0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ ਵੇ, ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਅਭੀ ਨਾ ਕਹਿਣਾ ਨਾ ਜੀ ਨਾ ਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
3: ਇਸ ਜਨਮ ਕਾ
4: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੁੰਦੀ ਹੈ।
5: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
6: Chand Mera Dil, Chand Mera Dil.
7: JBCO Films leke aaye ne action, emotion ate full on entertainment. Punjabi feature film Shera.
8: 5 saal baad mudiyan Shere, te mudiyan vi kede haath ch.
9: Starring Parmesh Verma, Sonal Chauhan, Yograj Singh, Manav Vij ate hor vi ugge kalakar.
10: Main utthon vi mud ke aaya jithon koi nahi mud ke aunga.
7: Written and directed by Savio Sandhu, produced by Anmol Sahni.
9: Hun vekhna na bhullyo 15 Mai ton tuhade nedle cinema ghar vich
7: Shera.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: JBCO Films leke aaye action, emotion ate full on entertainment. Punjabi feature film Shera.
1: 5 saal baad mudiyan Shera, te mudiyan vi kede haath ch.
2: Starring Parmesh Verma, Sonal Chauhan, Yograj Singh, Manav Vij ate hor vi uge kalakar.
3: Main utthon vi mud ke aaya. ਜਿੱਥੋਂ ਕੋਈ ਨਹੀਂ ਮੁੜ ਕੇ ਆਉਂਦਾ।
0: ਰਿਟਨ ਐਂਡ ਡਾਇਰੈਕਟਡ ਬਾਈ ਸਾਵਿਓ ਸੰਧੂ, ਪ੍ਰੋਡਿਊਸਡ ਬਾਈ ਅਨਮੋਲ ਸਾਹਨੀ।
2: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
5: ਇਸ ਜਨਮ ਕਾ
6: ਲੈਜੈਂਡਰੀ ਲਵ ਸਟੋਰੀਜ਼ ਕੀ ਤੋਂ ਐਂਡਿੰਗ ਟ੍ਰੈਜਿਕ ਹੁੰਦੀ ਹੈ।
7: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd. Chand

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
4: ਇਸ ਜਨਮ ਕਾ
5: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੁੰਦੀ ਹੈ।
2: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
6: Chand Mera Dil, Chand Mera Dil.
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਦਿਨ ਸੋਮਵਾਰ ਦਾ 18 ਤਰੀਕ ਮਈ ਦਾ ਮਹੀਨਾ ਗਾਣਾ ਤੁਸੀਂ ਸੁਣ ਰਹੇ ਸੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਹੁਣ ਬੀਤੇ ਵੀਕਐਂਡ ਦੇ ਉੱਤੇ ਸਤਿੰਦਰ ਸਰਤਾਜ ਦੋ ਸ਼ੋਅ ਆਪਣੇ ਕਰ ਗਏ ਰੋਡ ਲਿਵਰ ਅਰੀਨਾ ਦੇ ਵਿੱਚ ਅਤੇ ਹੁਣ ਅਗਲਾ ਸ਼ੋਅ ਜਿਹਦੀ ਵਾਰੀ ਆ ਉਹ ਆ ਰਣਜੀਤ ਬਾਵਾ ਦਾ ਸ਼ੋਅ ਅਤੇ ਹੁਣ ਇਸ ਮਹੀਨੇ ਦੇ ਵਿੱਚ ਸਾਡੇ ਕੋਲ ਸ਼ੋਅ ਹੀ ਸ਼ੋਅ ਨੇ ਅਤੇ ਆਪਾਂ ਇਸ ਸ਼ੋਅ ਦੀ ਅਤੇ ਆਉਣ ਵਾਲੇ ਈਵੈਂਟਸ ਦੀ ਅਤੇ ਫਿਲਮਾਂ ਦੀ ਵੀ ਆਪਾਂ ਗੱਲ ਕਰਾਂਗੇ ਅਤੇ ਉਹ ਕਲਾਕਾਰ ਜਿਨ੍ਹਾਂ ਨੂੰ ਤੁਸੀਂ ਗਾਣਿਆਂ ਦੇ ਵਿੱਚ ਜਿਨ੍ਹਾਂ ਨੂੰ ਫਿਲਮਾਂ ਦੇ ਵਿੱਚ ਤੁਸੀਂ ਇੰਜੋਏ ਕਰਦੇ ਹੋ ਅਤੇ ਉਹ ਜਦੋਂ ਤੁਹਾਡੇ ਸ਼ਹਿਰ ਦੇ ਵਿੱਚ ਆਉਂਦੇ ਨੇ ਤਾਂ ਫਿਰ ਕਿਆ ਬਾਤਾਂ। ਸੋ ਰਣਜੀਤ ਬਾਵੇ ਦਾ ਸ਼ੋਅ ਜਿਹੜਾ ਉਹ 30 ਮਈ ਨੂੰ ਕਨਵੈਨਸ਼ਨ ਸੈਂਟਰ ਮੈਲਬਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਣ ਜਾ ਰਿਹਾ ਅਤੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨੇ ਯਸ਼ਪ੍ਰੀਤ ਜੀ। ਬਾਕੀ ਦੀਆਂ ਗੱਲਾਂ ਤੁਹਾਨੂੰ ਆਪਾਂ ਦੱਸਦੇ ਹਾਂ, ਬਾਕੀ ਦੇ ਪ੍ਰੋਗਰਾਮ, ਬਾਕੀ ਦੀਆਂ ਫਿਲਮਾਂ। ਪਹਿਲਾਂ ਮੈਂ ਆਪਣੇ ਸਾਥੀ ਕਲਾਕਾਰ ਨਾਲ ਰਲਾ ਲਵਾਂ। ਹਾਂਜੀ ਯਸ਼ ਜੀ, ਕੀ ਹਾਲ ਨੇ ਤੁਹਾਡੇ?
1: ਹਾਂਜੀ ਹਾਂਜੀ, ਬਿਲਕੁਲ ਵਧੀਆ। ਇੱਕ ਵਾਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਹਾਂਜੀ, ਜਿਵੇਂ ਸਾਰਿਆਂ ਨੂੰ ਪਤਾ ਹੀ ਹੈ, ਬਾਵੇ ਦਾ ਸ਼ੋਅ ਹੋਣ ਲੱਗਿਆ ਹੈ ਹੁਣ, ਅਤੇ ਕਿੰਨੇ ਸਾਰੇ ਸ਼ੋਅਜ਼ ਮੈਲਬਨ ਦੇ ਵਿੱਚ ਬੈਕ ਟੂ ਬੈਕ ਚਲੀ ਜਾ ਰਹੇ ਨੇ, ਭਾਵੇਂ ਜੈਸਮਿਨ ਸੈਂਡਲਸ ਹੋ ਕੇ ਗਏ ਨੇ, ਹੁਣ ਦੋ ਸ਼ੋਅ ਸਰਤਾਜ ਦੇ ਵੇਖੇ ਤੁਸੀਂ ਇੰਜੋਏ ਕੀਤਾ ਹੋਣਾ, ਅਤੇ ਹੁਣ ਰਣਜੀਤ ਬਾਵਾ ਦਾ ਆਪਾਂ ਸੌਂਗ ਲਗਾ ਕੇ ਤੁਹਾਨੂੰ ਦੱਸਦਾ ਕਿ ਇਹਨਾਂ ਦਾ ਸ਼ੋਅ ਵੀ ਲੇਟੈਸਟ ਆਉਣ ਵਾਲਾ ਹੈ।
0: ਸੋ ਬਹੁਤ ਸਾਰਾ ਕੁਛ ਹੀ ਮੈਲਬਨ ਆ, ਅਤੇ ਮੈਲਬਨ ਦੇ ਵਿੱਚ ਜਦੋਂ ਇੱਕ ਚੀਜ਼ ਜਸਟੀ ਹੁੰਦੀ ਹੈ ਨਾ ਹਿੱਟ, ਤੇ ਉਸ ਤੋਂ ਬਾਅਦ ਫਿਰ ਲਗਾਤਾਰ ਇੱਕ ਤੋਂ ਬਾਅਦ ਇੱਕ, ਫਿਰ ਨਾ ਇੱਕ ਉਤਸ਼ਾਹ ਜਿਹਾ ਹੋ ਜਾਂਦਾ ਵਾ ਵੀ ਸ਼ਾਇਦ ਹੈ ਹਲੇ ਦਮਖਮ, ਹੈ ਨਾ।
1: ਐਗਜੈਕਟਲੀ, ਉਹ ਤੇ ਹੈ,
0: ਇਹ ਹੋ ਜਾਂਦਾ ਵੀ ਹਲੇ ਮਤਲਬ ਚੱਲ ਸਕਦੀਆਂ ਨੇ ਚੀਜ਼ਾਂ, ਹਲੇ ਹੋਰ ਚੀਜ਼ਾਂ, ਹੋਰ ਸ਼ੋਅ, ਹੋਰ ਫਿਲਮਾਂ ਹੋ ਸਕਦੀਆਂ ਨੇ, ਤੇ ਇੱਕ ਜਦੋਂ ਚੀਜ਼ ਕੋਈ ਢਿੱਲੀ ਮੱਠੀ ਜਾਂਦੀ ਹੈ ਤੇ ਫਿਰ ਬਾਕੀਆਂ ਦੇ ਵੀ ਹੌਸਲੇ ਪਸਤ ਹੁੰਦੇ ਨੇ। ਸੋ ਇਹ ਇੱਕ ਤੋਂ ਅੱਗੇ ਦੂਸਰੀਆਂ ਚੀਜ਼ਾਂ ਡਰਾਈਵ ਕਰਦੀਆਂ। ਪਰ ਇਸ ਵੀਕਐਂਡ ਦੇ ਉੱਤੇ ਜਿਹੜੇ ਜਿਹੜੇ ਗਏ ਸੀ, ਜਿਨ੍ਹਾਂ ਜਿਨ੍ਹਾਂ ਨਾਲ ਮੁਲਾਕਾਤ ਹੋਈ, ਧੰਨਵਾਦ ਤੁਹਾਡਾ, ਬੜਾ ਵਧੀਆ ਲੱਗਾ ਸਾਰਿਆਂ ਨੂੰ ਮਿਲ ਕੇ, ਤੇ ਵਧੀਆ ਸ਼ੋਅ ਉਹ ਨਿਬੜਿਆ ਇਸ ਵੀਕਐਂਡ ਦੇ ਉੱਤੇ।
1: ਤੁਹਾਨੂੰ ਵਧੀਆ ਲੱਗਿਆ?
0: ਹਾਂਜੀ, ਠੀਕ ਸੀ, ਬਹੁਤ ਵਧੀਆ, ਸੋਹਣਾ, ਆਲਵੇਜ਼ ਉਹਦੀ ਵਧੀਆ ਹੁੰਦੀ ਆ ਪਰਫਾਰਮੈਂਸ ਸਤਿੰਦਰ ਸਰਤਾਜ ਦੀ। ਚਲੋ ਇਹ ਆ ਵੀ ਸਭ ਤੋਂ ਵੱਡੀ ਚੀਜ਼ ਦਾ ਬੇਸਿਕ, ਕਈ ਵਾਰੀ ਆਪਾਂ ਉਹ ਅੱਗੇ ਚੱਲ ਕੇ ਅਤੇ ਚੀਜ਼ਾਂ ਆਪਾਂ ਪਹੁੰਚਣ ਕਰਨ ਤੋਂ ਪਹਿਲਾਂ, ਅੱਜ ਕੱਲ੍ਹ ਨਾ ਬੇਸਿਕ ਟਿੱਕ ਕਰਨੇ ਬੜੇ ਜ਼ਰੂਰੀ ਹੋ ਗਏ, ਅਤੇ ਸਾਡਾ ਬੇਸਿਕ ਟਿੱਕ ਅੱਜ ਕੱਲ੍ਹ ਇਹ ਰਹਿ ਗਿਆ ਕਿ ਆਪਾਂ ਪਰਿਵਾਰ ਨਾਲ ਜਾ ਸਕਦੇ ਹਾਂ ਕਿ ਨਹੀਂ ਜਾ ਸਕਦੇ।
1: ਬਿਲਕੁਲ, ਬੜੀ
0: ਸਾਡੇ ਲਈ ਵੱਡੀ ਜਿਹੜੀ ਸੋਚ ਵਿਚਾਰ ਹੈ, ਪਹਿਲਾਂ ਤਾਂ ਇਹੋ ਹੀ ਰਹਿ ਜਾਂਦੀ। ਸੋ ਇਹ ਐਟਲੀਸਟ ਸਾਡੇ ਕੋਲ ਮਤਲਬ ਕੁਛ ਇੱਕ ਨਾਂ ਨੇ ਜਿਨ੍ਹਾਂ ਦੇ ਤੁਸੀਂ ਕਹਿੰਦੇ ਹੁੰਦੇ ਵੀ ਅੱਖਾਂ ਮੀਟ ਕੇ ਤੁਸੀਂ ਲੈ ਕੇ ਜਾ ਸਕਦੇ ਹੋ, ਤੁਹਾਨੂੰ ਕੁਛ ਗਲਤ ਸ਼ਬਦਾਵਲੀ, ਤੁਹਾਨੂੰ ਕੋਈ ਗਲਤ ਚੀਜ਼ ਨਹੀਂ ਤੁਹਾਨੂੰ ਵੇਖਣ ਨੂੰ ਮਿਲੂਗੀ, ਜਾਂ ਉੱਥੇ ਜਿਹੜੇ ਆਉਣ ਵਾਲੇ ਨੇ ਉਹ ਵੀ ਐਟਲੀਸਟ ਕਿਸੇ ਹੱਦ ਤੱਕ ਉਹ ਸਨਾਸ ਦੇ ਵਿੱਚ ਹੋਣ।
1: ਐਗਜੈਕਟਲੀ, ਉਹ ਤੇ ਮਾਹੌਲ ਦਾ ਪਤਾ ਲੱਗਦਾ ਹੈ ਹਰ ਆਰਟਿਸਟ ਤੋਂ ਹੀ, ਤੁਸੀਂ ਆਪਣੇ ਆਪ ਹੀ ਇੱਕ, ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਆਈਡੀਆ ਮਿਲ ਜਾਂਦਾ ਕਿ ਕਿਸ ਤਰੀਕੇ ਦਾ ਮਾਹੌਲ ਹੋਣਾ, ਹੈ ਨਾ। ਅਤੇ ਉਹ ਸਰਤਾਜ ਦੇ ਸ਼ੋਅ 'ਚ ਡੈਫੀਨੇਟਲੀ ਸਾਰੀ ਫੁੱਲ ਫੈਮਲੀਆਂ ਗਏ ਸੀਗੇ, ਜਿਹੜੇ ਗਏ ਤੁਸੀਂ ਜ਼ਰੂਰ ਮੈਸੇਜ ਕਰਕੇ ਦੱਸਿਓ ਜਾਂ ਕਾਲ ਕਰਕੇ ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ। ਸਾਡੇ ਤੋਂ ਮਿਸ ਹੋ ਗਿਆ, ਅਸੀਂ ਨਹੀਂ ਗਏ, ਲੇਕਿਨ ਨੈਕਸਟ ਈਅਰ ਮੇ ਵੀ ਦੇਖੋ, ਜਦੋਂ ਵੀ ਅਗਲੀ ਵਾਰੀ ਹੋਏਗਾ ਜ਼ਰੂਰ ਸਬਬ ਬਣਿਆ ਅਤੇ ਜਾਵਾਂਗੇ।
0: ਜੀ ਬਿਲਕੁਲ, ਹਰ ਵਾਰੀ ਹਰ ਇੱਕ ਚੀਜ਼ ਅਤੇ ਹਰ ਇੱਕ ਨੇ ਨਹੀਂ ਵੇਖਣੀ ਹੁੰਦੀ, ਪਰ ਇਹ ਆ ਕਿ ਹਾਂ ਜਿੱਥੇ ਜਿੱਥੇ ਜਿੱਦਾਂ ਜਿੱਦਾਂ ਜਿੱਦਾਂ ਜਿੱਦਾਂ ਉਹ ਕਹਿੰਦੇ ਹੁੰਦੇ ਸਬਬ ਬਣਦਾ ਅਤੇ ਸਿਹਤ ਲੋ ਕਰਦੀ, ਉੱਥੇ ਉੱਥੇ ਬੰਦਾ ਚੱਲ ਜਾਂਦਾ। ਅਤੇ ਮੈਚਾਂ ਮੂਚਾਂ ਦਾ ਤੁਹਾਡੇ ਨਾਲ ਆਪਾਂ ਸਾਂਝ ਪਾ ਚੁੱਕੇ ਹਾਂ ਇਸ ਵੀਕਐਂਡ ਦਾ, ਅਤੇ ਬਾਕੀ ਇਸ ਵੀਕਐਂਡ ਦੇ ਉੱਤੇ, ਕਿਉਂਕਿ ਮੈਲਬਨ ਜਿਹੜਾ ਉਹ ਬੜਾ ਹੈਪਨਿੰਗ ਜਿਹਾ ਵਾ, ਜਿੱਥੇ ਇੱਕ ਪਾਸੇ ਸ਼ੋਅ ਹੋ ਰਿਹਾ ਉੱਥੇ ਦੂਸਰੇ ਪਾਸੇ AFL ਦਾ ਮੈਚ ਹੋ ਰਿਹਾ, ਮਤਲਬ ਸ਼ਹਿਰ ਦੇ ਵਿੱਚ ਪੂਰੀ ਗਹਿਮੋ ਗਹਿਮੀ, ਸ਼ਾਮੀ ਤੁਸੀਂ ਘਰ ਆਏ ਹੋ ਅਤੇ IPL ਹੋ ਰਿਹਾ ਵਾ, ਮਤਲਬ ਆਂਢ ਗੁਆਂਢ ਰੌਲਾ ਪੈ ਰਿਹਾ ਟੀਵੀਆਂ ਦੇ ਉੱਤੇ, ਇੱਧਰ ਸੋਸ਼ਲ ਮੀਡੀਆ ਖੋਲੋ ਅਤੇ ਉਹਨਾਂ ਦੇ ਉੱਤੇ ਗਹਿਮੋ ਗਹਿਮੀ ਚੱਲ ਰਹੀ, ਆਹ ਜਿੱਤੂਗਾ ਹੀ ਹੋਏ, ਆਹ ਹਾਰੂਗਾ ਹੀ ਹੋਏ, ਮਤਲਬ ਇੱਕ ਰਿਦਮ ਜੀ ਚੱਲਦੀ ਰਹਿੰਦੀ ਹੈ,
1: ਬੂਮ ਜਿਹਾ ਬਣਿਆ ਪਿਆ ਹਰ ਇੱਕ ਚੀਜ਼ ਦਾ, ਇੱਕ ਹੈ ਉਤਸ਼ਾਹ ਜਿਹਾ ਬਣਿਆ ਹੋਇਆ ਹੈ ਸੋਸਾਇਟੀ ਦੇ ਵਿੱਚ। ਈਵਨ ਸਰਤਾਜ ਦਾ ਤੇ ਇੰਟਰਨੈਸ਼ਨਲ ਮੀਡੀਆ, ਨਿਊਜ਼ 9, ਇਹ ਸਾਰਿਆਂ ਨੇ ਵੀ ਬੜਾ ਉਹਦਾ ਮਤਲਬ ਕਵਰੇਜ ਦਿੱਤੀ ਹੈ, ਤੇ ਹਰ ਇੱਕ ਪਾਸੇ ਹੀ ਮਤਲਬ ਇਹ ਸੀਗਾ ਕਿ ਹਾਂ ਚਲੋ ਇੱਕ ਵੱਡਾ ਆਰਟਿਸਟ ਆ ਰਿਹਾ ਤੇ ਚਲੋ।
0: ਜੀ ਬਿਲਕੁਲ, ਸ਼ਹਿਰ ਦੇ ਵਿੱਚ ਜਦੋਂ ਕੁਛ ਹੋ ਰਿਹਾ ਹੁੰਦਾ ਵਾ ਤੇ ਫਿਰ ਹਰ ਇੱਕ ਚੀਜ਼ ਦੀ ਜਿਹੜੀ ਆ ਉਹ ਪਿਣਕ, ਹਰ ਇੱਕ ਚੀਜ਼ ਦੀ ਆਵਾਜ਼ ਜਿਹੜੀ ਆ ਦੂਰ ਦੂਰ ਤੱਕ ਜ਼ਰੂਰ ਪਹੁੰਚਦੀ ਹੈ। ਬਾਕੀ ਅੱਜ ਕੱਲ੍ਹ ਯਸ਼ ਜੀ ਮੰਡੀ ਦਾ ਜ਼ਮਾਨਾ, ਅੱਜ ਕੱਲ੍ਹ ਤੁਸੀਂ ਜੋ ਤੁਸੀਂ ਵਿਖਾਉਣਾ ਚਾਹੁੰਦੇ ਹੋ ਉਹ ਸਾਰਿਆਂ ਨੂੰ ਦਿਖ ਪੈਂਦਾ, ਜੋ ਤੁਸੀਂ ਲੁਕਾਉਣਾ ਚਾਹੁੰਦੇ ਹੋ ਕਿਸੇ ਹੱਦ ਤੱਕ ਤੁਸੀਂ ਲੁਕਾ ਲੈਂਦੇ ਹੋ। ਸੋ ਅੱਜ ਕੱਲ੍ਹ ਤਾਂ ਬਹੁਤ ਚੀਜ਼ਾਂ ਮੈਟਰ ਕਰਦੀਆਂ ਆਪਣੇ ਕਲਾਕਾਰਾਂ ਦੇ ਵਿੱਚ ਨਾ, ਇੱਕ ਦੌੜ ਇੱਕ ਹੌੜ ਚਾਹੇ ਉਹ ਆਪਣੇ ਦਲਜੀਤ ਤੋਂ ਲੈ ਕੇ ਤੇ ਸਰਤਾਜ ਜਾਂ ਹੋਰ ਜਿੰਨੇ ਵੀ ਨੇ ਉਹਨਾਂ ਦੇ ਵਿੱਚ ਇੱਕ ਹੋੜ ਅੱਜ ਕੱਲ੍ਹ ਲੱਗੀ ਹੈ। ਮੈਨੂੰ ਕਈ ਵਾਰੀ ਤਾਂ ਇੱਦਾਂ ਲੱਗਦਾ ਹੁੰਦਾ ਵੀ ਸ਼ਾਇਦ ਦਲਜੀਤ ਨੂੰ ਵੇਖ ਕੇ ਹੀ ਆ ਜਾਂ ਕਿੱਦਾਂ ਵੀ ਆਪਾਂ ਵੱਡੇ ਵੱਡੇ ਆਪਾਂ ਚੈਨਲਾਂ 'ਤੇ ਜਾਈਏ ਅੰਗਰੇਜ਼ੀ ਚੈਨਲਾਂ 'ਤੇ ਜਾਈਏ ਅੰਗਰੇਜ਼ੀ ਬੋਲੀਏ
1: ਸਾਰਿਆਂ ਨੂੰ ਇੱਦਾਂ ਲੱਗਦਾ ਕਿ ਹਾਂ ਬਸ ਜੇ ਤੁਹਾਨੂੰ ਅੰਗਰੇਜ਼ੀ ਆ ਗਈ ਫਿਰ ਤੁਸੀਂ ਫੱਟੇ ਚੱਕ ਦੋਗੇ ਹੈ ਨਾ ਇੱਕ ਇੱਕ ਪਤਾ ਨੀ ਕਿਉਂ ਬਣਾਈ ਹੋਈ ਇੱਕ ਸੋਚ ਜੀ ਹਾਲਾਂਕਿ ਹੈ ਤੇ ਇੱਕ ਭਾਸ਼ਾ ਹੀ ਹੈ ਨਾ ਹੋਰ ਕੋਈ
0: ਕਈ ਤਾਂ ਬੜੇ ਕੰਫਰਟੇਬਲੀ ਬੋਲ ਲੈਂਦੇ ਨੇ ਕੈਰੀ ਕਰ ਲੈਂਦੇ ਨੇ ਕਈ ਮੈਂ ਵੇਖਣਾ ਵਾਂ ਵੀ ਔਖੇ ਹੋ ਕਵੀ ਮੇਰੇ ਵਰਗੇ ਬੋਲਦੇ ਨੇ ਪਰ ਬੋਲਣੀ ਜ਼ਰੂਰ ਹੈ
1: ਬੋਲਣੀ ਜ਼ਰੂਰ ਹੈ ਐਗਜ਼ੈਕਟਲੀ
0: ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਜੇ ਕਿਤੇ ਸਰਦਾ ਹੋਵੇ ਮੰਨ ਲਓ ਮੇਰੇ ਵਰਗੇ ਦਾ ਸਰਦਾ ਹੋਵੇ ਤਾਂ ਬੰਦਾ ਸਾਰੀ ਲਵੇ ਪਰ ਨਹੀਂ ਆਪਾਂ ਬੋਲਣੀ ਬੋਲਣੀ ਵਾ ਜਿੱਦਾਂ ਮਰਜ਼ੀ ਹੋਵੇ ਪਹਿਲਾਂ ਆਪਾਂ ਉਸ ਲਾਈਨ 'ਚ ਲੱਗਣੇ ਲੱਗਣਾ ਚਲੋ ਖੈਰ ਵਧਦੇ ਅੱਗੇ ਇਸ ਤੋਂ ਅਤੇ ਇਸ ਹਫ਼ਤੇ ਖਾਸ ਤੌਰ ਦੇ ਉੱਤੇ ਇਸ ਮਹੀਨੇ ਨੂੰ ਮੈਂਟਲ ਹੈਲਥ ਦੇ ਵਜੋਂ ਮਨਾਇਆ ਜਾਂਦਾ ਅਤੇ ਖਾਸ ਤੌਰ ਦੇ ਉੱਤੇ ਜਿਹੜੇ ਪ੍ਰੋਗਰਾਮ ਨੇ ਕਿਤੇ ਨਾ ਕਿਤੇ ਜਾ ਕੇ ਅਤੇ ਸਾਡੀ ਮੈਂਟਲ ਹੈਲਥ ਦੇ ਨਾਲ ਜੋੜ ਦਿੱਤੇ ਜਾਂਦੇ ਆ ਫਿਲਮਾਂ ਬਈ ਪ੍ਰੋਗਰਾਮ ਆਸ ਪਾਸ ਨਿੱਕੀਆਂ ਨਿੱਕੀਆਂ ਗੈਦਰਿੰਗਸ ਜਿੱਥੇ ਜਾ ਕੇ ਅਤੇ ਸਾਨੂੰ ਸਕੂਨ ਮਿਲਦਾ ਦਿਮਾਗ ਦੀ ਤਸੱਲੀ ਮਿਲਦੀ ਹੈ ਜੇ ਮਿਲਦਾ ਤਾਂ ਕਈ ਵਾਰੀ ਆਪਾਂ ਬੋਝ ਉਲਟਾ ਲੈ ਕੇ ਆ ਜਾਂਦੇ ਸੋ ਇਹਨਾਂ ਦੀ ਜਦੋਂ ਪ੍ਰੈਜੈਂਟੇਸ਼ਨ ਹੁੰਦੀ ਹੈ ਤੇ ਉਹਦੇ ਵਿੱਚ ਫਿਰ ਇਹ ਕਿਹਾ ਜਾਂਦਾ ਕਿ ਸਾਡੀ ਜਿਹੜੀ ਮਾਨਸਿਕ ਸਿਹਤ ਹੈ ਉਹਦੇ ਲਈ ਇਹ ਚੰਗਾ ਵਾ ਸਾਡਾ ਧਿਆਨ ਕੰਮਾਂ ਕਾਰਾਂ ਤੋਂ ਹਟ ਕੇ ਇਸ ਪਾਸੇ ਨੂੰ ਲੱਗਦਾ ਤੇ ਆਪਾਂ ਇੱਕ ਹੋਰ ਜ਼ੋਨ 'ਚ ਹੋਰ ਔਰੇ 'ਚ ਜਾਂਦੇ ਤੇ ਫਰੈਸ਼ ਹੋ ਕੇ ਫਿਰ ਅਗਲੇ ਦਿਨ ਕੰਮ 'ਤੇ ਟੱਕਰ ਪੈਂਦੇ ਕਿੰਨਾ ਕੁ ਤੁਸੀਂ ਫਰੈਸ਼ ਹੋ ਕੇ ਆਉਂਦੇ ਹੋ ਪ੍ਰੋਗਰਾਮਾਂ ਤੋਂ ਕਿੰਨਾ ਕੁ ਇੱਕ ਫਰੈਸ਼ ਸਟਾਰਟ ਅਗਲੇ ਦਿਨ ਹੁੰਦਾ ਵਾ ਸ਼ਾਇਦ ਜਿਹਨਾਂ ਜਿਹਨਾਂ ਨੇ ਵੀਕਐਂਡ ਦੇ ਉੱਤੇ ਕੋਈ ਪ੍ਰੋਗਰਾਮ ਵੇਖੇ ਨੇ ਜਾਂ ਮੈਚ ਵੇਖਿਆ ਜਾਂ ਤੁਸੀਂ ਕੋਈ ਹੋਰ ਐਕਟੀਵਿਟੀ 'ਚ ਇਨਵੋਲਵ ਰਹੇ ਹੋ ਵੀਕਐਂਡ ਦੇ ਉੱਤੇ ਹੁੰਦੇ ਆ ਸੋਮਵਾਰ ਥੋੜ੍ਹੀ ਥੋੜ੍ਹੀ ਜੀ ਸਾਂਝ ਤੁਸੀਂ ਜੇ ਚਾਹੋ ਤਾਂ ਤੁਸੀਂ ਮੈਸੇਜਾਂ ਦੇ ਜ਼ਰੀਏ ਪਾ ਸਕਦੇ ਹੋ ਕਾਲਾਂ ਦੇ ਜ਼ਰੀਏ ਪਾ ਸਕਦੇ ਹੋ ਵੀ ਕੀ ਉਹ ਵਾਕਈ ਚੀਜ਼ਾਂ ਤੁਹਾਡੇ ਲਈ ਉਹ ਕੰਮ ਕਰਦੀਆਂ ਨੇ ਜੇ ਕਰਦੀਆਂ ਤਾਂ ਕਿਹੜੀ ਚੀਜ਼ ਤੁਹਾਡੇ ਲਈ ਕੰਮ ਕਰਦੀ ਹੈ ਫਿਰ ਦੁਬਾਰਾ ਤੋਂ ਨਵੇਂ ਸਿਰੇ ਤੋਂ ਕਈ ਵਾਰੀ ਮੈਨੂੰ ਤਾਂ ਕੁਛ ਇੱਕ ਚੀਜ਼ਾਂ ਦੇ ਵਿੱਚ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਨੋਟ ਆਲਵੇਜ਼ ਪਰ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਵੀ ਉਲਟਾ ਕਈ ਥਾਵਾਂ ਤੋਂ ਤੁਸੀਂ ਹੋਰ ਐਕਸਟਰਾ ਬੋਝ ਲੈ ਕੇ ਅਗਲੇ ਹਫ਼ਤੇ 'ਚ ਐਂਟਰੀ ਤੁਸੀਂ ਮਾਰ ਦਿਓ ਸੋ ਇੱਥੇ ਬਹੁਤ ਜ਼ਰੂਰੀ ਹੋ ਜਾਂਦਾ ਸਾਡਾ ਪਿੱਕ ਚੂਜ਼ ਕਰਨਾ ਕਿ ਆਪਾਂ ਕਿਹੜੀ ਕਿਹੜੀਆਂ ਚੀਜ਼ਾਂ ਕਿੱਦਾਂ ਕਿੱਦਾਂ ਆਪਣੀ ਲਾਈਫ ਦੇ ਵਿੱਚ ਆਪਣੇ ਵੀਕਐਂਡਸ ਦੇ ਵਿੱਚ ਆਪਾਂ ਇੰਜੋਏ ਕਰਨੀਆਂ ਸ਼ਾਮਿਲ ਕਰਨੀਆਂ ਕਿੱਥੇ ਜਾਣਾ ਕਿੱਥੇ ਅਵੋਇਡ ਕਰਨਾ ਅਤੇ ਉਹਦਾ ਬੜਾ ਵਧੀਆ ਤਰੀਕਾ ਹੁੰਦਾ ਵੀ ਜਿਹੜੀ ਚੀਜ਼ ਨੇ ਐਰਕੀ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਉਹ ਆਪਾਂ ਟਿੱਕ ਕਰੀ ਜਾਈਏ ਵੀ ਅਗਲੀ ਵਾਰੀ ਭਾਈ ਆਪਾਂ ਐਕਸਟਰਾ ਬੋਝ ਨਹੀਂ ਲੈਣ ਜਾਣਾ ਪਰ ਫਿਰ ਦੁਬਾਰਾ ਤੋਂ ਇਨਸਾਨ ਦੀ ਇੱਕ ਫਿਤਰਤ ਵੀ ਆਪਾਂ ਵਾਰ ਵਾਰ ਆਪਣੇ ਆਪ ਨੂੰ ਚੈੱਕ ਕਰਦੇ ਹਾਂ ਸੋ ਇਹ ਵੀ ਇੱਕ ਸੋ ਅੱਜ ਦੇ ਦਿਨ ਗੱਲਬਾਤ ਆਪਾਂ ਤਾਂ ਵੀ ਇਸ ਬਾਰੇ ਕਰਾਂਗੇ ਕਿਉਂਕਿ ਇਹ ਮਹੀਨਾ ਇਸੇ ਕਰਕੇ ਮਨਾਇਆ ਜਾਂਦਾ
1: ਬਿਲਕੁਲ ਕਈ ਵਾਰੀ ਉਹ ਕਹਿੰਦੇ ਨੇ ਕਿ ਅੰਦਰੋਂ ਟੁੱਟ ਕੇ ਵੀ ਠੀਕ ਹੋਣ ਦਾ ਆਪਾਂ ਨਾਟਕ ਕਰਦੇ ਹਾਂ ਤੇ ਉਹੀ ਸਟ੍ਰੈਸ ਜਿਹਾ ਲੈ ਕੇ ਹੁਣ ਭਾਵੇਂ ਨਹੀਂ ਹੈ ਜੀ ਹੈ ਨਾ ਪਾਰਟੀ 'ਚ ਜਾ ਰਹੇ ਹੋ ਤੁਸੀਂ ਅਵੋਇਡ ਵੀ ਕਰ ਸਕਦੇ ਹੋ ਪਰ ਤੁਸੀਂ ਜਾਣਾ ਹੀ ਜਾਣਾ ਕਿਉਂਕਿ ਸਾਰੇ ਆ ਰਹੇ ਹੈ ਨਾ ਸਾਰਾ ਕੁਛ ਤੁਸੀਂ ਉਹ ਬੋਝ ਜਿਹਾ ਲੈ ਕੇ ਸਟ੍ਰੈਸ ਜਿਹਾ ਇੱਕ ਨਾਟਕ ਜਿਹਾ ਕਰਕੇ ਤੁਸੀਂ ਪਹੁੰਚਦੇ ਹੋ ਉਲਟਾ ਤੁਸੀਂ ਬੋਝ ਲੈ ਕੇ ਉਹ ਡਬਲ ਕਰਕੇ ਆਉਂਦੇ ਹੋ ਕਈ ਵਾਰੀ ਪਰ ਹਾਂ ਡੈਫੀਨੇਟਲੀ ਕਈ ਚੀਜ਼ਾਂ ਜਿਵੇਂ ਮੈਨੂੰ ਵਧੀਆ ਲੱਗੀ ਉਹ ਜ਼ਰੂਰੀ ਨਹੀਂ ਹੈ ਕਿ ਸਾਹਮਣੇ ਵਾਲੇ ਨੂੰ ਵੀ ਵਧੀਆ ਲੱਗੇ ਤੁਸੀਂ ਆਪਣੀ ਲਿਸਟ ਤੁਸੀਂ ਆਪ ਹੀ ਕ੍ਰੀਏਟ ਕਰਨੀ ਹੈ ਕਈ ਵਾਰੀ ਈਵਨ ਹਸਬੈਂਡ ਵਾਈਫ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਹੁੰਦੇ ਕਿਸੇ ਨੂੰ ਇੱਕ ਸ਼ਾਂਤੀ ਨਾਲ ਬਹਿ ਕੇ ਇਕੱਲੇ ਬਹਿ ਕੇ ਚਾਹ ਪੀਣ 'ਚ ਮਜ਼ਾ ਆਉਂਦਾ ਕਿਸੇ ਨੂੰ ਹੁੰਦਾ ਕਿ ਮੈਂ ਡਰਾਈਵ 'ਤੇ ਜਾ ਕੇ ਮੈਨੂੰ ਵਧੀਆ ਲੱਗੇਗਾ ਕਿਸੇ ਨੂੰ ਇੱਕ ਫਰੈਂਡ ਦਾ ਕਾਲ ਆ ਜਾਏ ਉਹ ਵਧੀਆ ਲੱਗਦਾ ਕਈ ਵਾਰੀ ਆਪਾਂ ਨੂੰ ਗੁਰੂ ਘਰ ਜਾ ਕੇ ਸ਼ਾਂਤੀ ਮਿਲਦੀ ਹੈ ਅਤੇ ਇਹ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕਿਸ ਚੀਜ਼ ਨਾਲ ਆਪਣੀ ਮਤਲਬ ਆਪਾਂ ਕਹਿੰਦੇ ਨਾ ਜਿਵੇਂ ਕੰਪਿਊਟਰ ਜਾਂ ਫੋਨ ਵੀ ਹੋ ਗਿਆ ਟੂ ਮੱਚ ਜਦੋਂ ਯੂਜ਼ ਕਰਦੇ ਹਾਂ ਅਤੇ ਉਹਦੀ ਵੀ ਬੈਟਰੀ ਲੋ ਜੀ ਹੋਣ ਲੱਗ ਜਾਂਦੀ ਹੈ ਜਾਂ ਕੰਪਿਊਟਰ ਕਈ ਵਾਰ ਸਿਸਟਮ ਆਪਣਾ ਕੰਮ ਨਹੀਂ ਕਰਦਾ ਆਪਾਂ ਕੀ ਕਰਦੇ ਹਾਂ ਰੀਸਟਾਰਟ ਕਰਦੇ ਹਾਂ ਅਤੇ ਆਪਣੀ ਬੋਡੀ ਨੂੰ ਵੀ ਆਪਣੇ ਮਾਇੰਡ ਨੂੰ ਵੀ ਰੀਸਟਾਰਟ ਜਾਂ ਰੀਬੂਟ ਕਰਨ ਦੀ ਲੋੜ ਹੁੰਦੀ ਹੈ ਅਤੇ ਉਹਦੇ ਲਈ ਇਹ ਡਿਜ਼ਾਈਨ ਕੀਤੀ ਜਾਂਦੀ ਹੈ ਐਕਸਟਰਾ ਚੀਜ਼ਾਂ ਐਕਸਟਰਾ ਕਰੀਕੁਲਮ ਐਕਟੀਵਿਟੀਜ਼ ਬਟ ਡਿਪੈਂਡ ਔਨ ਯੂ ਕਿ ਤੁਸੀਂ ਕਿਹੜੀ ਚੀਜ਼ ਫੜਨੀ ਹੈ ਕਿਹੜੀ ਚੀਜ਼ 'ਚ ਤੁਹਾਨੂੰ ਜ਼ਿਆਦਾ ਸਕੂਨ ਮਿਲਦਾ ਜਾਂ ਤੁਸੀਂ ਇਹ ਵੀ ਧਿਆਨ ਰੱਖੋ ਕਿ ਕਿਹੜੀ ਚੀਜ਼ ਤੁਸੀਂ ਕੀਤੀ ਉਲਟਾ ਤੁਸੀਂ ਹੋਰ ਜ਼ਿਆਦਾ ਸਿਰ ਦਰਦ ਲੈ ਕੇ ਆ ਗਏ ਹੋ ਅਤੇ ਜਿਵੇਂ ਤੁਸੀਂ ਕਿਹਾ ਹੀ ਹੈ ਅੱਗੇ ਕਿ ਕਈ ਵਾਰੀ ਆਪਾਂ ਇੱਕ ਵਾਰ 'ਚ ਕਿੱਥੇ ਮੰਨਦੇ ਹਾਂ ਆਪਾਂ ਆਪਣੇ ਆਪ ਨੂੰ ਫਿਰ ਚੈੱਕ ਕਰਦੇ ਨਹੀਂ ਯਾਰ ਕੋਈ ਹੋਰ ਗੱਲ ਹੋਣੀ ਚਲੋ ਫਿਰ ਜਾਂਦੇ ਹਾਂ ਹੈਨਾ ਅਤੇ ਆਪਾਂ ਇੱਕ ਵਾਰ 'ਚ ਤਾਂ ਮੰਨਦੇ ਹੀ ਨਹੀਂ ਨਾ ਹੈ ਤਾਂ ਇਨਸਾਨੀ ਫਿਤਰਤ ਨਾ ਵਾਰ ਵਾਰ ਗਿਰ ਗਿਰ ਕੇ ਫਿਰ ਆਪਾਂ ਉੱਠਣਾ ਕਿਉਂਕਿ ਆਪਾਂ ਬਚਪਨ ਤੋਂ ਕਹਾਣੀ ਵੀ ਜਿਹੜੀ ਇੰਸੀ ਵਿੰਸੀ ਸਪਾਈਡਰ ਬਚਪਨ ਤੋਂ ਸੁਣੀ ਹੈ ਗਿਰਦੀ ਹੈ ਫਿਰ ਚੜ੍ਹਦੀ ਗਿਰਦੀ ਹੈ ਫਿਰ ਚੜ੍ਹਦੀ ਹੈ ਜਦ ਤੱਕ ਉੱਪਰ ਨਹੀਂ ਚੜ੍ਹਦੀ ਉਹ ਮੱਕੜੀ ਅਤੇ ਆਪਣੀ ਵੀ ਉਹੀ ਜ਼ਿੰਦਗੀ ਹੈ ਕਿ ਆਪਾਂ ਵੀ ਹਮੇਸ਼ਾ ਵਾਰ ਵਾਰ ਕੋਸ਼ਿਸ਼ ਕਰਦੇ ਹਾਂ
0: ਆਪਾਂ ਕਈ ਕਈ ਵਾਰੀ ਨਾ ਕਈ ਚੀਜ਼ਾਂ ਤੋਂ ਆਪਾਂ ਗਲਤ ਵੀ ਮੈਸੇਜ ਲੈ ਲੈਂਦੇ ਹਾਂ ਜਾਂ ਚੀਜ਼ ਦਾ ਨਾ ਉਹ ਇੱਕ ਉਹ ਨਿੱਕੀ ਜਿਹੀ ਇੱਕ ਕਹਾਣੀ ਹੈ ਅੰਗਰੇਜ਼ੀ ਦੀ ਤੇ ਉਹ ਕਹਿੰਦਾ ਵੀ ਉਹਨੇ ਕਿਹਾ ਵੀ ਤੂੰ ਮੈਂ ਬਹੁਤ ਪਰੇਸ਼ਾਨ ਆ ਵੀ ਏਦਾਂ ਕਰਕੇ ਵੀ ਪਰਿਵਾਰਕ ਪਰੇਸ਼ਾਨੀਆਂ ਤੇ ਕੰਮ ਦੀਆਂ ਪਰੇਸ਼ਾਨੀਆਂ ਦੇ ਇਸ ਦੈਟ ਤੇ ਉਹਨੇ ਕਿਹਾ ਪੋਇਮ ਹੈ ਕਿਤੇ ਉਹਨੇ ਕਿਹਾ ਵੀ ਤੂੰ ਨਾ ਆਪਣੇ ਆਪ ਨੂੰ ਡੀਅਟੈਚ ਕਰ ਲਾ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਜਿਹੜੀਆਂ ਚੀਜ਼ਾਂ ਤੈਨੂੰ ਪਰੇਸ਼ਾਨ ਕਰਦੀਆਂ ਅਤੇ ਉਹਨੇ ਫਿਰ ਕਿਤੇ ਮੁਲਾਕਾਤ ਹੋਈ ਕੋਈ ਸਾਲ ਛੇ ਮਹੀਨੇ ਬਾਅਦ ਅਤੇ ਉਹ ਕਹਿੰਦਾ ਵੀ ਮੈਂ ਨਾ ਆਪਣੇ ਆਪ ਨੂੰ ਡੀਅਟੈਚ ਕਰ ਲਿਆ ਸਾਰੀਆਂ ਚੀਜ਼ਾਂ ਤੋਂ ਅਤੇ ਪਰ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਤੰਗ ਆ ਅਤੇ ਉਹ ਕਹਿੰਦਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲੋਂ ਤੂੰ ਡੀਅਟੈਚ ਕੀਤਾ ਉਹ ਕਹਿੰਦਾ ਮੈਂ ਆਪਣੀ ਵਹੁਟੀ ਨੂੰ ਤਲਾਕ ਦੇ ਦਿੱਤਾ ਬੱਚੇ ਵੀ ਉਹਨੂੰ ਦੇ ਦਿੱਤੇ ਸੀ ਨੌਕਰੀ ਮੈਂ ਛੱਡ ਕੇ ਅਤੇ ਦੂਸਰੀ ਮੈਂ ਕਰ ਲਈ ਘਰ ਉਸ ਵਹੁਟੀ ਨੇ ਰੱਖ ਲਿਆ ਸੀ ਅਤੇ ਉਹ ਇੱਕ ਤਰ੍ਹਾਂ ਦੇ ਨਾਲ ਮੇਰਾ ਘਰ ਵੀ ਛੁੱਟ ਗਿਆ ਉਹ ਵਾਲੇ ਆਂਢੀ ਗੁਆਂਢੀ ਵੀ ਛੁੱਟ ਗਏ ਜਿਹੜੇ ਮੈਨੂੰ ਸਟ੍ਰੈਸ ਦਿੰਦੇ ਸੀ ਅਤੇ ਬਹੁਤੇ ਲੋਕ ਵਹੁਟੀ ਨੂੰ ਠੀਕ ਸਮਝਦੇ ਸੀ ਇਸ ਕਰਕੇ ਉਹ ਮੈਨੂੰ ਕਵਾਉਣਾ ਬੁਲਾਉਣਾ ਛੱਡ ਕੇ ਵੀ ਇਹਨੇ ਗਲਤ ਕੀਤਾ ਤੋ ਇਸ ਕਰਕੇ ਵੇਖੋ ਮੈਂ ਸਾਰੇ ਕੁਛ ਦੇ ਨਾਲੋਂ ਡੀਅਟੈਚ ਹੋ ਗਿਆ ਅਤੇ ਪਰ ਪ੍ਰੋਬਲਮ ਮੇਰੀ ਜਿਹੜੀ ਉਹ ਪਹਿਲਾਂ ਦੇ ਨਾਲੋਂ ਵੀ ਵੱਧ ਗਈ ਆ ਅਤੇ ਉਹਦਾ ਮੋਰਲ ਇਹੀ ਕਿ ਡੀਅਟੈਚ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਪਰਿਵਾਰ ਛੱਡਣਾ ਤੁਸੀਂ ਆਪਣੇ ਯਾਰ ਬੇਲੀ ਛੱਡਣੇ ਜਾਂ ਬੱਚੇ ਛੱਡਣੇ ਜਾਂ ਘਰ ਬਾਰ ਛੱਡਣਾ ਅਤੇ ਉਹਦੇ ਕਹਿਣ ਦਾ ਮਤਲਬ ਡੀਅਟੈਚ ਦਾ ਇਹ ਕਿ ਤੂੰ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਡੀਅਟੈਚ ਕਰਨਾ ਜਿਹੜੀਆਂ ਤੈਨੂੰ ਪਰੇਸ਼ਾਨੀ ਦਿੰਦੀਆਂ ਨਾ ਕਿ ਉਹਨਾਂ ਲੋਕਾਂ ਤੋਂ ਡੀਅਟੈਚ ਕਰਨਾ ਆਪਣੇ ਆਪ ਨੂੰ ਜਿਹੜੇ ਤੈਨੂੰ ਲੱਗਦਾ ਵਾ ਵੀ ਪਰੇਸ਼ਾਨੀਆਂ ਸੋ ਕਈ ਵਾਰ ਸਾਨੂੰ ਇਹ ਲੱਗਦਾ ਵੀ ਆਹ ਲੋਕ ਸਾਨੂੰ ਪਰੇਸ਼ਾਨੀ ਦਿੰਦੇ ਆ ਪਰ ਉਹ ਲੋਕ ਨਹੀਂ ਕੁਛ ਵਰਤਾਰੇ ਤੁਹਾਨੂੰ ਪਰੇਸ਼ਾਨੀ ਦੇ ਰਹੇ ਹੁੰਦੇ ਆ ਹੁਣ ਮੰਨ ਲਓ ਜੇ ਤੁਹਾਨੂੰ ਤੁਹਾਨੂੰ ਲੱਗ ਰਿਹਾ ਵਾ ਕਿ ਤੁਹਾਡਾ ਪਾਰਟਨਰ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਆ ਅਤੇ ਉਹ ਤੁਹਾਡੀ ਜਿਹੜੀ ਆ ਹੋ ਸਕਦਾ ਕਿ ਹਾਲੇ ਖੋਜ ਪੜਤਾਲ ਅਧੂਰੀ ਹੋਵੇ ਤੁਸੀਂ ਇੰਨਾ ਵੀ ਸਮਾਂ ਨਾ ਆਪਣੇ ਆਪ ਦੇ ਲਈ ਕੱਢ ਪਾਏ ਹੋ ਕਿ ਤੁਸੀਂ ਉਸ ਚੀਜ਼ ਨੂੰ ਐਨਾਲਿਸਿਸ ਕਰ ਪਾਓ ਹੈ ਨਾ ਸੋ ਆਪਾਂ ਸਿੱਧਾ ਸਿੱਧਾ ਕਿਸੇ ਪਰਸਨ ਦੇ ਉੱਤੇ ਕਿਉਂਕਿ ਸੌਖਾ ਹੁੰਦਾ ਇੱਕ ਫੇਸ ਦੇਣਾ ਨਾ ਪਰੇਸ਼ਾਨੀ ਦਾ ਕੋਈ ਫੇਸ ਨਹੀਂ ਹੁੰਦਾ ਅਤੇ ਆਪਾਂ ਇੱਕ ਫੇਸ ਦੇ ਕੇ ਤਾਂ ਸੌਖਾ ਸਮਝ ਲੈਂਦੇ ਵੀ ਸਾਰਾ ਕੁਛ ਜਿਹੜਾ ਅਤੇ ਉਸ ਫੇਸ ਦੇ ਪਿੱਛੇ ਕਿੰਨਾ ਸਕੂਨ ਕਿੰਨਾ ਸਾਥ ਕਿੰਨੀ ਐਪਰੀਸੀਏਸ਼ਨ ਜਾਂ ਉਹਦੇ ਵਿੱਚ ਕਿੰਨੇ ਚੰਗੇ ਗੁਣ ਆ ਉਹ ਫਿਰ ਇਗਨੋਰ ਕਰਕੇ ਅਤੇ ਉਹ ਸਾਰਾ ਕੁਛ ਅੱਗੇ ਉਹਦੇ 'ਤੇ ਠੱਪਾ ਲੱਗ ਜਾਂਦਾ ਹਾਈਲਾਈਟਿਡ ਹੋ ਜਾਂਦਾ ਹੈ ਨਾ ਸੋ ਮੇਨ ਜਿਹੜਾ ਡੀਅਟੈਚ ਕਰਨ ਦਾ ਮਕਸਦ ਹੁੰਦਾ ਉਹ ਇਹ ਨਹੀਂ ਕਿ ਆਪਾਂ ਉਹਨਾਂ ਲੋਕਾਂ ਤੋਂ ਜਾਂ ਆਪਣੇ ਚਾਹੁਣ ਵਾਲਿਆਂ ਤੋਂ ਕਿਉਂਕਿ ਫਿਰ ਤਾਂ ਬੰਦਾ ਹੋਰ ਤੰਗ ਪਰੇਸ਼ਾਨ ਹੋਊਗਾ ਬੇਸਿਕਲੀ ਤੁਸੀਂ ਜਿਹੜਾ ਕੁਛ ਛੱਡਣਾ ਵਾ ਉਹ ਆਪਣਾ ਅੜੀਅਲਪੁਣਾ ਕਈ ਵਾਰੀ ਛੱਡਣਾ ਹੁੰਦਾ ਕਈ ਵਾਰੀ ਆਪਣਾ ਹੰਕਾਰ ਛੱਡਣਾ ਹੁੰਦਾ ਵਾ ਕਈ ਵਾਰੀ ਕੋਈ ਭੈੜੀ ਆਦਤ ਛੱਡਣੀ ਹੁੰਦੀ ਆ ਫੋਰ ਐਗਜ਼ਾਮਪਲ ਮੰਨ ਲਓ ਤੁਹਾਨੂੰ ਇਹ ਤਾਂ ਲੱਗ ਰਿਹਾ ਵੀ ਇਹ ਪਾਰਟਨਰ ਪਰੇਸ਼ਾਨੀ ਹੈ ਮੇਰੇ ਲਈ ਪਰ ਹੋ ਸਕਦਾ ਤੁਹਾਡੀ ਸ਼ਰਾਬ ਪੀਣ ਦੀ ਆਦਤ ਤਾਂ ਉਹਦੇ ਲਈ ਪਰੇਸ਼ਾਨੀ ਹੋਵੇ ਮੰਨ ਲਓ ਤੁਸੀਂ ਮਤਲਬ ਜਸਟ ਮੈਂ ਐਗਜ਼ਾਮਪਲ ਦੇ ਰਿਹਾ ਹੈ ਨਾ ਤੁਹਾਡੀ ਲੇਟ ਘਰ ਆਉਣ ਦੀ ਜਾਂ ਤੁਹਾਡੀ ਸ਼ਰਾਬ ਪੀਣ ਦੀ ਜਾਂ ਤੁਹਾਡੀ ਗਲਤ ਯਾਰੀ ਦੋਸਤੀ ਦੀ ਜਿਹੜੀ ਆ ਉਹ ਰਿਜ਼ਲਟ ਇਹ ਹੋਵੇ ਵੀ ਤੁਹਾਡਾ ਪਾਰਟਨਰ ਤੁਹਾਡੇ ਨਾਲ ਖਿੱਚਦਾ ਹੋਵੇ ਪਰ ਤੁਹਾਨੂੰ ਕੀ ਲੱਗ ਰਿਹਾ ਵੀ ਮੇਰਾ ਪਾਰਟਨਰ ਮੇਰੇ ਲਈ ਪਰੇਸ਼ਾਨੀ ਹੈ ਪਾਰਟਨਰ ਪਰੇਸ਼ਾਨੀ ਨਹੀਂ ਆ ਉਹਦੇ ਪਿੱਛੇ ਜਿਹੜੇ ਰੀਜ਼ਨ ਨੇ ਉਹਨਾਂ ਦੇ ਨਾਲੋਂ ਆਪਣੇ ਆਪ ਨੂੰ ਆਪਾਂ ਡੀਅਟੈਚ ਕਰਨਾ ਹੁੰਦਾ ਪਰ ਆਪਾਂ ਇਨਡਾਇਰੈਕਟਲੀ ਉਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਡੀਅਟੈਚ ਕਰ ਲੈਂਦੇ ਜਿੱਥੋਂ ਥੋੜ੍ਹਾ ਬਹੁਤਾ ਸਾਡਾ ਕਿਤੇ ਨਾ ਕਿਤੇ ਕੋਈ ਨਾ ਕੋਈ ਇਲਾਜ ਚੱਲ ਰਿਹਾ ਹੁੰਦਾ
1: ਓਬਵੀਅਸਲੀ
0: ਸੋ ਸਭ ਤੋਂ ਪਹਿਲਾਂ ਜ਼ਰੂਰੀ ਹੁਣ ਇਹਦੇ ਪਿੱਛੇ ਇਹਦਾ ਮਕਸਦ ਇਹ ਵੀ ਨਹੀਂ ਆ ਇਹਦਾ ਮੈਸੇਜ ਇਹ ਵੀ ਨਹੀਂ ਆ ਕਿ ਹਾਂ ਵੀ ਉਹ ਲੋਕ ਤੁਹਾਨੂੰ ਨਹੀਂ ਪਰੇਸ਼ਾਨੀ ਦਿੰਦੇ ਹਾਂ ਕਈ ਲੋਕ ਤੁਹਾਨੂੰ ਦਿੰਦੇ ਹੋਣਗੇ ਪਰੇਸ਼ਾਨੀ ਮਕਸਦ ਸਿਰਫ ਇਸ ਗੱਲ ਕਰਨ ਦਾ ਇਹ ਆ ਜਿਹਦਾ ਤੱਤ ਇਹਦਾ ਸਾਰ ਇਹ ਆ ਕਿ ਸਾਡਾ ਆਪਣੇ ਆਪ ਨੂੰ ਬਹਿ ਕੇ ਆਪਣੇ ਆਪ ਦੇ ਨਾਲ ਸਵਾਲ ਕਰਨਾ ਅਤੇ ਸਭ ਤੋਂ ਪਹਿਲਾਂ ਜ਼ਰੂਰੀ ਆ ਅਨੈਲਿਸਿਸ ਕਰਨਾ ਕਿ ਅਸਲ ਦੇ ਵਿੱਚ ਪਰੇਸ਼ਾਨੀ ਹੈ ਕਿੱਥੇ ਹੌਲੀ ਹੌਲੀ ਹੌਲੀ ਹੌਲੀ ਜਦੋਂ ਆਪਾਂ ਇੱਕ ਸਾਨੂੰ ਫੇਸ ਮਿਲ ਜਾਂਦਾ ਫਿਰ ਉਹਦੇ ਪਿੱਛੇ ਰੀਜ਼ਨ ਫਿਰ ਉਹਦੇ ਪਿੱਛੇ ਅਗਲੇ ਰੀਜ਼ਨ ਦੇ ਪਿੱਛੇ ਰੀਜ਼ਨ ਤੁਸੀਂ ਸੋਚੀ ਜਾਓ ਤੁਹਾਨੂੰ ਆਂਸਰ ਮਿਲ ਜਾਂਦਾ ਪਰ ਉਹਦੇ ਲਈ ਜ਼ਰੂਰੀ ਆ ਕਿ ਕੋਈ ਵੀ ਐਵੇਂ ਨਜਾਇਜ਼ ਡਿਸੀਜ਼ਨ ਲੈਣ ਤੋਂ ਪਹਿਲਾਂ ਕਿਸੇ ਵੀ ਕਿਸਮ ਦਾ ਕੋਈ ਗਲਤ ਅਤੇ ਤੁਸੀਂ ਪਹਿਲਾਂ ਇੰਨਾ ਕੁ ਸੋਚ ਚੁੱਕੇ ਹੋ ਕਿ ਤੁਸੀਂ ਆਪਣਾ ਰਿਜ਼ਲਟ ਆਪਣਾ ਜਿਹੜਾ ਲਿਆ ਗਿਆ ਫੈਸਲਾ ਵਾ ਉਹਨੂੰ ਜਸਟੀਫਾਈ ਕਰ ਸਕੋ ਸੋ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਟਾਈਮ ਦੇਣਾ ਆਪਣੇ ਆਪ ਨੂੰ ਸਵਾਲ ਕਰਨਾ ਆਪਣੇ ਆਪ ਦੇ ਨਾਲ ਗੱਲਾਂ ਕਰਨੀਆਂ ਆਪਣੇ ਆਪ ਨੂੰ ਫੋਲਣਾ ਆਪਣੇ ਆਪ ਦੇ ਵਿੱਚੋਂ ਉਹ ਚੀਜ਼ਾਂ ਲੱਭਣੀਆਂ ਕਿਹੜੀ ਕਿਹੜੀ ਹੁਣ ਹੋ ਸਕਦਾ ਵਾ ਵੀ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਵਾ ਅਸੀਂ ਕਿਸੇ ਕੰਮ ਦੇ ਉੱਤੇ ਜਾ ਕੇ ਕੋਈ ਫਿਲਮ ਵੇਖ ਕੇ ਕੋਈ ਪ੍ਰੋਗਰਾਮ ਵੇਖ ਕੇ ਯਾਰਾਂ ਦੋਸਤਾਂ ਨਾਲ ਬਹਿ ਕੇ ਅਸੀਂ ਆਪਣੇ ਆਪ ਨੂੰ ਰਿਲੈਕਸ ਕਰ ਲੈਂਦੇ ਹਾਂ ਪਰ ਤੁਸੀਂ ਜੇ ਕਰੀ ਕਈ ਵਾਰੀ ਕਿਤੇ ਸੋਚੋਗੇ ਹੋ ਸਕਦਾ ਵਾ ਕਿ ਤੁਸੀਂ ਉਲਟਾ ਹੋਰ ਪਰੇਸ਼ਾਨੀ ਵਧਾ ਲੈਂਦੇ ਹੋ ਸਕਦਾ ਤੁਹਾਡੀ ਜੇਬ ਨਾ ਫੋਰ ਐਗਜ਼ਾਮਪਲ ਹੋ ਸਕਦਾ ਤੁਹਾਡੀ ਜੇਬ ਨਾ ਲਾਓ ਕਰਦੀ ਹੋਵੇ ਤੁਸੀਂ 200-400 ਉੱਥੇ ਖਰਚ ਆਏ ਹੋ ਤੇ ਤੁਸੀਂ ਹੋਰ ਜ਼ਿਆਦਾ ਸਟੱਕ ਹੋ ਗਏ। ਤੁਸੀਂ ਇੱਕ ਪਾਸੇ ਰਿਲੈਕਸੇਸ਼ਨ ਭਾਲਣ ਦੀ ਕੋਸ਼ਿਸ਼ ਕੀਤੀ, ਦੂਸਰੇ ਪਾਸੇ ਤੁਸੀਂ ਹੋਰ ਜ਼ਿਆਦਾ ਸਟੱਕ ਹੋ ਗਏ। ਸੋ ਮੇਨ ਆ ਕਿ ਤੁਸੀਂ ਪਹਿਲਾਂ ਤੁਹਾਡਾ ਜਿਹੜਾ ਅਨੈਲਿਸਿਸ ਹੈ ਉਹ ਪਹਿਲਾਂ ਫਾਈਂਡਿੰਗ ਤੁਹਾਡੀਆਂ ਸਹੀ ਹੋਣ,
1: ਜਿਵੇਂ ਕਿ ਤੁਸੀਂ ਕਿਹਾ ਹੁਣ ਉਹ ਖੁਦ ਦੇ ਨਾਲ ਗੱਲ ਕਰਨਾ। ਈਵਨ ਸਪੋਜ਼ ਤੁਸੀਂ ਫੋਰ ਐਨ ਐਗਜ਼ਾਮਪਲ ਇੱਕ ਤੁਸੀਂ ਫੇਸ ਦੇ ਹੀ ਦਿੱਤਾ, ਸਪੋਜ਼ ਆਪਾਂ ਪਾਰਟਨਰ ਦੇ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ, ਰਾਦਰ ਦੈਨ ਮਤਲਬ ਆਪਣੇ ਲੈਵਲ ਦਾ ਐਨਾਲਿਸਿਸ ਕਰਕੇ ਕਈ ਵਾਰੀ ਆਪਣੀ ਜਿਹੜੀ ਫੀਲਿੰਗਸ ਹੈ ਜਾਂ ਆਪਣੀ ਜਿਹੜੀ ਤੁਸੀਂ ਇੰਨੇ ਸਾਰੇ ਦਿਸ ਦੈਟ ਕੁਐਸਚਨਸ ਬਣਾਏ ਹੋਏ ਨਾ, ਉਹ ਵੀ ਰਾਦਰ ਦੈਨ ਕਿਸੇ ਥਰਡ ਪਰਸਨ ਦੀ ਥਾਂ ਉਸ ਇੱਕ ਪਰਸਨ ਨਾਲ ਸ਼ੇਅਰ ਕਰਕੇ ਨਾ, ਉਹ ਵੀ ਤੁਸੀਂ ਹਲਕਾ ਹੋ ਸਕਦੇ ਹੋ ਕਿ ਹਾਂ ਮੈਨੂੰ ਇਹ ਪਰੇਸ਼ਾਨੀ ਚੱਲ ਰਹੀ ਹੈ ਕਿ ਕਿਸ ਹੱਦ ਤੱਕ ਮੈਂ ਸਹੀ ਹਾਂ, ਉਹਦਾ ਵੀ ਇੱਕ ਪੱਖ ਸੁਣਨਾ ਬਣਦਾ। ਕਿਉਂਕਿ ਕਈ ਵਾਰੀ ਕੀ ਹੁੰਦਾ ਆਪਣੇ ਅਕੋਰਡਿੰਗ ਆਪਾਂ ਐਨਾਲਿਸਿਸ ਵੀ ਕਰਕੇ ਬੋਲ ਕੇ ਵੀ ਨਾ ਇੱਕ ਇੱਕ ਕਹਿ ਲਓ ਇੱਕ ਬਾਇਸਨੈਸ ਇੱਕ ਸੋਚ ਜੀ ਬਣਾ ਲੈਂਦੇ ਹਾਂ, ਹੈ ਨਾ, ਇੱਕ ਮੈਂਟੈਲਿਟੀ ਜਾਂ ਥਿੰਕਿੰਗ ਬਣਾ ਲੈਂਦੇ ਹਾਂ ਕਿ ਸੋ ਐਂਡ ਸੋ ਆ ਇਹ ਬੰਦਾ ਇੱਦਾਂ ਦਾ, ਜੇ ਮੈਂ ਇਹਨੂੰ ਮਿਲਾਂਗਾ ਮੇਰਾ ਨਾ ਮੈਂ ਮੇਰਾ ਦਿਮਾਗ ਹੀ ਖਰਾਬ ਹੋਣਾ। ਅਤੇ ਰਾਦਰ ਦੈਨ ਦੈਟ ਤੁਸੀਂ ਉਹ ਬੰਦੇ ਦੇ ਨਾਲ ਗੱਲ ਕਰੋ ਕਿ ਯਾਰ ਜਿੰਨੀ ਵਾਰ ਵੀ ਆਪਾਂ ਮਿਲਿਆ ਇਹ ਇਹ ਚੀਜ਼ਾਂ ਮੈਨੂੰ ਪਸੰਦ ਨਹੀਂ ਆਈ, ਜਾਂ ਤਾਂ ਇਹਦੇ 'ਤੇ ਵਰਕ ਕਰ ਲਏ ਜਾਂ ਆਪਾਂ ਓਕੇ ਟਾਟਾ ਬਾਏ ਬਾਏ। ਮਤਲਬ ਕਿਉਂਕਿ ਆਪਣੇ ਲੈਵਲ 'ਤੇ ਐਨਾਲਿਸਿਸ ਵੀ ਕਰਕੇ ਬਟ ਫਿਰ ਡਬਲ ਚੈੱਕ ਕਰਨਾ ਵੀ ਜ਼ਰੂਰੀ ਹੈ ਇੱਕ ਸਾਹਮਣੇ ਵਾਲੇ ਦਾ।
0: ਹਾਂ ਬਿਲਕੁਲ, ਸਭ ਤੋਂ ਪਹਿਲਾਂ ਇਹਦੇ ਵਿੱਚ ਹੀ ਅਗਲਾ ਪਾਰਟ ਇਹ ਵੀ ਆ ਜਾਂਦਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਖਾਸ ਨੇ ਜਿਹੜੇ ਤੁਹਾਡੇ ਨਾਲ ਤੁਹਾਡੇ ਪਰਿਵਾਰ ਦਾ ਹਿੱਸਾ ਨੇ, ਸਭ ਤੋਂ ਪਹਿਲਾਂ ਉੱਥੋਂ ਸ਼ੁਰੂਆਤ ਕੀਤੀ ਜਾਵੇ। ਆਪਾਂ ਇੱਥੇ ਵੀ ਕਈ ਲੋਕ ਬਹੁਤ ਗਲਤੀ ਕਰਦੇ ਆ ਵੀ ਉਹ ਸ਼ੁਰੂਆਤ ਬਾਹਰੋਂ ਕਰਦੇ ਆ, ਮਸਲਾ ਤੁਹਾਡੇ ਘਰ ਦਾ ਵਾ, ਸਲਾਹ ਲੈਣੀ ਤੁਸੀਂ ਬਾਹਰੋਂ ਸ਼ੁਰੂ ਕਰਦੇ ਹੋ, ਸੋ ਉਹ ਚੀਜ਼ ਹੋਰ ਜ਼ਿਆਦਾ ਵਿਗੜ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਤੁਹਾਡੀ ਆਪਸ ਦੇ ਵਿੱਚ ਤੁਹਾਡਾ ਸਲਾਹ ਮਸ਼ਵਰਾ ਹੋਵੇ। ਸੋ ਇਹ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਸਾਨੂੰ ਮਾਨਸਿਕ ਪਰੇਸ਼ਾਨੀ ਦਿੰਦੀਆਂ, ਸਾਨੂੰ ਐਂਗਜ਼ਾਇਟੀ ਦਿੰਦੀਆਂ, ਓਵਰ ਥਿੰਕਿੰਗ ਦਿੰਦੀਆਂ, ਸਾਨੂੰ ਹੌਲੀ ਹੌਲੀ ਡਿਪਰੈਸ਼ਨ ਵੱਲ ਨੂੰ ਲੈ ਕੇ ਜਾਂਦੀਆਂ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਐਵੇਂ ਅਜਾਈ ਜਿਹਾ ਆਪਾਂ ਮਨ ਦੇ ਉੱਤੇ ਆਲਵੇਜ਼ ਇੱਕ ਬੋਝ ਜਿਹਾ ਮਹਿਸੂਸ ਕਰਦੇ ਹਾਂ। ਸ਼ਾਇਦ ਕਈ ਵਾਰੀ ਤੁਸੀਂ ਮਹਿਸੂਸ ਕੀਤਾ ਹੋਊਗਾ ਵੀ ਸਾਰਾ ਕੁਛ ਠੀਕ ਹੈ, ਤੁਸੀਂ ਖੁਸ਼ ਹੋ, ਤੁਹਾਡੀ ਜੋਬ ਬੜੀ ਵਧੀਆ ਵਾ, ਤੁਸੀਂ ਬੜੇ ਵਧੀਆ ਕਿਸੇ ਪ੍ਰੋਗਰਾਮ ਨੂੰ ਵੀ ਵੇਖ ਆਇਓ, ਤੁਸੀਂ ਜੋ ਜਿਹਨਾਂ ਲੋਕਾਂ ਨਾਲ ਇੰਜੋਏ ਕਰਦੇ ਹੋ ਉਹਨਾਂ ਨਾਲ ਵੀ ਬਹਿ ਆਇਓ, ਪਰ ਫਿਰ ਵੀ ਤੁਸੀਂ ਭਾਰ ਜਿਹਾ ਮਹਿਸੂਸ ਕਰਦੇ ਹੋ। ਸੋ ਉਹ ਸਾਰਾ ਕੁਛ
1: ਬੈਕ ਮਾਈਂਡ 'ਚ ਤੁਹਾਡੇ ਕੁਛ ਨਾ ਕੁਛ ਲੈ ਕੇ ਤੁਸੀਂ ਚੱਲ ਰਹੇ ਹੋ
0: ਜੀ, ਅਤੇ ਉਹ ਜਿਹੜਾ ਬੈਕ ਮਾਈਂਡ 'ਚ ਆ ਉਹ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਮਿਲ ਕੇ ਵੱਡੀਆਂ ਬਣਦੀਆਂ। ਸੋ ਇਸ ਕਰਕੇ ਜ਼ਰੂਰੀ ਆ ਕਿ ਸਾਡੀ ਮੈਂਟਲ ਹੈਲਥ ਠੀਕ ਰਹੇ, ਕਿਉਂਕਿ ਆਪਾਂ ਫਿਰ ਸੋਚ ਵੀ ਤਾਂ ਹੀ ਚੰਗਾ ਸਕਦੇ ਹਾਂ, ਹੈਲਦੀ ਤਾਂ ਸੋਚ ਸਕਦੇ ਹਾਂ, ਹੈਲਦੀ ਸੋਚ ਸਕਦੇ ਹਾਂ ਤਾਂ ਆਪਾਂ ਗਰੋ ਕਰ ਸਕਦੇ ਹਾਂ, ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ, ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ, ਤੁਸੀਂ ਕ੍ਰੀਏਟੀਵਿਟੀ ਤਾਂ ਹੀ ਕਰ ਸਕਦੇ ਹੋ। ਸੋ ਆਪਣੇ ਕੰਮ ਦੇ ਵਿੱਚ

0: ਅਤੇ ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ ਰੱਬ ਰੱਬ ਕਰਨਾ, ਐਟਲੀਸਟ 5 ਤੋਂ 10 ਮਿੰਟ ਬਹਿਣਾ ਸ਼ੁਰੂ ਕਰੋ, ਉਸ ਦੇ ਦਰਮਿਆਨ ਜੋ ਤੁਹਾਡੇ ਮਨ 'ਚ ਆਉਂਦਾ ਆਉਣ ਦਿਉ, ਜੋ ਹੁੰਦਾ ਹੋਣ ਦਿਉ, ਇਹ ਨਾ ਤੁਸੀਂ ਮਹਿਸੂਸ ਕਰੋ ਵੀ ਹਾਏ ਮੇਰਾ 'ਤੇ ਮਨ ਨਹੀਂ ਲੱਗਾ, ਮੇਰਾ 'ਤੇ ਉਹਦੇ 'ਚ ਟਿਕਾਓ ਨਹੀਂ ਹੋਇਆ, ਨਹੀਂ ਆਉਂਦਾ ਤਾਂ ਨਾ ਹੋਵੇ, ਪਰ
1: ਗੱਲ ਹੈ ਬਹਿਣ ਦੀ। ਨਹੀਂ ਅਕਸਰ ਹੁੰਦਾ ਹੀ ਹੈ, ਜਦੋਂ ਤੁਸੀਂ ਅੱਖਾਂ ਮੀਚਦੇ ਹੋ ਨਾ ਤੁਹਾਡੇ ਦਿਮਾਗ 'ਚ ਦੁਨੀਆਂ ਭਰ ਦੀ ਗੱਲਾਂ ਉਦੋਂ ਹੀ ਆਉਂਦੀ ਹੈ।
0: ਮੈਂ ਤੈਨੂੰ ਹੋਰ ਤਰੀਕੇ ਦਾ ਵੀ ਰਿਲਾਈਜ਼ ਕਰਦਾ ਯਾਸੀ, ਮੈਂ ਕਈ ਵਾਰੀ ਇੱਦਾਂ ਸੋਚਦਾ ਵੀ ਜਿਹੜੀਆਂ ਉਸ ਟਾਈਮ ਦੇ ਉੱਤੇ ਗੱਲਾਂ ਆਉਂਦੀਆਂ ਅਤੇ ਉਹਦੇ ਵਿੱਚ ਨਾ ਆਪਾਂ ਇੱਕ ਇਹ ਸੋਚਦੇ ਹਾਂ ਵੀ ਹਾਏ ਮੇਰਾ ਮਨ ਨਹੀਂ ਲੱਗਾ ਰੱਬ ਵੱਲ, ਪਰ ਫਿਰ ਮੈਂ ਇੱਕ ਦਿਨ ਸੋਚਿਆ ਕਿ ਜਿਹੜੀਆਂ ਗੱਲਾਂ ਮੇਰੇ ਦਿਮਾਗ 'ਚ ਆਈਆਂ ਉਹ ਵੀ ਕਿੰਨੀਆਂ ਇੰਪੋਰਟੈਂਟ ਸੀ, ਉਹ ਮੈਨੂੰ ਭੁੱਲੀਆਂ ਸੀ, ਉਹ ਮੈਨੂੰ ਚੇਤੇ ਆ ਗਈਆਂ ਬੈਠਿਆਂ, ਹੈ ਨਾ, ਅਤੇ ਉਹ ਤੋਂ ਬਾਅਦ 'ਚ ਫਿਰ ਮੈਂ ਉਹਨਾਂ ਦਾ ਹੱਲ ਕਰ ਲਿਆ। ਜਾਂ ਮੈਂ ਮੰਨ ਲਓ ਮੇਰਾ ਮੈਨੂੰ ਬੈਠਿਆਂ ਬੈਠਿਆਂ ਮੈਨੂੰ ਚੇਤਾ ਆ ਗਿਆ ਉਹ ਯਾਰ ਫਲਾਣਾ ਬਿੱਲ ਤਰਨ ਵਾਲਾ ਸੀ, ਹੈ ਨਾ, ਅਤੇ ਚੇਤਾ ਤਾਂ ਆ ਗਿਆ ਨਾ, ਕੁਛ ਕੁਛ ਤਾਂ ਭਾਰ ਲੱਥਾ। ਸੋ ਇਹ ਬਹੁਤ ਸਾਰੀਆਂ ਹੋਣਗੀਆਂ ਇਹ 3 ਚੀਜ਼ਾਂ ਬੇਸਿਕ ਆਪਣੀ ਰੂਟੀਨ ਦੇ ਵਿੱਚ ਆਪਾਂ 10 ਮਿੰਟ ਜਿਹੜਾ ਆਪਾਂ ਸ਼ਾਂਤੀ ਨਾਲ ਬਹਿ ਕੇ ਉਹਨੂੰ ਤੁਸੀਂ ਮੈਡੀਟੇਸ਼ਨ ਕਹਿ ਲਓ, ਉਹਨੂੰ ਤੁਸੀਂ ਪਾਠ ਕਹਿ ਲਓ, ਕੁਛ ਨਹੀਂ ਕਰਨਾ ਤਾਂ ਉੱਦਾਂ ਹੀ ਬਹਿ ਜਾਓ, ਕੁਛ ਨਾ ਕਰੋ, ਤੁਸੀਂ ਉੱਦਾਂ ਹੀ ਬਹਿ ਜਾਓ, ਸੋਚ ਹੀ ਲਓ ਵੀ ਕੀ ਤੁਹਾਨੂੰ ਪਰੇਸ਼ਾਨ ਕਰ ਰਿਹਾ, ਭਾਵੇਂ ਇਹੋ ਹੀ ਸੋਚ ਲਓ ਤੁਸੀਂ, ਪਰ ਬਹਿ ਜਾਓ ਟਿਕ ਕੇ ਅਤੇ ਤੁਸੀਂ ਐਕਸਰਸਾਈਜ਼ ਕਰ ਲਓ, ਵਾਕ ਵਗੈਰਾ ਕਰ ਲਓ, ਅਤੇ ਖਾਣ ਲੱਗਿਆਂ ਜ਼ਰੂਰ ਸੋਚ ਲਓ ਵੀ ਮੈਂ ਗਲਤ ਖਾ ਰਿਹਾ ਜਾਂ ਸਹੀ ਖਾ ਰਿਹਾ। ਇਹ 3 ਚੀਜ਼ਾਂ ਆਪਣੀ ਰੂਟੀਨ 'ਚ ਆਪਾਂ ਸ਼ਾਮਿਲ ਕਰ ਲਈਏ, ਭਾਵੇਂ ਤੁਸੀਂ ਤੰਦਰੁਸਤ ਹੋ, ਤੁਸੀਂ ਬੱਚੇ ਹੋ, ਤੁਸੀਂ ਬਜ਼ੁਰਗ ਹੋ, ਤੁਸੀਂ ਨੌਜਵਾਨ ਹੋ, ਮਤਲਬ ਇਹ ਸਾਰਿਆਂ 'ਤੇ ਲਾਗੂ ਹੁੰਦੀਆਂ।
1: ਬਿਲਕੁਲ ਹਾਂ, ਇਹ ਚੀਜ਼ਾਂ 'ਤੇ ਹਰ ਕੋਈ, ਈਵਨ ਬੱਚੇ ਵੀ ਅੱਖਾਂ ਬੰਦ ਕਰਕੇ ਬ੍ਰੀਦ ਇਨ ਬ੍ਰੀਦ ਆਊਟ ਕਰ ਹੀ ਲੈਂਦੇ,
0: ਜੋ ਆਪਾਂ ਕਰਦੇ ਹਾਂ ਉਹ ਵੀ ਵੇਂਦੇ। ਸੋ ਆਪਾਂ ਜੇ ਵਾਕ ਕਰਾਂਗੇ ਸਾਡੇ ਬੱਚਿਆਂ ਨੂੰ ਵੀ ਆਦਤ ਪੈ ਜੂਗੀ, ਆਪਾਂ ਜੇ ਸੋਚ ਕੇ ਵਧੀਆ ਖਾਵਾਂਗੇ ਇਹਦਾ ਮਤਲਬ ਵੀ ਸਾਡੇ ਘਰ 'ਚ ਵਧੀਆ ਆ ਰਿਹਾ ਹੋਊਗਾ, ਸਾਡੇ ਬੱਚਿਆਂ ਤੱਕ ਵੀ ਉਹ ਚੀਜ਼ ਚੱਲ ਜੂਗੀ। ਆਪਾਂ ਜੇ 10 ਮਿੰਟ ਟਿਕ ਕੇ ਬੈਠੇ ਹਾਂ ਤੇ ਤੁਹਾਡੇ ਬੱਚੇ ਨੂੰ ਵੀ ਟਿਕ ਕੇ ਬਹਿਣਾ ਆਜੂਗਾ, ਨਹੀਂ ਤੇ ਤੁਹਾਡੀ ਸ਼ਿਕਾਇਤ ਹੀ ਰਹਿਣੀ ਆ ਇਹ ਤੇ ਟਿਕ ਕੇ ਨਹੀਂ ਬਹਿੰਦਾ, ਉਹਨੂੰ ਪਤਾ ਹੀ ਨਹੀਂ ਆ ਟਿਕ ਕੇ ਬਹਿਣਾ ਕੀ ਹੁੰਦਾ, ਉਹਨੇ ਨਾ ਤੁਹਾਨੂੰ ਵੇਖਿਆ ਨਾ ਕਦੀ, ਹੁਣ ਟੀਵੀ ਕਾਰਟੂਨਾਂ ਨੇ ਤੇ ਟਿਕ ਕੇ ਬਹਿਣਾ ਨਹੀਂ ਆ, ਕੋਈ ਇੱਦਾਂ ਦਾ ਕਾਰਟੂਨ ਥੋੜ੍ਹੀ ਹੋਊਗਾ ਜਿਹੜਾ ਉਹਨੂੰ ਇੱਦਾਂ ਦਾ ਉਹ ਵੇਂਦਾ ਹੋਵੇ ਕੋਈ ਬੱਚਾ ਵੀ ਉਹ ਟਿਕ ਕੇ ਤੇ 1 ਘੰਟਾ ਬੈਠਾ ਹੀ ਆ ਬਸ, ਇੱਦਾਂ ਦਾ ਤਾਂ ਕੁਛ ਨਹੀਂ ਹੋਣਾ। ਸੋ ਇਹ ਚੀਜ਼ਾਂ ਜ਼ਰੂਰ ਆਪਣੀ ਲਾਈਫ ਦੇ ਵਿੱਚ ਤੁਸੀਂ ਸ਼ਾਮਿਲ ਕਰੋ ਕਿਉਂਕਿ ਇਹ ਵੱਡੀ ਸਮੱਸਿਆ ਵਾ। ਆਸਟ੍ਰੇਲੀਆ ਜਿੱਥੇ ਆਪਾਂ ਰਹਿ ਰਹੇ ਹਾਂ, ਕੁਛ ਅੰਕੜੇ ਆਪਾਂ ਸਾਂਝੇ ਕਰ ਦਿੰਦੇ ਹਾਂ ਜਾਣ ਤੋਂ ਪਹਿਲਾਂ। ਆਸਟ੍ਰੇਲੀਆ ਦੇ ਵਿੱਚ ਹਰ ਸਾਲ ਲਗਭਗ 20%, ਯਾਨੀ ਕਿ 5 ਦੇ ਵਿੱਚੋਂ 1 ਆਸਟ੍ਰੇਲੀਆਈ ਨਾਗਰਿਕ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਨਸਿਕ ਬਿਮਾਰੀ ਦੇ ਨਾਲ ਜੂਝਦਾ। ਲਗਭਗ 45% ਆਸਟ੍ਰੇਲੀਅਨ ਜਿਹੜੇ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਦੇ ਨਾ ਕਦੇ ਮਾਨਸਿਕ ਸਿਹਤ ਦੀ ਸਮੱਸਿਆ, ਚਾਹੇ ਉਹ ਡਿਪਰੈਸ਼ਨ ਹੋਵੇ, ਚਾਹੇ ਉਹ ਐਂਗਜ਼ਾਇਟੀ ਹੋਵੇ, ਜਾਂ ਕੋਈ ਵੀ ਇਹਦੇ ਨਾਲ ਰਲਦਾ ਮਿਲਦਾ, ਕੋਈ ਇਹਦੀ ਭੈਣ, ਇਹਦਾ ਭਰਾ, ਇਹਦਾ ਮਾਮਾ, ਇਹਦਾ ਫੁੱਫਾ, ਸੋ ਇਹਦੇ ਨਾਲ ਰਿਲੇਟਡ ਕਦੀ ਨਾ ਕਦੀ ਜ਼ਿੰਦਗੀ 'ਚ ਉਹਨੂੰ ਸ਼ਿਕਾਇਤ ਜ਼ਰੂਰ ਰਹਿੰਦੀ ਆ। 45% ਆਸਟ੍ਰੇਲੀਅਨਸ ਇਹ ABS ਦੇ ਡਾਟੇ ਤੁਹਾਡੇ ਨਾਲ ਸ਼ੇਅਰ ਕਰਨੇ। ਸਭ ਤੋਂ ਵੱਡੀ ਜਿਹੜੀ ਆਮ ਸਮੱਸਿਆ ਵਾ ਉਹ ਆ ਓਵਰ ਥਿੰਕਿੰਗ, ਐਂਗਜ਼ਾਇਟੀ ਅਤੇ ਡਿਪਰੈਸ਼ਨ, ਜਿਹੜਾ ਇਹਨਾਂ ਦੋਵਾਂ ਤੋਂ ਬਾਅਦ ਆਉਂਦਾ ਅਤੇ ਬਾਅਦ ਵਿੱਚ ਇਹ ਤੋਂ ਬਾਅਦ 'ਚ ਫਿਰ ਉਹ ਇਹਨਾਂ ਤੋਂ ਹੀ ਕਨਵਰਟ ਹੋ ਕੇ ਫਿਰ ਉਹ ਡਿਪਰੈਸ਼ਨ ਬਣ ਜਾਂਦਾ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣ ਦੇ ਲਈ ਆਪਣੇ ਆਪ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ। ਖਾਸ ਤੌਰ ਦੇ ਉੱਤੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਇਹ ਸਮੱਸਿਆ ਆਉਂਦੀ ਹੈ, ਕਿਉਂਕਿ ਉਹਨਾਂ ਦੇ ਵਿੱਚ ਕਹਿੰਦੇ ਨੇ ਕਿ ਇਹ ਚੀਜ਼ਾਂ ਪਲੱਸ ਹੋ ਜਾਂਦੀਆਂ, ਉਹਨਾਂ ਨੂੰ ਸੁੱਤੇ ਸਿੱਧ ਉਹਨਾਂ ਦਾ ਘਰ ਵੀ ਸਤਾ ਰਿਹਾ ਹੁੰਦਾ, ਅਤੇ ਉਹ ਸਾਰੀ ਉਮਰ ਇਸੇ ਕੰਪੈਰੀਜ਼ਨ 'ਚ ਵੀ ਲੱਗੇ ਰਹਿੰਦੇ ਆ, ਉੱਥੇ ਹੁੰਦੇ ਸੌਖੇ ਹੋਣਾ ਹੀ,
1: ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ, ਬੀਚ ਵਿੱਚ ਲਟਕਦੇ ਰਹੇ।
0: ਜ਼ਿੰਦਗੀ ਦੇ ਵਿੱਚ ਆਪਸ਼ਨਸ ਵੇਖੋ ਕਿੰਨਾ ਤੰਗ ਕਰਦੀਆਂ ਬੰਦੇ ਨੂੰ।
1: ਇਹ ਤਾਂ ਹੈ ਹੀ, ਜਿੰਨੀ ਜ਼ਿਆਦਾ ਆਪਾਂ ਨੂੰ ਜਿਵੇਂ ਹੁਣ ਓਵਰ ਥਿੰਕਿੰਗ ਦੀ ਗੱਲ ਕੀਤੀ ਹੈ, ਹੁਣ ਸੰਸਕ੍ਰਿਤ ਦੀ ਲਾਈਨ ਵੀ ਨਾ ਅਤੀ ਸਰਵਤਰ ਵਰਜੇਤ, ਮਤਲਬ ਅਤੀ ਕਿਸੇ ਵੀ ਚੀਜ਼ ਦੀ ਠੀਕ ਨਹੀਂ ਹੈ, ਭਾਵੇਂ ਓਵਰ ਥਿੰਕ ਕਰ ਲਓ, ਭਾਵੇਂ ਓਵਰ ਆਪਸ਼ਨਸ ਕਹਿ ਲਓ, ਕਿਸੇ ਵੀ ਚੀਜ਼ ਦੀ ਜੇ ਟੂ ਮੱਚ ਹੋ ਜਾਂਦੀ ਹੈ ਨਾ ਤੇ ਉਹ ਫਿਰ ਤੁਹਾਨੂੰ ਤੰਗ ਹੀ ਕਰਦੀ ਹੈ।
0: ਆਪਸ਼ਨ ਹਮੇਸ਼ਾ ਮਾਰ ਲੈਣਾ, ਜ਼ਿੰਦਗੀ ਗੁਜ਼ਰ ਰਹੀ ਹੈ ਤੇਰੇ, ਉਂਝ ਜ਼ਿੰਦਗੀ ਗੁਜ਼ਰ ਰਹੀ ਹੈ ਤੇਰੇ ਤੋਂ ਬਗੈਰ, ਤੂੰ ਜਾਂ ਹੁੰਦੀ ਤੇ ਗੱਲ ਹੋਰ ਹੋਣੀ ਸੀ। ਸੋ ਇਹ ਜਿਹੜੀ ਆਪਸ਼ਨ ਹੈ ਨਾ,
1: ਨਹੀਂ ਐਵੇਂ ਹੋਣਾ ਚਾਹੀਦਾ, ਇੱਕ ਹੋਰ ਨੇਕ ਹੋ,
0: ਪਤੀ ਪਤਨੀ ਔਰ ਵੋ ਦੋ, ਹੁਣ ਤਾਂ ਸਾਡੀਆਂ ਫਿਲਮਾਂ ਵੀ ਚੱਲਣ ਆਉਣ ਲੱਗ ਗਈਆਂ, ਹੁਣ ਕਿੱਥੋਂ, ਹੁਣ ਤਾਂ ਟੱਪ ਗਿਆ ਕੰਮ ਉਹ ਤਾਂ। ਸੋ ਆਮ ਤੌਰ ਦੇ ਉੱਤੇ ਨਵੇਂ ਨਵੇਂ ਜਦੋਂ ਆਪਾਂ ਆਉਂਦੇ ਹਾਂ ਤੇ ਉਦੋਂ ਸ਼ਾਇਦ ਇਹ ਚੀਜ਼ਾਂ ਸ਼ਾਇਦ ਘੱਟ ਸਾਨੂੰ ਨਾ ਇੱਕ ਫਿਰ ਵੀ ਮਤਲਬ ਜਿਵੇਂ ਅੰਕੜਿਆਂ ਦੇ ਹਿਸਾਬ ਨਾਲ ਵੇਖਾਂ ਤਾਂ ਇਹ ਕੁਛ ਉਲਟ ਕਹਿ ਰਹੇ ਨੇ, ਪਰ ਮੈਨੂੰ ਇਹ ਲੱਗਦਾ ਵੀ ਜਦੋਂ ਆਪਾਂ ਨਵੇਂ ਨਵੇਂ ਆਉਂਦੇ ਹਾਂ ਨਾ ਸਾਨੂੰ ਇੱਕ ਆਸ ਹੁੰਦੀ ਹੈ, ਆਸ ਵੀ ਤੁਹਾਨੂੰ ਜਿਉਂਦਾ ਰੱਖਦੀ ਆ, ਆਸ ਵੀ ਤੁਹਾਨੂੰ ਸਟ੍ਰੈਸ ਨਹੀਂ ਹੋਣ ਦਿੰਦੀ। ਸਾਨੂੰ ਆਸ ਹੁੰਦੀ ਆ ਵੀ ਅੱਗੇ ਜਦੋਂ ਆਪਾਂ ਪੀਆਰ ਹੋ ਗਏ, ਪੜ੍ਹਾਈ ਖਤਮ ਹੋ ਗਈ, ਨੌਕਰੀ ਵਧੀਆ ਮਿਲ ਗਈ ਨਾ, ਤਾਂ ਅਸੀਂ ਠੀਕ ਹੋ ਜਾਣਾ,
1: ਸਭ ਵਧੀਆ ਹੋ ਜਾਣਾ।
0: ਉਦੋਂ ਤੱਕ ਸਗੋਂ ਤੁਹਾਨੂੰ ਉਸ ਲੈਵਲ 'ਤੇ ਇਹ ਚੀਜ਼ਾਂ ਪਰੇਸ਼ਾਨ ਨਹੀਂ ਕਰਦੀਆਂ ਤੁਹਾਨੂੰ, ਪਰ ਜਿੱਦਾਂ ਹੀ ਤੁਹਾਨੂੰ ਉਹ ਚੀਜ਼ਾਂ ਮਿਲ ਜਾਂਦੀਆਂ ਤੇ ਤੁਹਾਡੀ ਆਸ ਜੀ ਟੁੱਟਦੀ ਆ ਵੀ ਆਹ ਵੀ ਮਿਲ ਗਿਆ, ਆਹ ਵੀ ਮਿਲ ਗਿਆ, ਆਹ ਵੀ ਮਿਲ ਗਿਆ,
1: ਹੁਣ ਕੀ,
0: ਇਹ ਤਾਂ ਹੋਰ ਵੱਧ ਗਿਆ ਕੰਮ। ਸੋ ਫਿਰ ਆਪਾਂ ਬਸ ਧੱਕੇ ਦੇ ਨਾਲ ਆਪਾਂ ਆਪਾਂ ਤੁਰੇ ਜਾਂਦੇ ਹਾਂ। ਸੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਜਾਂ ਫਿਰ ਆਸ ਪਾਸ ਤੁਹਾਡੇ ਕੋਈ ਵੀ ਪ੍ਰੋਬਲਮ ਆ ਰਹੀ ਆ ਤੇ ਲਾਈਫ ਲਾਈਨ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ 13 11 14 ਦੇ ਉੱਤੇ, 24 ਘੰਟੇ ਦੇ ਲਈ ਇਹ ਨੰਬਰ ਹੁੰਦਾ। ਬਲੂ ਬੌਂਡ ਦੇ ਉੱਤੇ, ਬਲੂ ਬੌਂਡ ਬਿਯੋਂਡ ਬਲੂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਜਿਹੜਾ ਕਿ 24 ਘੰਟੇ ਦੇ ਲਈ ਨੰਬਰ ਹੁੰਦਾ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਕਿਸਮ ਦੀ ਕੋਈ ਲੈਂਗੁਏਜ ਦੀ ਤੁਹਾਨੂੰ ਸਮੱਸਿਆ ਵਾ ਤੇ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਨ ਦੇ ਲਈ 13 14 50 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਜਿਹੜੀ ਵੀ ਤੁਹਾਡੀ ਭਾਸ਼ਾ, ਉਸੇ ਭਾਸ਼ਾ ਦੇ ਵਿੱਚ ਹੀ ਤੁਹਾਡੇ ਨਾਲ ਗੱਲ ਕੀਤੀ ਜਾਊਗੀ। ਸੋ ਜੇ ਇਹਦੇ ਵਿੱਚ ਕੋਈ ਵੀ ਆਸ ਪਾਸ ਤੁਸੀਂ ਵੇਖਦੇ ਹੋ ਜਾਂ ਤੁਹਾਨੂੰ ਕੋਈ ਸ਼ਿਕਾਇਤ, ਤੁਹਾਡੇ ਪਰਿਵਾਰ ਨੂੰ ਕੋਈ ਕਿਸੇ ਕਿਸਮ ਦੀ ਸ਼ਿਕਾਇਤ ਲੱਗਦੀ ਹੈ, ਤਾਂ ਇਹਨੂੰ ਹਲਕੇ ਦੇ ਵਿੱਚ ਨਾ ਲਿਆ ਜਾਵੇ। ਸਭ ਤੋਂ ਪਹਿਲਾਂ ਆਪਣੇ GP ਦੇ ਨਾਲ ਗੱਲਬਾਤ ਕੀਤੀ ਜਾਵੇ, ਲੋਕਲ GP ਦੇ ਕੋਲੋਂ ਮੈਂਟਲ ਹੈਲਥ ਪਲਾਨ ਤੁਸੀਂ ਬਣਵਾ ਸਕਦੇ ਹੋ। ਉਸ ਤੋਂ ਇਲਾਵਾ ਜਿਹੜੀਆਂ ਹੋਰ ਅੱਗੇ ਦੀਆਂ ਸਟੈਪ ਨੇ ਉਹ ਤੁਹਾਨੂੰ ਜ਼ਰੂਰ ਦੱਸਣਗੇ। ਜੇਕਰ ਨਹੀਂ ਤੁਸੀਂ GP ਕੋਲ ਜਾਣਾ ਚਾਹੁੰਦੇ ਤਾਂ ਘਰ ਬੈਠੇ ਤੁਸੀਂ ਲਾਈਫ ਲਾਈਨ ਦੇ ਉੱਤੇ ਜਾਂ ਫਿਰ ਬਿਯੋਂਡ ਬਲੂ ਦੇ ਉੱਤੇ ਕਾਲ ਕਰ ਸਕਦੇ ਹੋ।
1: ਐਗਜੈਕਟਲੀ, ਬੜੀ ਆਸਾਨੀ ਨਾਲ ਇੱਥੇ ਤਾਂ ਆਪਾਂ ਇਹੋ ਜਿਹੀ ਕੰਟਰੀ 'ਚ ਰਹਿ ਰਹੇ ਹਾਂ, ਇੱਥੇ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਹੈਲਪ ਹੋ ਸਕਦੀ ਹੈ, ਬਟ ਕਦਮ ਤੇ ਤੁਸੀਂ ਉਠਾਉਣਾ ਪਏਗਾ, ਤੁਹਾਨੂੰ ਪਏਗਾ,
0: ਤੁਹਾਨੂੰ ਹੀ ਕਹਿਣਾ ਪੈਣਾ ਵੀ ਹੱਥ ਖੜਾ ਕਰੋਗੇ ਫਿਰ ਹੀ ਟੀਚਰ ਕਹੂਗਾ ਨਾ ਹਾਂਜੀ ਦੱਸੋ ਵੀ
1: ਦੱਸੋ ਕੀ ਦਿੱਕਤ ਹੈ।
0: ਸੋ ਜਾਂਦੇ ਜਾਂਦੇ ਇਹੀ ਕਹਾਂਗੇ, ਤੇ ਸਭ ਤੋਂ ਪਹਿਲਾਂ ਉਸ ਤੋਂ ਪਹਿਲਾਂ ਆਪਾਂ ਇਹ ਕਹਾਂਗੇ ਕਿ ਪਲੀਜ਼ ਕਾਲ ਹਲੇ ਸਾਨੂੰ ਨਾ ਕਰੋ। ਆਪਾਂ ਕਾਲ ਦੇ ਸਿਲਸਿਲੇ ਜਦੋਂ ਅਸੀਂ ਕਹਾਂਗੇ ਕਿ ਹੁਣ ਸਾਨੂੰ ਕਾਲ ਕਰੋ ਉਦੋਂ ਕਰਿਓ। ਹੁੰਦਾ ਕੀ ਆ ਕਿ ਅਸੀਂ ਕਈ ਵਾਰੀ ਕਾਲ 'ਚ ਪੈ ਕੇ ਆਪਾਂ ਡੀਰੇਲ ਹੁੰਦੇ ਹਾਂ, ਸਾਡਾ ਬੜਾ ਕੁਛ ਧਰਿਆ ਧਰਾਇਆ ਰਹਿ ਜਾਂਦਾ। ਸੋ ਆਪਾਂ ਇਹ ਰਿਲਾਈਜ਼ ਕੀਤਾ ਕਿ ਸਾਡਾ ਫਲੋ ਮਰਦਾ, ਸੋ ਇਸ ਕਰਕੇ ਜਦੋਂ ਅਸੀਂ ਆਪਣਾ ਕਹਿ ਚੁੱਕਾ ਹੋਵਾਂਗੇ ਫਿਰ ਤੁਸੀਂ ਨੋਟ ਕਰੀ ਜਾਓ, ਤੁਸੀਂ ਵੀ ਆਪਣੇ ਪੈਨ 'ਤੇ, ਆਪਣੇ ਦਿਮਾਗ 'ਚ, ਆਪਣੀ ਕਾਪੀ 'ਤੇ ਨੋਟ ਕਰੀ ਜਾਓ, ਅਤੇ ਜਦੋਂ ਅਸੀਂ ਤੁਹਾਨੂੰ ਆਵਾਜ਼ ਮਾਰਾਂਗੇ ਫਿਰ ਤੁਸੀਂ ਆ ਕੇ ਗੱਲ ਕਰਿਓ। ਧੰਨਵਾਦ, ਹਾਲੇ ਮੈਂ ਕਾਲ ਨਹੀਂ ਲੈ ਪਾਊਂਗਾ। ਅਤੇ ਜਾਂਦੇ ਜਾਂਦੇ ਇਸ ਸੈਗਮੈਂਟ ਦੇ ਵਿੱਚੋਂ ਆਪਾਂ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਵਧੀਆ ਲੱਗਦੀ ਆ ਅਤੇ ਉਹੀ ਤੁਹਾਡੇ ਨਾਲ ਵੀ ਸ਼ੇਅਰ ਕਰੂੰਗਾ ਕਿ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਅੱਗੇ ਅੱਗੇ ਤੁਰੇ ਜਾਂਦੇ ਇੱਕ ਸਟੇਜ ਇੱਦਾਂ ਦੀ ਆਉਂਦੀ ਆ ਤੁਸੀਂ ਬਹੁਤ ਜ਼ਿਆਦਾ ਮਹਿਸੂਸ ਕਰਦੇ ਹੋ, ਅਤੇ ਉਦੋਂ ਇਹ ਚੀਜ਼ ਤੁਸੀਂ ਜ਼ਰੂਰ ਯਾਦ ਕਰਿਓ ਕਿ ਜ਼ਿੰਦਗੀ ਦੇ ਵਿੱਚ ਆਪਾਂ ਉਦੋਂ ਹੀ ਪਰੇਸ਼ਾਨ ਹੁੰਦੇ ਹਾਂ ਜਦੋਂ ਸਾਨੂੰ ਦੂਰ ਤੱਕ ਕੁਛ ਦਿਖ ਨਹੀਂ ਰਿਹਾ ਹੁੰਦਾ, ਸਾਨੂੰ ਜਦੋਂ ਮਹਿਸੂਸ ਹੁੰਦਾ ਵੀ ਅੱਗੇ ਤਾਂ ਹਨੇਰਾ ਹੀ ਹਨੇਰਾ ਵਾ, ਅੱਗੇ ਸਾਨੂੰ ਸਾਡਾ ਫਿਊਚਰ ਨਹੀਂ ਦਿਖ ਰਿਹਾ, ਸਾਨੂੰ ਸਾਡਾ ਫਿਊਚਰ ਪਰੇਸ਼ਾਨ ਕਰਦਾ, ਸਾਨੂੰ ਲੱਗਦਾ ਵੀ ਅੱਗੇ ਤਾਂ ਮੰਜ਼ਿਲ ਹੀ ਕੋਈ ਨਹੀਂ ਹੈ, ਮੈਂ ਹਨੇਰੇ 'ਚ ਤੁਰਿਆ ਜਾਂਦਾ, ਤਾਂ ਉਦੋਂ ਇੱਕ ਚੀਜ਼ ਜ਼ਰੂਰ ਯਾਦ ਰੱਖਿਓ ਕਿ ਜਦੋਂ ਆਪਾਂ ਚਾਨਣ ਲੈ ਕੇ ਤੁਰਦੇ ਹਾਂ, ਆਪਾਂ ਦੀਵਾ ਲੈ ਕੇ ਤੁਰਦੇ ਹਾਂ, ਜ਼ਿੰਦਗੀ ਇੱਕ ਦੀਵਾ ਲੈ ਕੇ ਤੁਰਨ ਵਾਂਗੂ ਆ, ਅਤੇ ਦੀਵੇ ਦੀ, ਚਾਨਣ ਦੀ, ਮੋਮਬੱਤੀ ਦੀ ਇੱਕ ਖਾਸੀਅਤ ਆ ਕਿ ਸਾਨੂੰ ਅਗਲਾ ਕਦਮ ਦਿਖ ਰਿਹਾ ਹੁੰਦਾ ਆਪਣੇ ਹੱਥ 'ਚ, ਜਦੋਂ ਚਾਨਣ ਹੁੰਦਾ ਤਾਂ ਸਾਨੂੰ ਪਤਾ ਹੁੰਦਾ ਅਸੀਂ ਅਗਲਾ ਕਦਮ ਕਿੱਥੇ ਧਰਨਾ, ਅਤੇ ਵੇਖਿਆ ਜਾਵੇ ਅਤੇ ਜਦੋਂ ਤੁਸੀਂ ਅਗਲਾ ਕਦਮ ਧਰ ਲਓਗੇ ਅਤੇ ਫਿਰ ਅਗਲਾ ਕਦਮ ਦਿਖਣਾ ਸ਼ੁਰੂ ਹੋ ਜਾਣਾ। ਸੋ ਐਵਰੀ ਡੇ, ਹਰ ਪਲ ਤੁਸੀਂ ਜਿੱਦਾਂ ਜਿੱਦਾਂ ਕਦਮ ਅੱਗੇ ਵਧਾਈ ਜਾਓਗੇ ਉਹ ਦੀਵਾ, ਉਹ ਚਾਨਣ, ਉਹ ਲੋ ਤੁਹਾਨੂੰ ਅਗਲਾ ਵਿਖਾਈ ਜਾਓਗੇ। ਪਰ ਜੇ ਤੁਸੀਂ ਇਹ ਵੇਖ ਰਹੇ ਹੋ ਹੱਥ 'ਤੇ ਦੀਵਾ ਧਰ ਕੇ ਅਤੇ ਤੁਸੀਂ 10 ਕਿਲੋਮੀਟਰ ਅੱਗੇ ਵੇਖ ਰਹੇ ਹੋ, ਕਿਲੋਮੀਟਰ ਅੱਗੇ ਵੇਖ ਰਹੇ ਹੋ ਵੀ ਹਾਏ ਅੱਗੇ ਤਾਂ ਹਨੇਰਾ ਵਾ, ਪਰ ਤੁਸੀਂ ਯਾਦ ਰੱਖੋ ਕਿ ਤੁਸੀਂ ਉੱਡ ਕੇ ਨਹੀਂ ਉੱਥੇ ਪਹੁੰਚ ਸਕਦੇ, ਉੱਡ ਕੇ ਪਹੁੰਚਣ ਵਾਲਾ ਤੇ ਉੱਥੇ ਵੀ ਫਿਰ ਹਨੇਰੇ 'ਚ ਕਿਤੇ ਕੰਧ 'ਚ ਵੱਜੂਗਾ ਜਾ ਕੇ, ਹੈ ਨਾ, ਕਿਸੇ ਰੁੱਖ 'ਤੇ ਟੰਗਿਆ ਜਾਊਗਾ। ਸੋ ਤੁਸੀਂ ਇੱਕ ਇੱਕ ਕਦਮ ਹੌਲੀ ਹੌਲੀ ਬੇਬੀ ਸਟੈਪ ਜਦੋਂ ਇੱਕ ਇੱਕ ਵਧਾਈ ਜਾਓਗੇ ਉਹੋ ਹੀ ਲੋ ਅੱਗੇ ਅੱਗੇ ਤੁਰੀ ਜਾਣੀ ਆ, ਅਤੇ ਉਹੋ ਹੀ ਤੁਹਾਨੂੰ ਇੱਕ ਇੱਕ ਸਟੈਪ ਇੱਕ ਇੱਕ ਸਟੈਪ, ਅਤੇ ਉਹ ਜੋ ਤੁਹਾਨੂੰ ਦਿਖ ਰਿਹਾ ਵਾ ਅੱਗੇ ਉੱਥੋਂ ਤੱਕ ਤੁਸੀਂ ਪਹੁੰਚ ਜਾਣਾ ਵਾ ਆਖਿਰਕਾਰ। ਪਰ ਕਹਿਣ ਦਾ ਮਤਲਬ ਇਹ ਕਿ ਠਹਿਰਾ, ਥੋੜ੍ਹਾ ਜਿਹਾ ਸਕੂਨ ਅਤੇ ਥੋੜ੍ਹੀ ਜਿਹੀ ਪੇਸ਼ੈਂਸ ਰੱਖਣੀ ਪਊਗੀ ਸਾਨੂੰ, ਵੀ ਇਹ ਨਹੀਂ ਆ ਵੀ ਰਾਤੋਂ ਰਾਤ ਤੁਸੀਂ, ਜੇ ਤੁਸੀਂ ਰਾਤੋਂ ਰਾਤ ਪਹੁੰਚਣ ਦੀ ਗੱਲ ਕਰੋਗੇ ਤੇ ਇਸ ਦੀਵੇ ਚੋਂ ਤੇਲ ਤੁਸੀਂ ਡੋਲ ਬਹਿਣਾ
1: ਤੇ ਫੂਕਾ ਮਾਰ ਮਾਰ ਕੇ ਚਾ ਪੀਓ, ਨਹੀਂ ਤੇ ਤੱਤੀ ਚਾ ਦਾ ਮੂੰਹ ਸਾੜ ਦੇਗੀ।
0: ਸੋ ਜਿਹੜੇ ਜਿਹੜੇ ਸਮਝ ਸਕਦੇ ਨੇ, ਸਮਝ ਗਏ ਨੇ, ਉਹ ਤੁਸੀਂ ਇਹਨੂੰ ਫੋਲੋ ਕਰੋ। ਜਿਹੜੇ ਨਹੀਂ ਸਮਝੇ ਤੁਸੀਂ ਕਿਸੇ ਵੇਲੇ ਵੀ ਮੈਸੇਜ ਜਾਂ ਫੋਨ ਕਰ ਸਕਦੇ ਹੋ, ਜਾਂ ਫਿਰ ਕੋਈ ਵੀ ਤੁਹਾਡੇ ਜਾਣਨ ਦੇ ਵਿੱਚ ਸਮਝਣ ਦੇ ਵਿੱਚ ਸਿਆਣਾ, ਜਿਹਦੇ ਨਾਲ ਤੁਸੀਂ ਗੱਲ ਕਰਨੀ ਵਧੀਆ ਲੱਗਦੀ ਹੈ ਤੁਹਾਨੂੰ, ਉਹਦੇ ਨਾਲ ਜ਼ਰੂਰ ਕਰੋ। ਅਤੇ ਆਪਾਂ ਅਗਲੀ ਰੂਪਰੇਖਾ ਦੱਸ ਕੇ ਆਪਾਂ ਜਾਸੀ ਫਿਰ ਅੱਗੇ ਵਧੀਆ ਬ੍ਰੇਕ ਦਾ ਸਮਾਂ ਹੋ ਗਿਆ।
1: ਹਾਂਜੀ ਹਾਂਜੀ ਬਿਲਕੁਲ, ਹੁਣ ਮੈਂਟਲ ਹੈਲਥ ਦੀ ਤਾਂ ਆਪਾਂ ਗੱਲ ਕਰ ਲਈਏ, ਅਤੇ ਤੁਸੀਂ ਇੰਨੀ ਸੋਹਣੀ ਟਿਪ ਦਿੱਤੀ ਹੈ, ਮੈਨੂੰ ਲੱਗਦਾ ਹੈ ਹਰੇਕ ਇਨਸਾਨ ਦੇ ਕੰਮ ਆਉਣੀ ਆਉਣੀ ਹੈ ਇਹ ਚੀਜ਼, ਕਿਉਂਕਿ ਇਹ ਬੈਸਟ ਐਗਜ਼ਾਮਪਲ ਹੋ ਗਿਆ। ਅਤੇ ਇਹਦੇ ਨਾਲ ਹੁਣ ਆਪ ਤੁਹਾਨੂੰ ਪਤਾ ਹੀ, ਇਸ ਮੰਡੇ ਨੂੰ ਆਪਾਂ ਗਾਰਡਨਿੰਗ ਦੀ ਵੀ ਗੱਲਾਂ ਕਰਦੇ ਹਾਂ ਅਤੇ ਫਲ ਬੂਟਿਆਂ ਦੀ ਗੱਲ ਕਰਦੇ ਹਾਂ, ਤਾਂ ਮੈਂ ਸੋਚਿਆ ਕਿ ਮੈਂ ਤੁਹਾਨੂੰ ਇੱਕ ਹਿਸਟਰੀ ਦੱਸਦਾ ਫਰੂਟ ਦੀ ਹਿਸਟਰੀ, ਅਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ, ਅਤੇ ਨਾਲ ਦੇ ਨਾਲ
0: ਅਗਲੇ ਹਿੱਸੇ 'ਚ ਆ ਕੇ
1: ਹਾਂ ਨਾਲ ਦੇ ਨਾਲ ਤੁਸੀਂ ਦਿਓਗੇ ਟਿਪਸ ਗਾਰਡਨਿੰਗ ਦੇ।
0: ਹਾਂਜੀ, ਕੁਛ ਇੱਕ ਮੈਸੇਜ ਵੀ ਆਏ ਨੇ ਅਤੇ ਉਹਨਾਂ ਦੇ ਨਾਲ ਰਿਲੇਟਿਡ ਵੀ ਗੱਲ ਕਰ ਲਾਂ, ਕਿਉਂਕਿ ਪ੍ਰੋਬਲਮ ਜਿਹੜੀਆਂ ਨੇ ਉਹ ਤਾਂ ਸਾਰਿਆਂ ਦੀਆਂ ਲਗਭਗ ਸੇਮ ਜਿਹੀਆਂ ਹੁੰਦੀਆਂ ਨੇ। ਅਤੇ ਆ ਕੇ ਆਪਾਂ ਅਗਲੇ ਹਿੱਸੇ 'ਚ ਗੱਲ ਕਰਾਂਗੇ ਹੁਣ ਸਾਰੀਆਂ ਗੱਲਾਂ ਬਾਤਾਂ ਕਰਕੇ, ਅਤੇ ਫਿਰ ਤੁਸੀਂ ਚਾਹੇ ਮੈਂਟਲ ਹੈਲਥ ਦੇ ਉੱਤੇ ਆ, ਚਾਹੇ ਕਿਸੇ ਫਰੂਟ ਗਾਰਡਨਿੰਗ ਦੇ ਉੱਤੇ ਆ, ਜਾਂ ਹੋਰ ਜਿਹੜੇ ਸਾਡੇ ਕੋਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਸ਼ੇ ਨੇ, ਉਹਨਾਂ ਦੇ ਉੱਤੇ ਕਿਸੇ 'ਤੇ ਵੀ ਤੁਸੀਂ ਗੱਲ ਕਰਨੀ ਆ, ਅਤੇ ਫਿਰ ਤੁਹਾਨੂੰ ਆਪਾਂ ਜਦੋਂ ਆਵਾਜ਼ ਮਾਰਾਂਗੇ ਫਿਰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਹਿੱਸੇਦਾਰੀ ਪਾਇਓ ਤੁਸੀਂ। ਅਤੇ ਬ੍ਰੇਕ 'ਚ ਜਾਣ ਤੋਂ ਪਹਿਲਾਂ ਦੱਸ ਦਈਏ ਕਿ ਸਲੀਪ ਐਂਡ ਰਿਲੈਕਸ ਵਾਲਿਆਂ ਦੇ ਵੱਲੋਂ ਫਾਈਨੈਂਸ਼ੀਅਲ ਈਅਰ ਸੇਲ ਲਾਈ ਗਈ ਆ, 50% ਔਫ ਆ ਐਪਿੰਗ ਸਟੋਰ ਦੇ ਵਿੱਚ, ਕੁਛ ਵੀ ਤੁਸੀਂ ਲੈਣਾ ਹੋਵੇ ਅਤੇ ਰੇਡੀਓ ਹਾਂਜੀ ਦਾ ਜੇਕਰ ਤੁਸੀਂ ਰੈਫਰੈਂਸ ਦਿੰਦੇ ਹੋ ਤਾਂ ਤੁਹਾਨੂੰ ਇੱਕ ਬੈੱਡ ਲੈਣ ਦੇ ਉੱਤੇ ਇੱਕ ਮੈਟਰਸ ਫ੍ਰੀ ਮਿਲੂਗਾ।
1: ਓਕੇ,
0: ਵਾਓ, ਯੀਪੀ।
1: ਇੱਕ ਉਹ ਵੀ ਦੱਸਿਆ ਸੀ ਨਾ ਤੁਸੀਂ ਲਾਸਟ ਟਾਈਮ ਕਿ ਇੰਡੀਅਨ ਸਟਾਈਲ ਗੱਦੇ ਵੀ ਸਪੈਸ਼ਲਟੀ ਇਹਨਾਂ ਦੀ,
0: ਸਪੈਸ਼ਲਟੀ ਇਹਨਾਂ ਦੀ, ਤੁਸੀਂ ਜਿੱਦਾਂ ਦਾ ਮਰਜ਼ੀ ਹਾਰਡ ਤੁਸੀਂ ਬਣਵਾ ਲਓ। ਮੈਂ ਤਾਂ ਖੁਦ ਬਣਵਾਇਆ ਸੀ ਅਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਉਸ ਤੋਂ ਬਾਅਦ ਮੇਰਾ ਲੱਕ ਪੀੜ ਨਹੀਂ ਹੁੰਦਾ ਹੈ, ਉਸ ਤੋਂ ਬਾਅਦ ਮੈਂ ਰਿਲੈਕਸ ਫੀਲ ਕਰਦਾ ਹਾਂ।
1: ਮੇਰੇ ਦਿਮਾਗ 'ਚ ਤਾਂ ਲੱਕ 28 ਕੁੜੀ ਦਾ ਵਾਲਾ ਗਾਣਾ ਆ ਗਿਆ।
0: ਤੇ ਇੱਕ ਆਪਾਂ ਬ੍ਰੇਕ ਲੈ ਕੇ ਤੇ ਫਿਰ ਵਾਪਸੀ ਕਰਦੇ ਹਾਂ ਜੀ, ਤੇ ਹੋਰ ਵੀ ਪ੍ਰੋਗਰਾਮ ਦੇ ਵਿੱਚ ਬਹੁਤ ਸਾਰਾ ਕੁਛ, ਪਰ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਰੇਡੀਓ ਹਾਂਜੀ 1674 AM।
2: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ। ਇਸ ਜਨਮ
3: ਕਾ ਲੈਜੈਂਡਰੀ ਲਵ ਸਟੋਰੀਸ ਕੀ ਤੋਂ ਐਂਡਿੰਗ ਟ੍ਰੈਜਿਕ ਹੁੰਦੀ ਹੈ। From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
4: Chand Mera Dil, Chand Mera Dil.
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674 ਮਾਸ ਕਰਦੇ ਆ। ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅੱਜ ਸੋਮਵਾਰ ਦਾ ਦਿਨ ਹੈ, ਅੱਜ 18 ਤਰੀਕ ਹੈ ਮਈ ਦਾ ਮਹੀਨਾ। ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਜਸਪ੍ਰੀਤ।
1: ਹਾਂਜੀ, ਇੱਕ ਵਾਰੀ ਫਿਰ ਤੋਂ ਅਸੀਂ ਲੈ ਕੇ ਆਏ ਹਾਂ। ਹਾਂਜੀ, ਮੈਲਬਨ ਤੇ ਅੱਜ ਆਪਾਂ ਗੱਲ ਕਰਾਂਗੇ ਡਿਫਰੈਂਟ ਡਿਫਰੈਂਟ ਚੀਜ਼ਾਂ ਦੀ। ਆਪ ਗੱਲ ਕਰਦੇ ਹਾਂ ਕੀਵੀ ਦੇ ਬਾਰੇ। ਕਿਆ ਆਪਕੋ ਪਤਾ ਹੈ ਕੀਵੀ ਅਸਲ ਮੇਂ ਕੀਵੀ ਥਾ ਹੀ ਨਹੀਂ? ਕੀਵੀ ਜਿਸਕਾ ਨਾਮ ਕੀਵੀ ਹੈ ਵੋ ਪਹਿਲੇ ਕੀਵੀ ਥਾ ਹੀ ਨਹੀਂ। ਕੀਵੀ ਕੋ ਐਕਚੁਅਲੀ ਹਮ ਬਾਤ ਕਰੇ ਪਹਿਲੇ ਕੀ ਤੋ ਕੀਵੀ ਮਿਲਤਾ ਥਾ ਪਹਿਲੇ ਚਾਇਨਾ ਮੇਂ।
0: ਵੱਡਾ ਹੋ ਕੇ ਕੀਵੀ ਬਣਿਆ?
1: ਐਗਜੈਕਟਲੀ, ਪਹਿਲੇ ਮਿਲਤਾ ਥਾ ਚਾਇਨਾ ਮੇਂ ਟਾਂਗ ਡਾਇਨੈਸਟੀ ਕੇ ਟਾਈਮ ਸੇ। ਠੀਕ ਹੈ, ਤੋ ਉਸ ਟਾਈਮ ਪੇ ਇਸੇ ਬੋਲਤੇ ਥੇ ਮੀ ਹੋਟੋ। ਔਰ ਮੀ ਹੋਟੋ ਚਾਈਨੀਜ਼ ਮੇਂ ਥਾ, ਉਸਕਾ ਮਤਲਬ ਥਾ ਮਕਾਕ ਪੀਚ। ਔਰ ਇੱਕ ਟੀਚਰ ਥੀ ਵੋ ਚਾਇਨਾ ਗਈ, ਤੋ ਚਾਇਨਾ ਗਈ ਤੋ ਉਹਨੇ ਯੇ ਜੋ ਪ੍ਰੋਡਕਟ ਥਾ ਯਾ ਫਰੂਟ ਥਾ ਬੜਾ ਪਸੰਦ ਆਇਆ। ਤੋ ਉਹਨੇ ਕਿਹਾ ਕਿਉਂ ਨਾ ਮੈਂ ਇਸਕੇ ਬੀਜ ਲੈ ਜਾਊਂ। ਵੋ ਚਾਇਨਾ ਸੇ ਬੀਜ ਲੈ ਕੇ ਆਈ ਨਿਊਜ਼ੀਲੈਂਡ, ਔਰ ਉਹਨੇ ਇੱਕ ਫਾਰਮਰ ਕੋ ਦੇ ਦੀਏ। ਫਾਰਮਰ ਨੇ ਉਸੇ ਉਗਾਇਆ, ਔਰ ਜੋ ਵਹਾਂ ਕਾ ਇਨਵਾਇਰਮੈਂਟ ਥਾ ਨਿਊਜ਼ੀਲੈਂਡ ਕਾ, ਉਸਮੇਂ ਵੋ ਬਹੁਤ ਅੱਛੇ ਸੇ ਗਰੋ ਕੀਆ। ਤੋ ਯੇ ਜੋ ਫਰੂਟ ਥਾ, ਫਿਰ ਵਹਾਂ ਕੇ ਫਾਰਮਰਸ ਨੇ ਉਸੇ ਨਾਮ ਦਿਆ ਚਾਈਨੀਜ਼ ਗੂਸਬੈਰੀ, ਕਿਉਂਕਿ ਵੋ ਬੈਰੀ ਜੈਸਾ ਦਿਖ ਰਹਾ ਥਾ, ਗ੍ਰੀਨ ਥਾ, ਤੋ ਉਹਨਾਂ ਨੇ ਚਾਈਨੀਜ਼ ਗੂਸਬੈਰੀ ਇਸਕਾ ਨਾਮ ਦਿਆ। ਔਰ ਫਿਰ ਇਹਨਾਂ ਨੇ ਐਕਸਪੋਰਟ ਕਰਨਾ ਸ਼ੁਰੂ ਕੀਆ ਅਮੈਰੀਕਾ ਕੋ। ਅਮੈਰੀਕਾ ਨੇ ਵੀ ਲਗਭਗ 50 ਸਾਲੋਂ ਤੱਕ ਮੰਗਾਇਆ ਕੀਵੀ, ਔਰ ਬੜੇ ਚਾਅ ਸੇ ਖਾਇਆ। ਠੀਕ ਹੈ, ਪਰ ਵਨ ਫਾਈਨ ਡੇ ਉਹਨਾਂ ਨੇ ਡਿਸਾਈਡ ਕੀਆ ਕਿ ਕੋਈ ਵੀ ਐਸੀ ਚੀਜ਼ ਜਿਸਮੇਂ ਚਾਇਨਾ ਕਾ ਨਾਮ ਆਤਾ ਹੈ ਹਮ ਨਹੀਂ ਲੇਂਗੇ। ਤੋ ਉਹਨਾਂ ਨੇ ਉਸਕਾ ਬੋਲ ਦਿਆ, ਉਹਨਾਂ ਨੇ ਡਾਇਰੈਕਟ ਬੋਲਾ ਕਿ ਯੂ ਆਰ ਵੈਰੀ ਕੂਲ, ਬਟ ਯੂ ਨੋ ਵਾਟ, ਤੁਹਾਡਾ ਨਾਮ ਅੱਛਾ ਨਹੀਂ ਲੱਗ ਰਿਹਾ ਹਮੇ। ਅਬ ਫਾਰਮਰਸ ਕੋ ਕੁਛ ਨਾ ਕੁਛ ਤੋ ਨਾਮ ਦੇਣਾ ਥਾ ਨਾ, ਕਿਉਂਕਿ ਇਤਨਾ ਅੱਛੇ ਸੇ ਗਰੋਥ ਉਸਕੀ ਹੋ ਰਹੀ ਹੈ, ਇਤਨਾ ਅੱਛਾ ਫਰੂਟ ਹੈ, ਤੋ ਕੈਸੇ ਨਾ ਕੈਸੇ ਤੋ ਉਹਨਾਂ ਨੇ ਵੇਚਣਾ ਹੀ ਹੈ। ਉਹਨੇ ਪਹਿਲੇ ਮੈਲੇਨੇਟ ਕਰਕੇ ਉਸਕਾ ਨਾਮ ਦਿਆ, ਪਰ ਉਹ ਨਾਮ ਵੀ ਬੜਾ ਅਤਰੰਗੀ ਥਾ, ਤਰਬੂਜ਼ ਸੇ ਮਿਲਤਾ ਜੁਲਤਾ ਥਾ। ਤੋ ਫਿਰ ਕਿਹਾ ਕਿ ਇਹ ਵੀ ਕੁਛ ਬਾਤ ਜਮੀ ਨਹੀਂ। ਤੋ ਉਹਨੇ ਫਿਰ ਐਟ ਦੀ ਐਂਡ ਡਿਸਾਈਡ ਕੀਆ, ਸਭ ਚੀਜ਼ ਛੋੜੋ, ਜੋ ਹਮਾਰਾ ਨੈਸ਼ਨਲ ਬਰਡ ਹੈ, ਛੋਟਾ ਸਾ ਹੈ, ਹਲਕਾ ਸਾ ਬਰਾਊਨ ਕਲਰ ਕਾ ਬਰਡ ਹੈ, ਫਰੀ ਸਾ ਹੋਤਾ ਹੈ, ਤੋ ਯੇ ਫਰੂਟ ਵੀ ਬਾਹਰ ਸੇ ਐਸਾ ਹੀ ਦਿਖਤਾ ਹੈ, ਕਿਉਂ ਨਾ ਹਮ ਇਸ ਫਰੂਟ ਕਾ ਨਾਮ ਕਰ ਦੇ ਕੀਵੀ। ਤੋ ਵਹੀਂ ਸੇ ਕੀਵੀ ਬਣ ਗਿਆ ਕੀਵੀ, ਜੋ ਆਜ ਇੰਡੀਆ ਮੇਂ ਸ਼ਾਦੀਓ ਮੇਂ ਇੰਟਰਨੈਸ਼ਨਲ ਫਰੂਟ ਕੇ ਨਾਮ ਸੇ ਬੜਾ ਮਹਿੰਗਾ ਵਿਕਤਾ ਹੈ।
0: ਕੀਵੀ ਤੇ ਆਪਣਾ ਡਰੈਗਨ ਫਰੂਟ,
1: ਡਰੈਗਨ ਫਰੂਟ
0: ਲੋਕੀ ਪਹਿਲਾਂ ਭਰਦੇ ਪਲੇਟ ਉਹਦੇ ਨਾਲ, ਬਾਹਰ ਤੇ ਖਾਧਾ ਨਹੀਂ ਜਾਣਾ।
1: ਐਗਜੈਕਟਲੀ, ਮੈਨੂੰ ਤਾਂ ਮੇਰੀ ਸ਼ਾਦੀ ਕੇ ਟਾਈਮ ਕਾ ਯਾਦ ਹੈ ਕਿ ਜਬ ਜੈਸੇ ਆਪ ਕੇਟਰਸ ਕੋ ਬੁਲਾਤੇ ਹੋ ਨਾ, ਉਹਨਾਂ ਨੇ ਭਾਈ ਸਾਹਿਬ ਦੋ ਇੰਟਰਨੈਸ਼ਨਲ ਫਰੂਟ ਵੀ ਐਡ ਕਰਾਈਏ,
0: ਉਹ ਰੱਖਣੇ ਤੇ ਇੰਨੇ ਵੱਧ ਪੈਸੇ।
1: ਹਾਂ, ਮਤਲਬ ਉਨਕਾ ਸਟਾਈਲ ਜੋ ਹੁੰਦਾ ਨਾ, ਵੇਚ ਦਿੱਤੇ ਆਪਕਾ ਸਮਾਨ।
0: ਜਦੋਂ ਮੈਂ ਪਹਿਲੀ ਵਾਰੀ ਜੈਸੇ ਕੀਵੀ ਪਤਾ ਸੁਣਿਆ ਹੈ, ਜਦੋਂ ਨਾ ਆਈਲੈਟਸ ਦੀ ਤਿਆਰੀ ਨਹੀਂ ਕਰਾਉਂਦੇ ਹੁੰਦੇ, ਉਹ ਲਿਸਨਿੰਗ ਦੇ ਵਿੱਚ ਉਹ ਹੁੰਦੇ ਆ ਮੋਡਿਊਲ ਜੇ, ਤੇ ਉਹਦੇ ਵਿੱਚ ਉਹ ਹੁੰਦਾ ਸੀ ਕੀਵੀ ਕੀਵੀ। ਪਹਿਲੀ ਵਾਰੀ ਮੈਨੂੰ ਪਤਾ ਲੱਗਾ ਵੀ ਇਦਾਂ ਦਾ ਕੋਈ ਫਰੂਟ ਵੀ ਹੁੰਦਾ। ਤੁਹਾਨੂੰ ਪਹਿਲੀ ਵਾਰ ਇੱਥੇ ਆ ਕੇ ਪਤਾ ਲੱਗਾ ਕਿ ਪਹਿਲਾਂ ਹੀ ਪਤਾ ਹੈ?
1: ਨਹੀਂ, ਮੈਨੂੰ ਇੰਡੀਆ ਮੇਂ ਤੋ ਪਤਾ ਨਹੀਂ ਆਪ ਲੋਗੋਂ ਕੀ ਸਾਈਡ ਹੈ ਕਿ ਨਹੀਂ, ਕਿ ਅਤੇ ਕਿ ਅਗਰ
0: ਉਦੋਂ ਨਹੀਂ ਹੈਗਾ, ਹੁਣ ਤੇ ਹੈਗਾ।
1: ਹਾਂ, ਅਬ ਤੋ ਬੜਾ ਮਿਲਤਾ ਹੈ,
0: ਉਦੋਂ ਤੇ ਨਹੀਂ ਹੈਗਾ, ਜਾਂ ਸਾਡੇ ਤੱਕ ਉਦੋਂ ਨਹੀਂ।
1: ਨਹੀਂ, ਮੈਂ ਵੀ
0: ਸਾਡੀ ਉਦੋਂ ਤੱਕ ਨਹੀਂ ਪਹੁੰਚ, ਉਦੋਂ
1: ਨਹੀਂ ਨਹੀਂ, ਬਹੁਤ ਬਾਅਦ ਮੇਂ ਖਾਇਆ ਹੈ, ਐਸੀ ਬਾਤ ਨਹੀਂ ਹੈ, ਆਪਣੀ ਉਮਰ ਮੇਂ ਅੰਤਰ ਵੀ ਤਾਂ ਹੈ। ਨਹੀਂ, ਬਟ ਇਹ ਹੈਗਾ ਕਿ ਜਦੋਂ ਵੀ ਇਹ ਫਰੂਟ ਖਾਧਾ ਨਾ, ਮਤਲਬ ਬੜਾ ਐਕਸਪੈਂਸਿਵ ਹੁੰਦਾ ਸੀਗਾ, ਕਿਉਂਕਿ ਆਈ ਥਿੰਕ ਇੰਡੀਆ ਦੇ ਵਿੱਚ ਵੀ ਪਰ ਪੀਸ ਵਿਕਦਾ ਹੈ ਕੀਵੀ, ਕਿਉਂਕਿ ਇੰਟਰਨੈਸ਼ਨਲੀ ਐਕਸਪੋਰਟ ਹੁੰਦਾ, ਤੇ ਕਹਿੰਦੇ ਪਲੇਟਲੈਟ ਜੇ ਤੁਹਾਡੀ ਘੱਟ ਜਾਏ ਤਾਂ ਕੀਵੀ ਖਾ ਲਓ। ਪਤਾ ਨਹੀਂ ਕਿੰਨੀ ਮਿਥ ਹੈ ਕਿ ਟਰੁੱਥ ਹੈ, ਆਈ ਡੋਂਟ ਨੋ, ਲੇਕਿਨ ਕੀਵੀ ਬੜਾ ਵਿਕਦਾ ਹੈ ਹੁਣ ਤੇ ਇੰਡੀਆ ਦੇ ਵਿੱਚ।
0: ਨਾ ਤੇ ਉਦੋਂ ਵੇਖੋ ਕੀਵੀ ਕਦੀ ਵੇਖਿਆ ਸੀ, ਨਾ ਕਦੀ ਡਰੈਗਨ ਫਰੂਟ ਵੇਖਿਆ।
1: ਡਰੈਗਨ ਫਰੂਟ ਤਾਂ ਮੈਂ ਇੱਥੇ ਆ ਕੇ ਖਾਣਾ,
0: ਹੋਰ ਵੀ ਕਿੰਨਾ ਕੁਛ ਜਿਹੜਾ ਉੱਥੇ ਨਹੀਂ ਕਦੀ ਵੀ ਵੇਖਿਆ, ਪਰ ਹੁਣ ਤੇ ਉੱਥੇ ਆਮ ਹੈ। ਬਰੋਕਲੀ ਬਰੋਕਲੀ ਵੀ ਇੱਥੇ ਆ ਕੇ ਵੇਖੀ ਹੈ ਮੈਂ ਕਹੀਏ,
1: ਤੇ ਨਹੀਂ ਬਰੋਕਲੀ ਮੈਂ ਬੰਬੇ। ਹਾਂ, ਆਵਾਕਾਡੋ ਤਾਂ ਐਗਜ਼ੈਕਟਲੀ, ਆਵਾਕਾਡੋ ਤੇ ਮੈਂ ਮਤਲਬ ਡਰੈਗਨ ਫਰੂਟ ਤੇ ਸਟਿਲ ਨਾ ਤੇ ਸੁਣਿਆ ਸੀਗਾ, ਇੱਕ ਅੱਧੇ ਵਧੀਆ ਵਿਆਹਾਂ ਮੇਰੇ ਵਿਆਹ ਚ ਵੀ ਸੀਗਾ, ਹਾਲਾਂਕਿ ਆਪਾਂ ਖਾਧਾ ਕਿ ਨਹੀਂ ਤੇ, ਲੇਕਿਨ ਕਹਿ ਸਕਦੇ ਹੋ ਕਿ ਇਹ ਉਹਨਾਂ ਫਰੂਟਾਂ ਦੇ ਵਿੱਚ ਹੈ ਕਿ ਲਗਜ਼ਰੀ ਹੈ ਨਾ, ਲਗਜ਼ਰੀ ਫਰੂਟਸ ਦੇ ਵਿੱਚੋਂ ਇਹ ਕੀਵੀ ਕਹਿ ਸਕਦੇ ਹੋ। ਹੁਣ ਤੇ ਨਹੀਂ ਰਿਹਾ,
0: ਹੁਣ ਤੇ ਮਤਲਬ ਆਮ ਜਦੋਂ ਖੇਤੀ ਹੋਣ ਲੱਗ ਪੈਂਦੀ ਫਿਰ ਥੋੜਾ ਸਸਤਾ ਵੀ ਹੋ ਜਾਂਦਾ, ਤੇ ਜਦੋਂ ਆਮ ਵਿਆਹਾਂ ਤੱਕ ਪਹੁੰਚ ਜਾਵੇ ਫਿਰ ਕਿੱਥੇ, ਫਿਰ ਉਹ ਅਮੀਰ ਹੋਰ ਕੁਛ ਖਾਣ ਲੱਗ ਪਏ ਹੁੰਦੇ, ਕੀ ਫਰਕ, ਉਹ ਫਿਰ ਗਾਂਹ ਤੁਰ ਪੈਂਦੇ ਹੁਣ ਕੀ ਕਰੀਏ, ਉਹਨਾਂ ਨੇ ਆਪਣਾ ਆਪਣਾ ਮਿਆਰ ਵਧਾ ਲੈਣਾ ਹੁੰਦਾ ਹੋਰ।
1: ਹਾਂ, ਬਟ ਆਵਾਕਾਡੋ ਤਾਂ ਮੈਂ ਕਹਿ ਸਕਦੀ ਹਾਂ ਕਿ ਮੈਂ ਇੱਥੇ ਹੀ ਆ ਕੇ ਖਾਧਾ, ਤੇ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਆਵਾਕਾਡੋ ਬਾਰੇ।
0: ਨਹੀਂ, ਆਵਾਕਾਡੋ ਤੇ ਸਾਡੇ ਲਈ ਕੋਈ ਨਵੀਂ ਗੱਲ ਨਹੀਂ ਹੈ।
1: 2007 ਦੀ ਗੱਲ ਦੱਸੀ
0: ਤੁਹਾਨੂੰ ਹੁਣ ਕੀ ਦੱਸੀਏ ਹੁਣ ਤੁਸੀਂ ਨਵੇਂ ਹੋ ਤੁਹਾਨੂੰ ਕੀ ਦੱਸ ਚਲੋ ਖੈਰ ਖੇਤੀਬਾੜੀ ਦੀ ਗੱਲ ਚੱਲੀ ਆ ਤੇ ਆਪਾਂ ਇੱਕ ਦੋ ਨਾ ਸਾਨੂੰ ਸਵਾਲ ਵੀ ਆਏ ਸੀ ਗਾਰਡਨਿੰਗ ਦੇ ਨਾਲ ਸੰਬੰਧਿਤ ਤੇ ਇਸ ਹਿੱਸੇ ਦੇ ਵਿੱਚ ਆਪਾਂ ਪਹਿਲਾਂ ਨਾਲ ਲੱਗਦੇ ਉਹ ਵੀ ਦੱਸ ਦਈਏ ਤੇ ਮੈਂ ਪਹਿਲਾਂ ਲੱਭ ਲਵਾਂ ਇਹਨਾਂ ਦਾ ਵੈਸੇ ਮੈਨੂੰ ਮੋਟਾ ਜਿਹਾ ਯਾਦ ਆ ਇਹਨਾਂ ਦਾ ਨਾ ਸਵਾਲ ਹੀ ਜੋ ਕਿ ਅੱਜ ਕੱਲ੍ਹ ਕੋਮਨ ਆ ਮੈਨੂੰ ਵੀ ਇਹ ਪ੍ਰੋਬਲਮ ਆਈ ਆ ਜਿਹੜੇ ਸਾਡੇ ਆ ਪਹਿਲੀਆਂ ਦੇ ਵਿੱਚ ਵੈਸੇ ਨਾ ਮਿਰਚਾਂ ਨੂੰ ਨਹੀਂ ਆ ਪੈਂਦੀਆਂ ਹੁੰਦੀਆਂ ਮੱਖੀਆਂ ਮੁੱਖੀਆਂ ਜੀਆਂ ਤੇ ਕਹਿੰਦੇ ਹੁੰਦੇ ਵੀ ਮਿਰਚਾਂ ਕੌੜੀਆਂ ਵਾ ਇਹਨਾਂ ਨੂੰ ਨਹੀਂ ਕੁਛ ਇੱਦਾਂ ਦਾ ਪੈਂਦਾ ਪਰ ਹਾਂ ਮੈਂ ਵੀ ਪਿਛਲੀ ਵਾਰੀ ਤੋਂ ਏਅਰਲਾਈਜ਼ ਕੀਤਾ ਵੀ ਹੁਣ ਤੇ ਮਤਲਬ ਐਡੀਆਂ ਕਿ ਜਲਮ ਹੋ ਗਈਆਂ ਨਾ ਇਹ ਮਿਰਚਾਂ ਮੁਰਚਾਂ ਵੀ ਨਹੀਂ ਛੱਡਦੀਆਂ ਤੇ ਇਹ ਜਿਹੜੀਆਂ ਮੱਖੀਆਂ ਜਿਹੀਆਂ ਨੇ ਨਾ ਮੈਨੂੰ ਲੱਭ ਨਹੀਂ ਰਿਹਾ ਜੀ ਤੁਹਾਡਾ ਮੈਸੇਜ ਤੋਂ ਦੁਬਾਰਾ ਜੇ ਤੁਸੀਂ ਭੇਜ ਦਿਓ ਤੇ ਅਦਰਵਾਈਜ਼ ਫਿਰ ਜਿੰਨਾ ਕੁ ਮੈਨੂੰ ਯਾਦ ਹੈ ਉਸ ਹਿਸਾਬ ਦੇ ਨਾਲ ਆਪਾਂ ਗੱਲ ਕਰ ਲੈਂਦੇ ਹਾਂ ਤੇ ਇਹਨਾਂ ਨੇ ਕਿਹਾ ਕਿ ਮਿਰਚਾਂ ਜਾਂ ਫਿਰ ਇਹਨਾਂ ਦੇ ਗਾਰਡਨ ਦੇ ਵਿੱਚ ਨਾ ਕੋਈ ਉਹ ਮੱਖੀਆਂ ਜਿਹੀਆਂ ਨੇ ਤੇ ਉਹ ਇਹਨਾਂ ਦੇ ਗਾਰਡਨ ਨੂੰ ਖਰਾਬ ਕਰ ਰਹੀਆਂ ਵਾ ਪੱਤੇ ਖਾ ਰਹੀਆਂ ਵਾ ਤੇ ਉਹਦੇ ਵੇਖੋ ਦੋ ਤਿੰਨ ਇਲਾਜ ਜਿਹੜੇ ਮੈਂ ਵੇਖੇ ਕੀਤੇ ਸੀ ਸਭ ਤੋਂ ਪਹਿਲਾਂ ਤਾਂ ਇੱਕ ਜਿੱਦਾਂ ਹੋਣਾ ਮੀਂਹ ਮਾੜਾ ਮਾੜਾ ਜਿਹਾ ਪੈਣ ਡਿਆ ਗਿਲਵੱਤ ਜੀ ਆ ਦੋ ਤਿੰਨ ਚੀਜ਼ਾਂ ਨੇ ਅਲੱਗ ਅਲੱਗ ਧਿਆਨ ਦੇ ਨਾਲ ਤੁਸੀਂ ਸੁਣ ਲਿਓ ਤੇ ਉਹ ਗਿਲਵੱਤ ਜੀ ਆ ਤੇ ਇਹਦੇ ਵਿੱਚ ਅੱਜ ਕੱਲ੍ਹ ਇਹ ਕਿਹਾ ਜਾਂਦਾ ਕਿ ਜਿਹੜੇ ਕੋਈ ਵੀ ਸਬਜ਼ੀ ਆ ਕੋਈ ਵੀ ਬੂਟਾ ਵਾ ਉਹਨੂੰ ਨਾ ਉੱਤੋਂ ਨਾ ਆਪਾਂ ਸਿੱਲਾ ਕਰੀਏ ਉਹਦੇ ਨਾਲ ਫੰਗਸ ਦਾ ਡਰ ਹੋਰ ਵੱਧ ਜਾਂਦਾ ਤੇ ਆਪਾਂ ਉਹਨੂੰ ਡਰਾਈ ਰੱਖਣਾ ਹੁੰਦਾ ਤੇ ਉਹਦੇ ਲਈ ਇਹ ਜ਼ਰੂਰੀ ਆ ਕਿ ਆਪਾਂ ਸਿਰਫ ਤੇ ਸਿਰਫ ਪਾਣੀ ਜਦੋਂ ਵੀ ਆਪਾਂ ਪਾਉਣਾ ਵਾ ਤੇ ਵੈਸੇ ਤਾਂ ਉਹ ਆਪਣਾ ਜਿਹੜਾ ਅੱਜ ਕੱਲ੍ਹ ਡ੍ਰਿਪ ਸਿਸਟਮ ਜਿਹਾ ਲਾ ਦਿੱਤਾ ਜਾਂਦਾ ਤੇ ਜਾਂ ਜਦੋਂ ਵੀ ਤੁਸੀਂ ਪਾਣੀ ਪਾਉਣਾ ਤੇ ਉੱਤੇ ਪੱਤਿਆਂ 'ਤੇ ਨਹੀਂ ਪਾਉਣਾ ਸੋ ਹੁਣ ਉਹਦਾ ਇਲਾਜ ਕਰਨ ਦੇ ਲਈ ਤੁਸੀਂ ਪਾਣੀ ਜਿਹੜਾ ਉਹ ਥੱਲੇ ਥੱਲੇ ਹੀ ਪਾਉਣਾ ਜੇ ਲੋੜ ਆ ਤੇ ਇੱਕ ਇਲਾਜ ਉਹਦਾ ਇਹ ਵੀ ਹੁੰਦਾ ਵੀ ਜਿੱਦਾਂ ਹੁਣ ਮੀਂਹ ਮੂੰਹ ਜੇ ਪੈਣ ਡਿਆ ਤੇ ਜੇ ਉਹ ਜ਼ਿਆਦਾ ਉਹ ਆ ਗਿੱਲਾ ਵਾ ਤੇ ਉਹਨੂੰ ਪਹਿਲਾਂ ਥੋੜ੍ਹਾ ਜਿਹਾ ਆਪਾਂ ਡਰਾਈ ਆਊਟ ਕਰ ਲਈਏ ਉਹਨੂੰ ਆਪਾਂ ਪਹਿਲਾਂ ਸੁੱਕਣ ਦਈਏ ਸਰਫੇਸ ਨੂੰ ਦੋ ਤਿੰਨ ਦਿਨ ਇਹ ਨਹੀਂ ਆ ਵੀ ਉਹਨੂੰ ਤੁਸੀਂ ਆਪਣਾ ਡੀਹਾਈਡਰੇਟ ਹੀ ਹੋ ਜੇ ਪਰ ਹਾਂ ਤੁਸੀਂ ਮਿੱਟੀ ਫੋਲ ਕੇ ਤੁਸੀਂ ਵੇਖ ਲਿਓ ਅਤੇ ਉਹਦੇ 'ਚ ਉਹਨੂੰ ਪਹਿਲਾਂ ਡਰਾਈ ਜਿਹਾ ਕਰਕੇ ਅਤੇ ਫਿਰ ਉਹਦੇ ਥੱਲੇ ਨਾ ਤੁਸੀਂ ਜੇ ਤਾਂ ਗਮਲੇ ਦੇ ਵਿੱਚ ਆ ਜਾਂ ਗਾਰਡਨ ਦੇ ਵਿੱਚ ਵੀ ਆ ਤਾਂ ਥੋੜ੍ਹੀ ਥੋੜ੍ਹੀ ਜਿਹੀ ਰੇਤ ਵੀ ਭੁੱਕ ਸਕਦੇ ਹੋ ਤੁਸੀਂ ਉਹ ਇਸ ਕਰਕੇ ਕਿਉਂਕਿ ਇਹਦਾ ਨਾ ਮੰਨਿਆ ਜਾਂਦਾ ਵੀ ਜਿਹੜੀਆਂ ਇਹ ਮੱਖੀਆਂ ਨੇ ਨਾ ਵਾਈਟ ਫਲਾਈਜ਼ ਵੀ ਹੋ ਸਕਦੀਆਂ ਨੇ ਹੁਣ ਮੈਨੂੰ ਪਤਾ ਨਹੀਂ ਮੈਂ ਫੋਟੋ ਨਹੀਂ ਤੁਹਾਡੀ ਵੇਖੀ ਪਰ ਇਹਨਾਂ ਦਿਨਾਂ 'ਚ ਇਹੋ ਹੀ ਜ਼ਿਆਦਾ ਪੈਂਦੀਆਂ ਅਤੇ ਉਹਦੇ ਵਿੱਚ ਉਹ ਕੀ ਕਰਦੀਆਂ ਵਾ ਵੀ ਉਹਨਾਂ ਦਾ ਜਿਹੜਾ ਲਾਰਵਾ ਆ ਉਹ ਥੱਲੇ ਡਿੱਗਦਾ ਜ਼ਮੀਨ ਦੇ ਉੱਤੇ ਅਤੇ ਫਿਰ ਉਸ ਤੋਂ ਬਾਅਦ ਉਹ ਅੱਗੇ ਫਰਦਰ ਨੁਕਸਾਨ ਕਰਦਾ ਅਤੇ ਜਦੋਂ ਆਪਾਂ ਥੱਲੇ ਵਾਲੀ ਮਿੱਟੀ ਜਿਹੜੀ ਆ ਤੁਸੀਂ ਕੋਸ਼ਿਸ਼ ਕਰਿਓ ਜਾਂ ਤਾਂ ਥੱਲਿਓਂ ਉੱਤੋਂ ਉੱਤੋਂ ਜੀ ਇਕੱਠੀ ਕਰਕੇ ਅਤੇ ਸੁੱਟ ਦਿਓ ਅਤੇ ਜਾਂ ਫਿਰ ਉੱਥੇ ਥੋੜ੍ਹੀ ਥੋੜ੍ਹੀ ਜਿਹੀ ਆਪਾਂ ਰੇਤ ਪਾ ਦਈਏ ਅਤੇ ਉਹਦੇ ਨਾਲ ਵੀ ਉਹ ਮਸਲਾ ਹੱਲ ਹੋ ਜਾਂਦਾ ਸੋ ਉਹਦੇ ਵਿੱਚ ਤੁਸੀਂ ਹੋਰ ਰੋਕਥਾਮ ਕੀ ਕਰ ਸਕਦੇ ਹੋ ਹੁਣ ਜਿੱਦਾਂ ਮੀਂਹ ਮਾਂ ਜੇ ਪੈਣ ਡਿਆ ਅਤੇ ਉਹਦੇ ਵਿੱਚ ਤੁਸੀਂ ਖਾਸ ਧਿਆਨ ਰੱਖਣਾ ਜਿੱਦਣ ਵੀ ਕਿਤੇ ਧੁੱਪ ਲੱਗੂਗੀ ਮਾੜਾ ਮਾੜਾ ਜਿਹਾ ਫੋਲ ਦਿਓ ਅਤੇ ਉਹਨੂੰ ਤੁਸੀਂ ਧੁੱਪ ਲਵਾ ਲਿਓ ਚੰਗੀ ਤਰ੍ਹਾਂ ਦੇ ਨਾਲ ਸੈਕਿੰਡ ਤੁਸੀਂ ਕੀ ਕਰ ਸਕਦੇ ਹੋ ਜਿਹੜੀ ਆਪਾਂ ਅਕਸਰ ਹੀ ਗੱਲ ਕਰਦੇ ਹੁੰਦੇ ਹਾਂ ਕਿ ਇੱਕ ਉਹ ਮਿਲਦੀ ਹੈ ਜਿਹੜੀ ਆਪਣੀ ਨਿੰਮ ਦਾ ਤੇਲ ਮਿਲਦਾ ਵਾ ਨਿੰਮ ਦਾ ਤੇਲ ਦੀ ਸਪਰੇ ਕਰ ਸਕਦੇ ਹੋ ਤੁਸੀਂ ਜੇ ਤੁਸੀਂ ਨਹੀਂ ਪੈਸੇ ਖਰਚਣੇ ਤਾਂ ਫਿਰ ਤੁਸੀਂ ਆਪਣੇ ਜਿਹੜਾ ਘਰੋਂ ਹੀ ਵਿਨੇਗਰ ਡਲੂਟ ਕਰਕੇ ਮਤਲਬ ਪਾ ਕੇ ਤੁਸੀਂ ਮੰਨ ਲਓ ਜੇ ਇੱਕ ਅੱਧਾ ਹੀ ਬੂਟਾ ਵਾ ਤਾਂ ਇੱਕ ਚਮਚਾ ਮੰਨ ਲਓ ਵਿਨੇਗਰ ਪਾ ਤਾ ਪੰਜ ਸੱਤ ਚਮਚੇ 10 ਜਿਹੜੇ ਆ ਉਹ ਪਾਣੀ ਦੇ ਪਾ ਤੇ ਅਤੇ ਉਹਦੀ ਸਪਰੇ ਕਰ ਸਕਦੇ ਹੋ ਤੁਸੀਂ ਇੱਕ ਨਾ ਇਹਦੇ ਪੱਤੇ ਟੇਢੇ ਕਰਕੇ ਮਤਲਬ ਪੁੱਠੇ ਕਰਕੇ ਵੇਖਿਓ ਥੱਲੜੇ ਪਾਸੇ ਤੁਹਾਨੂੰ ਚਿੱਟੇ ਚਿੱਟੇ ਜੇ ਸਪੋਟ ਜੇ ਤਾਂ ਨਹੀਂ ਉਹਦੇ ਆਂਡੇ ਤਾਂ ਨਹੀਂ ਤੁਹਾਨੂੰ ਦਿਖਦੇ ਅਤੇ ਜੇ ਉਹ ਨੇ ਤਾਂ ਫਿਰ ਆਪਾਂ ਨੂੰ ਦਵਾਈ ਹੀ ਪਾਉਣੀ ਪੈਂਦੀ ਹੈ ਫਿਰ ਇਹਦੇ ਨਾਲ ਨਹੀਂ ਉਹ ਛੇਤੀ ਹੁੰਦੇ ਸੋ ਉਹਦੇ ਲਈ ਤੁਸੀਂ ਬਨਿੰਗ ਵਗੈਰਾ ਜਾਓਗੇ ਤਾਂ ਉੱਥੇ ਜਿਹੜੀਆਂ ਵਾਈਟ ਫਲਾਈਜ਼ ਦੇ ਉਹ ਤੁਹਾਨੂੰ ਦਵਾਈ ਮਿਲਦੀ ਹੈ ਉਹ ਲਿਆ ਕੇ ਤੁਸੀਂ ਪਾ ਸਕਦੇ ਹੋ ਸੋ ਇਸ ਤੋਂ ਇਲਾਵਾ ਜਿਹੜੀ ਆਪਾਂ ਅੱਗੇ ਵੀ ਕੋਮਨ ਜੀ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਕਿ ਜਿਹੜੇ ਤੁਹਾਡਾ ਡਿਸ਼ਵਾਸ਼ਰ ਲਿਕੁਇਡ ਹੈ ਤੁਹਾਡਾ ਡਿਸ਼ਵਾਸ਼ਿੰਗ ਲਿਕੁਇਡ ਉਹਦੀਆਂ ਦੋ ਚਾਰ ਬੂੰਦਾਂ ਪਾਣੀ ਦੇ ਵਿੱਚ ਘੋਲ ਕੇ ਚੰਗੀ ਤਰ੍ਹਾਂ ਦੇ ਨਾਲ ਅਤੇ ਉਹਦੀ ਵੀ ਤੁਸੀਂ ਸਪਰੇ ਇਹ ਨਹੀਂ ਵੀ ਉਹਨੂੰ ਮਤਲਬ ਜਿੱਦਾਂ ਆਪਾਂ ਧੋਨੇ ਹਾਂ ਉਸ ਟਾਈਪ ਤੁਸੀਂ ਕਰ ਦਿਓ ਹਾਂ ਬਹੁਤ ਮਾਈਨਰ ਜੀ ਉਹਦੀ ਹਲਕੀ ਜਿਹੀ ਮਾਤਰਾ ਉਹਦੇ ਵਿੱਚ ਹੋਣੀ ਚਾਹੀਦੀ ਹੈ ਅਤੇ ਉਹ ਤੁਸੀਂ ਸਪਰੇ ਕਰ ਸਕਦੇ ਹੋ ਉਹਦੇ ਨਾਲ ਵੀ ਪਰ ਇਹ ਚੀਜ਼ਾਂ ਮੈਂ ਅਗੇਨ ਮੈਂ ਇਹ ਕਹੂੰਗਾ ਵੀ ਮੈਂ ਜਿੱਦਾਂ ਟਰਾਈ ਕੀਤੀਆਂ ਇਹ ਕਾਫੀ ਇਨੀਸ਼ੀਅਲ ਸਟੇਜ ਦੇ ਉੱਤੇ ਕੰਮ ਕਰਦੀਆਂ ਹੈ ਨਾ ਉਸ ਤੋਂ ਬਾਅਦ ਫਿਰ ਜੇ ਉਹ ਸਟੇਜ ਟੱਪ ਚੁੱਕੀ ਹੈ ਤਾਂ ਤੁਸੀਂ ਇੱਕੋ ਤੇਲ ਮਿਲਦਾ ਵਾ ਜਾਂ ਫਿਰ ਨਿੰਮ ਤੇਲ ਦੀ ਆਪਾਂ ਗੱਲ ਕੀਤੀ ਹੈ ਸੋ ਵਾਈਟ ਫਲਾਈਜ਼ ਦੇ ਲਈ ਉਹ ਬਹੁਤ ਵਧੀਆ ਮੰਨਿਆ ਜਾਂਦਾ ਉਹ ਲਿਆ ਕੇ ਤੇ ਤੁਸੀਂ ਉਹਦੇ ਨਾਲ ਸਪਰੇ ਕਰ ਦਿਓ ਅਤੇ ਹੋਪਫੁਲੀ ਤੁਹਾਡਾ ਇਹ ਮਸਲਾ ਹੱਲ ਤੁਹਾਡਾ ਹੋ ਜਾਊਗਾ ਅਤੇ ਜਾਂ ਫਿਰ ਇੱਕ ਹੋਰ ਤਰੀਕਾ ਵਾ ਇਹ ਜਿਹੜੀਆਂ ਵਾਈਟ ਫਲਾਈਜ਼ ਨੇ ਉਹ ਯੈਲੋ ਕਲਰ ਦੇ ਉੱਤੇ ਬਹੁਤ ਬਹਿੰਦੀਆਂ ਜਿੱਦਾਂ ਆਪਾਂ ਆਮ ਕਈਆਂ ਦੇ ਗਾਰਡਨਸ ਦੇ ਵਿੱਚ ਵੇਖਿਆ ਹੋਊਗਾ ਤੁਸੀਂ ਜਦੋਂ ਘੁੰਮਣ ਫਿਰਨ ਜਾਂਦੇ ਹੋ ਤਾਂ ਉਹਨਾਂ ਨੇ ਆਪਣੇ ਰੁੱਖਾਂ ਦੇ ਉੱਤੇ ਨਾ ਪੀਲੇ ਪੀਲੇ ਜਿਹੇ ਉਹ ਟੰਗੇ ਹੁੰਦੇ ਆ ਗੱਤੇ ਵੇਖਣ ਨੂੰ ਗੱਤੇ ਜਿਹੇ ਲੱਗਦੇ ਹੋ ਸਟਿੱਕਰ ਜਿਹੇ ਟਾਈਪ ਅਤੇ ਉਹ ਇਸੇ ਲਈ ਹੁੰਦੇ ਆ ਵੀ ਉਹ ਜਿਹੜਾ ਪੀਲਾ ਰੰਗ ਹੈ ਉਹ ਇਹਨਾਂ ਮੱਖੀਆਂ ਨੂੰ ਅਟਰੈਕਟ ਕਰਦਾ ਤੇ ਉਹਦੇ ਉੱਤੇ ਜਾਂਦੀਆਂ ਬਹਿੰਦੀਆਂ ਤੇ ਉੱਥੇ ਹੀ ਰਹਿ ਜਾਂਦੀਆਂ, ਫਿਰ ਉਹ ਸਟਿੱਕ ਹੋ ਜਾਂਦੀਆਂ। ਜਿੱਦਾਂ ਆਪਣੇ ਇੰਡੀਆ 'ਚ ਵੀ ਨਹੀਂ ਮੱਖੀਆਂ ਫੜਨ ਵਾਲਾ ਹੁੰਦਾ ਇਹ, ਮੱਖੀਆਂ ਵਿਚਾਰੀਆਂ ਦੇ ਪੈਰ ਚਿੰਬੜ ਜਾਂਦੇ ਸੀ, ਫਿਰ ਉੱਥੇ ਹੀ ਉੱਥੇ ਸਟਰਗਲ ਕਰਕੇ ਮਰ ਜਾਂਦੀਆਂ ਸੀ, ਹੈ ਨਾ। ਉਹ ਜਿੱਦਾਂ ਲਾਈਕ ਮਤਲਬ ਮੰਨ ਲਓ ਵੀ ਇਸ ਲਾਈਕ ਜਿੱਦਾਂ ਪੀ ਆਰ ਮਿਲ ਜਾਂਦੀ ਸੀ ਉਹਨਾਂ ਨੂੰ, ਉਹ ਵੀ ਜਿੱਦਾਂ
1: ਤੁਸੀਂ ਯੈਲੋ ਉਹ ਕਿਹਾ, ਮੈਨੂੰ ਉਹ ਯਾਦ ਆ ਗਿਆ ਕਿ ਇੱਕ ਮੰਥ ਨਹੀਂ ਆਉਂਦਾ ਆਈ ਥਿੰਕ ਵਿਸਾਖੀ ਦੇ ਟਾਈਮ ਜਦੋਂ ਪੀਲੇ ਸੂਟ ਉੱਥੇ ਨਿਕਲਦੇ, ਜਿਹਨੇ ਵੀ ਯੈਲੋ ਸੂਟ ਪਾਇਆ ਉੱਥੇ ਸਾਰੇ ਕੀੜੇ।
0: ਹਾਂ ਵੇਖ ਲਓ, ਨਹੀਂ ਮੈਨੂੰ ਤਾਂ ਇੱਦਾਂ ਫੀਲ ਹੁੰਦਾ ਵੀ ਜਿੱਦਾਂ ਮੰਨ ਲਓ ਬਾਹਰਲੇ ਮੁਲਕ ਨੇ ਜਿੱਦਾਂ ਆਪਾਂ ਨੂੰ ਘੇਰ ਲਿਆ, ਸਾਡੇ ਪੈਰ ਇੱਥੇ ਅਸੀਂ ਕਹਿੰਦੇ ਪੈਰ ਜੰਮ ਗਏ ਹੁਣ ਸਾਡੇ, ਉੱਦਾਂ ਮੱਖੀ ਦੇ ਪੈਰ ਉਹ ਪੀਲੇ ਸਟਿੱਕਰ ਤੇ ਜੰਮ ਜਾਂਦੇ ਆ, ਤੇ ਇਹ ਆ ਵੀ ਉਹ ਆਪਣੇ ਗਾਰਡਨ ਦੇ ਵਿੱਚ ਲਿਆ ਕੇ ਤੇ ਉਹ ਬੂਟੇ ਦੇ ਲਾਗੇ, ਬਹੁਤਾ ਉੱਚਾ ਨਾ ਲਾਇਓ, ਮਤਲਬ ਜਿਹੜਾ ਬੂਟੇ ਦਾ ਜਿੰਨਾ ਕੁ ਲੈਵਲ ਆ ਉਸੇ ਲੈਵਲ ਦੇ ਉੱਤੇ, ਤੇ ਇਹ ਇਹ ਜਿਹੜੇ ਸਟਿੱਕਰ ਨੇ ਫਰੂਟ ਵਗੈਰਾ ਦੇ ਜਿਹੜੇ, ਕਿਉਂਕਿ ਇਹ ਇਹ ਮੱਖੀ ਜਿਹੜੀ ਫਰੂਟ ਵੀ ਖਰਾਬ ਕਰ ਦਿੰਦੀ ਹੈ, ਸੋ ਉਹਦੇ ਵਿੱਚ ਜਿਹੜਾ ਤੁਹਾਡਾ ਫਰੂਟ ਲੈਵਲ ਆ ਬੂਟੇ ਦਾ ਉਸੇ ਲੈਵਲ ਦੇ ਉੱਤੇ ਉਹ ਲਾਇਓ, ਜਾਂ ਫਿਰ ਤੁਸੀਂ ਥੱਲੜੇ ਆਪਣਾ ਜਿਹੜਾ ਗਾਰਡਨ ਲੈਵਲ ਦੇ ਉੱਤੇ ਥੋੜ੍ਹੇ ਜਿਹਾ ਚੁੱਕ ਕੇ ਲਾ ਸਕਦੇ, ਤੇ ਉਹਦੇ ਵਿੱਚ ਉਹ ਲਾਗੇ ਬੰਨੇ ਜਦੋਂ ਆਉਣਗੀਆਂ ਮੱਖੀਆਂ ਤੇ ਉਹ ਜਾਣਗੀਆਂ ਹਾਏ ਨਹੀਂ ਭੈਣਾਂ ਪੀਲਾ ਵੇਖੀਏ, ਤੇ ਉਹਨਾਂ ਨੂੰ ਉਹ ਚੀਜ਼ ਅਟਰੈਕਟ ਕਰੂਗੀ, ਉਹਨਾਂ ਨੂੰ ਇੱਦਾਂ ਲੱਗਣਾ ਜਿੱਦਾਂ ਜਿੱਦਾਂ ਨਾ ਮੱਖੀਆਂ ਦਾ ਸਤਿੰਦਰ ਸਰਤਾਜ ਆਇਆ ਹੁੰਦਾ, ਉਹਨਾਂ ਨੇ ਜਾਣਾ ਉਹਦੇ ਉੱਤੇ ਬਹਿਣਾ ਤੇ ਫਿਰ
1: ਅਗਲੇ ਦਿਨ ਕੰਮ ਤੇ ਨਹੀਂ ਆ ਪਾਣਾ।
0: ਹਾਂ
1: ਫਸ ਗਏ ਉੱਥੇ,
0: ਫਿਰ ਉਹਨਾਂ ਨੇ ਉੱਥੇ ਬਹਿ ਕੇ ਗਾਉਣਾ, ਹਰ ਆਦਮੀ ਚ ਹੁੰਦਾ ਇੱਕ ਨੇਕ ਇਨਸਾਨ, ਉਹ ਵੀ ਤੁਸੀਂ ਐਨੀਵੇ ਉਹ ਵੀ ਤੁਸੀਂ ਟਰਾਈ ਕਰ ਸਕਦੇ, ਇਹ ਵੀ ਤੁਹਾਨੂੰ ਬਨਿੰਗ ਤੋਂ ਮਿਲ ਜਾਂਦਾ, ਤੇ ਬਾਕੀ ਤੁਸੀਂ ਜਿਹੜਾ ਪਾਣੀ ਵਾਲਾ ਮਸਲਾ ਵਾ ਉਹ ਤੇ ਸਾਰੇ ਬੂਟਿਆਂ ਦੇ ਉੱਤੇ ਟਰਾਈ ਕਰਕੇ ਵੇਖ ਲਓ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਤੁਸੀਂ ਪਾਣੀ ਪਾਇਆ ਉੱਤੋਂ ਤੁਹਾਡਾ ਹੋਰ ਮੀਂਹ ਪੈ ਗਿਆ ਤੇ ਉਹਦੇ ਨਾਲ ਕੰਮ ਖਰਾਬ ਹੁੰਦਾ ਵਾ, ਤੇ ਇਹਨਾਂ ਦਿਨਾਂ ਦੇ ਵਿੱਚ ਇਹ ਮੱਖੀਆਂ ਮੁੱਖੀਆਂ ਜਿਹੜੇ ਆਂਡੇ ਉਂਡੇ ਵੀ ਬਹੁਤ ਦਿੰਦੀਆਂ ਨੇ, ਮੱਖੀਆਂ ਮੁੱਖੀਆਂ ਆਂਡੇ ਉਂਡੇ ਗਾਰਡਨ ਗੂਡਨ ਇਹ ਸਾਰੇ ਕੁਛ, ਤੇ ਜੇ ਤੁਹਾਨੂੰ ਲੱਗਦਾ ਵਾ ਵੀ ਤੁਹਾਡੇ ਉਹ ਤੁਸੀਂ ਪੱਤਾ ਜਿਹੜਾ ਮੁੱਦਾ ਕਰਕੇ ਵੇਖ ਲਓ, ਤੇ ਜੇ ਉੱਥੇ ਮੱਖੀਆਂ ਹੈਗੀਆਂ ਨੇ ਤੇ ਫਿਰ ਤੁਹਾਨੂੰ ਇਮੀਜੀਏਟਲੀ ਉਹਦਾ ਤੁਸੀਂ ਇਲਾਜ ਕਰਨਾ ਸ਼ੁਰੂ ਕਰ ਦਿਓ। ਅੱਛਾ ਦੂਸਰੀ ਗੱਲ ਜਿਹੜਾ ਆਪਾਂ ਲਾਰਵੇ ਦੀ ਗੱਲ ਕੀਤੀ ਆ, ਉਹ ਨਾ ਜਿੱਦਾਂ ਥੁੱਕ ਜੇ ਟਾਈਪ ਤੁਹਾਨੂੰ ਜ਼ਮੀਨ ਦੇ ਉੱਤੇ ਚਿੱਟਾ ਚਿੱਟਾ ਜਿਹਾ ਤੁਹਾਨੂੰ ਦਿਖੂਗਾ ਸਰਫੇਸ ਦੇ ਉੱਤੇ, ਤੇ ਜੇ ਉੱਦਾਂ ਦਾ ਵਾ ਤੇ ਉਹਨੂੰ ਉੱਤੋਂ ਉੱਤੋਂ ਚੁੱਕ ਕੇ ਤੇ ਉਹਨੂੰ ਇਮੀਜੀਏਟਲੀ ਸੁੱਟ ਦਿਓ, ਨਹੀਂ ਤਾਂ ਇਹ ਆ ਵੀ ਉਹਨੇ ਤੁਹਾਡਾ
1: ਫੈਲ ਜਾਣਾ,
0: ਹਾਂ ਉਹਨੇ ਤੁਹਾਡਾ ਖਰਾਬ ਹੀ ਕਰਨਾ ਵਾ। ਸੋ ਉਹਦੀ ਤੁਸੀਂ ਰਫਲੀ ਜਿੱਦਾਂ ਪੋਟਾ ਪੋਟਾ ਮਿੱਟੀ ਚੁੱਕ ਦਿਓ ਤੇ ਉਹਦੀ ਥਾਂ ਦੇ ਉੱਤੇ ਤੁਸੀਂ ਨਵੀਂ ਮਿੱਟੀ ਤੁਸੀਂ ਪਾ ਦਿਓ, ਪੋਸੀਬਲੀ ਉਹਨੂੰ ਤੁਸੀਂ ਢੱਕ ਦਿਓ ਤੇ ਜ਼ਿਆਦਾ ਬਿਹਤਰ। ਸੋ ਜੇ ਹੋਰ ਤੁਹਾਡਾ ਕੋਈ ਸਵਾਲ ਆ ਤੇ ਆਈ ਡੋਂਟ ਨੋ, ਮੈਨੂੰ
1: ਲੱਗਦਾ ਉਗਾ ਸਕਦੇ ਘਰੇ,
0: ਹਾਂਜੀ ਉਗਾ ਸਕਦੇ ਹਾਂ, ਮੈਂ ਕੋਈ ਟਰਾਈ ਨਹੀਂ ਕੀਤਾ ਵੈਸੇ, ਹੈ ਨਾ। ਮੈਂ ਵੈਸੇ ਬੈਸਟ ਮੈਂ ਇਹ ਕਹਿੰਦਾ ਹੁੰਦਾ ਵਾ ਵੀ ਸੌਖਾ ਜਿਹਾ ਸੌਦਾ ਇਹ ਆ ਵੀ ਸਾਡੇ ਨਾ ਜਿਹੜੇ ਸਿਟਰਸ ਆ ਉਹ ਸੌਖੇ ਹੁੰਦੇ ਆ ਇੱਥੇ, ਬਾਕੀ ਜਿੰਨੇ ਵੀ ਤੁਸੀਂ ਬੂਟੇ ਪਾਲਣੇ ਨੇ ਉਹ ਹੋ ਜਾਂਦੇ ਆ, ਪਰ ਫਰੂਟ ਲੈਣ ਦੇ ਲਈ ਤੁਹਾਨੂੰ ਬੜੀ ਜਦੋਜਹਿਦ ਕਰਨੀ ਪੈਂਦੀ ਹੈ, ਉਹਦੇ ਉੱਤੇ ਨੈੱਟ ਪਾ, ਉਹਨੂੰ ਆਹ ਸਪਰੇ ਕਰ, ਉਹ ਕਰ, ਯੇ ਕਰ, ਸੋ ਬੜਾ ਕੁਛ ਤੁਹਾਨੂੰ ਕਰਨਾ ਪੈਂਦਾ, ਤੇ ਇਹ ਸਭ ਤੋਂ ਸੌਖੇ ਜਿਹੜੇ ਆ ਸਿਟਰਸ ਹੀ ਹੁੰਦੇ ਆ। ਬਾਕੀ ਜੇ ਤੁਸੀਂ ਬੂਟਿਆਂ ਦੇ ਸ਼ੌਕੀਨ ਹੋ ਤੇ ਕਰ ਸਕਦੇ ਹੋ ਤੇ ਫਿਰ ਵਾਈ ਨੋਟ, ਪਾਲਣ ਵਾਲੇ ਤੇ ਅਮਰੂਦ ਵੀ ਪਾਲਣ ਡਏ ਆ, ਪਾਲਣ ਵਾਲੇ ਅੰਬ ਵੀ ਪਾਲਣ ਡਏ ਆ, ਜਿਨ੍ਹਾਂ ਨੇ ਕਰਨਾ ਉਹ ਸਾਰਾ ਕੁਛ ਕਰੀ ਜਾਂਦੇ।
1: ਸਾਡੇ ਲਈ ਤੇ ਊੜਾ ਏੜਾ ਹੀ ਹੈ, ਸਟਾਰਟਿੰਗ ਹੀ ਹੈ, ਕੁਛ ਨਹੀਂ ਪਤਾ ਗਾਰਡਨਿੰਗ।
0: ਹਾਂ ਊੜੇ ਏੜੇ ਦੇ ਲਈ ਫਿਰ ਆਪਾਂ ਇਹ ਕਰ ਸਕਦੇ ਹਾਂ, ਤੁਸੀਂ ਆਪਣੇ ਗਾਰਡਨ ਦੇ ਵਿੱਚ ਤੁਸੀਂ ਜਿਹੜੀਆਂ ਸਬਜ਼ੀਆਂ ਸੁਬਜ਼ੀਆਂ ਹੁਣ ਇਹਨਾਂ ਦਿਨਾਂ ਦੇ ਵਿੱਚ ਲਾ ਸਕਦੇ ਹੋ, ਇੱਕ ਮੋਟੀ ਜਿਹੀ ਝਾਤ ਮਾਰ ਲੈਂਦੇ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸੋ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਹੁਣ ਕਿਉਂਕਿ ਹੌਲੀ ਹੌਲੀ ਠੰਡ ਆ ਰਹੀ ਆ ਤੇ ਠੰਡ ਦੇ ਦਿਨਾਂ ਦੇ ਵਿੱਚ ਤੁਸੀਂ ਜਿਹੜੇ ਇੱਕ ਤੇ ਸਿੱਧਾ ਸਿੱਧਾ ਜਿਹਾ ਫਾਰਮੂਲਾ ਜਿੱਦਾਂ ਆਪਾਂ ਅੱਗੇ ਕਹਿੰਦੇ ਹੁੰਦੇ ਹਾਂ ਵੀ ਤੁਸੀਂ ਲਾ ਸਕਦੇ ਹੋ, ਤੁਸੀਂ ਜਿਹੜੀਆਂ ਥੱਲੇ ਚੱਲ ਜਾਣੀਆਂ ਜ਼ਮੀਨ 'ਚ, ਜਿੱਦਾਂ ਗਾਜਰਾਂ ਹੋ ਗਈਆਂ, ਗੋਂਗਲੂ ਹੋ ਗਏ, ਸਾਗ ਹੋ ਗਿਆ, ਸਰੋਂ ਹੋ ਗਈ, ਸਪਿਨਚ ਹੋ ਗਈ, ਸਿਲਵਰ ਬੀਟ ਬਹੁਤ ਸੌਖੀ ਹੋ ਜਾਂਦੀ ਆ, ਲੈਟਸ ਹੋ ਗਈ, ਹੈ ਨਾ, ਮੇਥੀ ਹੋ ਗਈ, ਹਾਂ ਬਿਲਕੁਲ। ਸੋ ਇੱਦਾਂ ਦੀਆਂ ਚੀਜ਼ਾਂ ਤੁਸੀਂ ਲਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਬਰੋਕਲੀ, ਕੋਲੀਫਲਾਵਰ, ਮੈਂ ਵੈਸੇ ਬਹੁਤਾ ਇਹਦਾ ਫੈਨ ਨਹੀਂ ਆ ਕਿਉਂਕਿ ਇਹਨਾਂ ਨੂੰ ਬਹੁਤ ਪੈਂਦੀ ਉਹ ਮੱਖੀ ਜੀ, ਸੋ ਉਹਦੇ ਲਈ ਤੁਸੀਂ ਜਿਹੜਾ ਜੇ ਇਹੋ ਜਿਹਾ ਲਾਓਗੇ ਕੁਛ ਤੇ ਇੱਕ ਨਾ ਵਾਈਟ ਪਾਊਡਰ ਜਿਹਾ ਆਉਂਦਾ, ਡਸਟਿੰਗ ਪਾਊਡਰ ਕਹਿੰਦੇ ਉਹਨੂੰ, ਤੇ ਫਲਾਈ ਵਾਲੀ ਜਿਹੜੀ ਇਹ ਤੇ ਪੱਕੀ ਤੁਸੀਂ ਲਿਆਉਣੀ ਹੈ, ਜਿਹਦੀ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ, ਇੱਕ ਡਸਟਿੰਗ ਪਾਊਡਰ ਆਉਂਦਾ ਉਹ ਤੁਹਾਨੂੰ ਉੱਤੇ ਮਾੜਾ ਮਾੜਾ ਪਾਉਣਾ ਪੈਣਾ, ਨਹੀਂ ਤੇ ਮੱਖੀ ਬਹੁਤ ਇਹਦਾ ਕੰਮ ਖਰਾਬ ਕਰਦੀ ਹੈ। ਇਸ ਤੋਂ ਇਲਾਵਾ ਕੈਬੇਜ ਉਹ ਪੱਤੇ ਖਾ ਜਾਂਦੀਆਂ, ਤੇ ਉਸ ਤੋਂ ਇਲਾਵਾ ਜਿਹੜੀ ਕੇਲ ਵਗੈਰਾ ਜੇ ਤੁਸੀਂ ਸਮੁੰਦਰੀ ਸਮਾਧੀ ਦੇ ਸ਼ੌਕੀਨ ਹੋ ਜਾਂ ਮਤਲਬ ਆਇਰਨ ਉਰਨ ਤੇ ਮਤਲਬ ਤੇ ਇਨਟੇਕ ਲੈਂਦੇ ਹੋ। ਸਬਜ਼ੀ 'ਚ ਵੈਸੇ ਤਾਂ ਮਿਕਸ ਵੈਜ ਵੀ ਪੈ ਜਾਂਦੀ ਹੈ, ਅਤੇ ਤੁਸੀਂ ਸਭ ਤੋਂ ਸੌਖੀ ਜਿਹੜੀ ਮੈਂ ਵੇਖੀ ਹੈ ਮੁੜ ਕੇ ਇੱਕ ਵਾਰੀ ਲਾ ਲਓ ਅਤੇ ਤੁਹਾਨੂੰ ਮਤਲਬ ਲਗਾਤਾਰ ਹੀ ਸਿਲਵਰ ਬੀਟ ਬਹੁਤ ਵਧੀਆ ਵਾ, ਹੈ ਨਾ, ਪਾਲਕ ਦੀ ਕਈ ਕਿਸਮਾਂ ਬੜੀਆਂ ਵਧੀਆ ਨੇ, ਕੇਲ ਬੜੀ ਵਧੀਆ ਵਾਰ ਵਾਰ ਹੁੰਦੀ ਰਹਿੰਦੀ ਹੈ। ਅੱਛਾ, ਇਸ ਤੋਂ ਇਲਾਵਾ ਜਿਹੜੀ ਅੱਗੇ ਆਪਾਂ ਨਹੀਂ ਕਦੀ ਸ਼ਾਇਦ ਬਹੁਤੀ ਗੱਲ ਕੀਤੀ, ਗਾਰਲਿਕ ਲਾ ਸਕਦੇ ਤੁਸੀਂ।
1: ਅੱਛਾ,
0: ਹੈ ਨਾ, ਗਾਰਲਿਕ ਤਾਂ ਚਲੋ ਸਾਡੇ ਘਰਾਂ 'ਚ ਕੰਮ ਆ ਵੀ ਜਾਂਦਾ ਵਾ, ਹੈ ਨਾ, ਅਤੇ ਇਸ ਤੋਂ ਇਲਾਵਾ ਤੁਸੀਂ ਜੇ
1: ਅਦਰਕ,
0: ਅਦਰਕ ਪਾਲਣਾ ਥੋੜ੍ਹਾ ਔਖਾ ਵਾ,
1: ਓਕੇ,
0: ਹਾਂ, ਪਰ ਜੇ ਪਾਲਣਾ ਤਾਂ ਕਰਨਾ ਤਾਂ ਕਰ ਸਕਦੇ ਹੋ ਤੁਸੀਂ, ਹੈ ਨਾ, ਅਤੇ ਉਹਦਾ ਗਾਰਲਿਕ ਤਾਂ ਸੌਖਾ ਹੀ ਹੋ ਜਾਂਦਾ, ਅਤੇ ਜਿਹੜੀ ਆਪਣੀ ਜਿੱਦਾਂ ਮਟਰ ਹੋ ਗਏ, ਮਟਰ ਵੀ ਸਿਆਲ ਦੀ ਸਬਜ਼ੀ, ਹੈ ਨਾ, ਉਹ ਤੁਸੀਂ ਲਾ ਸਕਦੇ, ਬੀਨਸ,
1: ਓਕੇ,
0: ਬੀਨਸ ਤੁਸੀਂ ਪਾਲ ਸਕਦੇ ਹੋ, ਅਤੇ ਫਿਰ ਤੁਹਾਡਾ ਆ ਜਾਂਦਾ ਵਾ ਜਿੱਦਾਂ ਆਲ ਟਾਈਮ ਜਿਹੜਾ ਫੇਵਰੇਟ ਸਾਡੇ ਕੋਰੀਐਂਡਰ ਵਗੈਰਾ, ਧਨੀਆ, ਤੁਸੀਂ ਉਹ ਤਾਂ ਹਮੇਸ਼ਾ ਤੁਸੀਂ ਲਾ ਕੇ ਰੱਖ ਸਕਦੇ ਹੋ। ਪਾਸਲੀ ਜੇ ਤੁਸੀਂ ਖਾਂਦੇ ਹੋ ਤਾਂ ਠੀਕ ਹੈ, ਨਹੀਂ ਵੀ ਖਾਂਦੇ ਤਾਂ ਜੇ ਤੁਹਾਨੂੰ ਤੁਸੀਂ ਮਤਲਬ ਕਿਸੇ ਨੂੰ ਆਇਰਨ ਵਗੈਰਾ ਦੀ ਕਮੀ ਰਹਿੰਦੀ ਆ, ਅਤੇ ਸਭ ਤੋਂ ਵੱਧ ਤੁਹਾਨੂੰ ਪਾਸਲੀ 'ਚੋਂ ਮਿਲਣਾ।
1: ਅੱਛਾ, ਕੇਲ ਦਾ ਤਾਂ ਪਤਾ ਸੀਗਾ ਮੈਨੂੰ, ਪਾਰਸਲੀ ਦਾ ਨਹੀਂ ਪਤਾ।
0: ਹਾਂ, ਪਾਸਲੀ 'ਚੋਂ ਤੁਹਾਨੂੰ ਬਹੁਤ ਸੋਹਣੀ ਮਾਤਰਾ ਮਿਲਦੀ ਹੈ, ਅਤੇ ਮਤਲਬ ਖਾਣ 'ਚ ਤੁਹਾਨੂੰ ਹੋ ਸਕਦਾ ਕਈਆਂ ਨੂੰ ਲੱਗਦਾ ਹੋਵੇ ਵੀ ਕੌੜਾ ਵਾ, ਪਰ ਜੇ ਤੁਸੀਂ ਖਾ ਸਕਦੇ ਹੋ ਤਾਂ ਇਹ ਮਤਲਬ ਬਹੁਤ ਵਧੀਆ ਸੋਰਸ ਹੈ, ਈਵਨ ਪਾਲਕ ਨਾਲੋਂ ਵੀ ਵੱਧ ਤੁਹਾਨੂੰ ਇਹ ਆਇਰਨ ਦਿੰਦਾ। ਸੋ ਇਹ ਤੁਸੀਂ ਖਾ ਸਕਦੇ ਹੋ, ਅਤੇ ਜੇ ਖਾਂਦੇ ਹੋ ਤਾਂ ਫਿਰ ਹੀ ਲਾਇਓ, ਨਹੀਂ ਤਾਂ ਐਵੇਂ ਕੋਈ ਫਾਇਦਾ ਨਹੀਂ। ਸੋ ਇਹ ਕੁਛ ਕੁ ਚੀਜ਼ਾਂ ਜਿਹੜੀਆਂ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕਰ ਸਕਦੇ ਹੋ। ਬਾਕੀ ਜਦੋਂ ਵੀ ਤੁਸੀਂ ਇਹ ਚੀਜ਼ਾਂ ਬੀਜੋਗੇ, ਟਿੱਪ ਇਹ ਆ ਕਿ ਨਾਲ ਦੀ ਨਾਲ ਉਹ ਸਨੇਲ ਵਾਲੇ ਜਿਹੜੇ ਬੇਟਸ ਜੇ ਉਹ ਜ਼ਰੂਰ ਲਾਇਓ, ਕਿਉਂਕਿ ਇੱਧਰੋਂ ਤੁਸੀਂ ਲਾ ਕੇ ਸੋਣਾ ਅਤੇ ਸਵੇਰੇ ਤੁਸੀਂ ਕਹਿਣਾ ਓਏ ਇੱਥੇ ਤਾਂ ਕੁਛ ਵੀ ਨਹੀਂ ਹੈਗਾ, ਸ਼ੁਰੂ ਸ਼ੁਰੂ 'ਚ ਲੱਗਦਾ ਹੁੰਦਾ ਸੀ ਕੋਈ ਪੁੱਟ ਗਿਆ, ਪਰ ਪੁੱਟ ਤਾਂ ਪੜਦਾ ਕੋਈ ਨਹੀਂ, ਉਹ ਜੜ੍ਹਾਂ ਤੁਸੀਂ ਖਤਮ ਕਰ ਦਿੰਦੇ ਹੋ। ਸੋ ਤੁਸੀਂ ਸਨੇਲ ਵਾਲੀ ਜਿਹੜੀ ਉਹ ਦਵਾਈ ਜੀ ਅਪਡੇਟ ਸੇ ਮਿਲ ਜਾਂਦੇ ਆ ਜਦੋਂ ਤੁਸੀਂ ਲਿਆਓਗੇ ਪਨੀਰੀ, ਅਤੇ ਨਾਲ ਇਹ ਜ਼ਰੂਰ ਲਾਇਓ ਇਹਨਾਂ ਨੇ, ਨਹੀਂ ਤਾਂ ਬਾਕੀ ਹੁਣ ਜਿੱਦਾਂ ਸਿਆਲ ਆ ਅਤੇ ਤੁਹਾਡੀ ਜਿਹੜਾ ਡਰੇਨੇਜ ਸਿਸਟਮ ਜਿਹੜਾ ਉਹ ਤੁਹਾਡਾ ਪ੍ਰੋਪਰ ਹੋਣਾ ਚਾਹੀਦਾ, ਜੇ ਪਾਣੀ ਖੜ ਗਿਆ ਤਾਂ ਫਿਰ ਉਹ ਚੀਜ਼ਾਂ ਤੁਹਾਡੀਆਂ, ਹਾਂਜੀ, ਉਹ ਤੁਹਾਡੀਆਂ ਖਤਮ ਹੋਣਗੀਆਂ। ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਵੀ ਆਪਣੇ ਗਾਰਡਨ ਦੀ ਸਫਾਈ ਸਫੂਈ ਕਰ ਲਓ, ਘਾਹ ਕੂਜਾ ਪੁੱਟ ਦਿਉ ਤੁਸੀਂ, ਤੁਹਾਡੇ ਹਵਾ ਲੱਗ ਜਾਏ, ਜਿੰਨਾ ਜਿੰਨੀ ਵੀ ਧੁੱਪ ਲੱਗਦੀ ਹੈ ਹੁਣ ਜਾਂਦੇ ਜਾਂਦੇ ਠੰਡ ਤੋਂ ਪਹਿਲਾਂ ਪਹਿਲਾਂ ਵੱਧ ਤੋਂ ਵੱਧ ਧੁੱਪ ਆਪਣੇ ਗਾਰਡਨ ਨੂੰ ਲਵਾ ਲਓ, ਗੋਡੀ ਗਾਡੀ ਕਰ ਲਓ, ਕੋਈ ਵੀ ਆਪਣਾ ਬੂਟਿਆਂ ਦੇ ਵਿੱਚ ਗਾਂ ਘਾਹ ਕੂਜਾ ਉੱਗਾ ਤਾਂ ਉਹ ਸਾਰਾ ਕਲੀਅਰ ਕਰ ਦਿਓ। ਸੋ ਇਹ ਗਾਰਡਨਿੰਗ ਦਾ ਕੁਛ, ਜੇ ਹੋਰ ਤੁਹਾਡਾ ਕੋਈ ਸਵਾਲ ਹੈ ਜੇ ਮੈਨੂੰ ਪਤਾ ਹੋਊਗਾ ਤਾਂ ਫਿਰ ਮੈਂ ਜ਼ਰੂਰ ਆਪਾਂ ਗੱਲ ਕਰ ਲਾਂਗੇ। ਹਾਂਜੀ ਹਾਂਜੀ,
1: ਮੈਨੂੰ ਇਹ ਸਨੇਲ ਵੇਟ ਜਿਹੜਾ ਤੁਸੀਂ ਕਹਿ ਰਹੇ ਸੀਗੇ ਕਿ ਉਹ ਕਿਸ ਕੀ ਕੁਛ ਮਤਲਬ ਹੁੰਦਾ ਕੀ ਹੈ ਉਹ, ਬੇਸਿਕਲੀ
0: ਕੀ
1: ਸਨੇਲ ਵੇਟ ਜਿਹੜਾ ਤੁਸੀਂ ਕਹਿ ਰਹੇ ਹੋ,
0: ਸਨੇਲ ਦੇ ਜਿਹੜੇ ਸਨੇਲ ਦਾ ਪਤਾ ਨਾ,
1: ਹਾਂ
0: ਹਾਂ ਹਾਂ, ਉਹ ਮੈਂ ਵੇਟ ਕਹਿਤਾ, ਮੈਂ ਸੋਰੀ, ਪੈਲਟ, ਸਨੇਲ ਪੈਲਟ ਕਹਿੰਦੇ ਉਹਨੂੰ।
1: ਅੱਛਾ,
0: ਜਿਹੜੀ ਆਪਣੀ ਨਾ ਇੱਕ ਆਪਣਾ ਹੁੰਦਾ ਤੇ ਸ਼ਾਇਦ ਉਹ, ਚਲੋ ਐਵੇਂ ਮੈਂ ਕੁਛ ਗਲਤ ਕਹਿਤਾ, ਉਹ ਦੂਸਰੇ ਨਾ ਕਿੱਦਾਂ ਜਾ ਤਾਂ ਮੈਂ ਵਿਖਾ ਦੂੰਗਾ, ਜਿੱਦਾਂ ਸਲੇਟੀਆਂ ਜੀਆਂ ਬਰੀਕ ਬਰੀਕ ਜੀਆਂ,
1: ਓਕੇ,
0: ਹਾਂ ਸਲੇਟੀਆਂ ਜੀਆਂ ਹੁੰਦੀਆਂ,
1: ਤੇ ਉਹ ਛੋਟੇ ਬਰੀਕਸ ਟਾਈਪ
0: ਨੂਡਲ ਨਹੀਂ, ਉਹ ਛੋਟੇ ਛੋਟੇ ਨਿਆਣੇ ਨਿਆਣੇ ਵੀ ਖਾਂਦੇ ਆ, ਉਹ ਮੈਨੂੰ ਧਿਆਨ ਚ ਨਹੀਂ ਆ ਰਿਹਾ, ਉਹ ਵੀਟ ਵੀਟ ਪਿਕਸ ਜੇ ਦਾ ਬਣਿਆ ਹੁੰਦਾ, ਉਹ ਨਿੱਕੇ ਨਿੱਕੇ ਸੇਵੀਆਂ ਜੀਆਂ ਰੇਡੇ ਕੈਪਸੂਲ ਤੋਂ ਬਰੀਕ ਹੁੰਦੀਆਂ ਵਾ, ਵਿਖਾ ਦੇਣਾ ਤੁਹਾਨੂੰ, ਸੁੰਡੀਆਂ ਜੀਆਂ, ਸੁੰਡੀਆਂ ਜੀਆਂ ਟਾਈਪ, ਤੇ ਉਹ ਤੁਸੀਂ ਉਹ ਪੈਲਟ ਜਿਹੜੇ ਨੇ ਉਹ ਬੂਟੇ ਦੇ ਆਲੇ ਦੁਆਲੇ ਪਾਉਣੇ ਹੁੰਦੇ
1: ਆ।
0: ਸੋ ਉਹ ਹੁੰਦਾ ਕੀ ਹੈ ਵੀ ਸਨੇਲ ਉਹ ਖਾਂਦਾ ਵਾ ਤੇ ਉਹ ਫਿਰ ਮਰ ਜਾਂਦਾ।
1: ਓਕੇ, ਇੱਕ ਤੁਸੀਂ ਇੱਕ ਵਾਰੀ ਪਹਿਲਾਂ ਵੀ ਦੱਸਿਆ ਸੀਗਾ ਕਿ ਉਹ ਬਾਉਂਡਰੀ ਜੀ ਬਣਾਉਣੀ ਹੁੰਦੀ ਹੈ, ਫਿਰ ਉਹ
0: ਮਤਲਬ ਉਹ ਬਾਉਂਡਰੀ ਹੋ ਗਈ,
1: ਮਤਲਬ ਉਹ ਇਹਨਾਂ ਟੱਪ ਨਹੀਂ ਪਾਉਂਦੇ, ਐਵੇਂ ਕੁਛ ਤੁਸੀਂ ਇੱਕ ਵਾਰੀ ਪਹਿਲਾਂ ਦੱਸਿਆ ਸੀ।
0: ਉਹ ਅਲੱਗ ਅਲੱਗ ਤਰੀਕੇ ਨੇ, ਜਿੱਦਾਂ ਤੁਸੀਂ ਮਤਲਬ ਦੇਸੀ ਤਰੀਕਾ ਤੇ ਫਿਰ ਉਹ ਅੰਡਿਆਂ ਦੇ ਭੂਰ ਚੂਰ ਬਣਾ ਕੇ
1: ਤੇ
0: ਉਹਦੀ ਬਾਉਂਡਰੀ ਬਣਾਉਣੀ ਹੁੰਦੀ ਆ, ਤੇ ਉਹਦੇ ਤੋਂ ਵੀ ਨਹੀਂ ਉਹ ਟੱਪ ਪਾਉਂਦਾ, ਪਰ ਉਹ ਸਾਰੇ ਜਿਹੜੇ ਮਿਹਨਤ ਵਾਲੇ ਕੰਮ ਹੈ। ਹੁਣ ਕਈ ਘਰਾਂ 'ਚ ਕੋਈ ਅੰਡੇ ਖਾਂਦਾ ਹੀ ਨਹੀਂ ਹੋਊਗਾ,
1: ਹਾਂ ਨਹੀਂ, ਬੈਟਰ ਕਿ ਲੈ ਆਓ ਈਜ਼ੀਲੀ ਅਵੇਲੇਬਲ ਹੈ।
0: ਵੈਸੇ ਕਈ ਬੀਅਰ ਵੀ ਵਰਤਦੇ, ਉਹਦੇ ਲਈ ਬੀਅਰ ਵੀ ਵਰਤ ਲਈਦੀ ਆ, ਬੀਅਰ ਦੇ ਵਿੱਚ ਉਹ ਬੀਅਰ ਨੂੰ
1: ਬਚਦੀ,
0: ਹਾਂ, ਬੀਅਰ ਵੱਲ ਨੂੰ ਅਟਰੈਕਟ ਹੁੰਦੇ ਆ ਤੇ ਬੀਅਰ ਦੇ ਵਿੱਚ ਡੁੱਬਦੇ ਆ ਤੇ ਮਰ ਜਾਂਦੇ ਆ, ਹਨਾ, ਤੁਹਾਨੂੰ ਮਤਲਬ ਤੁਹਾਨੂੰ ਪਤਾ ਲੱਗ ਜੂਗਾ ਵੀ ਕਿੱਦਾਂ ਇੱਕ ਬੰਦਾ ਸ਼ਰਾਬ ਦੇ ਨਸ਼ੇ 'ਚ ਡੁੱਬ ਕੇ ਮਰਦਾ, ਉਹ ਤੁਸੀਂ ਸਨੇਲ ਤੋਂ ਸਿੱਖ ਸਕਦੇ। ਪਰ ਮੈਂ ਟਰਾਈ ਕਰ ਕਰਕੇ ਵੇਖਿਆ ਤੇ 100% ਦਾ ਉਹ ਇਲਾਜ ਉਹਦੇ ਨਾਲ ਨਹੀਂ ਹੁੰਦਾ। ਸੋ ਬੈਸਟ ਇਹੋ ਹੀ ਆ ਵੀ ਤੁਸੀਂ ਉਹ ਪੈਲਟ ਲਿਆਓ ਤੇ ਨਾਲ ਦੀ ਨਾਲ ਉਹ ਦੁਆਲੇ ਦੁਆਲੇ ਬੂਟੇ ਦੇ ਪਾ ਦਿਓ, ਬੈਸਟ ਤਾਂ ਹੱਲ ਇਹੋ ਹੀ ਆ।
1: ਓਕੇ,
0: ਹਾਂ, ਵੱਡਾ ਡੱਬਾ ਲਿਆਓ ਜੇ ਵੱਡਾ ਗਾਰਡਨ ਆ ਤੇ ਉਹ ਸਭ ਤੋਂ ਬੈਸਟ ਸੋਲੂਸ਼ਨ ਹੈ।
1: ਓਕੇ, ਮੈਂ ਇੱਕ ਨਾ ਕਾਰਟੂਨ ਵੇਖਿਆ ਸੀਗਾ, ਬੱਚੇ ਵੇਖਦੇ ਕਾਰਟੂਨ, ਉਹਦੇ ਵਿੱਚ ਦਿਖਾਇਆ ਉਹਨਾਂ ਨੇ ਮਤਲਬ ਪੱਤਾ ਗੋਭੀ ਦੀ ਉਹ ਖੇਤੀ ਜੀ ਕਰਦੇ ਪੂਰਾ ਕਰਕੇ ਉਹ ਘਰ ਜਾਂਦੇ ਤੇ ਜਿਹੜਾ ਉਹਨਾਂ ਦਾ ਜਵਾਕ ਹੁੰਦਾ ਉਹ ਸਨੇਲ ਪੈਟ ਲਿਆਂਦਾ।
0: ਓਕੇ,
1: ਤੇ ਉਹ ਕਹਿੰਦਾ ਇਸ ਘਰ 'ਚ ਤਾਂ ਇੰਨੀ ਸਾਰੀ ਪੱਤਾ ਗੋਭੀ ਹੈ ਤੇ ਉਹ ਆਪਣੇ ਸਾਰੇ ਦੋਸਤਾਂ ਨੂੰ ਸੱਦ ਕੇ ਉਹਨਾਂ ਦੀ ਇੱਕ ਦਿਨ ਚ ਮਤਲਬ ਲਿਟਰਲੀ ਜਿਵੇਂ ਤੁਸੀਂ ਕਿਹਾ ਨਾ ਉਦਾਂ ਹੀ ਉਸ ਚ ਐਨੀਮੇਸ਼ਨ ਦੇ ਵਿੱਚ ਦਿਖਾਇਆ ਰਾਤੋਂ
0: ਰਾਤ ਖਤਮ ਕਰ ਦਿੰਦੇ
1: ਉਹ ਸਵੇਰ ਉੱਠਦੇ ਕਹਿੰਦੇ ਸਾਡੀ ਪੱਤਾ ਗੋਭੀ ਕਹੀ ਕਿੱਥੇ
0: ਨਹੀਂ ਮੈਂ ਇਸੇ ਕਰਕੇ ਮੈਂ ਜਿਹੜੀ ਦੂਸਰੀ ਗੱਲ ਵੀ ਇਹਦੇ ਨਾਲ ਰਿਲੇਟਿਡ ਹੀ ਹੈ ਜਿਹੜੀ ਮੈਂ ਕਿਹਾ ਨਾ ਵੀ ਆਪਣੇ ਬੂਟਿਆਂ ਦੇ ਵਿੱਚੋਂ ਘਾਹ ਘੂਹ ਪੁੱਟ ਦੋ ਤੇ ਧੁੱਪ ਲਵਾ ਲਓ ਸੋ ਜਿੱਥੇ ਜਿੱਥੇ ਜਿੱਥੇ ਵੀ ਘਰ ਦੇ ਜਿਹੜੇ ਜਾਂ ਗਾਰਡਨ ਦੇ ਜਿਹੜੇ ਇਲਾਕੇ ਚ ਸੇਲ ਆ ਨਾ ਉੱਥੇ ਸਨੇਲ ਹੋਣੇ ਹੋਣੇ ਇਹ ਸੇਲ ਪਸੰਦ ਕਰਦੇ ਆ
1: ਸੋ
0: ਜੇ ਤੁਸੀਂ ਉੱਥੇ ਧੁੱਪ ਲਵਾ ਦੋਗੇ ਤੇ ਆਪੇ ਖਤਮ ਹੋ ਜਾਣਗੇ ਵੱਧ ਤੋਂ ਵੱਧ ਤੁਸੀਂ ਆਪਣੇ ਗਾਰਡਨ ਨੂੰ ਜਿੱਦਾਂ ਉਹਦੀ ਸਤਾ ਜਿਹੜੀ ਆ ਉਹ ਤੁਸੀਂ ਨੰਗੀ ਰੱਖਣੀ ਹੁੰਦੀ ਆ ਸੋ ਸਤਾ ਜਦੋਂ ਨੰਗੀ ਰਹੂਗੀ ਧੁੱਪ ਪੈਂਦੀ ਰਹੂਗੀ ਹਵਾ ਕੋਧਰੂ ਹੁੰਦੀ ਰਹੂਗੀ ਤੇ ਉੱਥੇ ਫਿਰ ਸਨੇਲ ਘੱਟ ਹੁੰਦੇ ਨਹੀਂ ਤੇ ਜਿੱਦਾਂ ਆਪਾਂ ਮੰਨ ਲਓ ਕੋਈ ਬੀਜਿਆ ਵਾ ਤੇ ਉਹਦੇ ਥੱਲੇ ਥੱਲੇ ਘਾਹ ਉੱਗ ਗਿਆ ਵਾ ਉਹ ਉਹਨਾਂ ਦੇ ਲਈ ਆਈਡੀਅਲ ਥਾਂ ਆ ਹਾਂ ਉੱਥੇ ਉਹਨਾਂ ਨੇ ਲੋਕ ਕੇ ਬੈਠੇ ਰਹਿਣਾ ਤੇ ਉਹਨਾਂ ਨੇ ਵਾਰ ਕਰਦੇ ਰਹਿਣਾ
1: ਜਿਵੇਂ ਗਰਮੀ ਬਗਸ ਜਿੱਥੇ ਹੁੰਦੇ ਆ ਉੱਥੇ ਉਹਨਾਂ ਨੂੰ ਗਰਮ ਜਗ੍ਹਾ ਚਾਹੀਦੀ ਹੁੰਦੀ ਆ ਡਾਰਵਿਨ ਦੇ ਵਿੱਚ ਬਗਸ ਬਹੁਤ ਹੁੰਦੇ ਸੀਗੇ ਤਾਂ ਮੈਨੂੰ ਪਤਾ ਕਿ ਹੁੰਦੇ ਕਿ ਕੋਈ ਵੀ ਤੁਸੀਂ ਕਵਰ ਨਹੀਂ ਵਿਛਾਉਣਾ ਬਾਰੀਆਂ ਦੇ ਵਿੱਚ ਕਿਤੇ ਵੀ ਕਿਉਂਕਿ ਬਗਸ ਲਈ ਉਹ ਆਈਡੀਅਲ ਹੋ ਜਾਂਦਾ ਸਪੇਸ
0: ਹਾਂਜੀ ਉਹਨਾਂ ਫਿਰ ਲੋਕਨਸ਼ਿਪ
1: ਨਿੱਗ ਜਾਂ ਮਿਲਦਾ ਨਾ ਉਹਨਾਂ ਨੂੰ
0: ਹਾਂ ਇਹ ਸਾਰੇ ਲੋਕਨਸ਼ਿਪ ਨਾਲ ਬੰਦੇ
1: ਹਾਂਜੀ ਹਾਂ ਹੁਣ ਗਾਰਡਨਿੰਗ ਦੀ ਗੱਲ ਹੋਈ ਹੈ ਗਾਰਡਨਿੰਗ ਦੇ ਨਾਲ ਦੇ ਨਾਲ ਮੈਨੂੰ ਹੁਣ ਇਹ ਵਾਲਾ ਸੀਜ਼ਨ ਦੇ ਵਿੱਚ ਮੈਂ ਉਹ ਲੈ ਕੇ ਆਈ ਸੀਗੀ ਰੈਸਿਪੀ ਮੈਂ ਕਿਹਾ ਨਾਲ ਦੇ ਨਾਲ ਉਹ ਵੀ ਗੱਲ ਦੱਸਦੀ ਹੈ
0: ਹਾਂਜੀ ਹਾਂਜੀ
1: ਰੈਸਿਪੀ ਇਹ ਹੈਗੀ ਹੈ ਹੁਣ ਜਿਵੇਂ ਮੈਨੂੰ ਬਹੁਤ ਸਾਰੀ ਚੀਜ਼ਾਂ ਬਣਾਉਣ ਦਾ ਸ਼ੌਕ ਹੈ ਤੇ ਇਸ ਸੀਜ਼ਨ ਦੇ ਵਿੱਚ ਹੁਣ ਵਿੰਟਰ ਦਾ ਅਚਾਰ ਤੁਸੀਂ ਪਾ ਸਕਦੇ ਹੋ
0: ਸਿਆਲੀ ਚਾਰ
1: ਹਾਂਜੀ ਹਾਂ ਗਾਜਰ ਗੋਭੀ ਇਹ ਤੇ ਆਮ ਹੁੰਦਾ ਲੇਕਿਨ ਸਾਡੇ ਇੱਥੇ ਗਾਜਰ ਗੋਭੀ ਸ਼ਲਗਮ ਤੇ ਬੀਨਸ ਚਾਰ ਚੀਜ਼ਾਂ ਦਾ ਅਚਾਰ ਪਾਉਂਦੇ ਹਾਂ
0: ਗਾਜਰ ਗੋਭੀ ਸ਼ਲਗਮ
1: ਸ਼ਲਗਮ ਨੂੰ ਤੁਸੀਂ ਕੀ ਕਹਿ ਰਹੇ ਸੀ
0: ਗੋਂਗਲੂ
1: ਗੋਂਗਲੂ
0: ਗਾਜਰ ਗੋਭੀ ਗੋਂਗਲੂ
1: ਤੇ ਆਪਣਾ ਬੀਨਸ
0: ਬੀਨਸ ਅੱਛਾ ਗ੍ਰੀਨ ਬੀਨਸ
1: ਗ੍ਰੀਨ ਬੀਨਸ ਹਾਂਜੀ
0: ਓਕੇ ਇਹ ਨਹੀਂ ਕਦੀ ਮੈਂ
1: ਇਹ ਕਿਉਂਕਿ ਮੈਂ ਦੱਸਿਆ ਮੇਰੇ ਇਨ-ਲੋਸ ਕਸ਼ਮੀਰੀ ਹੈ ਇਹ ਗੋਂਗਲੂ ਤੇ ਇਹ ਬੀਨਸ ਇਹਨਾਂ ਦੇ ਦੇਖਿਆ ਸੀਗਾ ਸਾਡੇ ਸਿਰਫ ਗਾਜਰ ਗੋਭੀ ਦਾ ਅਚਾਰ ਪੈਂਦਾ ਸੀਗਾ ਇੱਥੇ ਆ ਕੇ ਮੈਂ ਦੇਖਿਆ ਕਿ ਇਹ ਲੋਕ
0: ਬੀਨਸ
1: ਵੀ ਤੇ ਸ਼ਲਗਮ ਵੀ ਪਾਉਂਦੇ ਆ
0: ਤੇ
1: ਕਈ ਵਾਰੀ ਪਿਆਜ਼
0: ਸ਼ਲਗਮ ਤੇ ਅਸੀਂ ਪਾ ਲੈਂਦੇ ਪਰ ਬੀਨਸ ਮੈਂ
1: ਪਰ ਬੜਾ ਟੇਸਟੀ ਲੱਗਦਾ ਹੈ ਕਿਉਂਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਓਵਰਨਾਈਟ ਮਤਲਬ ਰਾਤ ਨੂੰ ਹਲਦੀ ਨਮਕ ਪਾ ਕੇ ਬਲਾਂਚ ਕਰ ਲਓ ਹਲਕਾ ਜਿਹਾ ਹੀ ਉਬਾਲਣਾ ਹੈ ਮਤਲਬ ਇੰਨਾ ਉਬਾਲਣਾ ਕਿ ਤੁਸੀਂ ਜੇ ਇੱਕ ਗਾਜਰ ਨੂੰ ਫੜ ਕੇ ਜੇ ਤੁਸੀਂ ਉਸ 'ਚ ਨੌ ਮਾਰੋ ਤੇ ਹਲਕਾ ਜਿਹਾ ਟੈਂਡਰ ਤੁਹਾਨੂੰ ਮਿਲੇ ਲੱਗੇ ਉਹ ਸੋਫਟ ਜਿਹਾ
0: ਵੱਡਾ ਨੌ ਕਿੰਨਾ ਕਰਨਾ
1: ਹਾਂ ਤੁਹਾਡੇ ਉੱਤੇ ਡਿਪੈਂਡ ਕਰਦਾ ਨਾਈਫ ਨਾਲ ਵੀ ਕਰ ਮਤਲਬ ਹਲਕਾ ਜਿਹਾ ਹੀ ਉਹਨੂੰ ਉਬਾਲਣਾ ਹੈ ਕਿ ਥੋੜ੍ਹਾ ਜਿਹਾ ਸੋਫਟ ਜਿਹਾ ਜੇ ਜ਼ਿਆਦਾ ਉਬਾਲਤਾ ਤਾਂ ਫਿਰ ਤਾਂ ਉਹ ਗਲ ਹੀ ਜਾਣਾ ਮਿੱਥ ਜਾ ਜਾਣਾ ਨਾ ਅਚਾਰ ਅਜੀਬ ਜਿਹਾ ਹੋ ਜਾਣਾ
0: ਤੇ ਜੇ ਕਿਨੇ ਨੌ ਲਵਾਏ ਆ ਉਹਦੇ ਵਿੱਚ ਮਾਰਿਆ ਕਿਸੇ ਦੇ ਟੁੱਟਣ ਦਾ ਖਤਰਾ
1: ਉਹ ਨਵੇਂ ਲਗਾਏ ਹੋਏ ਨੌ ਤੇ ਕੌਣ ਮਾਰੇਗਾ ਕਿਉਂਕਿ ਜੇ ਤੁਸੀਂ ਆਲਰੇਡੀ ਨਮਕ ਹਲਦੀ ਲਗਾਈ ਹੈ ਹਲਦੀ ਦਾ ਸਟੇਨ ਪੈ ਜਾਏਗਾ
0: ਸਹੀ ਗੱਲ ਹੈ ਨੌ ਲਵਾਉਣ ਵਾਲੀ ਚਾਰ ਪਾਊਗੀ ਵੀ ਕਿਉਂ
1: ਮੈਂ ਉਹੀ ਕਹਿਣ ਵਾਲੀ ਸੀ ਅਗਲਾ ਮੇਰਾ ਇਹੀ ਸੀਗਾ
0: ਮੈਂ ਨਾ ਕਈ ਵਾਰੀ ਬੈਂਕ ਬੁੰਕ ਜਾਈਏ ਨਾ
1: ਹਾਂਜੀ
0: ਹਾਂ ਅੱਜ ਕੱਲ ਉਹ ਹੁੰਦਾ ਨਾ ਅੱਜ ਕੱਲ ਸਾਰਾ ਕੁਝ ਡਿਜੀਟਲ ਆ ਤੇ ਉਹ ਤੁਹਾਨੂੰ ਇੱਦਾਂ ਕਹਿੰਦੇ ਵੀ ਇੱਥੇ ਸਾਈਨ ਕਰੋ ਤੇ ਮੈਨੂੰ ਉਹ ਉਹਨਾਂ ਦੇ ਜਿਹੜੇ ਨੌ ਆ ਨਾ ਉਹ ਸਕਰੀਨ ਦੇ ਉੱਤੇ ਤੁਹਾਡੇ ਵੱਲੋਂ ਐ ਸਕਰੀਨ ਘੁਮਾ ਦਿੰਦੀਆਂ ਤੇ ਉਹ ਟੁੱਕ ਟੁੱਕ ਟੁੱਕ ਟੁੱਕ ਜਿੱਦਾਂ ਟਕੋਰਾ ਨੀ ਉਹਦੇ ਤੇ ਆਪਣਾ ਲੱਕੜਾ ਰਾਓ ਲੱਕੜ ਪੰਛੀ ਜਿਹਾ ਜਿਹੜਾ ਹੁੰਦਾ
1: ਤੇ
0: ਬਸ ਉਹੀ ਉਹੀ ਉਹ ਵੁੱਡ ਪੈਕਰ ਤੇ ਉਹਦੇ ਵਾਂਗੂ ਨਾ ਉਹ ਪਹਿਲਾਂ ਆਪਣੇ ਵੱਲ ਨੂੰ ਸਕਰੀਨ ਹੁੰਦੀ ਆ ਤਾਂ ਟੁੱਕ ਟੁੱਕ ਟੁੱਕ ਟੁੱਕ ਉਹ ਨੌ ਜੇ ਮਾਰਦੀਆਂ ਉੱਤੇ ਤੇ ਐਂ ਲੱਗਦਾ ਵੀ ਜਿੱਦਾਂ ਪੈਨ ਮਾਰਨ ਦੀਆਂ ਪਰ ਜਦੋਂ ਤੁਹਾਡੇ ਵੱਲ ਘੁਮਾਉਂਦੀਆਂ ਤੇ ਫਿਰ ਉਹ ਦੁਬਾਰਾ ਉਹ ਕਹਿੰਦੀਆਂ ਵੀ ਟੁੱਕ ਟੁੱਕ ਟੁੱਕ ਹੁਣ ਇੱਥੇ ਸਾਈਨ ਕਰੋ ਹਨ
1: ਤੇ ਬੜਾ ਧਿਆਨ ਦਿੱਤਾ ਤੁਸੀਂ
0: ਮੈਨੂੰ ਇੱਦਾਂ ਲੱਗਦਾ ਵੀ ਜਿੱਦਾਂ ਉਹ ਨਾ ਨੌ ਹੁੰਦੇ ਹੀ ਇਸੇ ਲਈ ਆ ਵੀ ਉੱਦਾਂ ਤੇ ਮਤਲਬ ਮੰਨ ਲਓ ਤੁਹਾਡਾ ਪੋਟਾ ਲੱਗੂਗਾ ਤੇ ਉਹ ਬਹੁਤੇ ਥਾਂ ਦੇ ਵਿੱਚ ਉਹ ਚੀਜ਼ ਜਾਂਦੀ ਹੈ ਤੇ ਉਹਨਾਂ ਨੂੰ ਐਡੀ ਪ੍ਰੈਕਟਿਸ ਆ ਉੱਥੇ ਜੇ ਕਰਕੇ ਐਂ ਠੂੰਗਾ ਜਿਹਾ ਮਾਰਦੀਆਂ ਕਹਿੰਦੀਆਂ ਵੀ ਇੱਥੇ ਹੁਣ ਇੱਥੇ ਸਾਈਨ ਕਰੋ ਹਨਾ ਉੱਥੇ ਮੈਂ ਸਭ ਤੋਂ ਸੱਦ ਬਜੋਗ ਮੈਨੂੰ ਉਹ ਹੀ ਲੱਗਾ ਨਾ
1: ਉਹਦੇ ਬਾਅਦ ਮੈਨੂੰ ਉਹ ਜਿਸ ਦੀ ਮੂਵੀ ਤੁਸੀਂ ਉਸ ਦਿਨ ਕਹਿ ਰਹੇ ਸੀ ਨਾ ਭਿੰਡੀ ਕੌਣ ਸੀ ਭਿੰਡੀ ਉਸੀ ਐਕਟਰ ਫੁਕਰੇ ਵਾਲੇ ਐਕਟਰ ਦਾ ਉਹ ਕੁੜੀ ਨੂੰ ਮਿਲਣ ਜਾਂਦਾ ਕਹਿੰਦਾ ਵਾਹ ਤੇਰੀ ਨੌਹ ਬੜੇ ਵਧੀਆ ਇੱਕ ਵਾਰੀ ਪਿੰਡ ਖਜਾਈ ਪਹਿਲੀ ਡੇਟ ਤੇ ਜਾ ਕੇ ਉਹ ਕੁੜੀ ਨੂੰ ਕਹਿੰਦਾ ਕਿ ਇਹਦੇ ਨਾਲ ਪਿੰਡ ਕਿੰਨੀ ਵਧੀਆ ਖਜਾਈ ਜਾਂਦੀ ਚਿੜੀਆ ਘਰ ਬੁਲਾਉਂਦਾ ਡੇਟ ਦੂਜੀ ਗੱਲ ਕੁੜੀ ਨਾਲ ਕਹਿ ਦਿੰਦਾ ਹਾਏ ਤੁਹਾਰੇ ਨਾਖਰ ਤੋਂ ਬੜੇ ਅੱਛੇ ਸਨ ਮੇਰੀ ਪੀਠ ਖਜਾਦਾ
0: ਠੀਕ ਹੈ ਮਤਲਬ ਕਦੀ ਫਾਰਮੈਲਿਟੀ ਗੱਲ
1: ਹਾਂ ਸਹੀ ਗੱਲ
0: ਫਿਰ ਖੁਰਕ ਦਿੰਦੀ
1: ਨਹੀਂ ਫਿਰ ਭੱਜ ਜਾਂਦੀ ਉਹ ਗਾਲ ਕੱਢ ਕੇ ਉਹਨੇ ਕਿਹੜੀ ਜੀ ਇੰਡੀ ਵੀ ਕਿਹੜੀ ਡੈਸਪਰੇਟ ਖੜੀ ਹੋਣੀ
0: ਅੱਛਾ ਅਚਾਰ ਦੀ ਗੱਲ ਕਰ ਰਹੇ
1: ਤੇ ਅਚਾਰ ਇਹ ਬੇਸਿਕਲੀ
0: ਹਲਕਾ ਜਿਹਾ ਉਹਨੂੰ ਸੌਫਟ ਕਰਨਾ ਮਤਲਬ ਕਹ ਲਓ ਕਿ 70% ਉਹ ਤੁਹਾਡਾ ਹੋਣਾ ਚਾਹੀਦਾ ਫਿਰ
1: ਤੁਸੀਂ ਰਾਤ ਨੂੰ ਇਹ ਚੀਜ਼ ਕਰ ਲਓ ਤੇ ਰਾਤ ਨੂੰ ਤੁਸੀਂ ਉਹਨੂੰ ਕੋਈ ਵੀ ਪੋਣੇ ਜਾਂ ਕਿਸੇ ਚੀਜ਼ ਤੇ ਸੁੱਕਣੇ ਪਾ ਦਿਓ ਆਪਣੇ ਕਿਚਨ ਕਾਊਂਟਰ ਟੌਪ ਤੇ ਤਾਂ ਕਿ ਉਹ ਸਵੇਰ ਤੱਕ ਅੱਛਾ 7-9 ਘੰਟੇ ਦੇ ਵਿੱਚ ਉਹਦਾ ਜਿਹੜੀ ਨਮੀ ਹੈ
0: ਉਹ ਅਖਬਾਰਾਂ ਹੁੰਦੇ
1: ਹਾਂ ਅਖਬਾਰਾਂ ਕੁਝ ਵੀ ਜਿਹਦੇ ਨਾਲ ਮਤਲਬ ਬੇਸਿਕਲੀ ਉਹਨਾਂ ਨੂੰ ਸੁਕਾਉਣਾ ਹੈ
0: ਪਰ ਹੋ ਸਕਦਾ ਤੁਹਾਡੀ ਗਾਜਰ ਤੇ ਪਲੀਨਾ ਇਨਸਨ ਛਪ ਜੇ
1: ਕੀ ਸ਼ਬਦ ਹੈ
0: ਖਬਰ ਛਪ ਸਕਦੀ ਆ
1: ਇੱਥੇ ਕਿਹੜਾ ਕੋਈ ਅਖਬਾਰ ਖਰੀਦਾ ਗਏ ਉਹ ਟਾਈਮ
0: ਅੱਛਾ
1: ਹਾਂ ਤੁਸੀਂ ਖਰੀਦੇ ਹੋਣੇ ਪਤਾ ਨਹੀਂ
0: ਆਹੋ ਨਹੀਂ ਮੈਂ ਤਾਂ ਹੀ ਹੋ ਗਿਆ
1: ਹੁਣ ਤੇ ਹਰ ਕੋਈ ਡਿਜੀਟਲਾਈਜੇਸ਼ਨ ਵਾਲਾ ਟਾਈਮ ਆ ਗਿਆ ਨਾ ਈ ਪੇਪਰ ਫੜ ਲੈਂਦੇ
0: ਅੱਛਾ ਚਲੋ ਐਨੀਵੇ ਉਹਦੇ ਤੇ ਤੁਸੀਂ ਸੁੱਕਣੇ ਪਾ ਲੈਣੇ
1: ਸੁੱਕਣੇ ਪਾ
0: ਸਕਾ ਦੇਣਾ ਉਹਨੂੰ
1: ਤੇ ਇੱਕ ਮਸਾਲਾ ਤੁਸੀਂ ਰੈਡੀ ਕਰਨਾ ਬੇਸਿਕਲੀ ਅਚਾਰ ਸਾਰੇ ਸੇਮ ਹੀ ਬਣਦੇ ਮੈਂ ਵੀ ਕੋਈ ਅਲੱਗ ਨਹੀਂ ਪਾ ਰਹੀ ਪਰ ਮੈਂ ਉਸ ਚ ਸ਼ਲਗਮ ਤੇ ਬੀਨਸ ਐਡ ਕੀਤੇ ਤੇ ਜੇ ਤੁਸੀਂ ਪਿਆਜ਼ ਦੇ ਸ਼ੌਕੀਨ ਹੋ ਪਿਆਜ਼ ਵੀ ਬੜੇ ਵਧੀਆ ਲੱਗਦੇ ਉਸ ਚ ਜਿਵੇਂ ਕਿਊਬਸ ਆਪਾਂ ਚਿਲੀ ਪਨੀਰ ਵਗੈਰਾ ਲਈ ਨਹੀਂ ਪਿਆਜ਼ ਲੰਬੇ ਲੰਬੇ ਚ ਕੱਟਦੇ ਉੱਦਾਂ ਦੇ ਤੁਸੀਂ ਪਿਆਜ਼ ਪਾ ਦਿਓ ਉਹਦੇ ਵਿੱਚ ਤੇ ਸੁੱਕੇ ਮਸਾਲੇ ਦਾ ਤੁਸੀਂ ਸੌਟੇ ਕਰਨੇ ਜਿਸ ਦੇ ਵਿੱਚ ਜੀਰਾ ਰਾਈ ਸੌਂਫ ਮੇਥੀ ਇਹ 3-4 ਚੀਜ਼ਾਂ ਨੂੰ ਤੁਸੀਂ ਡਰਾਈ ਰੋਸਟ ਕਰ ਲੈਣਾ ਇਹਦਾ ਦੜਬੜ ਜਾਂ ਤੁਸੀਂ ਇਹਨੂੰ ਮਿਕਸੀ ਚ ਮਸਾਲਾ
0: ਦਰੜ ਫਰੜ ਦੜਬੜ ਹੋਰ ਹੁੰਦਾ
1: ਦੜਬੜ ਹੋਰ ਅਸੀਂ ਤੇ ਇਹੀ ਕਹਿੰਦੇ ਆ ਭਾਜੀ
0: ਦੜਬੜ ਹੁੰਦਾ ਜਿਹੜਾ ਗਿੱਲਾ ਗਿੱਲਾ ਜਿਹਾ ਹੋ ਜੇ ਤੇ ਜਿਹੜਾ ਤੁਸੀਂ ਕੀਤਾ ਉਹ ਦਰੜ ਫਰੜ ਕੀ
1: ਦਰੜ ਫੜ
0: ਦਰੜ ਫੜੜ
1: ਦਰੜ ਫਰੜ ਜੋ ਵੀ ਸਮਝ ਆ ਗਿਆ ਨਾ
0: ਬਹੁਤਾ ਬਰੀਕ ਨਹੀਂ ਕੁੱਟਣਾ
1: ਹਾਂਜੀ ਹਾਂ ਮੋਟਾ ਮੋਟਾ ਜਿਹਾ ਰੱਖਣਾ ਮਤਲਬ ਇੱਕ ਵਾਰੀ ਮਿਕਸੀ ਚ ਇੱਕ ਵਾਰੀ ਘੁਮਾਣਾ ਹੈ ਨਾ ਬਹੁਤਾ ਤੁਸੀਂ ਫੀਲਿੰਗ ਨਾ ਚੱਕਿਓ ਬਿਲਕੁਲ ਬਰੀਕ ਨਾ ਕਰਿਓ
0: ਦਰਦਰਾ ਪੀਸਣਾ
1: ਦਰਦਰਾ ਪੀਸ ਲਓ ਐਗਜੈਕਟਲੀ ਪਤਾ ਤੇ ਤੁਹਾਨੂੰ ਸਾਰਾ ਕੁਛ ਮੇਨ ਇਹੀ ਹੈ ਮਤਲਬ ਮੇਨ ਹੈ ਕਿ ਤੁਸੀਂ ਸਾਰਿਆਂ ਨੂੰ ਪਤਾ ਅਚਾਰ ਦੇ ਕਿਹੜੇ ਮਸਾਲੇ ਹੁੰਦੇ ਉਸ ਦਿਨ ਮੈਂ ਗੁਰਦੁਆਰੇ ਵੀ ਵਿਸ਼ਾਲ ਜੀ ਦੀ ਮੰਮੀ ਨੂੰ ਮਿਲੀ ਸੀ ਉਹਨਾਂ ਨੂੰ ਵੀ ਸਾਰਾ ਪਤਾ ਸੀਗਾ ਬਟ ਮੈਂ ਉਹਨਾਂ ਨੂੰ ਵੀ ਬੀਨਸ ਦੱਸਿਆ ਉਹਨਾਂ ਲਈ ਵੀ ਨਵੀਂ ਚੀਜ਼ ਸੀ ਤੇ ਤੁਸੀਂ ਵੀ ਅਚਾਰ ਬਣਾਓ ਤੇ ਐਤਕੀ ਬੀਨਸ ਪਾ ਲਓ
0: ਫਿਰ ਕਰਨਾ ਕੀ ਹੈ ਦਰੜ ਫਰੜ ਕਰਦਾ
1: ਤੇ ਇਹਦੇ ਨਾਲ ਤੁਸੀਂ ਜਿਹੜੀ ਉਹ ਸਬਜ਼ੀਆਂ ਉਹਨੂੰ ਖੁੱਲੇ ਬਰਤਨ ਚ ਲੈ ਕੇ ਇਹ ਵਾਲਾ ਮਸਾਲਾ ਸੁੱਕਾ ਮਸਾਲਾ ਜਿਹੜਾ ਦਰੜ ਫਰੜ ਕਰਕੇ ਬਣਾਇਆ ਤੁਸੀਂ ਉਹ ਪਾਤਾ ਉਹਦੇ ਬਾਅਦ ਨਮਕ ਹਲਦੀ ਤੇ ਲਾਲ ਮਿਰਚ ਪਾਤੀ ਹਾਂ ਆਪਾਂ ਉਬਲਦੇ ਟਾਈਮ ਵੀ ਪਾਇਆ ਸੀਗਾ ਨਮਕ ਹਲਦੀ
0: ਕਿਉਂਕਿ
1: ਐਗਜੈਕਟਲੀ ਉਹ ਫੋਕਾ ਨਾ ਰਹੇ ਹੈਨਾ ਤੇ ਇਹ ਸੁੱਕੇ ਮਸਾਲੇ ਪਾਤੇ ਤੁਸੀਂ ਨਮਕ ਹਲਦੀ ਮਿਰਚੀ ਪਾਤਾ ਉਹਦੇ ਬਾਅਦ ਤੁਸੀਂ ਗਰਮ ਕਰਕੇ ਸਰੋਂ ਦਾ ਤੇਲ ਪਾਣਾ
0: ਗਰਮ ਕਰਕੇ
1: ਹਾਂ ਕਿਉਂਕਿ ਕਈ ਲੋਕਾਂ ਨੂੰ ਕੱਚਾ ਵਧੀਆ ਲੱਗਦਾ ਅੰਬ ਦੇ ਅਚਾਰ ਚ ਕੱਚਾ ਵਧੀਆ ਲੱਗਦਾ
0: ਸੋ ਸਾੜ ਕੇ ਠੰਡਾ ਕਰਕੇ ਕੋਸਾ ਜਿਹਾ
1: ਕਰਕੇ ਐਗਜੈਕਟਲੀ ਇਹ ਵਾਲੇ ਅਚਾਰ ਦੇ ਵਿੱਚ ਮਤਲਬ ਡਿਪੈਂਡ ਕਰਦਾ ਕਿ ਤੁਸੀਂ ਉਹਦਾ ਸਮੋਕੀ ਜਾਂ ਬਹੁਤ ਜ਼ਿਆਦਾ ਹਾਰਸ਼ ਹੁੰਦਾ ਨਾ ਉਹਦਾ ਸਰੋਂ ਦੇ ਤੇਲ ਦਾ ਤੇ ਬੇਸਿਕਲੀ ਤੁਸੀਂ ਉਹਨੂੰ ਪੂਰਾ ਸਾੜ ਕੇ ਕੋਸਾ ਕਰਕੇ ਪਾਓਗੇ ਨਾ ਉਹ ਠੀਕ ਰਹੇਗਾ ਪਰ ਅਗੇਨ ਤੁਹਾਡੀ ਚੋਇਸ ਹੈ ਤੁਸੀਂ ਕੱਚਾ ਵੀ ਪਾ ਸਕਦੇ ਹੋ ਮਸਟਰਡ ਆਇਲ ਕੱਚਾ ਵੀ ਸਾਡੇ ਘਰਾਂ ਚ ਕੱਚਾ ਵੀ ਪੈਂਦਾ ਲੇਕਿਨ ਇੱਥੇ ਲੋਕੀ ਕਹਿੰਦੇ ਕਿ ਬਹੁਤ ਜ਼ਿਆਦਾ
0: ਉਹਦੀ ਸਮੈਲ ਆਉਂਦੀ ਹੈ ਵੈਸੇ ਤੇ ਤੁਸੀਂ ਇਹ ਕਰ ਸਕਦੇ ਹੋ ਜਿੱਦਾਂ ਸਾਡੇ ਘਰ ਤੇ ਵੀ ਚੱਲਦਾ ਹੁੰਦਾ ਵੀ ਤੁਸੀਂ ਸਾੜ ਕੇ ਤੇਲ ਤੇ ਪਹਿਲਾਂ ਹੀ ਸਾੜ ਲਓ
1: ਹਾਂ ਪਹਿਲਾਂ
0: ਬੋਤਲ ਭਰ ਲਓ ਸਾੜ ਕੇ ਜਾਂ ਜਦੋਂ ਪਕੌੜੇ ਪਕਾੜੇ ਆਪਾਂ ਕੱਢਦੇ ਹਾਂ ਤਾਂ ਉਦੋਂ ਜਿਹੜਾ ਤੇਲ ਬਚਦਾ ਉਹ ਸੜਿਆ ਹੀ ਹੁੰਦਾ ਵਾ ਪਕੌੜੇ ਤੇਲ ਦਾ ਇਹ ਆ ਵੀ ਤੁਸੀਂ ਜਦੋਂ ਸਾੜਨ ਦਾ ਮਤਲਬ ਜਦੋਂ ਧੂੰਆਂ ਨਿਕਲ ਜਾਏ ਉਹਦਾ ਤੇ ਉਹਨੂੰ ਠੰਡਾ ਕਰਕੇ ਬੋਤਲ 'ਚ ਭਰ ਲਓ ਫਿਰ ਤੁਹਾਨੂੰ ਵਾਰ ਵਾਰ ਉਹਨੂੰ ਸਾੜਨ ਕਰਨ ਦੀ ਲੋੜ ਨਹੀਂ ਫਿਰ ਉੱਦਾਂ ਵਰਤ ਲਓ ਤੁਸੀਂ ਹਾਂਜੀ
1: ਉਹਨੂੰ ਕਿਉਂਕਿ ਮਸਟਰਡ ਆਇਲ ਤਾਂ ਹੁੰਦਾ ਵੀ ਹੈ ਨਾ ਨਹੀਂ ਤੇ ਉਹਦੇ ਸਮੈਲ ਨਹੀਂ ਜਾਂਦੀ ਬਸ ਇਹ ਮਿਕਸ ਕਰ ਲਓ ਤੇ ਇਹਦਾ ਇਹ ਹੈ ਕਿ ਇਹਨੂੰ ਬਚਾਉਣ ਵਾਸਤੇ ਇੱਕ ਤੇ ਤੁਸੀਂ ਭਾਂਡਾ ਕੱਚ ਦਾ ਵਰਤੋ ਜ਼ਿਆਦਾ ਵਧੀਆ ਰਹਿੰਦਾ ਉਹਦੀ ਤੇ ਵਿਨੇਗਰ ਜ਼ਰੂਰ ਪਾ ਦਿਓ ਕਿਉਂਕਿ ਇਹ ਸਾਰੀ ਸਬਜ਼ੀਆਂ ਜਿਹੜੀ ਹੈ ਨਾ ਕਈ ਵਾਰੀ
0: ਉਹ ਕਿੰਨਾ ਕੁ ਵਿਨੇਗਰ ਪਾਉਣਾ
1: ਮੈਨੂੰ ਲੱਗਦਾ ਹੈ ਜੇ ਤੁਸੀਂ ਡਿਪੈਂਡ ਕਰਦਾ ਤੁਸੀਂ ਕਿੰਨੀ ਬਣਾ ਰਹੇ ਹੋ ਮੈਂ ਤੇ 1-2 ਢੱਕਣ ਪਾ ਦਿੰਦੀ ਹਾਂ
0: ਮਤਲਬ ਥੋੜਾ ਹੀ
1: ਹਾਂ ਥੋੜਾ ਜਿਹਾ ਓਵਰ ਵੀ ਨਹੀਂ ਕਿਉਂਕਿ ਆਲਰੇਡੀ ਆਪਾਂ ਰਾਈ ਵਗੈਰਾ ਪਾਇਆ ਹੈ ਤੇ ਉਹਦੇ ਨਾਲ ਖਟਾਸ ਹੋਏਗੀ ਉਹਦੇ ਵਿੱਚ ਸਬਜ਼ੀਆਂ ਦੀ ਵੀ ਹੁੰਦੀ ਹੈ ਤੇ ਵਿਨੇਗਰ ਇਹ ਕਿ ਤੁਹਾਡੀ ਉਸਦੀ ਲਾਈਫ ਵਧਾ ਦੇਗਾ
0: ਬਸ ਮੈਨੂੰ ਇਹ ਲੱਗਦਾ ਹੁੰਦਾ ਵੀ ਇਦਾਂ ਦਾ ਜਿਹੜਾ ਚਾਰ ਹੈ ਨਾ ਉਹ ਥੋੜੀ ਜਿਹੀ ਕੁਆਂਟਿਟੀ ਚ ਬੰਦਾ ਪਾਵੇ
1: ਤਾਜ਼ਾ ਤਾਜ਼ਾ ਬਣਾਓ ਤਾਜ਼ਾ ਤਾਜ਼ਾ ਖਾ ਲਓ
0: ਫੇਰ ਮੁੱਕ ਜੂਗਾ ਫੇਰ ਬਣਾ ਲਿਓ ਕਿਉਂਕਿ ਇਹ ਨਾ ਖਰਾਬ ਹੋਣ ਦੀ ਟੈਂਡੈਂਸੀ ਜ਼ਿਆਦਾ ਹੁੰਦੀ ਹੈ
1: ਹਾਂ ਸੈਲਡ ਵਰਗਾ ਹੀ ਇੱਕ ਹਿਸਾਬ ਨਾਲ ਤੁਸੀਂ ਇਹਨੂੰ ਵਰਤ ਸਕਦੇ ਹੋ ਬਹੁਤ ਸਾਰੇ ਲੋਕੀ ਜਿਵੇਂ ਹੁਣ ਚਾਈਨੀਜ਼ ਲੋਕੀ ਹੋ ਗਏ ਕੋਰੀਅਨ ਇਹ ਕਿਮਚੀ ਖਾਂਦੇ ਨੇ ਉਹ ਵੀ ਕੁਝ ਇਸੇ ਤਰੀਕੇ ਦੀ ਲੱਗਦੀ ਹੈ
0: ਹਾਂ ਕਿਮਚੀ ਵਿਚਾਰ
1: ਤੇ ਇਹ ਬੜੀ ਵਧੀਆ ਚੀਜ਼ਾਂ ਇਹ ਵੀ ਇਸ ਸੀਜ਼ਨ ਦੇ ਵਿੱਚ ਖਾਣੀ ਚਾਹੀਦੀ
0: ਹੈ ਕਈ ਗੁੜ ਵਗੈਰਾ ਵੀ ਪਾ ਦਿੰਦੇ ਸੀ
1: ਗੁੜ ਹਾਂ ਜੇ ਤੁਸੀਂ ਉਹਨੂੰ ਖੱਟਾ ਮਿੱਠਾ ਬਣਾਉਣਾ ਹੈ ਤੁਸੀਂ ਗੁੜ ਪਾ ਦਿਓ
0: ਸੋ ਇਹ ਆ ਜੀ ਤੁਹਾਡੇ ਨਹੀਂ ਤੇ ਤੁਸੀਂ ਖੰਡ ਦਾ ਪਾ ਦੋ ਚਮਚੇ ਤੇ ਉਹਦੇ ਨਾਲ ਤੁਹਾਡਾ ਖੱਟਾ ਮਿੱਠਾ ਜਿਹਾ ਹੋ ਜੂਗਾ। ਸੋ ਬਿਲਕੁਲ ਸਿੰਪਲ ਜਿਹਾ ਹੀ ਇਹਨੂੰ ਦੋ ਕੁ ਦਿਨ ਹਿਲਾਓ ਤੇ ਨਾਲ ਦੀ ਨਾਲ ਹੀ ਖਾਣ ਵਾਲਾ ਹੋ ਜਾਂਦਾ ਤੇ ਅਗਲੇ ਦਿਨ ਹੀ ਭਾਵੇਂ ਖਾ ਲਓ
1: ਤੇ ਤੁਸੀਂ ਆਲਰੇਡੀ ਬਲਾਂਚ ਕੀਤੀ ਹੋਈ ਹੈ ਸਬਜ਼ੀਆਂ।
0: ਹਾਂਜੀ
1: ਕੋਈ ਉਹਨੂੰ ਰੱਖ
0: ਉਹਨੂੰ ਓਵਰ ਨਾ ਕਰਿਓ ਨਹੀਂ ਤੇ ਫਿਰ ਕੇਪਾ ਜਿਹਾ ਬਣ ਜਾਣਾ
1: ਫਿਰ ਉਹ ਨਹੀਂ ਮਜ਼ਾ।
0: ਯੂ ਨੋ ਵਾਟ ਇਜ਼ ਕੇਪਾ?
1: ਮਤਲਬ ਖਿਚੜੀ ਟਾਈਪ।
0: ਹਾਂ
1: ਤੁੱਕਾ ਲਾਇਆ ਮੈਂ ਜੇ ਐਵੇਂ ਤੁਸੀਂ ਪੁੱਛਦੇ ਫਿਰ ਨਹੀਂ ਮੈਨੂੰ ਪਤਾ ਲੱਗਣਾ।
0: ਹਾਂ ਸੋ ਉਹਨੂੰ ਜਦੋਂ ਤੁਸੀਂ ਬਲਾਂਚ ਕਰਨਾ ਤੇ ਉਹ ਆਈ ਮੀਨ ਬੋਇਲ ਕਰਨਾ ਤੇ ਉਹ 70% ਰਵੇ ਮਤਲਬ ਬਾਕੀ ਜਿਹੜਾ ਉਹਦੇ ਵਿੱਚ ਹੋਏ ਨਾ ਥੋੜਾ ਕਰ ਥੋੜਾ ਜਿਹਾ ਜਿਹੜਾ ਕਰੰਚ ਜਿਹੜਾ ਵਧੀਆ ਲੱਗਦਾ। ਇੱਕ ਆਪਾਂ ਬ੍ਰੇਕ ਲੈਂਦੇ ਹਾਂ ਤੇ ਫਿਰ ਆ ਕੇ ਤੁਹਾਡੇ ਮੈਸੇਜ ਵੀ ਪੜ੍ਹਦੇ ਹਾਂ ਤੇ ਬ੍ਰੇਕ ਤੋਂ ਬਾਅਦ ਤੁਹਾਡੀ ਆਪਾਂ ਕਾਲ ਜਿਹੜੀ ਆ ਉਹ ਵੀ ਲਵਾਂਗੇ ਤੇ ਜੋ ਵੀ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਜੇ ਤੁਸੀਂ ਕੁਛ ਕਹਿਣਾ ਤੇ ਫਿਰ ਤੁਸੀਂ ਆ ਕੇ ਸਾਂਝ ਪਾ ਸਕਦੇ ਹੋ ਨਹੀਂ ਤੇ ਕੁਛ ਇੱਕ ਅਪਡੇਟ ਸਾਡੇ ਕੋਲ ਹੋਰ ਨੇ ਕੁਛ ਇੱਕ ਕੌਂਸਲਸ ਦੀਆਂ ਅਪਡੇਟ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜੇ ਸਮਾਂ ਬਚਿਆ ਤੇ ਕੁਛ ਇੱਕ ਜਿਹੜੀਆਂ ਏ ਆਈ ਦੇ ਨਾਲ ਸੰਬੰਧਿਤ ਅਪਡੇਟ ਸੀਗੀਆਂ ਜੈਸੀ ਜਿਹੜੀਆਂ ਆਪਾਂ ਪਿਛਲੇ ਹਫ਼ਤੇ ਗੱਲ ਕਰਦੇ ਸੀ ਨਾ ਕਿ ਬੱਚੇ ਨੂੰ ਨਾਲ ਪਾਉਣਾ ਚਾਹੀਦਾ ਨਹੀਂ ਪਾਉਣਾ ਚਾਹੀਦਾ ਬੱਚੇ ਦੇ ਹੈ ਨਾ ਜਿਵੇਂ ਬੱਚੇ ਦੀ ਸਾਂਭ ਸੰਭਾਲ ਨੂੰ ਉਹਨੂੰ ਲੈ ਕੇ ਤੇ ਏ ਆਈ ਦੇ ਨਾਲ ਹੁਣ ਇੱਕ ਕਲੈਸ਼ ਜਿਹਾ ਹੋਇਆ ਇਸ ਵੀਕਐਂਡ ਦੇ ਉੱਤੇ ਕਾਫ਼ੀ ਜ਼ਿਆਦਾ ਪੇਰੈਂਟਸ ਗਰੁੱਪ ਦੇ ਵਿੱਚ ਚਰਚਾ 'ਚ ਰਿਹਾ ਇਹ ਵਿਸ਼ਾ ਆਸਟ੍ਰੇਲੀਆ ਦੇ ਵਿੱਚ ਤੇ ਉਹ ਆਪਾਂ ਆ ਕੇ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ। ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ ਔਰ ਇਹ ਤੀਸਰੀ ਦੋਸਤ ਹੀ ਹੈ ਨਾ।
6: देखिए प्रजापति पांडे, उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में।
7: सुनो जी, गड्डी अक्षरा ज्वेलर्स वाल ले लो।
8: ओ जो हुकम मेरी सरकार।
7: ओ आ किधर, हैरी स्पार्क वाल जाना, तुसी आ किथे जा रहे हो?
8: अक्षरा ज्वेलर्स दी दूजी लोकेशन रिवर्स तंच,
7: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
8: आहो जी आहो,
7: अक्षरा ज्वेलर अपनी दूजी लोकेशन 56 गारफील्ड रोड ईस्ट रिवर्स तंच विच वी तुहाडी सेवा विच।
9: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
10: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
9: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
11: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
12: ਸਕੂਲ ਤਾਂ ਯਾਰ ਹੋਣਾ ਹੀ ਨਹੀਂ ਚਾਹੀਦੇ,
13: ਮੈਂ ਤਾਂ ਕਹਿੰਦਾ ਐਤਵਾਰ ਵੀ ਸਕੂਲ ਲੱਗਣ, ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ।
14: ਅਰੇ ਬੋਲੋ ਪੱਪੂ ਦੇ ਪਾਪਾ।
15: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ, ਵੇਖਣ ਜ਼ਰੂਰ ਆਇਓ।
16: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ,
17: ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ।
18: 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ।
19: ਸਪੈਸ਼ਲ ਆਫਰ ਵਿੱਚ ਪਾਓ
15: 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ,
4: 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310,
3: ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
13: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
12: ਇਸ ਜਨਮ ਕਾ
6: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੁੰਦੀ ਹੈ।
2: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
5: Chand Mera Dil, Chand Mera Dil.
16: JBCO Films leke aaye ne action, emotion ate full on entertainment. Punjabi feature film Shera.
14: 5 saal baad mudiyan Shere, te mudiyan vi kede haathan ch.
7: Starring Parmesh Verma, Sonal Chauhan, Yograj Singh, Manav Vij ate hor vi ugge kalakar.
1: Main utthon vi mud ke aaya.
16: Written and directed by Savio Sandhu, produced by Anmol Sahni.
7: Hun vekhna na bhullyo 15 mai ton tuhade nedle cinema gharan vich.
19: Radio Hanji 1674 AM, bilkul tusi ja ke te Turugnina de vich mera desh walian kolon samaan le sakde ho, te Radio Hanji da je hawala doge te tanu special discount vi mil sakda. Ise tarah de naal je tusi Ford di ਗੱਡੀ ਲੈਣਾ ਚਾਹੁੰਦੇ ਹੋ ਤੁਸੀਂ ਤੇ ਫੋਰਡ ਚੈਟਸਨ ਜਾ ਸਕਦੇ ਹੋ, ਤੇ ਜਾਂ ਫਿਰ ਮੋਹਿਤ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ, ਇਹ ਵੀ ਤੁਹਾਡਾ ਰਾਬਤਾ ਬਣਵਾ ਦੇਣਗੇ। ਤੇ ਫੋਰਡ ਚੈਟਸਨ ਵਾਲਿਆਂ ਦੇ ਕੋਲ ਤੁਸੀਂ ਰੇਡੀਓ ਹਾਂਜੀ ਦਾ ਜੇ ਹਵਾਲਾ ਦਿੰਦੇ ਹੋ ਤੇ ਤੁਹਾਨੂੰ ਸਪੈਸ਼ਲ ਜੋ ਵੀ ਆਮ ਡੀਲਾਂ ਤੋਂ ਵੱਖਰੀ ਤੁਹਾਨੂੰ ਸਰਵਿਸ ਵਗੈਰਾ ਜਿਹੜੀਆਂ ਨੇ ਐਡ ਕਰਕੇ ਦਿੱਤੀਆਂ ਜਾਣਗੀਆਂ, ਤੇ ਹੋਰ ਵੀ ਬਹੁਤ ਸਾਰਾ ਕੁਛ ਜਿਹੜੀਆਂ ਆਪਣੇ ਪੱਧਰ ਦੇ ਉੱਤੇ ਤੁਸੀਂ ਪਹਿਲਾਂ ਇੱਧਰੋਂ ਉੱਧਰੋਂ ਪਤਾ ਕਰ ਸਕਦੇ ਹੋ, ਤੇ ਉਸ ਤੋਂ ਬਾਅਦ ਫਿਰ ਇਹ ਵੀ ਚੀਜ਼ ਤੁਸੀਂ ਸਾਡੇ ਤੱਕ ਵੀ ਤੁਸੀਂ ਸਾਂਝੀ ਕਰ ਦਿਓ ਵੀ ਹਾਂ ਬਾਕੀ ਉਸ ਚੀਜ਼ ਦੇ ਤੁਹਾਨੂੰ ਕੋਈ ਫਰਕ ਪਾਇਆ ਉਹਨਾਂ ਨੇ, ਤਾਂ ਕਿ ਆਪਾਂ ਬਾਕੀਆਂ ਦੇ ਨਾਲ ਵੀ ਸਾਂਝਾ ਕਰ ਸਕੀਏ। ਅਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰੀਏ, ਆਖਰੀ ਪੜਾਅ ਦੇ ਵਿੱਚ ਹੈ ਆਪਾਂ, ਅਤੇ ਇਸ ਪੜਾਅ ਦੇ ਵਿੱਚ ਤੁਹਾਡੇ ਨਾਲ ਹਾਲੇ ਗੱਲਾਂ ਬਾਤਾਂ ਵਾਹਵਾ ਹੀ ਆਪਾਂ ਕਰਨੀਆਂ ਨੇ, ਅਤੇ ਇਸ ਪੜਾਅ ਦੇ ਵਿੱਚ ਤੁਸੀਂ ਹੁਣ ਕਾਲ ਵੀ ਕਰ ਸਕਦੇ ਹੋ। ਕੋਸ਼ਿਸ਼ ਕਰਿਓ ਕਿ ਜੋ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ ਉਸੇ ਆਪਾਂ ਦਾਇਰੇ ਦੇ ਵਿੱਚ ਰਹੀਏ ਤੇ ਥੋੜਾ ਜਿਹਾ ਕੁਇਕ ਕ੍ਰਿਸਪ ਆਪਾਂ ਰਹੀਏ ਕਿਉਂ ਜਾਸੀ
20: ਜੀ ਬਿਲਕੁਲ ਕਿਉਂਕਿ ਉਹ ਫਿਰ ਜੇ ਅਲੱਗ ਹਟ ਕੇ ਗੱਲ ਹੋਏਗੀ ਤੇ ਉਹ ਫਿਰ ਗੱਲ ਬਣਨੀ ਨਹੀਂ ਤੇ ਜਿਹੜੀ ਗੱਲਾਂ ਅੱਜ ਹੋਈਆਂ ਤੁਸੀਂ ਸਾਰੀ ਸੁਣੀ ਹੋਣੀ ਪ੍ਰੋਗਰਾਮ ਦੇ ਵਿੱਚ ਤੁਸੀਂ ਉਹਦੇ ਵਿੱਚ ਆਪਣਾ ਪੱਖ ਵੀ ਰੱਖ ਸਕਦੇ ਹੋ ਕੋਈ ਤੁਹਾਨੂੰ ਕੋਈ ਲੱਗਦਾ ਕਿ ਇਹ ਗੱਲ ਰਹਿ ਗਈ ਜਾਂ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ ਆਪਣੀ ਕੋਈ ਸਟੋਰੀ ਸ਼ੇਅਰ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ ਤੇ ਸਾਨੂੰ ਇੰਤਜ਼ਾਰ ਰਹੇਗਾ
19: ਬਿਲਕੁਲ ਆਪਾਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹ ਸਾਰੀਆਂ ਜੋ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਵੀ ਤੁਹਾਡੇ ਵੱਲੋਂ ਆਈਆਂ ਫੀਡਬੈਕਸ ਨੇ ਮਤਲਬ ਇਹ ਤੁਸੀਂ ਇਹ ਨਾ ਸੋਚਣਾ ਕਿ ਆਪਾਂ ਪਤਾ ਨਹੀਂ ਕਿਹੜਾ ਅੱਜ ਦਾਤਰ ਲੈ ਕੇ ਬੈਠੇ ਤੁਹਾਡੇ ਸੋਟਾ ਲੈ ਕੇ ਬੈਠੇ ਹਾਂ ਹਲੇ ਤੁਹਾਡੇ ਵੱਲੋਂ ਆਈਆਂ ਫੀਡਬੈਕਸ ਦੇ ਆਧਾਰ ਦੇ ਉੱਤੇ ਆਪਾਂ ਕੋਸ਼ਿਸ਼ ਕਰੀਦੀ ਹੈ ਕੁਛ ਚੇਂਜ ਕਰਨ ਦੇ ਸੋ ਧੰਨਵਾਦ ਤੁਹਾਡਾ ਭਾਰਦਵਾਜ ਸਾਹਿਬ ਥੋੜ੍ਹੀ ਬੜੀ ਵੈਲਿਊਬਲ ਇਨਪੁੱਟ ਪਾਉਂਦੇ ਨੇ ਕਹਿੰਦੇ ਨੇ ਕਿ ਪਲੀਜ਼ ਡੋਂਟ ਯੂਜ਼ ਸਨੇਲ ਪੈਲੇਟਸ ਇਫ ਯੂ ਹੈਵ ਪੈਟਸ ਐਟ ਹੋਮ ਅਤੇ ਕਹਿੰਦੇ ਕਿ ਇਫ ਪੈਟਸ ਈਟਿਡ ਕੈਨ ਬੀ ਫੈਟਲ ਫੋਰ ਦੈਮ ਸੋ ਖਿਆਲ ਰੱਖਿਓ ਜੇ ਤੁਹਾਡੇ ਘਰ ਕੋਈ ਕੁੱਤਾ ਬਿੱਲੀ ਆ

0: 4 ਸਾਲ ਲੱਗ ਜਾਂਦੇ ਆ ਜੀ, ਬਹੁਤ ਕੋਸਟ ਆਉਂਦੀ ਆ। ਤੇ ਮੈਂ ਸਿੱਕਾ ਚ ਕੰਮ ਕਰਦਾ ਸੀ ਸ਼ੈਪਟਨ, ਤੇ ਬਹੁਤ ਔਖਾ ਕੰਮ ਆ ਜੀ ਕੀਵੀ ਗਰੋ ਕਰਨਾ। ਜਸਪ੍ਰੀਤ ਜੀ ਕਹਿੰਦੇ ਕਿ ਥੈਂਕ ਯੂ, ਬਹੁਤ ਵਧੀਆ ਗੱਲਾਂ ਕੀਤੇ ਵੀਰ ਜੀ, ਬਹੁਤ ਕੁਛ ਸਿੱਖਣ ਨੂੰ ਮਿਲਦਾ ਜੀ, ਥੈਂਕ ਯੂ ਤੁਹਾਡਾ। ਤੇ ਰਕੇਸ਼ ਕੁਮਾਰ ਜੀ ਕਹਿੰਦੇ ਨੇ ਵੀ ਆਰ ਲੁਕਿੰਗ ਫੋਰ, ਅੱਛਾ ਦੋ ਸਾਡੇ ਕੋਲ ਰਿਸ਼ਤੇ ਨੇ, ਆਪਾਂ ਇੱਥੇ ਹੀ ਸ਼ੇਅਰ ਕਰ ਜਾਂਦੇ, ਫਿਰ ਮੈਨੂੰ ਚੇਤਾ ਭੁੱਲ ਜਾਂਦਾ। ਕਹਿੰਦੇ ਵੀ ਆਰ ਲੁਕਿੰਗ ਫੋਰ ਸੂਟੇਬਲ ਮੈਚ ਫੋਰ ਮਾਈ ਸਿਸਟਰ, ਆਸਟ੍ਰੇਲੀਅਨ ਸਿਟੀਜ਼ਨ ਨੇ ਉਹ, ਅਤੇ ਮੈਲਬਰਨ ਦੇ ਵਿੱਚ ਰਹਿ ਰਹੇ ਨੇ, 84 ਦੇ ਬੋਰਨ ਨੇ, ਅਤੇ ਉਹਨਾਂ ਨੇ ਆਪਣੀ ਐਮ ਐੱਸ ਡਬਲਯੂ ਕੰਪਲੀਟ ਕੀਤੀ ਆ, ਅਤੇ ਇਸ ਟਾਈਮ ਦੇ ਉੱਤੇ ਉਹ ਸੋਸ਼ਲ ਵਰਕ ਕਰ ਰਹੇ ਨੇ। ਸ਼ੀ ਇਜ਼ ਕੇਅਰਿੰਗ ਐਂਡ ਕੰਪੈਸ਼ਨੇਟ ਇੰਡੀਵਿਜੁਅਲ ਵਿਦ ਓਪਟਮਿਸਟਿਕ ਆਊਟਲੁੱਕ ਟਵਰਡਸ ਲਾਈਫ ਦੈਟ ਐਵਰੀ ਵਨ ਹੂ ਨੋਜ਼ ਹਰ ਅਡੋਰ। ਅਤੇ ਆਪਾਂ ਜੇ ਤੁਸੀਂ ਪਹਿਲਾ ਪੈਟਰਨ ਸਾਡਾ ਵੇਖਿਆ ਜੀ, ਅਤੇ ਉਸ ਹਿਸਾਬ ਦੇ ਨਾਲ ਪਲੀਜ਼ ਭੇਜਿਆ ਕਰੋ, ਇੱਦਾਂ ਨਾ ਲਾਈਵ ਦੇ ਵਿੱਚ ਪੜ੍ਹਨ 'ਚ, ਇੱਕ ਤਾਂ ਮੇਰੀ ਅੰਗਰੇਜ਼ੀ ਉੱਦਾਂ ਦੀ ਹੈ, ਅਤੇ ਇਸ
1: ਕਰਕੇ
0: ਹਾਂਜੀ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ। ਸੋ ਇਸ ਕਰਕੇ ਆਪਾਂ ਇੱਕ ਪੈਟਰਨ ਬਣਾਇਆ ਸੀ, ਜੇਕਰ ਉਸ ਪੈਟਰਨ ਦੇ ਵਿੱਚ ਤੁਸੀਂ ਰਹੋਗੇ ਤਾਂ ਥੋੜ੍ਹੀ ਜਿਹੀ ਆਸਾਨੀ ਰਹੂਗੀ, ਨਹੀਂ ਤਾਂ ਕਈ ਤਰ੍ਹਾਂ ਦੇ ਹਰਡਲਸ ਨੇ ਜਿਹਦੇ ਕਰਕੇ ਆਪਾਂ ਇਹ ਸਰਵਿਸ ਜਾਂ ਫਿਰ ਅਨਾਊਂਸਮੈਂਟ ਬੰਦ ਕਰਤੀਆਂ ਸੀ ਆਪਾਂ। ਸੋ ਇਸ ਕਰਕੇ ਤੁਸੀਂ ਮੈਂ ਅੱਜ ਤੇ ਮੈਂ ਪੜ੍ਹ ਦੇਣਾ, ਅਤੇ ਬਾਕੀਆਂ ਦੇ ਅੱਗੇ ਵੀ ਬੇਨਤੀ ਆ ਕਿ ਪਲੀਜ਼ ਮੈਂ ਇਹ ਮਤਲਬ ਤੁਹਾਡੇ ਵੱਲੋਂ ਸਾਰਾ ਕੁਝ ਠੀਕ ਆ, ਇਹ ਮੇਰੀ ਵੀਕਨੈਸ ਆ ਜਾਂ ਮੇਰੀ ਮੇਰੇ ਚੂਣਾਪਨ ਆ ਵੀ ਮੈਨੂੰ ਨਹੀਂ ਅੰਗਰੇਜ਼ੀ ਇੱਡੀ ਫਲੂਐਂਟ ਇਸ ਤਰੀਕੇ ਦੇ ਨਾਲ, ਜਾਂ ਵਰਡ ਕੰਪੈਸ਼ਨੇਟ ਐਂਡ ਪਰਪੁਲ ਚੇਟਰ ਅਤੇ ਐਂਡ ਉਹ ਸਾਰੇ ਪੜ੍ਹਨੇ ਆਉਂਦੇ ਮੈਨੂੰ, ਤੁਸੀਂ ਪਲੀਜ਼
1: ਰਿਸ਼ਤੇ ਦੀ ਭਾਲ ਮੇਰੀ ਹੈਲਪ ਕਰ ਦਿਓ। ਮੌਨ ਹੈ ਬਸ, ਇਹ ਸੋਸ਼ਲ ਵਰਕਰ ਹੈ।
0: ਹਾਂਜੀ, ਸੋ ਤੁਸੀਂ ਕੋਈ 8-10 ਪੁਆਇੰਟ ਨੇ ਮੇਨ ਮੇਨ ਮੋਟਾ ਮੋਟਾ, ਅਤੇ ਉਹਦੇ ਉੱਤੇ ਤੁਸੀਂ ਰੱਖਦਾ ਕਰੋ। ਅਤੇ ਕਹਿੰਦੇ ਨੇ ਕਿ ਫਰੈਂਡਸ ਨਾਲ ਫੈਮਿਲੀ ਨਾਲ ਉਹਨਾਂ ਨੂੰ ਟਾਈਮ ਸਪੈਂਡ ਕਰਨਾ ਚੰਗਾ ਲੱਗਦਾ, ਕਿਤਾਬਾਂ ਪੜ੍ਹਨੀਆਂ ਚੰਗੀਆਂ ਲੱਗਦੀਆਂ, ਨਵੀਆਂ ਪਲੇਸਿਸ ਐਕਸਪਲੋਰ ਕਰਨੀਆਂ ਚੰਗੀਆਂ ਲੱਗਦੀਆਂ। ਸੋ ਫੋਰ ਐਗਜ਼ਾਮਪਲ ਮੰਨ ਲਓ ਜਿਹੜੀ ਇਹ ਚੀਜ਼ਾਂ ਨੇ, ਇਹ ਜਦੋਂ ਤੁਸੀਂ ਆਪਸ ਵਿੱਚ ਗੱਲ ਕਰੋਗੇ ਤਾਂ ਉਦੋਂ ਕੰਮ ਆਉਣੀਆਂ। ਸੋ ਹੁਣ ਬੇਸਿਕਲੀ ਆਪਾਂ ਇਮੈਜਿਨ ਕਰੀਏ ਵੀ ਆਪਾਂ ਕੋਈ ਰਿਸ਼ਤੇ ਵਾਲੀ ਆਪਾਂ ਅਨਾਊਂਸਮੈਂਟ ਸੁਣ ਰਹੇ ਹਾਂ, ਅਤੇ ਤੁਸੀਂ ਕੀ ਬੇਸਿਕ ਪੁਆਇੰਟ ਤੁਸੀਂ ਕੀ ਚਾਹੋਗੇ, ਤਾਂ ਕਿ ਕਿਸੇ ਦਾ ਕਿਸੇ ਨੂੰ ਆਪਾਂ ਦੱਸ ਦਈਏ ਵੀ ਹਾਂਜੀ ਹਾਂਜੀ ਉਮਰ ਕੀ ਆ, ਕੁੜੀ ਆ ਕਿ ਮੁੰਡਾ ਆ, ਉਮਰ ਕੀ ਆ, ਪੜ੍ਹਾਈ ਲਿਖਾਈ ਕੀ ਆ, ਸਿਟੀਜ਼ਨ ਆ ਕਿ ਨਹੀਂ ਆ, ਤੁਸੀਂ ਕਿੱਦਾਂ ਦਾ ਬੰਦਾ ਚਾਹੁੰਦੇ ਹੋ, ਤੁਸੀਂ ਮਤਲਬ ਤੁਸੀਂ ਅਨਮੈਰਿਡ ਹੋ ਕਿ ਮੈਰਿਡ ਹੋ, ਤੁਸੀਂ ਅੱਗੋਂ ਪਾਰਟਨਰ ਕਿੱਦਾਂ ਦਾ ਚਾਹੁੰਦੇ ਹੋ, ਤੁਸੀਂ ਇੰਡੀਆ ਤੋਂ ਚਾਹੁੰਦੇ ਹੋ ਜਾਂ ਇੱਥੋਂ ਚਾਹੁੰਦੇ ਹੋ। ਸੋ ਇੱਦਾਂ ਦੇ ਬੇਸਿਕ ਜਿਹੇ ਪੁਆਇੰਟ ਬੇਸਿਕਲੀ ਚਾਹੀਦੇ ਹੁੰਦੇ ਆ। ਸੋ ਧੰਨਵਾਦ ਤੁਹਾਡਾ, ਮੈਂ ਮਾਫ਼ੀ ਚਾਹੁੰਦਾ ਕਿਉਂਕਿ ਬੜਾ ਸੈਂਸਿਟਿਵ ਜਿਹਾ ਇਹ ਮਸਲਾ ਹੁੰਦਾ ਵਾ, ਅਤੇ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਜੇ ਇਹਨੂੰ ਤੁਸੀਂ ਦੁਬਾਰਾ ਤੋਂ ਰੀਫਰੇਸ ਕਰਕੇ ਭੇਜੋਗੇ ਤਾਂ ਜ਼ਿਆਦਾ ਵਧੀਆ ਲੱਗੂਗਾ। ਉਨੀ ਦੇਰ ਦੇ ਵਿੱਚ ਮੈਂ ਪੁਰਾਣੀ ਕੋਈ ਐਗਜ਼ਾਮਪਲ ਕੱਢ ਕੇ ਅਤੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਦੂੰਗਾ। ਧੰਨਵਾਦ ਤੁਹਾਡਾ ਜੀ। ਕੁਲਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬਲਗੂਲਗਾ ਤੋਂ ਮੈਸੇਜ ਕਰ ਰਹੇ ਹਾਂ, ਅਤੇ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ, ਬਹੁਤ ਮਿਹਰਬਾਨੀ ਜੀ। ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਜਸ਼ ਜੀ, ਅਤੇ ਕਹਿੰਦੇ ਨੇ ਕਿ ਮੈਂ ਇਸ ਪੋਟ ਦੇ ਵਿੱਚ ਤੁਲਸੀ ਦੇ ਸੀਡ ਪਾਏ ਸੀ, ਬਟ ਗਰੋ ਹੋ ਗਏ ਬਹੁਤ, ਅਤੇ ਬਾਕੀਆਂ ਪੋਟ 'ਚ ਮੈਂ ਕਹਿੰਦੇ ਕਿ ਕੁਛ ਨਹੀਂ ਪਾਇਆ, ਉਹਨਾਂ 'ਚ ਕਹਿੰਦੇ ਕਿ ਕੁਛ ਨਹੀਂ ਹੋਇਆ। ਸੋ ਆਈ ਐਮ ਕੰਫਿਊਜ਼ਡ ਕਿ ਜੇ ਤੁਲਸੀ ਦੇ ਸੀਡ ਪਾਏ ਦੈਨ ਇਹ ਕਿਡਜ਼ ਗਰੋ ਹੋਊਗਾ,
1: ਕਿੱਦਾਂ ਗਰੋ ਹੋਏਗਾ,
0: ਮਤਲਬ ਤੁਹਾਨੂੰ ਸਮਝ ਲੱਗੀ ਕੀ ਆ, ਦੁਬਾਰਾ ਪੜ੍ਹਾਂ,
1: ਟੁੱਟਵੀਂ ਜੀ ਲੱਗੀ ਹੈ, ਮਤਲਬ ਉਹਨਾਂ ਨੇ ਲਿਖਿਆ ਕਿ ਇੱਕ ਕਿ ਤੁਲਸੀ ਦੇ ਬੀਜ ਗਰੋ ਕੀਤੇ ਉਹ ਤੇ ਹੋ ਗਏ, ਬਾਕੀ ਚੀਜ਼ਾਂ ਨਹੀਂ ਹੋਈ,
0: ਆਹ ਗਰੋ ਹੋ ਗਏ, ਅਤੇ ਕਹਿੰਦੇ ਕਿ ਬਾਕੀਆਂ ਪੋਟਸ ਦੇ ਵਿੱਚ ਮੈਂ ਕੁਛ ਨਹੀਂ ਪਾਇਆ, ਉਹਨਾਂ 'ਚ ਕਹਿੰਦੇ ਕਿ ਕੁਛ ਨਹੀਂ ਹੋਇਆ,
1: ਜੇ ਪਾਇਆ ਨਹੀਂ ਤਾਂ ਕਿਵੇਂ ਹੋਏਗਾ।
0: ਸੋ ਆਈ ਐਮ ਕੰਫਿਊਜ਼, ਈਵਨ ਵੀ ਆਰ ਕੰਫਿਊਜ਼ ਜੀ, ਅਤੇ ਤੁਸੀਂ ਇੱਕ ਵਾਰੀ ਆਪ ਪੜ੍ਹਿਓ ਦੁਬਾਰਾ, ਹੋ ਸਕਦਾ ਆਪਾਂ ਨਾ ਸਹੀ ਪੜ੍ਹ ਪਾ ਰਹੇ ਹੋ, ਇੱਕ ਵਾਰੀ ਆਪ ਪੜ੍ਹਿਓ ਦੁਬਾਰਾ, ਹੋ ਸਕਦਾ ਕੁਛ ਵਰਡ ਵਿੱਚੋਂ ਮਿਸ ਹੋ ਗਿਆ ਵਾ, ਅਤੇ ਸਵਾਲ ਆਪਣਾ ਬੇਸਿਕਲੀ ਸਵਾਲ ਆਪਣਾ ਕਲੀਅਰ ਕਰ ਦਿਓ ਕਿ ਤੁਹਾਡਾ ਸਵਾਲ ਕੀ ਆ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਪਲੀਜ਼ ਸ਼ੇਅਰ ਰੈਸਪੀ ਫੋਰ ਪਿੰਨੀਆਂ। ਹਾਂਜੀ, ਜੇ ਟਾਈਮ ਬਚਿਆ ਤਾਂ ਆਪਾਂ ਜ਼ਰੂਰ ਕਰ ਦਾਂਗੇ, ਤੁਸੀਂ ਇਹ ਦੱਸ ਦਿਓ ਵੀ ਪਿੰਨੀਆਂ ਚਾਹੀਦੀਆਂ ਕਿਹੜੀਆਂ, ਤੁਹਾਨੂੰ ਬੇਸਣ ਦੀਆਂ ਚਾਹੀਦੀਆਂ ਨੇ, ਅਲਸੀ ਦੀਆਂ ਚਾਹੀਦੀਆਂ ਨੇ, ਕਈ ਪੰਜੀਰੀ ਦੀਆਂ ਵੀ ਬਣਾਉਂਦੇ ਨੇ, ਕਿਹੜੀਆਂ ਪਿੰਨੀਆਂ ਤੁਹਾਨੂੰ ਚਾਹੀਦੀਆਂ ਨੇ ਉਹ ਤੁਸੀਂ ਗੱਲ ਕਰਿਓ। ਥੈਂਕ ਯੂ। ਅਤੇ ਮਾਨ ਸਾਹਿਬ ਕਹਿੰਦੇ ਨੇ ਕਿ ਅਨਦਰ ਫੇਮਸ ਫਰੂਟ ਫਰੋਮ ਨਿਊਜ਼ੀਲੈਂਡ ਇਜ਼ ਫੀਜ਼ੋਆ, ਫੀਜ਼ੋਆ ਇਹ ਮਰੂਦ ਜਿਹਾ ਲੱਗਦਾ ਵੇਖਣ। ਮਲਜੀਤ ਜੀ ਕਹਿੰਦੇ ਕਿ ਬਹੁਤ ਲਾਹੇਵੰਦ ਜਾਣਕਾਰੀ, ਅਸੀਂ ਵੀ ਕਹਿੰਦੇ ਕਿ ਸਬਜ਼ੀਆਂ ਫੁੱਲਾਂ ਨਾਲ ਸ਼ਿੰਗਾਰਿਆ ਜੇ ਘਰ, ਅਤੇ ਉਹਨਾਂ ਦੇ ਵੱਧਦੇ ਫੁੱਲਦੇ ਵੇਖ ਕੇ ਤਾਂ ਦਿਲ ਬੜਾ ਖੁਸ਼ ਹੁੰਦਾ ਰਹਿੰਦਾ, ਸਾਰਿਆਂ ਦਾ ਦਿਨ ਸੋਹਣਾ ਰਹੇ। ਬਿਲਕੁਲ, ਇਹ ਤਾਂ ਜਿੱਦਾਂ ਬੱਚੇ ਹੱਸਦੇ ਖੇਡਦੇ ਸੋਹਣੇ ਲੱਗਦੇ ਘਰ 'ਚ, ਉੱਦਾਂ ਹੀ ਫੁੱਲ ਬੂਟੇ ਸਬਜ਼ੀਆਂ ਵਧੀਆ ਲੱਗਦੀਆਂ ਨੇ। ਤੇ ਥੈਂਕ ਯੂ ਸਨੇਲ ਸਨਾ ਕਿਲਰ। ਅੱਛਾ ਹਾਂਜੀ ਹਾਂਜੀ ਇਹੋ ਹੀ ਹੈ ਜੀ, ਇਹੋ ਹੀ ਆ ਪੈਲੇਟ।

0: ਤੇ ਥੈਂਕ ਯੂ ਕਹਿੰਦੇ ਕਬੀਰ ਜੀ ਆਮਲਾ ਕਿੱਥੋਂ ਮਿਲਦਾ ਜੀ ਆਮਲਾ ਫਰੈਸ਼ ਤਾਂ ਨਹੀਂ ਜੀ ਮੈਂ ਕਦੀ ਕਿਤੇ ਵੇਖਿਆ ਫਰੋਜ਼ਨ ਜੇ ਤੁਸੀਂ ਫਰੈਸ਼ ਚਾਹੁੰਦੇ ਹੋ ਤਾਂ ਫਰੋਜ਼ਨ ਫਰੈਸ਼ ਆਉਂਦਾ ਵਾ ਉਹ ਤੁਸੀਂ ਇੰਡੀਅਨ ਗਰੋਸਰੀ ਤੋਂ ਲੈ ਸਕਦੇ ਹੋ ਤੇ ਅਦਰਵਾਈਜ਼ ਫਿਰ ਸੁੱਕਿਆ ਆਉਂਦਾ ਵਾ
1: ਤੇ ਫਰੈਸ਼ ਉੱਥੇ ਡਾਰਵਿਨ ਬੜਾ ਮਿਲਦਾ ਹੁੰਦਾ ਸੀ ਉਦੋਂ ਕਦਰ ਨਹੀਂ ਪਾਈ
0: ਫਰੈਸ਼ ਮਤਲਬ ਦੁਕਾਨਾਂ ਤੇ ਮਿਲ ਜਾਂਦਾ
1: ਸਬਜ਼ੀ ਵੈਜੀ ਸ਼ੋਪ
0: ਵੈਜੀ ਸ਼ੋਪ
1: ਗੂਸਬੈਰੀ ਹਾਂਜੀ ਹਾਂ
0: ਓਕੇ
1: ਉੱਥੇ ਬੜੀ ਮਿਲਦੀ ਸੀ ਉੱਥੇ ਕਦੇ ਨਹੀਂ ਪਾਈ ਅਸੀਂ ਹੁਣ ਇੱਥੇ ਆ ਕੇ ਲੱਭਦੇ ਹਾਂ ਇੱਥੇ ਨਹੀਂ ਦੇਖਿਆ
0: ਜਿਹੜੀ ਚੀਜ਼ ਨਾ ਲੱਭੇ ਉਹ ਤੁਸੀਂ ਲੱਭਦੇ ਹੋ ਫਿਰ ਤੇ ਹੋ ਸਕਦਾ ਵੀਰ ਜੀ ਇੱਥੋਂ ਲੱਭਦਾ ਹੋਵੇ ਪਰ ਮੈਨੂੰ ਨਹੀਂ ਜੇ ਪਤਾ ਜੇ ਹੋਇਆ ਤੇ ਫਿਰ ਸਬਜ਼ੀ ਵਾਲੀ ਸ਼ੋਪ ਤੇ ਹੀ ਹੋਊਗਾ
1: ਗੂਸਬੈਰੀ ਪਏ ਹੁੰਦੇ ਕਈ ਵਾਰੀ
0: ਹਾਂਜੀ ਤੁਸੀਂ ਸਰਚ ਮਾਰ ਕੇ ਵੇਖਿਓ ਤੁਸੀਂ ਤੇ ਮੈਂ ਨਹੀਂ ਕਦੀ ਵੇਖਿਆ ਮੈਂ ਫਰੋਜ਼ਨ ਹੀ ਵੇਖੇ ਨੇ ਤੇ ਥੈਂਕ ਯੂ ਜੀ ਟਾਈਗਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਆਸ ਕਰਦੇ ਕਿ ਸਭ ਦਾ ਦਿਨ ਚੜ੍ਹਦੀ ਕਲਾ ਦੇ ਵਿੱਚ ਹੋ ਗਏ ਤੇ ਕੱਲ੍ਹ ਦਾ ਕਹਿੰਦੇ ਕਿ ਡਿਨਰ ਵਾਜ ਹੋਮ ਮੇਡ ਚਿਕਨ ਬਰਗਰ ਵਿਦ ਫਰੀ ਫਰਾਈਜ਼ ਅੱਛਾ ਫਰਾਈਜ਼ ਲਿਖਣਾ ਹੈਵ ਅ ਨਾਈਸ ਡੇ ਅਤੇ ਮੰਡੇ ਇੰਜੋਏ ਕਰੋ ਥੈਂਕ ਯੂ ਟਾਈਗਰ ਜੀ ਸਭ ਤੋਂ ਪਹਿਲਾਂ ਤਾਂ ਇੱਕ ਆਪਾਂ ਨਾ ਸਿਲਸਿਲਾ ਜੈਸੀ ਸ਼ੁਰੂ ਕੀਤਾ ਸੀ ਵੀ ਆਪਾਂ ਇੱਕ ਦੂਸਰੇ ਨੂੰ ਦੱਸਿਆ ਕਰੀਏ ਕਿ ਆਪਾਂ ਕੀ ਬਣਾਇਆ ਜਾਂ ਕੀ ਆਪਾਂ ਬਣਾਉਣਾ ਵਾ ਉਹਦੇ ਨਾਲ ਨਾ ਇੱਕ ਆਈਡੀਆ ਜਿਹਾ ਆ ਜਾਂਦਾ ਅਤੇ ਇੱਕ ਟਾਈਗਰ ਜੀ ਨੇ ਜਿਹਨਾਂ ਨੇ ਉਹ ਚੀਜ਼ ਕੰਟੀਨਿਊ ਰੱਖੀ ਆ ਹਾਲੇ ਵੀ ਦੱਸਦੇ ਨੇ ਅਤੇ ਇੱਕ ਵਾਰ ਫਿਰ ਆਪਾਂ ਰੀਕਾਲ ਕਰ ਲੈਂਦੇ ਹਾਂ ਚੀਜ਼ਾਂ ਸੋ ਬੇਸਿਕਲੀ ਇਹਦਾ ਇਹ ਤਾਂ ਚਲੋ ਖਾਣਾ ਇਹਨਾਂ ਦਾ ਬੜਾ ਵਿਭਿੰਨਤਾ ਵਾਲਾ ਹੁੰਦਾ ਅਤੇ ਬਾਕੀ ਇਹਦਾ ਹੁੰਦਾ ਮੰਨ ਲਓ ਆਪਾਂ ਦੱਸ ਦਈਏ ਵੀ ਅੱਜ ਆਪਾਂ ਕੜੀ ਚੌਲ ਬਣਾਏ ਹਾਂ ਕਿਸੇ ਦਿਮਾਗ 'ਚ ਆਈਡੀਆ ਆਜੂਗਾ ਵੀ ਆਪਾਂ ਕੜੀ ਚੌਲ ਬਣਾ ਸਕਦੇ ਹਾਂ ਅੱਜ ਜਾਂ ਇਸ ਹਫ਼ਤੇ ਜਾਂ ਤੁਸੀਂ ਰਾਜਮਾਂਹ ਚੌਲ ਬਣਾਏ ਆ ਜਾਂ ਤੁਸੀਂ ਮਤਲਬ ਕੁਛ ਵੀ ਵੱਖਰਾ ਐਨੀਥਿੰਗ ਅਤੇ ਉਹਦੇ ਨਾਲ ਕੀ ਆ ਵੀ ਤੁਸੀਂ ਕਿਸੇ ਨੂੰ ਆਈਡੀਆ ਆ ਜਾਂਦਾ ਵੀ ਆ ਵੀ ਚੀਜ਼ ਕਰ ਸਕਦੇ ਹੈ ਨਾ ਅਤੇ ਭਾਅ ਜੀ ਕਹਿੰਦੇ ਮੈਂ ਤੁਲਸੀ ਦੇ ਸੀਡ ਲਾਏ ਸੀ ਬਟ ਉਹ ਗਰੋ ਹੋ ਗਿਆ ਬਟ ਕਹਿੰਦੇ ਇਟ ਡਜ਼ਨਟ ਲੁੱਕ ਲਾਈਕ ਤੁਲਸੀ ਅਤੇ ਜਿਹੜੇ ਤਾਂ ਤੁਸੀਂ ਗਮਲੇ ਦੀ ਫੋਟੋ ਭੇਜੀ ਆ ਜੀ ਭੈਣ ਜੀ ਬਿਲਕੁਲ ਤੁਸੀਂ ਰਾਈਟ ਹੋ ਇਹ ਐਵੇਂ ਬੂਟੀ ਆ ਨਜਾਇਜ਼ ਜੀ ਇਹ ਗਮਲਿਆਂ 'ਚ ਉੱਦਾਂ ਹੀ ਉੱਗਦੀ ਫਿਰਦੀ ਹੁੰਦੀ ਇਹਨੂੰ ਛੇਤੀ ਛੇਤੀ ਪੁੱਟ ਕੇ ਇਹਨੂੰ ਸੁੱਟ ਦਿਓ ਤੁਸੀਂ ਹੋ ਸਕਦਾ ਕਿ ਥੱਲੇ ਇਹਦੇ ਕਿਤੇ ਤੁਲਸੀ ਦੇ ਬੀਜ ਤੁਹਾਡੇ ਕਿਤੇ ਉੱਗੇ ਅੱਗੇ ਪਏ ਹੋਣ ਆ ਤਾਂ ਬਿਲਕੁਲ ਵੀ ਤੁਲਸੀ ਨਹੀਂ ਆ ਇਹ ਅਵਾਰਾ ਬੂਟੀ ਆ ਜਿਹੜੀ ਇੱਥੇ ਗਮਲਿਆਂ ਦੇ ਵਿੱਚ ਉੱਦਾਂ ਹੀ ਮੀਂਹ ਦੇ ਸੀਜ਼ਨ ਦੇ ਵਿੱਚ ਉੱਗਦੀ ਆ ਅਤੇ ਇਹ ਤੁਲਸੀ ਨਹੀਂ ਆ ਜੀ ਇਹ ਥੈਂਕ ਯੂ ਤੁਹਾਡਾ ਅਤੇ ਅੱਛਾ ਪੰਜੀਰੀ ਦੀਆਂ ਕਹਿੰਦੇ ਨੇ ਕਿ ਪੰਜੀਰੀ ਦੀਆਂ ਪਿੰਨੀਆਂ ਇਹ ਥੋੜ੍ਹਾ ਜਿਹਾ ਲੰਮਾ ਕੰਮ ਹੈ ਜੀ ਇਹ ਫਿਰ ਆਪਾਂ ਅਗਲੇ ਹਫ਼ਤੇ ਦੇ ਉੱਤੇ ਰੱਖ ਲੈਂਦੇ
1: ਹਾਂ
0: ਬਾਕੀ ਜੇ ਕੋਈ ਟਾਈਮ ਬਚਿਆ ਤਾਂ ਫਿਰ ਆਪਾਂ ਜ਼ਰੂਰ ਤੁਸੀਂ ਦੱਸ ਦਿੰਦੇ ਹਾਂ ਤੁਹਾਨੂੰ ਆਪਾਂ ਅਤੇ ਮਿਹਰਬਾਨੀ ਵੈਸੇ ਅੱਜ ਕੱਲ੍ਹ ਜਿਹੜੀ ਜੇ ਤੁਸੀਂ ਨਹੀਂ ਵੀ ਘਰ ਬਣਾਉਣੀ ਆ ਤਾਂ ਤੁਹਾਨੂੰ ਸੁਵਿਧਾਵਾਂ ਤੁਹਾਨੂੰ ਮਿਲ ਜਾਂਦੀਆਂ ਨੇ ਲੱਗਦਾ ਤੁਸੀਂ ਯਸ਼ ਜੀ ਵੀ ਬਣਾ ਕੇ ਤੁਹਾਨੂੰ ਦੇ ਸਕਦੇ ਪਰ ਹਾਂ ਉਹ ਰੈਸਪੀ ਜਿਹੜੀ ਆ ਉਹ ਆਪਾਂ ਜੇ ਟਾਈਮ ਬਚਿਆ ਫਿਰ ਆਪਾਂ ਤੁਹਾਨੂੰ ਜ਼ਰੂਰ ਦੱਸਦੇ ਹਾਂ ਵੀਰ ਜੀ ਕਹਿੰਦੇ ਕਿ ਯੈਸਟਰਡੇ ਆਈ ਮੇਡ ਸਾਗ ਅਤੇ ਹੁਣ 2 ਦਿਨ ਚੱਲੂ ਯੇ ਈ ਪੀ ਤੜਕਾ ਤੁੜਕਾ ਲਾ ਲਿਓ ਯਾਰਾ ਖੁੱਲ੍ਹਾ ਸਾਗ ਅੱਜ ਕੱਲ੍ਹ ਤੰਗ ਕਰਦਾ ਜੇ ਅਤੇ ਹਾਂ ਤਾਂ ਹੈ ਨਾ ਆਈਡੀਆ ਮੰਨ ਲਓ ਹੁਣ ਕੋਈ ਕਿਸੇ ਦਾ ਜੀ ਕਰਾਓ ਸ਼ਾਇਦ
1: ਆਪਾਂ ਪਹਿਲੇ ਉਹ ਵੀ ਤਾਂ ਸ਼ੁਰੂ ਕੀਤਾ ਸੀਗਾ ਫਰਾਈਡੇ ਕਿ ਤੁਸੀਂ ਤੁਹਾਨੂੰ ਕਿਸ ਚੀਜ਼ ਦੀ ਕਰੇਵਿੰਗ ਹੋ ਰਹੀ ਹੈ ਕੀ ਖਾਣਾ ਉਹ ਵੀ ਇੱਕ ਇੱਦਾਂ ਸੀਗਾ ਕਿ ਤੁਹਾਡੇ ਦਿਮਾਗ 'ਚ ਪੈ ਜਾਓ
0: ਤੁਹਾਨੂੰ ਹੋ ਰਹੀ ਹੈ ਅੱਜ ਕੋਈ ਕਰੇਵਿੰਗ
1: ਮੈਨੂੰ ਨਹੀਂ ਹਜੇ ਤੱਕ ਤਾਂ ਦਿਮਾਗ 'ਚ ਕੁਛ ਵੀ ਨਹੀਂ ਕੀ ਬਣਾਉਣਾ ਜਾ ਕੇ
0: ਤੁਹਾਡੀ ਆਵਾਜ਼ ਭਾਰੀ ਹੋਈ ਆ ਤਾਂ ਤੁਸੀਂ ਖਾਓ ਤੁਸੀਂ
1: ਆਵਾਜ਼ ਤੇ ਹੈਵੀ ਹੈ ਬਚਪਨ ਤੋਂ ਹੀ ਹੈਵੀ ਹੈ ਮੇਰੀ ਆਵਾਜ਼
0: ਨਹੀਂ ਜਿੱਦਾਂ ਠੰਡ ਜੀ ਆ ਨਾ ਤੇ ਗਲਾ ਗੁਲਾ ਜਿਹਾ ਅੱਜ ਕੱਲ੍ਹ ਹੋਣ ਡਿਆ ਸਾਰਿਆਂ ਦਾ ਤੇ ਤੁਸੀਂ ਉਹ ਆਪਣੀ ਲਸਣ ਦੀ ਸੁੰਡ ਲਸਣ ਦੀ ਉਹ ਬਣਾ ਕੇ ਸਬਜ਼ੀ ਬਣਾ ਕੇ ਖਾ ਸਕਦੇ ਜਾਂ ਫਿਰ ਅਦਰਕ ਲਸਣ ਦੀ ਤੁਸੀਂ ਕਹਿ ਲਓ ਵੀ
1: ਤਰੀ ਜੀ ਜਿਹੜੀ ਹੁੰਦੀ ਹੈ ਸਪਾਈਸੀ
0: ਹਾਂਜੀ ਹਾਂਜੀ ਕਈ ਉਹਨੂੰ ਅਲੱਗ ਅਲੱਗ ਤਰੀਕਿਆਂ ਨਾਲ ਬਣਾਉਂਦੇ ਆ ਕੋਈ ਉਹਨੂੰ ਕੜੀ ਟਾਈਪ ਬਣਾ ਲੈਂਦਾ ਦਹੀਂ ਪਾ ਕੇ ਕੋਈ ਉਹਨੂੰ ਦੁੱਧ ਪਾ ਕੇ ਬਣਾਉਂਦਾ ਤੇ ਕਈ ਉੱਦਾਂ ਹੀ ਜਿੱਦਾਂ ਆਪਾਂ ਬੇਸਿਕ ਤੜਕਾ ਨਹੀਂ ਲਾਉਂਦੇ ਉੱਦਾਂ ਹੀ ਖੁੱਲਾ ਤੁਸੀਂ ਇਕੁਅਲ ਮਾਤਰਾ ਦੇ ਵਿੱਚ ਗੰਢੇ ਲਸਣ ਤੇ ਆਪਣਾ ਅਦਰਕ ਇਕੁਅਲ ਮਾਤਰਾ ਚ ਪਾ ਕੇ ਤੇ ਉਹਨੂੰ ਤੁਸੀਂ ਤੜਕੇ ਵਾਂਗੂ ਬਸ ਟਮਾਟਰ ਡਬਲ ਪਾ ਲਓ
1: ਲਸਣ ਦੀ ਚਟਨੀ ਜਿਹੜੀ ਰਾਜਸਥਾਨ ਦੇ ਵਿੱਚ ਬਣਦੀ ਹੈ ਉਦਾਂ ਦੀ ਲੱਗ ਰਹੀ ਹੈ ਮੈਨੂੰ ਹਾਂ
0: ਤੇ ਉਹੀ ਦੂਸਰੀ ਸਬਜ਼ੀ ਦੇ ਨਾਲ ਤੁਸੀਂ ਲਾ ਲਾ ਕੇ ਸਬਜ਼ੀਆਂ ਨੂੰ ਚਟਨੀ ਵਾਂਗੂ ਵੀ ਖਾ ਲਓ ਤੇ ਜਾਂ ਵੱਧ ਪਾਣੀ ਪਾ ਕੇ ਉਹਨੂੰ ਸੂਪ ਟਾਈਪ ਬਣਾ ਲਓ ਉਹ ਤੁਸੀਂ ਪੀ ਲਓ ਸੋ ਇਹ ਤੁਹਾਨੂੰ ਕਾਫੀ
1: ਅੱਛਾ
0: ਕਾਫੀ ਤੁਹਾਨੂੰ ਹੈਲਪ ਕਰੂਗਾ
1: ਓਕੇ
0: ਥੈਂਕ ਯੂ ਹਾਂਜੀ ਰਿਚਰਡ ਜੀ ਤੁਸੀਂ ਆਉਂਦੇ ਰਹੋ
2: ਸਤਿ ਸ਼੍ਰੀ ਅਕਾਲ ਜੀ ਆਜ ਕਾ ਟੌਪਿਕ ਬਿਹੇਵੀਅਰ ਐਂਡ ਮੂਡਸ ਕੇ ਉੱਪਰ ਹੈ ਨਾ
0: ਨਹੀਂ ਅੱਜ ਕੋਈ ਟੌਪਿਕ ਨਹੀਂ ਹੈ ਰਿਚਰਡ ਜੀ ਵੈਸੇ ਤੁਸੀਂ
1: ਹਾਂਜੀ ਜੀ
2: ਓਕੇ ਸੋ ਯੈਸਟਰਡੇ ਮੈਂ ਸਵੇਰ ਸਵੇਰ ਜਾ ਰਿਹਾ ਥਾ ਇੱਕ ਦੋਸਤ ਕੋ ਲੈ ਕੇ ਇੱਕ ਫਰੈਂਡ ਕੀ ਪ੍ਰੇਅਰ ਮੀਟਿੰਗ ਪੇ ਐਂਡ ਇਟ ਵਾਸ ਅਰਾਊਂਡ 5:30 ਇਨ ਦ ਮਾਰਨਿੰਗ ਤੋਂ ਮੈਨੇ ਰੇਡੀਓ ਹਾਂਜੀ ਸਿਡਨੀ ਆਨ ਕਰ ਦਿਆ ਐਂਡ ਇਟ ਦੇ ਵਰ ਟੂ ਲੇਡੀਜ਼ ਸਪੀਕਿੰਗ ਇਨ ਹਿੰਦੀ ਮੈਨੇ ਉਨਕੋ ਕਭੀ ਸੁਣਾ ਨਹੀਂ ਐਂਡ ਦੇ ਵਰ ਟਾਕਿੰਗ ਅਬਾਊਟ ਮੂਡਸ ਐਂਡ ਇਟ ਵਾਸ ਸੋ ਬਿਊਟੀਫੁਲੀ ਪੁੱਟ ਐਂਡ ਦੇ ਵਰ ਸੇਇੰਗ ਕਿ ਹਮ ਵੀ ਡੋਂਟ ਲੈਟ ਗੋ ਆਫ ਥਿੰਗਸ ਔਰ ਹਮ ਜੈਸੇ ਵੈਦਰ ਕੋ ਬਲੇਮ ਕਰ ਦੇਤੇ ਹੈ ਯਾ मैनेजर को ब्लेम कर देते हैं या सास को ब्लेम कर देते हैं या बच्चे को ब्लेम कर देते हैं, जबकि प्रॉब्लम हमारे में और दूसरों में नहीं, हम दूसरों में प्रॉब्लम ढूंढते हैं. तो दैट वॉज रियली गुड बिकॉज मेरे साथ मेरी फ्रेंड बैठी थी, उसको सुबह सुबह उठाया तो थोड़ी चिड़चिड़ी थी, तो शी रियली लव दैट टॉपिक अ लॉट.
0: ओके
1: थैंक यू जी.
2: शी वॉन्टेड टू नो हम दोबारा पॉडकास्ट कैसे सुन सकते हैं, बिकॉज मैंने उन दोनों का नाम भी नहीं जानता ना सुना था.
0: जी.
2: दूसरा क्या कहते हैं, जैसे आप सुबह सुबह बोलते हो कि लाफ्टर थेरेपी में कि पुराने गिले शिकवे परेशानियों को छोड़ के हंसो और अपना दिन अच्छा करो, तो उसमें जावेद अख्तर जी ने बहुत अच्छा बोला कि हंसना लाइफ में बहुत जरूरी है, इट इज लाइक अ शॉक अब्सॉर्बर. तो कि उसमें हम तो जैसे एक से एक अच्छी लग्जरी गाड़ी लोग लेते हैं एंड हम सब अच्छे रोड पे चलते हैं, तो शॉक अब्सॉर्बर आर ओनली नीडेड व्हेन देयर इज अ गड्ढा और देयर वी आर गोइंग ऑफ रोड. तो उसी तरह हमारे लाइफ में जब हम क्या कहते हैं कोई परेशानियों के में पड़ते हैं, तो दैट लाफ्टर थेरेपी रियली गेट्स अस आउट ऑफ इट. सो वी नीड दैट शॉक अब्सॉर्बर एज लाफ्टर इन आवर लाइफ, बिकॉज सबकी जिंदगी में परेशानी आती है, एंड अगर हम हंसना नहीं सीख सकते अच्छे टाइम पे तो बुरे टाइम में तो मतलब वी विल नॉट बी एबल टू कम आउट ऑफ इट. तो ये दो चीज आई रियली एंजॉयड कि कल वो शो था एंड जैसे आप एवरी मॉर्निंग बोलते दैट वी हैव टू लाफ, सो आई थॉट टुडेज टॉपिक वॉज अबाउट मूड्स एंड तो मैंने कहा चलो शेयर कर देते हैं.
1: थैंक यू
0: रिजा जी.
2: थैंक यू. और मैंने बहुत बढ़िया बढ़िया खाना खाया.
0: गुड.
2: कल जैसे वो प्रेयर मीटिंग में इट वॉज ए श्रीलंकन प्रेयर मीटिंग एंड इट वॉज अर्ली इन द मॉर्निंग एट 6 बिकॉज वो बुद्धिस्ट हैं. तो कैश्यू करी, आई डोंट नो इफ यू ऑल हैव एवर ट्राइड कैश्यू करी, कैश्यू नट की करी बनाते हैं, वेरी अमेजिंग. एंड आम का करी बनाते हैं एंड लॉट ऑफ अदर थिंग. तो वन शुड ऑल्सो ट्राई अदर कुजीन्स टू
0: मल्टीकल्चर सोसाइटी च रहने तो उत्थे आप जो बाकी भी खाने आप ट्राई करांगे तो वो साडे लई बहुत वधिया वा, गां साडे बच्चियां लई बहुत वधिया क्योंकि उन्होंने अपना तो गुजारा चलो चल जूगा तो उन्होंने गां जाके उन्होंने नाल है ना उन्होंने करी उन्होंने नाल यारियां दोस्तियां पैनियां जाना आना तो आप इंडियन तो इलावा आप बाकी भी चीज़ा कि वे ना साडा एक बैरियर ही हुंदा वा भी आप कहने भी नहीं अहीं उदां दा नहीं खा सकते
1: पर हो सकता हाँ
0: हो सकता तो डर गई हो जिदा श्रीलंकन है तो मैंने कोई बहुता फर्क नहीं लगता है ना थोड़ी मिर्च मुर्च जी वे
1: परौंठे होंगे परोटा होंगे
0: बहुत सारिया चीजा सगो ईवन इंजॉय कर दो बाकी ये डिपेंड करता भी तुहाडा वाह वास्ता कित्थे पै गया कई बार हुण मान लो जिदा इंडियन ही आ ते अपने भी केड़े सारे इंडियन रेस्टोरेंट वधिया ने कई थावां दे उत्ते तुसीं आप ही डिसअपॉइंट हुंदे हो इसे तरह कहे होर कुजीन दा जे तुहाडा वाह वास्ता पै गया
1: पहली वारी
0: हाँ ते तुहानूं लगना भी उहनां दा खाणा नहीं चंगा हुंदा खाना दुनिया का कोई भी माड़ा नहीं हुंदा मैं तो लगभग जिन्नियां कि वध तों वध कीतियां गईआं मैं कीतियां ट्राई कुजीन दुनिया का कोई भी कुजीन माड़ा नहीं ਉਹ ਸ਼ੈਫ ਮਾੜਾ ਹੋ ਸਕਦਾ
1: ਹਾਂ ਡਿਪੈਂਡ ਕਰਦਾ ਉਹੀ ਨਾ ਪਲੱਸ ਤੁਸੀਂ ਪਹਿਲੀ ਵਾਰੀ ਖਾ ਰਹੇ ਹੋ ਤੇ ਇੱਕ ਮਿਥ ਨਾ ਬਣਾਓ ਕੋਈ ਚੀਜ਼ ਦੁਬਾਰਾ ਟਰਾਈ ਕਰ ਲਓ
0: ਜੀ ਜੀ ਥੈਂਕ ਯੂ ਰਿਚਿਟ ਜੀ ਸੋਹਣੀ ਇਨਪੁਟ 964 ਤੁਸੀਂ ਆਉਣੇ ਰਹੋ ਜੀ
1: ਹੈਲੋ
0: 964 ਤੁਸੀਂ ਆਉਣੇ ਰਹੋ ਜੀ
3: ਹੈਲੋ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜਸਪ੍ਰੀਤ
0: ਜੀ ਸਤਿ ਸ਼੍ਰੀ ਅਕਾਲ
1: ਜੀ ਕੀ ਹਾਲ ਚਾਲ ਹੈ
3: ਵਧੀਆ ਵਧੀਆ ਜੀ ਮੇਰਾ ਨਾਮ ਅਪ੍ਰੀਤ ਕੌਰ ਆ ਤੇ ਮੈਂ ਤੁਹਾਡਾ ਹਾਂਜੀ ਰੇਡੀਓ ਰੋਜ਼ ਵੈਸੇ ਸੁਣਦੀ ਪਰ ਅੱਜ ਮੈਂ ਸੋਚਿਆ ਕਿ ਮੈਨੂੰ ਫੋਨ ਕਰਨਾ ਚਾਹੀਦਾ ਕਿਉਂਕਿ ਗੱਲ ਮੇਰੇ ਪ੍ਰੋਫੈਸ਼ਨ ਦੇ ਨਾਲ ਰਿਲੇਟਡ ਚੱਲਦੀ ਪਈ ਸੀ ਮੈਂ ਵੀ ਮੈਂਟਲ ਹੈਲਥ ਨਰਸ ਚ ਨਰਸ ਹਾਂ
0: ਜੀ ਥੈਂਕ ਯੂ ਤੁਹਾਡਾ ਜੀ ਸਭ ਤੋਂ ਪਹਿਲਾਂ ਤਾਂ ਕਾਲ ਕਰਨ ਦੇ ਲਈ ਕਿ ਤੁਸੀਂ ਇਸ ਪ੍ਰੋਫੈਸ਼ਨ 'ਚ ਹੋ ਤੁਸੀਂ ਸੁਣ ਕੇ ਤੁਸੀਂ ਆਪਣੀ ਇਨਪੁੱਟ ਦੇਣ ਆਇਓ ਇਹ ਸਾਡੇ ਲਈ ਬਹੁਤ ਵਧੀਆ ਗੱਲ ਹੈ ਥੈਂਕ ਯੂ ਤੁਹਾਡਾ ਟਾਈਮ ਕੱਢਿਆ ਤੁਸੀਂ
1: ਧੰਨਵਾਦ ਜੀ ਬਹੁਤ ਬਹੁਤ
3: ਭਾਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਮੈਨੂੰ ਬਹੁਤ ਵਧੀਆ ਲੱਗਾ ਤੁਹਾਡਾ ਅੱਜ ਹਾਂਜੀ ਰੇਡੀਓ ਸੁਣ ਕੇ ਮੈਨੂੰ ਏਦਾਂ ਲੱਗਾ ਜਿਵੇਂ ਕਿ ਮੇਰੇ ਜੋ ਮੈਂ ਚੀਜ਼ਾਂ ਫੋਲੋ ਕਰਦੀ ਹਾਂ ਨਾ ਕੰਮ 'ਤੇ ਕਿ ਉਹ ਸਾਰੀਆਂ ਚੀਜ਼ਾਂ ਤੁਸੀਂ ਇੱਕ ਇੱਕ ਆਪਣੇ ਸ਼ੋਅ ਦੇ ਵਿੱਚ ਸਾਰੀਆਂ ਦੱਸ ਦਿੱਤੀਆਂ ਨੇ ਸਟੂਡੈਂਟ ਉਹ ਇਹ ਫੀਲ ਕਰਦੇ ਆ ਕਿ ਜੇ ਉਹ ਆਪਣੀ ਮਨ ਦੀ ਗੱਲ ਦੱਸਣ, ਜਿਵੇਂ ਕੋਈ ਵੀ ਸਟ੍ਰੈਸ ਆ, ਉਹ ਜੀਪੀ ਕੋਲ ਜਾਣ ਲੱਗਿਆਂ ਡਰਦੇ ਆ, ਹਨਾ, ਕਿਉਂਕਿ ਸਾਡੇ ਕੋਲ ਬੜੇ ਪੇਸ਼ੈਂਟ ਏਦਾਂ ਹੁੰਦੇ ਆ ਜਿਹੜੇ ਕਿ ਲੌਂਗ ਟਾਈਮ ਤੋਂ ਇਹਨਾਂ ਨੂੰ ਪ੍ਰੋਬਲਮ ਹੁੰਦੀ ਪਰ ਉਹ ਦੱਸ ਨਹੀਂ ਪਾਉਂਦੇ, ਤੇ ਉਹ ਉਹਨਾਂ ਦੀ ਚੀਜ਼ ਬਹੁਤ ਵੱਧ ਜਾਂਦੀ ਹੈ ਅੱਗੇ ਜਾ ਕੇ, ਹਨਾ। ਤੇ ਬਸ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਕਿ ਜੇ ਤੁਸੀਂ ਐਟਲੀਸਟ ਅਰਲੀ ਸਟੇਜ ਦੇ ਵਿੱਚ ਤੁਸੀਂ ਨਹੀਂ ਦੱਸਦੇ, ਹਨਾ, ਜੀ ਪੀ ਨਾਲ ਨਹੀਂ ਗੱਲ ਕਰਨੀ ਜਾਂ ਡਾਕਟਰ ਦੇ ਨਾਲ, ਤੇ ਐਟਲੀਸਟ ਤੁਸੀਂ ਆਪਣੇ ਕੋਈ ਭੈਣ ਭਰਾ, ਮਾਂ ਪਿਓ ਜਾਂ ਕਿ ਤੁਹਾਡਾ ਦੋਸਤ ਆ, ਹਨਾ, ਕਿਸੇ ਇੱਕ ਜਾਂ ਇੱਕ ਪਰਸਨ ਚੁਣ ਲਓ, ਉਹਦੇ ਨਾਲ ਆਪਣਾ ਜਿਹੜਾ ਵੀ ਮਨ ਚ ਜੋ ਵੀ ਗੱਲ ਆ ਨਾ, ਜੋ ਵੀ ਪਰੇਸ਼ਾਨੀ, ਉਹ ਸ਼ੇਅਰ ਕਰ ਲਓ, ਕਿਉਂਕਿ ਜੇ ਲੰਬੇ ਟਾਈਮ ਅੰਦਰ ਰਹਿੰਦੀ ਆ ਤਾਂ ਉਹ ਅੱਗੇ ਜਾ ਕੇ ਬੜਾ ਜ਼ਿਆਦਾ ਭਿਆਨਕ ਵੀ ਹੋ ਸਕਦਾ ਤੁਹਾਡੀ ਜ਼ਿੰਦਗੀ ਚ, ਕਿ ਉਹ ਤੁਹਾਨੂੰ ਉਹ ਨਿਕਲ ਹੀ ਨਹੀਂ ਪਾਉਂਦੇ ਉਸ ਚੀਜ਼ ਵਿੱਚੋਂ ਤੁਸੀਂ। ਹਾਂ, ਤੇ ਦੂਜੀ ਚੀਜ਼ ਤੁਸੀਂ ਜਿਵੇਂ ਆਲਰੇਡੀ ਦੱਸ ਚੁੱਕੇ ਆਪਣੀ ਡਾਇਟ, ਜਿਵੇਂ ਸਪਲੀਮੈਂਟਸ, ਕਈ ਵਾਰ ਨਾ ਜਿਹੜਾ ਸਾਡਾ ਟੈਨਸ਼ਨ ਹੁੰਦੀ ਹੈ ਨਾ, ਮਾਨਸਿਕ ਤਣਾਅ ਆ, ਇਹਦੇ ਨਾਲ ਸਾਨੂੰ ਖਿਜ ਖਿਚਾਟ, ਇਰੀਟੇਸ਼ਨ ਹੁੰਦੀ, ਗੁੱਸਾ ਬੜਾ ਆਉਂਦਾ ਨਾ, ਉਹਦਾ ਕਾਰਨ ਹੋ ਸਕਦਾ ਕਿ ਆਇਰਨ ਦੀ ਡੈਫੀਸ਼ੈਂਸੀ ਜਾਂ ਵਿਟਾਮਿਨ ਡੀ ਜਾਂ ਬੀ 12, ਇਹ ਤਿੰਨ ਚੀਜ਼ਾਂ ਤਾਂ ਆਪਣੇ ਖਾਸ ਕਰਕੇ ਪੰਜਾਬੀ ਜਿਹੜੇ ਆ ਇਹਨਾਂ ਦੀਆਂ
0: ਘੱਟ ਹੀ ਹੁੰਦੀਆਂ।
3: ਹਾਂਜੀ, ਜੇ ਇਹ ਤੁਹਾਡੇ ਮਤਲਬ ਸਹੀ ਆ ਨਾ ਪੂਰੇ ਆ, ਫਿਰ ਵੀ ਤੁਹਾਨੂੰ ਤੁਹਾਡਾ ਜਿਹੜਾ ਮਾਨਸਿਕ ਤਣਾਅ ਆ ਨਾ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ
1: ਅਗਰ ਤੁਸੀਂ ਮਤਲਬ ਲੈਂਦੇ ਰਹੋ ਸਭ।
3: ਹਾਂਜੀ, ਰੈਗੂਲਰ ਲੈਂਦੇ ਹੋ। ਤੇ ਬਸ ਇੱਕ ਚੀਜ਼ ਹੋਰ ਜਿਹੜੀ ਤੁਹਾਡੀ ਮੈਂ ਫਰੂਟਸ ਦੇ ਨਾਲ ਰਿਲੇਟ ਕਰਨੀ ਆ ਕਿ ਬਨਾਨਾ ਤੇ ਕੀਵੀ ਇਹ ਵੀ ਸਾਡੇ ਮੂਡ ਨੂੰ ਸਟੈਬਲਾਈਜ਼ ਕਰਦੇ ਆ, ਸਾਨੂੰ ਡੇਲੀ ਖਾਣਾ ਚਾਹੀਦਾ।
1: ਓਕੇ,
0: ਬਨਾਨਾ ਤੇ ਕੀਵੀ?
3: ਹਾਂਜੀ,
0: ਇਹਨਾਂ ਦੋਵੇਂ ਇਕੱਠੇ ਖਾਣੇ ਚਾਹੀਦੇ ਕਿ ਅਲੱਗ ਅਲੱਗ ਖਾ ਲੇ?
3: ਇਕੱਠੇ ਖਾ ਲਓ, ਕਿਉਂਕਿ ਦੋਨਾਂ ਵਿੱਚ B6 ਵੀ ਹੁੰਦਾ ਹੈ ਤੇ ਮੈਗਨੀਜ਼ੀਅਮ ਬਹੁਤ ਹੁੰਦਾ, ਤੇ ਇਹ ਦੋਨੋਂ ਚੀਜ਼ਾਂ ਸਾਨੂੰ ਮਸਲ ਰਿਲੈਕਸ ਕਰਨ ਵਿੱਚ ਵੀ ਹੈਲਪ ਕਰਦੀਆਂ, ਵਧੀਆ ਨੀਂਦ ਆਉਂਦੀ ਹੈ ਤੇ ਐਂਜ਼ਾਇਟੀ ਸਾਡੀ ਜਿਹੜੀ ਮਤਲਬ ਘਟਦੀ ਹੈ ਇਹ ਫਰੂਟਸ ਇਹਨਾਂ ਦੋਨਾਂ ਦੇ ਨਾਲ।
0: ਓਕੇ ਓਕੇ, ਗੁੱਡ ਗੁੱਡ, ਥੈਂਕ ਯੂ ਤੁਹਾਡਾ। ਤੇ ਇੱਕ ਜੀਪੀ ਕੋਲ ਜਦੋਂ ਜਾਂਦੇ ਆ ਤੇ ਤੁਹਾਨੂੰ ਕੀ ਲੱਗਦਾ, ਮਤਲਬ ਕਿਹੜੀਆਂ ਚੀਜ਼ਾਂ ਦੇ ਉੱਤੇ ਉਹਨਾਂ ਨੂੰ ਇਹ ਸਮਝ ਜਾਣਾ ਚਾਹੀਦਾ ਸਾਰਿਆਂ ਨੂੰ ਵੀ ਹਾਂ ਹੁਣ ਸਾਨੂੰ ਚਲੇ ਜਾਣਾ ਚਾਹੀਦਾ, ਮਤਲਬ ਕੀ ਫੀਲ ਕਰਨ ਤੇ ਫਿਰ, ਕਿਉਂਕਿ ਆਮ ਮਤਲਬ ਡਾਊਨ ਤੇ ਬੰਦਾ ਵੈਸੇ ਵੀ ਫੀਲ ਕਰ ਲੈਂਦਾ, ਇਹ ਤਾਂ ਮਤਲਬ ਇਹ ਥੋੜ੍ਹੀ ਵੀ ਉਹ ਚੱਲ ਜੂਗਾ, ਪਰ ਕਦੋਂ ਇਹ ਅਲਾਰਮਿੰਗ ਕਦੋਂ ਹੋ ਜਾਂਦੀ ਹੈ?
3: ਜਦੋਂ ਉਹਨਾਂ ਨੂੰ ਏਦਾਂ ਲੱਗਦਾ ਨਾ ਕਿ ਕੋਈ ਲਾਈਫ ਦੇ ਵਿੱਚ ਹੋਪਲੈਸ ਫੀਲ ਕਰਦੇ ਆ ਕਿ ਹਾਂ, ਕਈ ਵਾਰ ਇੱਦਾਂ ਅਚਾਨਕ ਫੀਲ ਹੁੰਦਾ ਕਿ ਹਾਂ ਮੈਨੂੰ ਨਾ ਮਰ ਹੀ ਜਾਣਾ ਚਾਹੀਦਾ ਵਾ, ਮੈਨੂੰ ਮੈਨੂੰ ਮੈਨੂੰ ਜੀਣਾ ਹੀ ਨਹੀਂ ਚਾਹੀਦਾ, ਸਾਡੇ ਵੀਜ਼ੇ ਤੇ ਜਾਂ ਇੱਦਾਂ ਕੋਈ ਅਸਰ ਨਹੀਂ ਹੁੰਦਾ ਉਹ ਸਾਡਾ, ਕਿਉਂਕਿ ਉਹ ਸਾਨੂੰ ਇੱਕ ਵਾਰੀ ਟ੍ਰੀਟਮੈਂਟ ਦੇ ਕੇ ਤੇ ਉਹ ਫਿਰ ਕਲੀਅਰ ਵੀ ਡਾਕਟਰ ਕਰ ਦਿੰਦਾ ਕਿ ਹਾਂ ਹੁਣ ਇਸ ਬੰਦੇ ਨੂੰ ਇਹ ਚੀਜ਼ ਨਹੀਂ ਹੈਗੀ, ਤੇ ਜਿਹਦਾ ਮਤਲਬ ਸਾਡਾ ਸਾਡੀ ਜੋਬ ਤੇ ਅਸਰ ਨਹੀਂ ਹੋ ਸਕਦਾ।
0: ਜੀ, ਸੋ ਇਸ ਚੀਜ਼ ਦਾ ਤੁਸੀਂ ਖਿਆਲ ਰੱਖੋ, ਬਾਕੀ ਜਿੱਦਾਂ ਤੁਸੀਂ ਦੱਸਿਆ ਵਾ, ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ। ਸੋ ਇੱਕ ਪ੍ਰੋਫੈਸ਼ਨਲ ਦਾ, ਥੈਂਕ ਯੂ ਜੀ, ਇੱਕ ਪ੍ਰੋਫੈਸ਼ਨਲ ਦਾ ਗੱਲ ਕਰਨਾ ਬਹੁਤ ਮਾਇਨੇ ਰੱਖਦਾ। ਸੋ ਉਹਦੇ 'ਚ ਜਿੱਦਾਂ ਇਹਨਾਂ ਨੇ ਜੀਪੀ ਦੀ ਸਲਾਹ ਦਿੱਤੀ ਹੈ ਅਤੇ ਉਹਦੇ ਵਿੱਚ ਇਹ ਤਾਂ ਵੀ ਜ਼ਰੂਰੀ ਆ, ਕਿਉਂਕਿ ਜੇ ਮੰਨ ਲਓ ਕੋਈ ਉੱਦਾਂ ਸਰੀਰ 'ਚ ਡੈਫੀਸ਼ੈਂਸੀ ਆ, ਤੁਹਾਡਾ ਬਲੱਡ ਟੈਸਟ ਵਗੈਰਾ ਹੋ ਜੂਗਾ ਇੱਕ ਵਾਰੀ, ਅਤੇ ਹੋ ਸਕਦਾ ਉੱਦਾਂ ਹੀ ਚੀਜ਼ਾਂ ਕਲੀਅਰ ਕਵਰ ਹੋ ਜਾਣ। ਕਈ ਵਾਰੀ ਕਿਸੇ ਚੀਜ਼ ਦੀ ਕੋਈ ਘਾਟ ਹੈ ਸਰੀਰ 'ਚ ਅਤੇ ਤੁਸੀਂ ਉਹਦੇ ਕਰਕੇ ਮੰਨ ਲਓ ਤੁਸੀਂ ਸਟਰਗਲ ਕਰ ਰਹੇ ਹੋ, ਤੇ ਉਹ ਤੁਹਾਡੀ ਠੀਕ ਹੋ ਸਕਦੀ।
1: ਹਾਂਜੀ ਹਾਂ, ਉਹ ਕਿਤੇ ਨਾ ਕਿਤੇ ਫਿਰ ਹਰ ਐਟ ਦੀ ਐਂਡ ਤੁਹਾਡੇ ਦਿਮਾਗ 'ਚ ਹੀ ਅਸਰ ਪੈਂਦਾ ਨਾ, ਹਰ ਇੱਕ ਚੀਜ਼ 'ਚ ਕੋਈ ਨਾ ਕੋਈ ਕਮੀ ਹੈ, ਤੁਹਾਡੇ ਮਸਲ ਰਿਲੈਕਸ, ਤੁਹਾਡੇ ਮੈਗਨੀਸ਼ੀਅਮ ਘੱਟ ਹੈ, ਤੁਹਾਨੂੰ ਕੋਈ ਕਿਤੇ ਨਾ ਕਿਤੇ ਪੇਨ ਹੀ ਰਹਿੰਦਾ ਉਹ ਚੀਜ਼ ਵੀ, ਤੇ ਫਿਰ ਉਹ ਸਟ੍ਰੈਸ ਆਉਂਦਾ ਹੀ ਹੈ ਹਰ ਇੱਕ ਚੀਜ਼ ਨਾਲ
0: ਜੀ,
1: ਤੇ ਜੇ ਤੁਹਾਡੇ ਵਿਟਾਮਿਨਸ ਅਪ ਰਹਿਣਗੇ ਤੇ ਸਭ ਸਹੀ ਰਹੇਗਾ
0: ਜੀ। ਸੋ ਬੇਸਿਕਲੀ ਆਪਾਂ ਗੱਲ ਕਰਦੇ ਰਹੀਏ ਕਿਸੇ ਦੇ ਨਾਲ ਤੇ ਇੱਕ ਦੂਸਰੇ ਦੇ ਨਾਲ ਤੇ ਆਪਣੇ ਜੀਪੀ ਦੇ ਨਾਲ, ਤੇ ਆਪਣੀ ਸਿਹਤ ਦਾ ਤੁਸੀਂ ਖਿਆਲ ਰੱਖੋ। ਮੰਨ ਲਓ ਜੇ ਤੁਸੀਂ ਜਿੱਦਾਂ ਆਪਾਂ ਸਵੇਰੇ ਵੀ ਗੱਲ ਕੀਤੀ, ਤੁਸੀਂ ਵਾਕ ਵੂਕ ਕਰਦੇ ਹੋ, ਦੌੜ ਭੱਜ ਕਰਦੇ ਹੋ, ਤੇ ਤੁਹਾਨੂੰ ਲੱਗਦਾ ਵੀ ਨਹੀਂ ਮੇਰੇ ਕੋਲ ਦੌੜਿਆ ਨਹੀਂ ਜਾ ਰਿਹਾ, ਮੇਰੇ ਕੋਲ ਤੁਰਿਆ ਵੀ ਨਹੀਂ ਜਾ ਰਿਹਾ, ਇਹਦਾ ਮਤਲਬ ਵੀ ਕੋਈ ਨਾ ਕੋਈ ਹੈ ਪ੍ਰੋਬਲਮ, ਤੇ ਫਿਰ ਆਪਾਂ ਨੂੰ ਉਹ ਤੱਤ ਚੈੱਕ ਕਰਵਾ ਲੈਣੇ ਚਾਹੀਦੇ, ਤੇ ਉਹ ਠੀਕ ਹੋ ਗਏ ਤੇ ਫਿਰ ਦੋਵੇਂ ਹੈਗੀਆਂ ਤੇ ਕਨੈਕਟਿਡ ਹੀ ਨਾ, ਤੁਹਾਡੀ ਮੈਂਟਲ ਹੈਲਥ, ਤੁਹਾਡੀ ਜਿਹੜੇ ਸਰੀਰ ਹਨ ਫਿਜ਼ੀਕਲ, ਦੋਵੇਂ ਕਨੈਕਟਿਡ ਹੀ ਨੇ, ਤੇ ਇੱਕ ਵੀ ਵਿਗੜੀ ਤੇ ਫਿਰ ਵਿਗੜੀ। ਲਾਸਟ ਹੋਣਗੇ ਜੀ ਕਾਲਰ, ਅਤੇ ਉਸ ਤੋਂ ਪਹਿਲਾਂ ਇੱਕ ਮੈਸੇਜ ਆਪਾਂ ਲੈ ਲਈਏ, ਇਹ ਵੀ ਇੱਕ ਰਿਸ਼ਤੇ ਦੇ ਨਾਲ ਸੰਬੰਧਿਤ ਹੈ ਜੀ। ਥੈਂਕ ਯੂ। ਇਹਨਾਂ ਦੀ ਬੇਟੀ ਦੇ ਲਈ ਇੱਕ ਜੱਟ ਸਿੱਖ ਲੜਕਾ ਚਾਹੀਦਾ ਵਾ, ਅਤੇ ਬੇਟੀ ਦੀ ਹਾਈਟ ਹੈ 5'8", ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ ਹੈ, ਸੰਧੂ ਕਾਸਟ ਇਹਨਾਂ ਦੀ, 99 ਬੋਰਨ ਨੇ, ਅਤੇ ਆਈ ਟੀ ਇਨ ਨੈਟਵਰਕਿੰਗ ਕੀਤੀ ਇਹਨਾਂ ਨੇ ਸਵਿਨਬਰਨ ਯੂਨੀਵਰਸਿਟੀ ਤੋਂ, ਅਤੇ ਕਹਿੰਦੇ ਨੇ ਕਿ ਨੋ ਵਰਕਿੰਗ ਇਨ ਬੈਸਟ ਯੂਨੀਵਰਸਿਟੀ ਇਨ ਵਿਕਟੋਰੀਆ, ਸੋ ਜੋਬ ਵੀ ਉੱਥੇ ਕਰ ਰਹੇ ਨੇ, ਅਤੇ ਧੰਨਵਾਦ। ਕਹਿੰਦੇ ਕਿ ਵੀ ਆਰ ਇਨ ਮੈਲਬਰਨ ਫਰੋਮ ਲਾਸਟ 18 ਈਅਰ, ਸੋ 18 ਸਾਲਾਂ ਤੋਂ ਇੱਥੇ ਰਹਿ ਰਹੇ ਨੇ, ਅਤੇ ਕਹਿੰਦੇ ਨੇ ਕਿ ਵੀ ਆਰ ਲੁਕਿੰਗ ਵੈਲ ਸੈਟਲਡ ਐਂਡ ਐਜੂਕੇਟਿਡ ਯੱਟ ਸਿੱਖ ਬੋਏ ਫੋਰ ਅਵਰ ਡੋਟਰ ਇਨ ਮੈਲਬਰਨ ਆਸਟ੍ਰੇਲੀਆ, ਅਤੇ ਇਹਨਾਂ ਨੇ ਮਦਰ ਨੇ ਆਪਣਾ ਨੰਬਰ ਵੀ ਭੇਜਿਆ ਵਾ, ਅਤੇ ਕਹਿੰਦੇ ਕਿ ਵੀ ਆਰ ਲੁਕਿੰਗ ਵੈਲ ਸੈਟਲਡ ਐਜੂਕੇਟਿਡ ਜੱਟ ਸਿੱਖ ਬੋਏ ਜੀ। ਅਤੇ ਜੇਕਰ ਤੁਹਾਨੂੰ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਆਪਾਂ ਤੁਹਾਨੂੰ ਨੰਬਰ ਦੇ ਸਕਦੇ ਹਾਂ, ਬਾਕੀ ਤੁਸੀਂ ਆਪਸ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕਰਕੇ ਅਤੇ ਨੇਪਰੇ ਚਾੜਨਾ। ਮੈਂ ਇੱਕ ਵਾਰੀ ਫਿਰ ਦੱਸਦਾ ਕਿ 5'8" ਹਾਈਟ ਹੈ ਲੜਕੀ ਦੀ, 99 ਬੋਰਨ ਆ, ਅਤੇ ਇਸ ਟਾਈਮ ਦੇ ਉੱਤੇ ਵਧੀਆ ਯੂਨੀਵਰਸਿਟੀ ਦੇ ਵਿੱਚ ਪੜ੍ਹਾ ਰਹੇ ਨੇ, ਅਤੇ ਪਰਿਵਾਰ ਪਿਛਲੇ 18 ਸਾਲਾਂ ਤੋਂ ਇੱਥੇ ਰਹਿ ਰਿਹਾ ਵਾ, ਸੋ ਤੁਸੀਂ ਬਾਕੀ ਦੀ ਗੱਲਬਾਤ ਆਪਸ ਦੇ ਵਿੱਚ ਤੁਸੀਂ ਕਰ ਸਕਦੇ ਹੋ
1: ਜੀ। ਬਿਲਕੁਲ,
0: ਧੰਨਵਾਦ ਜੀ, ਤੁਹਾਡਾ ਮਿਹਰਬਾਨੀ। ਅਤੇ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਸ਼ੋਰਟ ਜਿਹਾ ਸਾਨੂੰ ਮੈਸੇਜ ਭੇਜਦਾ ਕਰੋ, ਜਿਹੜਾ ਦੂਸਰਾ ਮੈਸੇਜ ਉਹ ਵੀ ਮੈਂ ਇੱਕ ਵਾਰੀ ਫਿਰ ਤੋਂ ਪੜ੍ਹ ਦਿੰਦਾ, ਅਤੇ ਤੁਸੀਂ ਇਹਨਾਂ ਦੋਵਾਂ ਰਿਸ਼ਤਿਆਂ ਬਾਬਤ ਕੋਈ ਵਧੇਰੇ ਜਾਣਕਾਰੀ ਅਤੇ ਨੰਬਰ ਸਾਡੇ ਕੋਲ ਤੁਸੀਂ ਲੈ ਲਿਓ। ਜਿਹੜਾ ਮੈਂ ਹੁਣ ਪੜ੍ਹਨ ਲੱਗਾ ਇਹ ਰਿਸ਼ਤਾ ਨੰਬਰ 1 ਹੋਊਗਾ, ਅਤੇ ਦੂਸਰਾ ਜਿਹੜਾ ਰਿਸ਼ਤਾ ਨੰਬਰ 2 ਹੋਊਗਾ, ਬਾਕੀ ਨਾਲ ਥੋੜ੍ਹਾ ਜਿਹਾ ਹਿੰਟ ਤੁਸੀਂ ਦੇ ਦਿਓ। ਅਤੇ ਇਹ ਆਪਣੇ ਸਿਸਟਰ ਦੇ ਲਈ ਲੱਭ ਰਹੇ ਨੇ ਜਿਹੜੇ ਕਿ ਆਸਟ੍ਰੇਲੀਅਨ ਸਿਟੀਜ਼ਨ ਨੇ, ਉਹਨਾਂ ਦੇ ਲਈ ਰਿਸ਼ਤਾ ਲੱਭ ਰਹੇ ਨੇ, ਮੈਲਬਰਨ ਦੇ ਵਿੱਚ ਰਹਿ ਰਹੇ ਨੇ, 84 ਬੋਰਨ ਨੇ, ਅਤੇ ਉਹਨਾਂ ਨੇ ਆਪਣੀ MSW ਕੰਪਲੀਟ ਕੀਤੀ। MSW ਹੁੰਦੀ ਕੀ ਹੈ ਵੈਸੇ?
1: ਮਾਸਟਰ ਇਨ ਸੋਸ਼ਲ ਵਰਕ,
0: ਸੋਸ਼ਲ ਵਰਕ ਵਿੱਚ, ਓਕੇ। ਅਤੇ ਇਸ ਟਾਈਮ ਦੇ ਉੱਤੇ ਸੋਸ਼ਲ ਵਰਕ ਦੇ ਸੈਕਟਰ 'ਚ ਹੀ ਕੰਮ ਕਰ ਰਹੇ ਨੇ, ਸੋ ਇਹ ਦੋ ਰਿਸ਼ਤੇ ਨੇ ਅੱਜ ਸਾਡੇ ਕੋਲ ਅਨਾਊਂਸ ਕਰਨ ਦੇ ਲਈ, ਧੰਨਵਾਦ ਜੀ ਤੁਹਾਡਾ। ਅਤੇ ਦੇਸ਼ਮੰਦ ਭਾਰਦਵਾਜ ਜੀ ਕਹਿੰਦੇ ਕਿ ਆਈ ਮੇਡ ਮੇਨਸਟਰੋ ਨੇ ਸੂਪ ਅਤੇ ਬੇਸਨ ਬਰੋਕਲੀ ਲਾਸਟ ਨਾਈਟ ਫੋਰ ਡਿਨਰ, ਕਿਆ ਕਮਾਲ ਹੀ ਕਰ ਛੱਡੀ ਆ ਤੁਸੀਂ ਤੇ,
1: ਨਾ ਹੀ ਇੰਨਾ ਖਤਰਨਾਕ ਚੱਲਿਆ,
0: ਨਾ ਹੀ ਖਤਰਨਾਕ ਹੈ ਵੈਸੇ ਤੇ, ਵੈਜੀਟੇਰੀਅਨ ਸੂਪ ਹੀ ਆ, ਪਰ ਬਹੁਤ ਵਧੀਆ ਇਹ, ਮਤਲਬ ਸਿਆਲ ਦੇ ਲਈ ਤੇ ਤੋਹਫਾ ਹੀ ਆ। ਤੇ ਧੰਨਵਾਦ ਜੀ ਤੁਹਾਡਾ। ਕਹਿੰਦੇ ਗਾਰਡਨ ਦੇ ਵਿੱਚ ਸਿਰਫ ਪਾਲਕ, ਧਨੀਆ, ਪੂਦਨਾ, ਮਿਰਚਾਂ ਅਤੇ ਸਬਜ਼ੀਆਂ ਦੇ ਵਿੱਚ ਬੈਂਗਣ ਅਤੇ ਸ਼ਿਮਲਾ ਮਿਰਚ ਹੀ ਲਾਈਦੀ ਆ, ਅਤੇ ਚਾਹ ਪੱਤੀ ਅਦਰਕ ਅਤੇ ਲਸਣ ਦਾ ਵੇਸਟ ਹਰ ਰੋਜ਼ ਮਿੱਟੀ ਵਿੱਚ ਗੋਡੀ ਕਰੀ ਜਾਂਦੇ ਹਾਂ, ਅਤੇ ਫਲ ਭਰਪੂਰ ਲੱਗਦਾ। ਇਹ ਬਹੁਤ ਵਧੀਆ ਤੁਹਾਡੀ ਆਦਤ ਹੈ ਜੀ, ਬਹੁਤ ਵਧੀਆ ਰੂਟੀਨ, ਇੱਦਾਂ ਹੀ ਰੱਖਿਓ, ਥੈਂਕ ਯੂ। ਵੈਸੇ ਵੀ ਜਿਹੜੀ ਚੀਜ਼ ਕੰਮ ਕਰ ਰਹੀ ਹੋਵੇ ਉਹਨੂੰ ਆਪਾਂ ਜਾਰੀ ਰੱਖਣਾ ਚਾਹੀਦਾ। ਅਤੇ ਜਸਕੀਰੀ ਜੀ ਕਹਿੰਦੇ ਨੇ ਕਿ ਹੈਪੀ ਮੰਡੇ, ਕੱਲ੍ਹ ਦਾ ਡਿਨਰ ਵਾਜ਼ ਸ਼ਾਹੀ ਪਨੀਰ ਵਿਦ ਸਲਾਦ ਵਿਦ ਫੁਲਕੇ, ਵਾਹ
1: ਇਹ ਤੇ ਫੱਟੇ ਚੱਕ ਦਿੰਦੀ ਕੁੜੀ।
0: ਹਾਂ, ਤੇ ਦੇਖ ਕੇ ਟਾਈਗਰ ਜੀ ਨੇ ਮੈਨੂੰ ਓਲਡ ਟ੍ਰੈਡੀਸ਼ਨ ਰਿਮਾਈਂਡ ਕਰਵਾ ਦਿੱਤਾ। ਜਸ ਜੀ ਕਹਿੰਦੇ ਸ਼ੀਰਾ ਬਣਾ ਕੇ ਖਾਓ ਬੇਸਣ ਵਾਲਾ,
1: ਉਹ ਵੀ ਹਾਂ ਸਾਡੇ ਚੱਲਦਾ ਘਰਾਂ ਦੇ ਵਿੱਚ ਸੌਣ ਤੋਂ ਪਹਿਲਾਂ ਰਾਤ ਨੂੰ,
0: ਸਾਰੇ ਸਾਰੇ ਚੱਲਦਾ। ਤੇ ਬਲਜੀਤ ਜੀ ਕਹਿੰਦੇ ਨੇ ਕਿ ਵਾਈਟ ਚਨੇ ਵਿਦ ਰਾਈਸ ਬਣ ਰਹੇ ਆ ਜੀ ਅੱਜ, ਹਾਂ ਆਹ ਠੀਕ ਆ, ਗੁੱਡ। ਤੇ ਕਹਿੰਦੇ ਨੇ ਕਿ ਮੈਂ ਅੱਜ ਸ਼ਲਗਮ ਬਣਾਵਾਂਗੀ, ਜੈਰਿਕਾ ਦੇ ਮੰਮੀ ਕਹਿੰਦੇ ਨੇ। ਸ਼ਲਗਮ ਆਪਾਂ ਤੇ ਬਹੁਤ ਖਾਧੇ ਜੀ, ਆਪਣਾ ਗੁਰਨੇਕ ਭਾਜੀ ਦਿੱਤੇ ਤੇ ਸ਼ਲਗਮ ਸ਼ਲਗਮ ਹੀ ਹੋਏ ਆਪਾਂ ਬਹੁਤ। ਤੇ ਅਜੀਤ ਬੁੱਟਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਤੇ ਮੈਂਡੀ ਜੀ ਕਹਿੰਦੇ ਨੇ ਕਿ ਪਲੀਜ਼ ਸ਼ੇਅਰ ਬੋਥ ਮੈਟਰੀਮੈਨੀਅਲ ਕੰਟੈਕਟਸ, ਤੇ ਦੋਵੇਂ ਕੰਟਰਾਸਟ ਨੇ ਜੀ, ਦੋਵੇਂ ਤੁਸੀਂ ਕੀ ਕਰਨੇ ਆ, ਤੁਸੀਂ ਉਹ ਦੱਸੋ ਤੁਹਾਨੂੰ ਕੀ ਚਾਹੀਦਾ।
1: ਮੈਂਡੀ ਜੀ
0: ਥੈਂਕ ਯੂ ਜੀ ਤੁਹਾਡਾ। ਤੇ ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਣੇ, ਕੁਛ ਰਹਿ ਤਾਂ ਨਹੀਂ ਗਿਆ?
1: ਹਾਂਜੀ ਰਹਿ ਕੁਛ ਨਹੀਂ ਗਿਆ, ਬਟ ਮੈਂ ਤੁਹਾਨੂੰ ਇਹ ਵਾਪਸ ਤੋਂ ਇੱਕ ਅਪਡੇਟ ਦੇਣਾ ਚਾਹਾਂਗੀ, ਅਪਡੇਟ ਕੀ ਇੱਕ ਇਹ ਵਾਲਾ ਪੋਡਕਾਸਟ ਜੇ ਤੋਂ ਇਹ ਤੁਹਾਨੂੰ ਵਧੀਆ ਲੱਗਿਆ ਹੋਇਆ, ਇਹਦਾ ਰਿਪੀਟ ਆਏਗਾ ਸਿਡਨੀ ਸਟੂਡੀਓ ਤੋਂ 1 ਵਜੇ ਦਿਨੇ, ਤੇ ਰਾਤ ਨੂੰ 8 ਵਜੇ, ਪਰ ਕਾਫੀ ਪੋਡਕਾਸਟ ਆਪਾਂ ਐਪ ਤੇ ਤੁਸੀਂ ਜਾ ਕੇ ਸੁਣ ਸਕਦੇ ਹੋ, ਸਟੋਰੀ ਹਰ ਦਿਨ ਦੀ ਆਪਣੀ ਪੈਂਦੀ ਹੈ ਪੋਡਕਾਸਟ ਤੇ, ਸੋਰੀ ਐਪ ਤੇ, ਪਰ ਮੁੱਦਾ ਇਹ ਕਿ ਤੁਸੀਂ ਐਪ ਡਾਊਨਲੋਡ ਕਰ ਲਓ ਤਾਂ ਕਿ ਜਿਹੜੀ ਚੀਜ਼ਾਂ ਵੀ ਤੁਹਾਡੇ ਤੋਂ ਮਿਸ ਹੋ ਗਈਆਂ ਕਿਤੇ ਨਾ ਕਿਤੇ ਤੁਹਾਨੂੰ ਐਪ 'ਚ ਮਿਲ ਹੀ ਜਾਣੀ ਹੈ, ਅਤੇ ਆਪ ਵੀ ਕਰੋ ਡਾਊਨਲੋਡ ਅਤੇ ਸਾਰਿਆਂ ਨੂੰ ਵੀ ਕਰਾਓ, ਠੀਕ ਹੈ ਜੀ?
0: ਜੀ ਬਿਲਕੁਲ। ਅਤੇ ਤੁਸੀਂ ਆਪਣੇ ਜਿਹੜਾ ਜਿਹੜਾ ਵੀ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ, ਤੁਸੀਂ ਕਹਿੰਦੇ ਹੋ, ਉਹ ਆਪਾਂ ਪੋਡਕਾਸਟ ਉੱਤੇ ਪਾ ਦੀਦਾ ਵਾ, ਅਤੇ ਜੇ ਲਗਾਤਾਰ ਉਸ ਪ੍ਰੋਗਰਾਮ ਦੀ ਕੋਈ ਡਿਮਾਂਡ ਆਉਂਦੀ ਹੈ ਤਾਂ ਫਿਰ ਆਪਾਂ ਉਹਨੂੰ ਕੰਟੀਨਿਊਟੀ ਦੇ ਵਿੱਚ ਵੀ ਲੈ ਜਾਈਦਾ ਵਾ, ਅਤੇ ਜਿਹੜੇ ਪ੍ਰੋਗਰਾਮ ਬਾਬਤ ਤੁਸੀਂ ਜਾਣਨਾ ਚਾਹੁੰਦੇ ਹੋ ਉਹ ਤੁਸੀਂ ਸਪੈਸੀਫਿਕ ਮੈਸੇਜ ਕਰ ਦਿਓਗੇ ਤਾਂ ਫਿਰ ਜ਼ਿਆਦਾ ਬਿਹਤਰ ਆਪਾਂ ਤੁਹਾਨੂੰ ਦੱਸ ਪਾਵਾਂਗੇ। ਸੋ ਫਿਲਹਾਲ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਇਸ ਵਾਸਤੇ ਨਾਲ ਕਿ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਹੋਊਗਾ ਅਤੇ ਰਾਜੀ ਖੁਸ਼ੀ ਹੋਵੋਗੇ, ਅਤੇ ਅੱਜ ਦੇ ਪ੍ਰੋਗਰਾਮ ਦੀ ਫੀਡਬੈਕ ਜ਼ਰੂਰ ਤੁਸੀਂ ਦਿੰਦੇ ਰਹੋ, ਕਿਉਂਕਿ ਕੁਛ ਇੱਕ ਨਿੱਕੇ ਨਿੱਕੇ ਚਾਹੇ ਉਹ ਤੁਹਾਡੇ ਲਈ ਨੋਟਿਸੇਬਲ ਨੇ ਜਾਂ ਨਹੀਂ, ਆਪਾਂ ਫਿਰ ਬਦਲਾਅ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ। ਚੰਗਾ ਲੱਗੇ ਤਾਂ ਵੀ, ਮਾੜਾ ਲੱਗੇ ਤਾਂ ਵੀ ਜ਼ਰੂਰ ਤੁਸੀਂ ਦੇ ਦਿਆ ਕਰੋ। ਅਤੇ ਥੈਂਕ ਯੂ ਅਮਨ ਸੋਤਾ ਜੀ, ਕਹਿੰਦੇ ਨੇ ਕਿ ਫੀਡਬੈਕ ਹੈ, ਕਹਿੰਦੇ ਗ੍ਰੇਟ ਜੋਬ ਔਨ ਨਿਊ ਰੀਲਸ ਸੈਗਮੈਂਟ, ਲਵਿੰਗ ਦਾ ਪੋਡਕਾਸਟ ਕਲਿੱਪ ਐਂਡ ਇੰਟਰਵਿਊਜ਼, ਕੀਪ ਇਟ ਅਪ ਐਂਡ ਟੂ ਲਿਸਨਰਸ ਪਲੀਜ਼ ਕੀਪ ਸ਼ੇਅਰਿੰਗ ਰੀਲਸ। ਹਾਂ ਥੈਂਕ ਯੂ ਜੀ ਤੁਹਾਡਾ,
1: ਥੈਂਕ ਯੂ
0: ਤੁਹਾਡਾ, ਤੁਸੀਂ ਇਹ ਸਾਡੇ ਕਹਿਣ ਵਾਲੀ ਗੱਲ ਤੁਸੀਂ ਜੇ ਕਹਿ ਰਹੇ ਹੋ ਤਾਂ ਬਹੁਤ ਵੱਡੀ ਗੱਲ ਹੈ, ਅਤੇ ਜੇ ਉਹ ਤੁਹਾਨੂੰ ਵਧੀਆ ਲੱਗੇ ਉਹਨੂੰ ਤੁਸੀਂ ਪਲੀਜ਼ ਅੱਗੇ ਸ਼ੇਅਰ ਕਰਦਿਆ ਕਰੋ, ਨਾ ਲੱਗੇ ਤਾਂ ਉਹਨੂੰ ਰਹਿੰਦਿਆ ਕਰੋ, ਤਾਂ ਸਾਨੂੰ ਪਤਾ ਲੱਗ ਜਾਵੇ ਵੀ ਆਹ ਰਹਿ ਗਿਆ ਵਾ ਅਤੇ ਮਤਲਬ ਨਹੀਂ ਚੰਗਾ ਲੱਗਾ। ਸ਼ਲਗਮ ਦਾ ਸਾਗ ਕਹਿੰਦੇ ਕਿ ਇਨ ਵਿੰਟਰਸ, ਦਮਨ ਜੀ ਕਹਿੰਦੇ ਨੇ ਅਤੇ ਸ਼ਲਗਮ, ਸ਼ਲਗਮ ਐਂਡ ਸ਼ਲਗਮ ਦਾ ਸਾਗ, ਅਤੇ ਧੰਨਵਾਦ ਤੁਹਾਡਾ ਲਈਏ ਫਿਰ।
1: ਹਾਂਜੀ ਹਾਂਜੀ ਬਿਲਕੁਲ, ਧੰਨਵਾਦ ਸਾਰਿਆਂ ਦਾ, ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਸ਼ੋਅ, ਅਤੇ ਆਪਣੀ ਫੀਡਬੈਕ ਜ਼ਰੂਰ ਪਹੁੰਚਾਇਓ ਮੈਸੇਜ ਦੇ ਰਾਹੀਂ, ਅਤੇ ਫਿਰ ਮਿਲਾਂਗੇ ਬਹੁਤ ਸਾਰੇ ਬਥੇਰੇ ਪ੍ਰੋਗਰਾਮਾਂ ਦੇ ਨਾਲ, ਤਦ ਤੱਕ ਸੁਣਦੇ ਰਹੋ, ਬਣੇ ਰਹੋ ਰੇਡੀਓ।
0: ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਸੁਣਿਓ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣਦੇ ਰਹੋ ਹਾਂਜੀ ਰੇਡੀਓ। ਹੈਂਜੀ ਹਾਂਜੀ ਰੇਡੀਓ ਸੁਣਦੇ ਰਹੋ ਤੁਸੀਂ 1674 AM।
1: ਹਾਂਜੀ ਮੈਂ ਤੁਹਾਡਾ ਆਪਣਾ ਗੈਰੀ ਸੰਧੂ, ਸੋ ਡਰਾਈਵਰ ਦਾ ਮੁੰਡਾ, ਪਿੰਡ ਰੋੜਕਾ ਗਲਾ। ਉਸ ਸਮੇਂ ਦੀ ਗੱਲ ਕਰਨ ਲੱਗਾ ਜਦੋਂ ਮੈਂ ਕੈਨੇਡਾ ਵਿੱਚ ਪਹਿਲੀ ਵਾਰ ਗਿਆ। ਮੇਰਾ ਫਰੈਂਡ ਮੈਨੂੰ ਕੈਕਟਸ ਕਲੱਬ ਲੈ ਗਿਆ। ਉੱਥੇ ਮੇਰੇ ਵਰਗਾ ਦੇਸੀ ਬਲੈਦਣ ਬੀਬੀ ਤੋਂ ਸਨੈਪਚੈਟ ID ਮੰਗਦਾ ਸੀ ਤੇ ਮੈਂ ਗਾਣਾ ਲੈ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਰੇਡੀਓ ਹਾਂਜੀ 1674 AM ਦੇ ਉੱਤੇ ਮੈਂ ਗੌਤਮ ਕਪਿਲ ਅੱਜ ਸ਼ਾਮ ਦੀਆਂ ਯਾਨੀ ਕਿ 18 ਮਈ 2026 ਸੋਮਵਾਰ ਦੇ ਦਿਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ, ਜਿੱਥੇ ਇੱਕ ਏਅਰ ਸ਼ੋਅ ਦੇ ਦਰਮਿਆਨ ਦੋ ਲੜਾਕੂ ਹਵਾਈ ਜਹਾਜ਼ ਹਵਾ ਦੇ ਵਿੱਚ ਆਪਸ ਦੇ ਵਿੱਚ ਟਕਰਾ ਗਏ। ਗਨੀਮਤ ਇਹ ਰਹੀ ਕਿ ਜੈੱਟ ਤੋਂ ਸਾਰੇ ਏਅਰ ਕਰੂ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਬਾਹਰ ਕੱਢ ਲਿਆ ਗਿਆ ਸੀ। ਇਹ ਹਾਦਸਾ ਐਤਵਾਰ ਦੇ ਦਿਨ ਹੋਇਆ ਜੋ ਗਨ ਫਾਈਟਰ ਸਕਾਇਰਸ ਏਅਰ ਸ਼ੋਅ ਦੇ ਆਖਰੀ ਦਿਨ ਦਾ ਸੀ। ਇੱਥੇ EA-18G ਜੈੱਟ ਆਪਸ ਦੇ ਵਿੱਚ ਟਕਰਾਏ, ਜਿਸ ਤੋਂ ਬਾਅਦ ਚਾਰੋਂ ਕਰੂ ਮੈਂਬਰ ਸੁਰੱਖਿਅਤ ਬਾਹਰ ਆ ਗਏ। ਹਾਦਸੇ ਤੋਂ ਬਾਅਦ ਜਹਾਜ਼ਾਂ ਨੂੰ ਅੱਗ ਲੱਗ ਗਈ, ਬੇਸ ਨੂੰ ਥੋੜ੍ਹੀ ਦੇਰ ਦੇ ਲਈ ਬੰਦ ਵੀ ਕਰ ਦਿੱਤਾ ਗਿਆ। ਏਅਰ ਸ਼ੋਅ ਦੇ ਬਾਕੀ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਔਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਮਾਊਂਟ ਏਅਰ ਫੋਰਸ ਬੇਸ ਗਨ ਫਾਈਟਰਸ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਇਸ ਘਟਨਾ ਦੇ ਵਿੱਚ ਸ਼ਾਮਲ ਸਾਰੇ ਮਹਿਮਾਨਾਂ ਦਾ ਧੰਨਵਾਦ, ਜਿਨ੍ਹਾਂ ਨੇ ਬੜੇ ਧੀਰਜ ਦੇ ਨਾਲ ਸਹਿਯੋਗ ਦਿੱਤਾ। ਦੱਸ ਦਈਏ ਕਿ ਅਮਰੀਕੀ ਨੇਵੀ ਦੇ ਮੁਤਾਬਕ ਇਹਨਾਂ ਜੈੱਟ ਦੀ ਕੀਮਤ ਲਗਭਗ $7 ਕਰੋੜ ਅਮਰੀਕੀ ਡਾਲਰ ਦੇ ਵਿੱਚ ਦੱਸ ਰਹੇ ਹਾਂ। ਦੱਸੀ ਜਾ ਰਹੀ ਹੈ, ਇਸ ਤੋਂ ਪਹਿਲਾਂ 2018 'ਚ ਵੀ ਗਨਫਾਈਟਰ ਸਕਾਇਰਸ ਏਅਰ ਸ਼ੋਅ ਦੇ ਵਿੱਚ ਇੱਕ ਗਲਾਈਡਰ ਪਾਇਲਟ ਦੀ ਦੁਰਘਟਨਾ ਦੇ ਵਿੱਚ ਮੌਤ ਹੋ ਗਈ ਸੀ। ਅਮਰੀਕਾ ਤੇ ਈਰਾਨ ਦੇ ਦਰਮਿਆਨ ਜੰਗਬੰਦੀ ਜਾਰੀ ਹੈ, ਪਰ ਹਾਲੇ ਤੱਕ ਸੰਘਰਸ਼ ਪੱਕੇ ਤੌਰ ਦੇ ਉੱਤੇ ਰੁਕਿਆ ਨਹੀਂ ਹੈ। ਹੁਣ ਅਮਰੀਕੀ ਸਦਰ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸਮਾਂ ਨਿਕਲਦਾ ਜਾ ਰਿਹਾ ਹੈ, ਜੰਗ ਖਤਮ ਕਰਨ ਦੇ ਲਈ ਗੱਲਬਾਤ ਵਿਚਾਲੇ ਲਟਕੀ ਪਈ ਹੈ। ਡੋਨਾਲਡ ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਘੜੀ ਦੀ ਸੂਈਆਂ ਤੇਜ਼ੀ ਦੇ ਨਾਲ ਟਿਕ ਟਿਕ ਟਿਕ ਟਿਕ ਕਰ ਰਹੀਆਂ ਨੇ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਈਰਾਨ ਦਾ ਸਮੇਂ ਨਿਕਲ ਰਿਹਾ, ਉਹਨਾਂ ਨੂੰ ਤੁਰੰਤ ਕਦਮ ਚੁੱਕਣੇ ਹੋਣਗੇ, ਵਰਨਾ ਉਹਨਾਂ ਦੇ ਕੋਲ ਸਮਾਂ ਨਹੀਂ ਬਚੇਗਾ। ਦੂਸਰੇ ਪਾਸੇ ਈਰਾਨੀ ਮੀਡੀਆ ਨੇ ਦੱਸਿਆ ਕਿ ਅਮਰੀਕਾ ਨੇ ਈਰਾਨ ਦੇ ਤਾਜ਼ਾ ਪ੍ਰਸਤਾਵ ਦੇ ਉੱਤੇ ਕੋਈ ਵੀ ਕਦਮ ਨਹੀਂ ਚੁੱਕਿਆ। ਮੇਹਰ ਨਿਊਜ਼ ਏਜੰਸੀ ਦੇ ਮੁਤਾਬਕ ਅਮਰੀਕਾ ਦਾ ਸਮਝੌਤਾ ਨਾ ਕਰਨਾ ਗੱਲਬਾਤ ਨੂੰ ਰੁਕਾਵਟ ਦੇ ਵੱਲ ਹੀ ਲੈ ਕੇ ਜਾ ਰਿਹਾ। ਬੀਤੇ ਹਫ਼ਤੇ ਹੀ ਈਰਾਨ ਨੇ ਅਮਰੀਕਾ ਦੀਆਂ ਕੁਝ ਮੰਗਾਂ ਨੂੰ ਖਾਰਜ ਕਰ ਦਿੱਤਾ ਸੀ। ਉਦੋਂ ਵੀ ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜੰਗਬੰਦੀ ਲਾਈਫ ਸਪੋਰਟ ਦੇ ਉੱਤੇ ਚੱਲ ਰਹੀ ਹੈ। ਉੱਧਰ ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਕਿ ਇਹਨਾਂ ਦਿਨਾਂ ਦੇ ਵਿੱਚ ਯੂਰਪ ਦੌਰੇ ਦੇ ਉੱਤੇ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵੀਡਨ ਦੇ ਵਿੱਚ ਰਾਇਲ ਆਰਡਰ ਆਫ ਪੋਲਰ ਸਟਾਰ ਕਮਾਂਡਰ ਗ੍ਰੈਂਡ ਕ੍ਰਾਸ ਦਾ ਸਨਮਾਨ ਦਿੱਤਾ ਗਿਆ। ਇਹ ਸਵੀਡਨ ਦਾ ਸਿਖਰਲਾ ਨਾਗਰਿਕ ਸਨਮਾਨ ਹੈ ਜੋ ਕਿ ਕਿਸੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰ ਪ੍ਰਮੁੱਖ ਨੂੰ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਸਵੀਡਨ ਦੇ ਗਿਓਂਤਰਬਰਗ ਸ਼ਹਿਰ ਦੇ ਵਿੱਚ ਇਹ ਸਨਮਾਨ ਦਿੱਤਾ ਗਿਆ। ਇੱਥੇ ਪ੍ਰਧਾਨ ਮੰਤਰੀ ਮੋਦੀ 31ਵੇਂ ਜਿਹੜਾ ਇਹ ਸਨਮਾਨ ਹਾਸਲ ਕਰ ਚੁੱਕੇ ਨੇ। ਅਸਲ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨਿੱਜੀ ਤੌਰ ਦੇ ਉੱਤੇ 31 ਇੰਟਰਨੈਸ਼ਨਲ ਜਿਹੜੇ ਐਕਲੋਡਸ ਨੇ ਉਹ ਹਾਸਲ ਕਰ ਚੁੱਕੇ ਨੇ। ਮੋਦੀ ਦੇ ਸਨਮਾਨ ਦੇ ਵਿੱਚ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਸਨ ਸਣੇ ਕਈ ਨੇਤਾ ਵੀ ਮੌਜੂਦ ਰਹੇ। ਦੱਸ ਦਈਏ ਕਿ ਰਾਇਲ ਆਰਡਰ ਆਫ ਦੀ ਪੋਲਰ ਸਟਾਰ ਦੀ ਸ਼ੁਰੂਆਤ ਸਾਲ 1748 ਦੇ ਵਿੱਚ ਹੋਈ ਸੀ। ਇਸ ਦਾ ਮਕਸਦ ਸਵੀਡਨ ਜਾਂ ਸਵੀਡਨ ਦੇ ਹਿੱਤਾਂ ਦੇ ਲਈ ਕੀਤੇ ਗਏ ਕੰਮਾਂ ਨੂੰ ਪਛਾਣ ਦੇਣਾ ਸੀ, ਖਾਸ ਤੌਰ ਦੇ ਉੱਤੇ ਜਨਤਕ ਗਤੀਵਿਧੀਆਂ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਅਤੇ ਉਹਨਾਂ ਲੋਕਾਂ ਨੂੰ ਜਿਹੜੇ ਜ਼ਿੰਮੇਵਾਰੀ ਦੇ ਨਾਲ ਸਵੀਡਨ ਦਾ ਸਾਥ ਨਿਭਾਉਂਦੇ ਨੇ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਕੇਰਲ ਤੋਂ, ਜਿੱਥੇ ਕੇਰਲ ਦੇ ਨਵੇਂ ਮੁੱਖ ਮੰਤਰੀ ਦੇ ਤੌਰ ਦੇ ਉੱਤੇ VD ਸਤੀਸ਼ਨ ਇੱਕ ਸ਼ਾਨਦਾਰ ਸਮਾਰੋਹ ਦੇ ਵਿੱਚ ਅੱਜ ਅਹੁਦੇ ਦੇ ਰੂਪ ਦੇ ਵਿੱਚ ਸਹੁੰ ਚੁੱਕਣਗੇ। ਉਹਨਾਂ ਦੀ ਕੈਬਨਿਟ ਨੂੰ ਵੀ ਅੰਤਿਮ ਰੂਪ ਦੇ ਦਿੱਤਾ ਗਿਆ, ਜਿਸ ਦੇ ਵਿੱਚ ਕੁੱਲ 20 ਮੰਤਰੀ ਨੇ। ਸਰਕਾਰ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ ਹੀ ਸਤੀਸ਼ਨ ਨੇ ਸਾਦਗੀ ਅਤੇ ਸਰਕਾਰੀ ਖਰਚਿਆਂ ਦੇ ਵਿੱਚ ਕਟੌਤੀ ਦਾ ਮਜ਼ਬੂਤ ਸੰਦੇਸ਼ ਦਿੰਦਿਆਂ ਹੋਇਆਂ ਲੋਕਾਂ ਦਾ ਦਿਲ ਜਿੱਤ ਲਿਆ ਸੀ। ਸਤੀਸ਼ਨ ਮੰਤਰੀ ਮੰਡਲ ਦੀ ਸਭ ਤੋਂ ਵੱਡੀ ਖਾਸੀਅਤ 14 ਨਵੇਂ ਮੰਤਰੀਆਂ ਨੂੰ ਸ਼ਾਮਲ ਕਰਨਾ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦੇ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਸੀਨੀਅਰ ਕਾਂਗਰਸੀ ਨੇਤਾ ਰਮੇਸ਼ ਚੇਨੀਥਲਾ ਨੂੰ ਵੀ ਇਸ ਕੈਬਨਿਟ ਦਾ ਹਿੱਸਾ ਬਣਾਇਆ ਗਿਆ। ਨਵੇਂ ਮੰਤਰੀਆਂ ਦੀ ਸੂਚੀ 'ਚ PC ਵਿਸ਼ਨੂਨਾਥ, ਰੋਜ਼ੀ ਐਮ ਜੌਨ, ਬਿੰਦੂ ਕ੍ਰਿਸ਼ਨਾ, ਟੀ ਸਦੀਕੀ, ਕੇ ਤੁਲਸੀ, ਓਜੇ ਜਨੀਸ਼ ਵਰਗੇ ਪ੍ਰਮੁੱਖ ਕਾਂਗਰਸੀ ਨੇਤਾ ਸ਼ਾਮਲ ਹੋਣਗੇ। ਤ੍ਰਿਵੰਤਮਪੁਰਮ ਤੋਂ ਰਾਧਾ ਕ੍ਰਿਸ਼ਨਨ ਨੂੰ ਵਿਧਾਨ ਸਭਾ ਸਪੀਕਰ ਅਤੇ ਸ਼ਨੀਮੋਲ ਉਸਮਾਨ ਨੂੰ ਡਿਪਟੀ ਸਪੀਕਰ ਦੀ ਜ਼ਿੰਮੇਵਾਰੀ ਸੰਭਾਲੀ ਗਈ ਹੈ। ਕਾਂਗਰਸ ਪਾਰਟੀ ਦੇ ਇੱਕ ਮੁੱਖ ਸਹਿਯੋਗੀ ਧੜੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਯਾਨੀ IUML ਨੂੰ 5 ਕੈਬਨਿਟ ਅਹੁਦੇ ਦਿੱਤੇ ਗਏ ਨੇ। ਇਸ ਦੇ ਵਿੱਚ PK ਕੋਨਾਲਕੁਟੀ, KM ਸ਼ਾਜ਼ੀ, ਵੀ ਅਬਦੁਲ ਗਫੂਰ, ਐਨ ਸ਼ਮਸੂਦੀਨ ਤੇ PK ਬਸ਼ੀਰ ਸ਼ਾਮਲ ਨੇ। ਇਸ ਤੋਂ ਇਲਾਵਾ ਕੇਰਲ ਕਾਂਗਰਸ ਜੋਸਫ ਤੋਂ ਮੋਨਸ ਜੋਸਫ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਤੋਂ ਸ਼ੀਬੂ ਬੇਬੀ ਜੌਨ ਤੇ ਕੇਰਲ ਕਾਂਗਰਸ ਜੈਕਬ ਤੋਂ ਅਨੂਪ ਜੈਕਬ ਨੂੰ, ਕਮਿਊਨਿਸਟ ਮਾਰਕਸਵਾਦੀ ਪਾਰਟੀ ਤੋਂ CP ਜੌਨ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਦਿੱਤੀ ਗਈ ਹੈ। ਕੁਝ ਇੱਕ ਹਾਦਸਿਆਂ ਦੇ ਨਾਲ ਜੁੜੀਆਂ ਖਬਰਾਂ ਵੀ ਸਾਂਝੀਆਂ ਕਰਦੇ ਚੱਲੀਏ। ਬਿਹਾਰ ਦੇ ਸਾਸਾਰਾਮ ਰੇਲਵੇ ਸਟੇਸ਼ਨ ਦੇ ਉੱਤੇ ਅੱਜ ਸਵੇਰ ਵੇਲੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਪਲੈਟਫਾਰਮ ਨੰਬਰ 6 ਦੇ ਉੱਤੇ ਖੜੀ ਇੱਕ ਪੈਸੇਂਜਰ ਟ੍ਰੇਨ ਦੇ ਡੱਬੇ ਦੇ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਦੀ ਇਹ ਘਟਨਾ ਅੱਜ ਸਵੇਰੇ ਤੜਕੇ ਭਾਰਤੀ ਸਮੇਂ ਦੇ ਮੁਤਾਬਕ 6 ਵਜੇ ਦੇ ਆਸ ਪਾਸ ਵਾਪਰੀ। ਟ੍ਰੇਨ ਸੰਖਿਆ 5-3-2-1-2 ਦੇ ਵਿੱਚ ਇਹ ਲੱਗੀ ਅੱਗ ਸੀ ਜੋ ਕਿ ਸਾਸਾਰਾਮ ਤੋਂ ਪਟਨਾ ਜਾਣ ਦੇ ਲਈ ਤਿਆਰ ਖੜੀ ਸੀ। ਟ੍ਰੇਨ ਦੀ ਬੋਗੀ ਦੇ ਵਿੱਚੋਂ ਅੱਗ ਦੀਆਂ ਤੇਜ਼ ਲਪਟਾਂ ਅਤੇ ਧੂੰਆਂ ਉੱਠਦਾ ਦੇਖਦਿਆਂ ਮੌਜੂਦ ਯਾਤਰੀਆਂ ਨੇ ਹਫੜਾ ਦਫੜੀ ਮਚਾ ਦਿੱਤੀ। ਹਾਲਾਂਕਿ ਇਸ ਦਰਮਿਆਨ ਦਹਿਸ਼ਤ ਜ਼ਰੂਰ ਫੈਲ ਗਈ ਪਰ ਕੋਈ ਵੱਡੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ। ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਰੇਲਵੇ ਕਰਮਚਾਰੀਆਂ ਨੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਪਲੈਟਫਾਰਮ ਨੂੰ ਸਾਫ਼ ਕਰ ਦਿੱਤਾ ਔਰ ਰਾਹਤ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ। ਪਰ ਦੂਸਰੇ ਪਾਸੇ ਇੱਕ ਹਾਦਸਾ ਜੋ ਕਿ ਉੱਤਰ ਪ੍ਰਦੇਸ਼ ਦੇ ਫਤਿਹਪੁਰ ਅਤੇ ਅਯੋਧਿਆ ਜ਼ਿਲ੍ਹਿਆਂ ਦੇ ਵਿੱਚ ਵਗਦੀ ਨਦੀਆਂ ਦੇ ਵਿੱਚੋਂ ਹੋਇਆ ਹੈ ਜਿੱਥੇ ਨਹਾਉਣ ਗਏ ਹਾਦਸਿਆਂ ਦੇ ਦਰਮਿਆਨ 7 ਨੌਜਵਾਨਾਂ ਦੀ ਡੁੱਬਣ ਦੇ ਨਾਲ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਉੱਤਰੀ ਭਾਰਤ ਸਣੇ ਉੱਤਰ ਪ੍ਰਦੇਸ਼, ਬਿਹਾਰ ਤੋਂ ਲੈ ਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ ਦੇ ਵਿੱਚ ਗਰਮੀ ਦਾ ਪੂਰਾ ਪ੍ਰਕੋਪ ਹੈ। ਅਜਿਹੇ ਦੇ ਵਿੱਚ ਨੌਜਵਾਨ ਐਤਵਾਰ ਦੇ ਦਿਨ ਗਰਮੀ ਦੇ ਬਚਾਅ ਦੇ ਖਾਤਰ ਨਹਿਰ ਦੇ ਵਿੱਚ ਨਹਾਉਣ ਗਏ ਸੀ। ਫਤਿਹਪੁਰ ਜ਼ਿਲ੍ਹੇ ਦੇ ਲਲੌਲੀ ਥਾਣੇ ਦੇ ਵਿੱਚ ਮੈਚ ਖੇਡ ਕੇ ਪਰਤ ਰਹੇ ਨਾਲ 6 ਨੌਜਵਾਨਾਂ ਨੇ ਰਿੰਦ ਨਦੀ ਦੇ ਵਿੱਚ ਨਹਾਉਣ ਦੇ ਲਈ ਜਦੋਂ ਛਾਲ ਮਾਰੀ 4 ਨੌਜਵਾਨ ਪਾਣੀ ਦੇ ਵਿੱਚ ਡੁੱਬ ਗਏ। ਸਥਾਨਕ ਪਿੰਡ ਵਾਸੀਆਂ ਨੇ ਕਾਫ਼ੀ ਮੁਸ਼ਕਤ ਦੇ ਨਾਲ ਕੁਝ ਲਾਸ਼ਾਂ ਬਰਾਮਦ ਕੀਤੀਆਂ। 2 ਨੌਜਵਾਨਾਂ ਨੂੰ ਬਚਾ ਵੀ ਲਿਆ ਗਿਆ। ਉੱਧਰ ਅਯੋਧਿਆ ਜ਼ਿਲ੍ਹੇ ਦੇ ਵਿੱਚ ਸਰਊ ਨਦੀ ਦੇ ਅੰਦਰ ਨਹਾਉਣ ਗਏ 3 ਲੜਕਿਆਂ ਦੀ ਮੌਤ ਹੋ ਗਈ। ਗੋਤਾਖੋਰਾਂ ਨੇ ਲਾਸ਼ਾਂ ਹੀ ਬਰਾਮਦ ਕੀਤੀਆਂ। ਘਟਨਾਵਾਂ ਤੋਂ ਬਾਅਦ ਦੋਵਾਂ ਜ਼ਿਲ੍ਹਿਆਂ ਦੇ ਵਿੱਚ ਸੋਗ ਦੀ ਲਹਿਰ ਹੈ। ਉੱਥੇ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਹੁਣ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਆਰਥਿਕਤਾ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ। ਆਸਟ੍ਰੇਲੀਅਨ ਬਿਜ਼ਨਸਿਸ ਹੁਣ ਆਪਣੇ ਸਟਾਫ ਨੂੰ ਬੜਾ ਸੋਚ ਸਮਝ ਕੇ ਹਾਇਰ ਕਰਨਗੇ। ਨਵੀਂ ਰਿਸਰਚ ਦੇ ਵਿੱਚ ਪਤਾ ਚੱਲਿਆ ਹੈ ਕਿ ਖਾਸ ਤੌਰ ਦੇ ਉੱਤੇ ਕੈਜੂਅਲ ਵਰਕਰਸ ਨੂੰ ਹੀ ਰੱਖਿਆ ਜਾਏਗਾ। ਪੱਕਾ ਵਾਅਦਾ ਕਿਸੇ ਦੇ ਨਾਲ ਨਾ ਹੀ ਕੀਤਾ ਜਾਵੇ, ਇਸ ਤੋਂ ਕੰਪਨੀਆਂ ਬਚ ਰਹੀਆਂ ਨੇ। ਆਸਟ੍ਰੇਲੀਆ 'ਚ ਕੈਜੂਅਲ ਨੌਕਰੀਆਂ ਦੀ ਭਰਮਾਰ ਹੋ ਜਾਏਗੀ। ਇਹ ਵੀ ਦਾਅਵਾ ਵਰਕਪਲੇਸ ਪਲੈਟਫਾਰਮ ਇੰਪਲੋਇਮੈਂਟ ਹੀਰੋ ਦੀ ਤਰਫ ਤੋਂ ਆਪਣੀ ਤਾਜ਼ਾ ਰਿਪੋਰਟ ਦੇ ਵਿੱਚ ਕੀਤਾ ਗਿਆ। ਰਿਪੋਰਟ ਦੇ ਵਿੱਚ ਇੱਕ ਇਸ਼ਾਰਾ ਵੀ ਦਿੱਤਾ ਗਿਆ ਹੈ ਕਿ ਜਿੱਥੇ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ ਕੰਟਰੈਕਟ ਬੇਸਡ ਨੌਕਰੀਆਂ ਨੇ ਉਹਨਾਂ ਦੀ ਭਰਮਾਰ ਵਧੀ ਹੈ, ਉੱਥੇ ਕੈਜੂਅਲ ਵਰਕ ਜਿਹੜਾ ਉਹ 11% ਵਧਿਆ। ਹਰ ਸਾਲ ਇਹ ਵੱਧ ਰਿਹਾ। ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ 23,000 ਬਿਜ਼ਨਸਿਸ ਤੋਂ ਇਕੱਠੇ ਕੀਤੇ ਡੇਟਾ ਜਿਸ ਦੇ ਵਿੱਚ 1.7 million ਕਰਮਚਾਰੀ ਵੀ ਕੰਮ ਕਰਦੇ ਨੇ, ਉਹਨਾਂ ਦੀਆਂ ਜਾਣਕਾਰੀਆਂ ਦੇ ਮੁਤਾਬਕ ਐਸਾ ਕੁਛ ਇਹ ਅਸਰ ਬਣ ਰਿਹਾ ਆਸਟ੍ਰੇਲੀਆ 'ਚ ਕਿ ਲੋਕ ਪੱਕੀਆਂ ਨੌਕਰੀਆਂ ਤੋਂ ਬਚ ਰਹੇ ਨੇ ਅਤੇ ਕੰਪਨੀਆਂ ਵੀ ਪੱਕੀਆਂ ਨੌਕਰੀਆਂ ਦੇਣ ਤੋਂ ਗੁਰੇਜ਼ ਕਰ ਰਹੀਆਂ ਨੇ। ਇੱਕ ਸਰਵੇਖਣ ਸਾਹਮਣੇ ਆਇਆ। ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਸਰਵੇਖਣ ਹੁੰਦੇ ਰਹਿੰਦੇ ਨੇ। ਫਰੈਸ਼ ਵਾਟਰ ਸਟ੍ਰੈਟੇਜੀ ਦੀ ਤਰਫ ਤੋਂ ਇਹ ਸਰਵੇਖਣ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਬਹੁਤ ਅਲੱਗ ਅਲੱਗ ਸਵਾਲ ਵੀ ਪੁੱਛੇ ਗਏ ਨੇ ਜਿਵੇਂ ਮਹਿੰਗਾਈ, ਨੌਕਰੀਆਂ, ਇਸ ਤੋਂ ਇਲਾਵਾ ਦੇਸ਼ ਦਾ ਭਵਿੱਖ ਅਤੇ ਵਨ ਨੇਸ਼ਨ ਪਾਰਟੀ ਨੂੰ ਕਿਵੇਂ ਦੇਖਦੇ ਹੋ। ਇੱਥੋਂ ਤੱਕ ਕਿ ਗ੍ਰੀਨਸ ਪਾਰਟੀ ਦੇ ਵੋਟਰਸ ਨੇ ਵੀ ਇਹ ਮੰਨਿਆ ਹੈ ਕਿ ਦੇਸ਼ ਦੇ ਵਿੱਚ ਹੁਣ ਆਉਣ ਵਾਲੇ ਸਾਲਾਂ ਦੇ ਅੰਦਰ ਡੋਮੈਸਟਿਕ ਆਇਲ ਅਤੇ ਗੈਸ ਦੀ ਪ੍ਰੋਡਕਸ਼ਨ ਨੂੰ ਵਧਾਉਣਾ ਹੋਏਗਾ। ਆਸਟ੍ਰੇਲੀਆ ਉਸ ਲਿਹਾਜ਼ ਦੇ ਨਾਲ ਇਹ ਪ੍ਰੋਡਕਸ਼ਨ ਜਾਂ ਇਹ ਉਤਪਾਦਨ ਨਹੀਂ ਕਰਦਾ ਜਿੰਨੇ ਖਜ਼ਾਨੇ ਆਸਟ੍ਰੇਲੀਆ ਦੇ ਕੋਲ ਭਰੇ ਪਏ ਨੇ। ਹੈਰਾਲਸਨ ਦੀ ਖਬਰ ਦੇ ਮੁਤਾਬਕ ਸਟੇਟ ਆਫ ਹੋਰਮੋਜ਼ ਦੇ ਵਿੱਚ ਜੋ ਇਸ ਵਕਤ ਹਾਲਾਤ ਬਣੇ ਨੇ ਉਸ ਨੂੰ ਦੇਖਦਿਆਂ ਹੋਇਆਂ ਜ਼ਿਆਦਾਤਰ ਲੋਕ ਜਿਹੜੇ ਨੇ ਜਾਂ ਵੋਟਰਸ ਕਹਿ ਲਈਏ ਉਹ ਇਸ ਗੱਲ ਦੇ ਹੱਕ ਦੇ ਵਿੱਚ ਨੇ। 71% ਵੋਟਰਾਂ ਨੇ ਇਸ ਗੱਲ ਦੀ ਹਮਾਇਤ ਕੀਤੀ ਹੈ ਕਿ ਹਾਂ ਆਸਟ੍ਰੇਲੀਆ ਨੂੰ ਆਪਣੇ ਉਤਪਾਦਾਂ ਦੇ ਉੱਤੇ ਹੋਰ ਨਿਰਭਰ ਹੋਣਾ ਪਏਗਾ, ਘਰੇਲੂ ਸਪਲਾਈ ਨੂੰ ਹੋਰ ਮਜ਼ਬੂਤ ਕਰਨਾ ਹੋਏਗਾ ਔਰ ਪੋਲੀਟੀਕਲ ਲਾਈਨਜ਼ ਨੂੰ ਇਸ ਦੇ ਲਈ ਅਹਿਦ ਲੈਣਾ ਹੋਏਗਾ। ਇਸ ਤੋਂ ਇਲਾਵਾ ਗੱਠਜੋੜ ਦੇ 80% ਵੋਟਰ ਇਸ ਗੱਲ ਦੇ ਹੱਕ ਦੇ ਵਿੱਚ ਨੇ ਕਿ ਡੋਮੈਸਟਿਕ ਪ੍ਰੋਡਕਸ਼ਨ ਨੂੰ ਵਧਾਉਣਾ ਚਾਹੀਦਾ ਅਤੇ ਲੇਬਰ ਦੇ 69% ਵੋਟਰ ਵੀ ਇਸ ਢੰਗ ਦੇ ਨਾਲ ਇਸ ਹੱਕ ਦੇ ਵਿੱਚ ਨੇ। ਦੱਸ ਦਈਏ ਕਿ ਜ਼ਿਆਦਾਤਰ ਜਿਹੜੇ 55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵੋਟਰ ਨੇ ਉਹਨਾਂ ਦੇ ਵਿੱਚੋਂ 81% ਵੋਟਰਸ ਨੇ ਇਸ ਗੱਲ ਨੂੰ ਪਸੰਦ ਕੀਤਾ। ਹੋਰ ਤਾਂ ਹੋਰ ਗ੍ਰੀਨਸ ਪਾਰਟੀ ਦੇ ਨਾਲ ਜੁੜੇ, ਕਿਉਂਕਿ ਗ੍ਰੀਨਸ ਪਾਰਟੀ ਅਕਸਰ ਇਸ ਗੱਲ ਦੀ ਮੁਖਾਲਫਤ ਕਰਦੀ ਹੈ ਕਿ ਦੇਸ਼ ਦੇ ਵਿੱਚ ਤੇਲ ਦਾ ਉਤਪਾਦਨ, ਗੈਸ ਦਾ, ਕੋਲੇ ਦਾ ਉਤਪਾਦਨ ਜਿਹੜਾ ਉਹ ਘੱਟ ਹੋਣਾ ਚਾਹੀਦਾ, ਵਾਤਾਵਰਨ ਨੂੰ ਬਚਾਉਣਾ ਚਾਹੀਦਾ। ਪਰ 57% ਪੱਕੇ ਕੱਟੜ ਗ੍ਰੀਨ ਪਾਰਟੀ ਵੋਟਰ ਵੀ ਇਸ ਹੱਕ ਦੇ ਵਿੱਚ ਨਜ਼ਰ ਆਉਂਦੇ ਨੇ। ਜ਼ਾਹਰ ਜਿਹੀ ਗੱਲ ਹੈ ਕਿ ਦੁਨੀਆ ਭਰ ਦੇ ਵਿੱਚ ਹੋ ਰਹੇ ਵਿਵਾਦਾਂ, ਜੰਗਾਂ ਨੇ ਆਸਟ੍ਰੇਲੀਆ ਨੂੰ ਇੱਕ ਸ਼ੀਸ਼ਾ ਦਿਖਾਇਆ। ਬਸ ਫਰਕ ਇੰਨਾ ਹੈ ਕਿ ਉਹ ਸ਼ੀਸ਼ਾ ਆਸਟ੍ਰੇਲੀਆ ਦੇ ਸਿਆਸਤਦਾਨ ਸਮਝ ਪਾਉਂਦੇ ਨੇ ਜਾਂ ਨਹੀਂ। ਇੱਕ ਹੋਰ ਸਰਵੇਖਣ ਜਿਸਦਾ ਜ਼ਿਕਰ ਖਬਰ ਦੀ ਸ਼ੁਰੂਆਤ ਦੇ ਵਿੱਚ ਕੀਤਾ ਸੀ, ਜਿਸ ਦੇ ਵਿੱਚ ਜ਼ਿਆਦਾਤਰ ਲੋਕ ਇਹ ਮੰਨਦੇ ਨੇ ਆਸਟ੍ਰੇਲੀਆ ਦੇ ਵਿੱਚ ਕਿ ਉਹ ਆਸਟ੍ਰੇਲੀਅਨ ਮੇਡ ਗੁੱਡਸ ਜਿਹੜੇ ਨੇ, ਯਾਨੀ ਕਿ ਉਤਪਾਦ ਜਿਹੜੇ ਨੇ, ਉਹਨਾਂ ਨੂੰ ਖਰੀਦਣਾ ਤਰਜੀਹ ਦੇਣਗੇ, ਭਾਵੇਂ ਕਿ ਉਹ ਮਹਿੰਗੇ ਕਿਉਂ ਨਾ ਹੋਣ। ਔਰ ਇਸ ਸਰਵੇਖਣ ਦੇ ਵਿੱਚ 2000 ਲੋਕ ਸ਼ਾਮਲ ਹੋਏ ਸੀ। ਔਰ ਅਕਤੂਬਰ ਮਹੀਨੇ ਤੋਂ ਬਾਅਦ ਆਸਟ੍ਰੇਲੀਆ ਭਰ ਦੇ ਵਿੱਚ ਐਸੇ, ਹਾਲਾਂਕਿ ਆਸਟ੍ਰੇਲੀਆ 'ਚ ਅਕਸਰ ਆਸਟ੍ਰੇਲੀਅਨ ਮੇਡ ਪ੍ਰੋਡਕਟ ਦੀ ਗੱਲ ਕੀਤੀ ਜਾਂਦੀ ਹੈ, ਪਰ ਐਸੇ ਲੋਕਾਂ ਦੀ ਗਿਣਤੀ ਵਧੀ ਹੈ। 81% ਆਸਟ੍ਰੇਲੀਆ ਦੇ ਵਿੱਚ ਲੋਕ ਇਹ ਮੰਨਦੇ ਨੇ ਕਿ ਭਾਵੇਂ ਕਲਾਈਮੇਟ ਚੇਂਜ ਹੋਵੇ ਜਾਂ ਫਿਰ ਗਲੋਬਲ ਰਿਲਾਇੰਸ, ਯਾਨੀ ਕਿ ਦੁਨੀਆ ਭਰ ਦੇ ਦੂਸਰੇ ਦੇਸ਼ਾਂ ਦੇ ਉੱਤੇ ਨਿਰਭਰਤਾ, ਇਰਾਨ ਵਾਰ ਹੋਵੇ, ਕੋਵਿਡ ਹੋਵੇ, ਇਹਨਾਂ ਸਾਰੇ ਹਾਦਸੇ, ਇਹਨਾਂ ਸਾਰੇ ਜਿਹੜੇ ਕੇਸ ਹੋਏ ਨੇ ਜਾਂ ਦੁਨੀਆ ਭਰ ਦੇ ਵਿੱਚ ਘਟਨਾਵਾਂ ਹੋਈਆਂ ਨੇ, ਉਹਨਾਂ ਨੇ ਇੱਕ ਗੱਲ ਦੇ ਲਈ ਜ਼ਰੂਰ ਆਸਟ੍ਰੇਲੀਅਨ ਲੋਕਾਂ ਨੂੰ ਪ੍ਰੇਰਿਆ। ਉਹ ਇਹ ਹੈ ਕਿ ਆਸਟ੍ਰੇਲੀਅਨ ਮੇਡ ਪ੍ਰੋਡਕਟ ਦੇਸ਼ ਦੇ ਵਿੱਚ ਜਿਹੜੇ ਨੇ ਉਹ ਜ਼ਿਆਦਾਤਰ ਲੋਕਾਂ ਦੀ ਤਰਫ ਤੋਂ ਇਸਤੇਮਾਲ ਕੀਤੇ ਜਾਣ। ਐਂਡੀ ਲੀ, ਜਿਹੜੇ ਕਿ ਆਸਟ੍ਰੇਲੀਅਨ ਮੇਡ ਵੀਕ ਦੇ ਅੰਬੈਸਡਰ ਵੀ ਰੱਖੇ ਗਏ ਨੇ, ਦੱਸ ਦਈਏ ਕਿ ਆਸਟ੍ਰੇਲੀਅਨ ਮੇਡ ਵੀਕ ਇੱਕ ਕੈਂਪੇਨ ਚਲਾਇਆ ਜਾ ਰਿਹਾ, ਆਮ ਤੌਰ ਦੇ ਉੱਤੇ ਅਲੱਗ ਅਲੱਗ ਮੀਡੀਆ ਅਦਾਰਿਆਂ ਦੀ ਤਰਫ ਤੋਂ ਚਲਾਇਆ ਜਾਂਦਾ। ਐਂਡੀ ਲੀ ਇੱਕ ਕਾਮੇਡੀਅਨ ਨੇ ਆਸਟ੍ਰੇਲੀਆ ਦੇ ਵਿੱਚ, ਰੇਡੀਓ ਪਰਸਨੈਲਿਟੀ ਵੀ ਨੇ। ਹਮੇਸ਼ ਤੇ ਐਂਡੀ ਦਾ ਸ਼ੋਅ ਵੀ ਤੁਸੀਂ ਜੇਕਰ ਸੁਣਦੇ ਹੋਵੋਗੇ ਸਿਡਨੀ ਦੇ ਵਿੱਚ, ਅਤੇ ਆਸਟ੍ਰੇਲੀਅਨ ਮੇਡ ਅੰਬੈਸਡਰ ਉਹਨਾਂ ਨੇ ਬਣਦਿਆਂ ਹੋਇਆਂ ਇਹ ਗੱਲ ਕਹੀ ਹੈ ਕਿ ਜ਼ਿਆਦਾਤਰ ਮਿਲੇਨੀਅਲਸ, ਜਿਨ੍ਹਾਂ ਦੀ ਉਮਰ 30 ਤੋਂ 45 ਸਾਲ ਦੇ ਦਰਮਿਆਨ ਹੈ, 70% ਐਸੇ ਮਿਲੇਨੀਅਲ ਜਿਹੜੇ ਨੇ ਜਾਂ ਇਸ ਉਮਰ ਦੇ ਜਿਹੜੇ ਲੋਕ ਨੇ, ਉਹ ਮੰਨਦੇ ਨੇ ਕਿ ਹਾਂ ਆਸਟ੍ਰੇਲੀਅਨ ਮੇਡ ਪ੍ਰੋਡਕਟ ਹੀ ਇਸਤੇਮਾਲ ਹੋਣੇ ਚਾਹੀਦੇ ਨੇ ਔਰ ਹਮੇਸ਼ਾ ਹੀ ਉਹਨਾਂ ਦਾ ਉਹ ਇਸਤੇਮਾਲ ਕਰਦੇ ਨੇ। ਸਭ ਤੋਂ ਜ਼ਿਆਦਾ ਮਿਲੇਨੀਅਲਸ ਹੀ ਇਸ ਹੱਕ ਦੇ ਵਿੱਚ ਨੇ। ਦੂਸਰੇ ਨੰਬਰ ਦੇ ਉੱਤੇ ਜੇਕਰ ਕੋਈ ਆਬਾਦੀ ਹੈ ਤਾਂ ਉਹ ਜੈਨ ਐਕਸ ਹੈ। ਜੈਨਜੀ ਵੀ 64% ਹੈਗੇ ਨੇ ਔਰ ਬੂਮਰ 55% ਜਿਹੜੇ ਇਸ ਗੱਲ ਦੀ ਤਾਕੀਦ ਕਰਦੇ ਨੇ ਕਿ ਉਹ ਆਸਟ੍ਰੇਲੀਅਨ ਉਤਪਾਦਾਂ ਨੂੰ ਵਧੇਰੇ ਤਰਜੀਹ ਦੇਣਗੇ, ਭਾਵੇਂ ਕਿ ਉਹ ਉਹਨਾਂ ਨੂੰ ਮਹਿੰਗੇ ਹੀ ਕਿਉਂ ਨਾ ਮਿਲਦੇ ਹੋਣ। ਉੱਥੇ ਟਬੈਕੋ ਲੌਬੀ ਦੀ ਤਰਫ ਤੋਂ ਇੱਕ ਚਿੱਠੀ ਸਰਕਾਰਾਂ ਨੂੰ ਲਿਖੀ ਗਈ ਹੈ, ਵਿਕਟੋਰੀਆ ਦੇ ਹਵਾਲੇ ਦੇ ਨਾਲ ਖਾਸ ਤੌਰ ਦੇ ਉੱਤੇ ਖਬਰ ਹੋ ਸਕਦੀ ਹੈ। 16 ਅਲੱਗ ਅਲੱਗ ਸੰਸਥਾਵਾਂ, ਜਿਸ ਦੇ ਵਿੱਚ ਕੈਂਸਰ ਕੌਂਸਲ, ਐਸਥਮਾ ਆਸਟ੍ਰੇਲੀਆ, ਹਾਰਟ ਫਾਊਂਡੇਸ਼ਨ ਵਰਗੀਆਂ ਸੰਸਥਾਵਾਂ ਵੀ ਸ਼ਾਮਲ ਨੇ, ਇਹਨਾਂ ਨੇ ਸਰਕਾਰਾਂ ਨੂੰ ਇੱਕ ਖੱਤ ਲਿਖਿਆ। ਅਸਲ 'ਚ ਬਹੁਤ ਸਾਰੀਆਂ ਨਕਲੀ ਸਿਗਰਟਾਂ ਜਾਂ ਫਿਰ ਇੰਪੋਰਟ ਕਰਕੇ ਮੰਗਵਾਈਆਂ ਗਈਆਂ ਸਿਗਰਟਾਂ, ਜਿਹੜੀਆਂ ਕਿ $10-15-20 ਦੇ ਵਿੱਚ ਵੀ ਤੁਹਾਨੂੰ ਡੱਬੀਆਂ ਮਿਲ ਜਾਂਦੀਆਂ ਨੇ, ਆਮ ਤੌਰ ਦੇ ਉੱਤੇ ਆਸਟ੍ਰੇਲੀਅਨ ਬਾਜ਼ਾਰ ਦੇ ਵਿੱਚ ਜਿਹੜੀਆਂ ਸਰਕਾਰ ਵੱਲੋਂ ਤਜਵੀਜ਼ਸ਼ੁਦਾ ਲਾਇਸੈਂਸਡ ਪ੍ਰੋਡਕਟਸ ਨੇ, ਟਬੈਕੋ ਪ੍ਰੋਡਕਟਸ, ਉਹ $40-45, $50-60-70 ਤੱਕ ਜਾਂ ਇਸ ਤੋਂ ਮਹਿੰਗੇ ਮਿਲਦੇ ਨੇ। ਅਜਿਹੇ ਦੇ ਵਿੱਚ ਇਹ ਲੈਟਰ ਜਿਹੜੀ ਇਹ ਪਾਰਲੀਮੈਂਟ ਦੇ ਵਿੱਚ, ਜਿਹੜੀ ਇੱਕ ਲਿਬਰਲ ਪਾਰਟੀ ਦੀ ਤਰਫ ਤੋਂ, ਫੈਡਰਲ ਲਿਬਰਲ ਪਾਰਲੀਮੈਂਟ ਦੇ ਵਿੱਚ ਜਿਹੜੀ ਇੱਕ ਇਨਕੁਆਇਰੀ ਸ਼ੁਰੂ ਕੀਤੀ ਗਈ ਸੀ, ਇੱਕ ਪ੍ਰਸਤਾਵ ਲਿਆਂਦਾ ਗਿਆ ਸੀ ਕਿ ਦੇਖਿਆ ਜਾਵੇ ਕਿ ਆਸਟ੍ਰੇਲੀਆ ਦੀ ਟਬੈਕੋ ਇੰਡਸਟਰੀ ਦੇ ਉੱਤੇ ਕਿਵੇਂ ਅਸਰ ਪੈ ਰਹੇ ਨੇ ਜਦੋਂ ਨਕਲੀ ਸਿਗਰਟਾਂ ਬਾਜ਼ਾਰ 'ਚ ਆ ਰਹੀਆਂ। ਤਾਂ ਹੁਣ ਇਹ ਆਸਟ੍ਰੇਲੀਆ ਦੀਆਂ ਸੰਸਥਾਵਾਂ ਨੇ ਨਕਲੀ ਸਿਗਰਟਾਂ ਦੇ ਉਲਟ ਜਿਹੜਾ ਇੱਕ ਪ੍ਰਚਾਰ ਵੀ ਕਰਨਾ, ਪ੍ਰਚਾਰ ਕਹਿ ਕਾਹਨੂੰ ਬਲਕਿ ਇਹ ਕਹੀਏ ਕਿ ਇੱਕ ਪੱਖ ਰੱਖਿਆ ਜੋ ਕਿ ਕਾਫੀ ਹੱਦ ਤੱਕ ਵਾਜਬ ਵੀ ਹੈ, ਕਿ ਇੱਕ ਤਾਂ ਲੀਗਲਾਈਜ਼ਡ ਤਰੀਕੇ ਦੇ ਨਾਲ, ਕਾਨੂੰਨ ਤਰੀਕੇ ਦੇ ਨਾਲ ਜਿਹੜੀਆਂ ਸਿਗਰਟਾਂ ਆਸਟ੍ਰੇਲੀਆ 'ਚ ਵਿਕਦੀਆਂ ਨੇ, ਖੈਰ ਹੈ ਤਾਂ ਉਹ ਵੀ ਤੰਬਾਕੂ, ਪਰ ਜਿਹੜੀਆਂ ਨਕਲੀ ਸਿਗਰਟਾਂ ਨੇ, ਇਹ ਬੇਹੱਦ ਖਤਰਨਾਕ ਤੰਬਾਕੂ ਹੈ ਜੋ ਕਿ ਆਸਟ੍ਰੇਲੀਅਨ ਲੋਕਾਂ ਦੀ ਸਿਹਤ ਦੇ ਉੱਤੇ ਮਾੜਾ ਅਸਰ ਪਾ ਰਿਹਾ। ਸਿਰਫ ਸਸਤੇ ਦੇ ਚੱਕਰ ਦੇ ਵਿੱਚ ਬੜੇ ਸਾਰੇ ਲੋਕ ਇਲੀਸਿਟ ਟਬੈਕੋ ਜਿਹੜਾ ਉਸਨੂੰ ਖਰੀਦ ਰਹੇ ਨੇ। ਅਜਿਹੇ ਦੇ ਵਿੱਚ ਜਿਹੜਾ ਇਸਦਾ ਕੰਟਰੋਲ ਕੀਤਾ ਜਾਣਾ ਸਰਕਾਰ ਦੇ ਲਈ ਬੇਹੱਦ ਜ਼ਰੂਰੀ ਹੈ। ਤੰਬਾਕੂ ਤੋਂ ਗੱਲ ਸ਼ਰਾਬ ਦੀ, ਵਿਕਟੋਰੀਆ ਦੇ ਵਿੱਚ ਸੋਬਰਿੰਗ ਅਪ ਸੈਂਟਰਸ ਖੋਲ੍ਹੇ ਗਏ ਸੀਗੇ ਪਿਛਲੇ ਕੁਝ ਸਾਲਾਂ ਦੇ ਦਰਮਿਆਨ, ਜੇਕਰ ਤੁਹਾਨੂੰ ਨਹੀਂ ਪਤਾ। ਅਤੇ ਸ਼ਰਾਬ ਪੀਣ ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਵਿਕਟੋਰੀਆ ਦੀਆਂ ਮੈਲਬਨ ਦੀਆਂ ਸੜਕਾਂ ਦੇ ਉੱਤੇ ਬੇਹੋਸ਼ ਪਿਆ ਤਾਂ ਉਹਨਾਂ ਨੂੰ ਚੱਕ ਕੇ ਇਹਨਾਂ ਸੋਬਰ ਅਪ ਸੈਂਟਰਸ ਦੇ ਵਿੱਚ ਲਿਆਂਦਾ ਜਾਂਦਾ, ਸੁਲਾਇਆ ਜਾਂਦਾ, ਉੱਥੇ ਲਿਟਾਇਆ ਜਾਂਦਾ, ਖਰਚਾ ਵੀ ਕੋਈ ਨਹੀਂ ਲਿਆ ਜਾਂਦਾ। ਤੇ ਸਵੇਰ ਵੇਲੇ ਛੱਡ ਦਿੱਤਾ ਜਾਂਦਾ, ਬੰਨ ਕੇ ਨਹੀਂ ਰੱਖਿਆ ਜਾਂਦਾ। ਪਰ ਹਾਂ, ਇੰਨਾ ਜ਼ਰੂਰ ਹੈ ਕਿ ਇਹਨਾਂ ਨੂੰ ਸੋਬਰਿੰਗ ਅਪ ਸੈਂਟਰ ਇਸ ਕਰਕੇ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਤੁਹਾਡਾ ਨਸ਼ਾ ਨਾ ਉਤਰ ਜਾਵੇ। ਹੁਣ ਅਜਿਹੇ ਦੇ ਵਿੱਚ ਇੱਕ ਸੋਬਰਿੰਗ ਅਪ ਸੈਂਟਰ ਅਗਲੇ ਸਾਲ ਬੰਦ ਹੋ ਰਿਹਾ। ਵਜ੍ਹਾ ਕੀ ਕਿ ਇੰਨੇ ਸ਼ਰਾਬੀ ਬੰਦੇ ਉੱਥੇ ਫੜ ਕੇ ਨਹੀਂ ਲਿਆਂਦੇ ਗਏ ਜਿੰਨਾ ਇਸਦਾ ਖਰਚਾ ਪੈ ਗਿਆ। 4 ਸਾਲ ਤੋਂ ਵੀ ਵੱਧ ਸਮੇਂ ਤੋਂ ਬਾਅਦ ਚਲਾਉਣ ਤੋਂ ਬਾਅਦ ਹੁਣ ਡਿਪਾਰਟਮੈਂਟ ਆਫ ਹੈਲਥ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਲਿੰਗਵੁੱਡ ਦੇ ਸੋਬਰਿੰਗ ਅਪ ਸੈਂਟਰ, ਜਿਸ ਦੇ ਵਿੱਚ 20 ਵਿਅਕਤੀਆਂ ਦੇ ਲਿਟਾਉਣ ਦੀ ਇੱਕ ਵਿਵਸਥਾ ਕੀਤੀ ਹੋਈ ਸੀ, ਇਸ ਨੂੰ ਹੁਣ 4 ਸਾਲ ਬਾਅਦ ਖਤਮ ਕਰ ਦਿੱਤਾ ਜਾਵੇਗਾ। ਹਾਲਾਂਕਿ ਨਵੰਬਰ 2023 ਦੇ ਵਿੱਚ ਇਹ ਸ਼ੁਰੂ ਕੀਤਾ ਸੀ ਅਤੇ ਅਗਲੇ ਸਾਲ ਇਹਨੂੰ ਬੰਦ ਕਰ ਦਿੱਤਾ ਜਾਣਾ। ਔਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਬਾਕੀ ਦੇ ਜਿਹੜੇ ਸੈਂਟਰ ਨੇ ਉਹ ਬੰਦ ਹੋਣਗੇ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਮੁਤਾਬਕ ਕਿ ਆਊਟਰੀਚ ਵਰਕਰ ਜਿਹੜੇ ਨੇ ਉਹ ਲੋਕਾਂ ਨੂੰ ਸਪੋਰਟ ਕਰਦੇ ਰਹਿਣਗੇ। ਪਬਲਿਕਲੀ ਜਿਹੜੇ ਪੀ ਕੇ ਟੁੱਲ ਹੋ ਕੇ ਸੜਕਾਂ ਦੇ ਉੱਤੇ ਡਿੱਗਦੇ ਢਹਿੰਦੇ ਨੇ। ਡਿਪਾਰਟਮੈਂਟ ਨੇ ਹਾਲਾਂਕਿ ਇਸ ਦਾ ਤੁਰੰਤ ਸਪਸ਼ਟੀਕਰਨ ਨਹੀਂ ਦਿੱਤਾ ਹੈ ਕਿ ਇਸ ਦੀ ਆਖਿਰਕਾਰ ਕੀ ਵਜ੍ਹਾ ਹੋ ਸਕਦੀ ਹੈ। ਖਰਚਾ ਵੀ ਹੋ ਸਕਦਾ, ਪਰ ਇਹ ਵੀ ਨਹੀਂ ਦੱਸਿਆ ਹੈ ਕਿ ਕੀ ਹੋਰ ਨਵੇਂ ਸੋਬਰਿੰਗ ਅਪ ਸੈਂਟਰ ਖਰਚੇ ਜਾ ਰਹੇ ਨੇ। ਦੱਸ ਦਈਏ ਕਿ ਇਸ ਮਹੀਨੇ ਜਿਹੜਾ ਵਿਕਟੋਰੀਆ ਦਾ ਬਜਟ ਪੇਸ਼ ਕੀਤਾ ਗਿਆ ਸੀ June 2027 ਤੱਕ ਦੇ ਲਈ, ਉਸ ਦੇ ਵਿੱਚ ਦੱਸਿਆ ਗਿਆ ਸੀ ਕਿ $28 million ਦੇ ਆਸ ਪਾਸ ਖਰਚੇ ਜਾਣਗੇ। ਐਬਰੀਜਨਲ ਲੋਕ ਖਾਸ ਤੌਰ ਦੇ ਉੱਤੇ ਸੈਂਟ ਕਿਲਡਾ ਜਾਂ ਰੀਜਨਲ ਇਲਾਕੇ ਜਿਵੇਂ ਸ਼ੈਪਰਟਨ ਵਰਗੇ ਨੇ, ਉਹਨਾਂ ਥਾਵਾਂ ਦੇ ਵਿੱਚ ਸੋਬਰਿੰਗ ਅਪ ਸੈਂਟਰਸ ਨੂੰ ਚਲਾਉਣ ਦੇ ਲਈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਆਪਟਸ ਦੀ ਤਰਫ ਤੋਂ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ। ਦੇਸ਼ ਦੀ ਦੂਜੀ ਟੈਲੀਕੋਮ ਵੱਡੀ ਟੈਲੀਕੋਮ ਕੰਪਨੀ ਦੀ ਤਰਫ ਤੋਂ ਵੀ ਹੁਣ $5 ਤੱਕ ਦਾ ਇਜ਼ਾਫਾ ਆਪਣੇ ਪੋਸਟਪੇਡ ਮੰਥਲੀ ਬਿੱਲਸ ਦੇ ਉੱਤੇ ਕੀਤਾ ਗਿਆ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਦੇ ਵਿੱਚ ਟੈਲਸਟਰਾ ਅਤੇ ਇਸ ਮਈ ਮਹੀਨੇ ਦੀ ਸ਼ੁਰੂਆਤ 'ਚ ਵੋਡਾਫੋਨ ਨੇ ਵੀ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਆਪਟਸ ਅਤੇ ਟੈਲਸਟਰਾ ਨੇ ਤਾਂ ਪਿਛਲੇ 12 ਮਹੀਨਿਆਂ ਦੇ ਵਿੱਚ 2 ਵਾਰ ਕੀਮਤਾਂ ਵਧਾਈਆਂ ਨੇ। ਆਪਟਸ ਦੇ ਗ੍ਰਾਹਕਾਂ ਦੇ ਉੱਤੇ ਇਸ ਦਾ ਬੋਝ ਵਧੇਗਾ। ਹਾਲਾਂਕਿ ਆਪਟਸ ਦਾ ਨੈੱਟਵਰਕ ਯੂਜ਼ ਕਰਨ ਵਾਲੇ ਜਿਹੜੇ ਛੋਟੇ ਪ੍ਰੋਵਾਈਡਰ ਨੇ, ਉਹਨਾਂ ਦੀ ਤਰਫ ਤੋਂ ਵੀ ਕੀਮਤਾਂ ਵਧਾਈਆਂ ਜਾਣਗੀਆਂ ਜਾਂ ਨਹੀਂ, ਇਸ ਦੀ ਹਾਲੇ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਕੈਨਸਟਾਰ ਨਾਂ ਦੀ ਇੱਕ ਕੰਪੈਰੀਜ਼ਨ ਵੈਬਸਾਈਟ ਦੇ ਮੁਤਾਬਕ $450 ਦਾ ਸਾਲਾਨਾ ਬੋਝ ਆਪਟਸ ਦੇ ਗ੍ਰਾਹਕਾਂ ਦੇ ਉੱਤੇ ਪਏਗਾ ਜੇਕਰ ਉਹ ਬੇਸਿਕ ਪਲੈਨ ਦੇ ਵਿੱਚ ਜਾਂਦੇ ਨੇ। ਵੋਡਾਫੋਨ ਦਾ $53 ਮਹੀਨੇ ਦਾ, ਆਪਟਸ ਦਾ $60 ਮਹੀਨੇ ਦਾ ਅਤੇ ਟੈਲਸਟਰਾ ਦਾ $70 ਮਹੀਨੇ ਦਾ ਖਰਚ ਜਿਹੜਾ ਉਹ ਵਧਿਆ ਦੱਸਿਆ ਗਿਆ। IPL ਦੇ ਨਾਲ ਜੁੜੀਆਂ ਖਬਰਾਂ, ਵੈਸੇ ਤਾਂ ਕੱਲ੍ਹ ਦੇ ਦਿਨ ਰਾਇਲ ਚੈਲੇਂਜਰ ਬੈਂਗਲੁਰੂ ਅਤੇ ਪੰਜਾਬ ਕਿੰਗਜ਼ ਦੇ ਦਰਮਿਆਨ ਜਿਹੜਾ ਮੁਕਾਬਲਾ ਹੋਇਆ, ਪੰਜਾਬ ਦੀ ਟੀਮ ਨੇ ਹਾਰਿਆ ਇੱਕ ਵਾਰ ਫਿਰ ਤੋਂ। ਔਰ IPL ਦੇ ਵਿੱਚ ਰਾਇਲ ਚੈਲੇਂਜਰ ਬੈਂਗਲੁਰੂ ਜਿੱਥੇ ਪਲੇ ਆਫ ਦੇ ਵੱਲ ਵੱਧ ਗਈ ਹੈ, ਪਹਿਲੇ ਨੰਬਰ ਦੀ ਟੀਮ ਹੈ, ਪੰਜਾਬ ਦੇ ਲਈ ਮੁਕਾਬਲਾ ਹੋਰ ਸਖ਼ਤ ਹੁੰਦਾ ਜਾ ਰਿਹਾ। ਅੱਜ ਚੇਨਈ ਅਤੇ ਹੈਦਰਾਬਾਦ ਦੇ ਦਰਮਿਆਨ ਮੁਕਾਬਲਾ, ਇਸ ਤੋਂ ਪਹਿਲਾਂ ਇੱਕ ਮੈਚ ਦਿੱਲੀ ਕੈਪੀਟਲ ਅਤੇ ਰਾਜਸਥਾਨ ਰਾਇਲਸ ਦੇ ਦਰਮਿਆਨ ਵੀ ਹੋਇਆ ਸੀ। ਰਾਜਸਥਾਨ ਨੇ 193 ਦੌੜਾਂ ਦਾ ਸਕੋਰ ਖੜਾ ਕੀਤਾ ਸੀ, ਜਿਸ ਦੇ ਵਿੱਚ ਵੈਭਵ ਸੂਰਿਆਵੰਸ਼ੀ ਦੀਆਂ ਇੱਕ ਵਾਰ ਫਿਰ ਤੋਂ ਬੱਲਾ ਚੱਲਦਿਆਂ ਹੋਇਆਂ 46 ਦੌੜਾਂ ਆਈਆਂ। ਧਰੁਵ ਜਰੇਲ ਦੀਆਂ 53, ਰਿਆਨ ਪਰਾਗ ਜਿਹੜੇ ਕਪਤਾਨ ਨੇ ਉਹਨਾਂ ਦੀਆਂ 51 ਦੌੜਾਂ ਆਈਆਂ। ਪਰ 194 ਦੌੜਾਂ ਦਾ ਟੀਚਾ ਜਿਹੜਾ ਉਹ ਦਿੱਲੀ ਨੇ ਬੜੇ ਵਧੀਆ ਤਰੀਕੇ ਦੇ ਨਾਲ ਹਾਸਲ ਕੀਤਾ। 19.2 ਓਵਰ 197 ਦੌੜਾਂ ਬਣਾ ਲਈਆਂ 5 ਵਿਕਟਾਂ ਗੁਆ ਕੇ। ਖਾਸ ਗੱਲ ਰਹੀ KL ਰਾਹੁਲ ਦੀਆਂ 56, ਅਭਿਸ਼ੇਕ ਪੌਰੇਲ ਦੀਆਂ 51, ਜਿਨ੍ਹਾਂ ਨੇ ਕਿ ਸ਼ੁਰੂਆਤ ਦੇ ਵਿੱਚ ਇੱਕ ਮਜ਼ਬੂਤ ਜਿਹੜੀ ਓਪਨਿੰਗ ਖੜੀ ਕਰ ਦਿੱਤੀ ਸੀ। ਇਸ ਤੋਂ ਇਲਾਵਾ ਅਕਸ਼ਰ ਪਟੇਲ ਜਿਹੜੇ ਕਪਤਾਨ ਸੀ ਉਹਨਾਂ ਨੇ ਨਾਬਾਦ ਰਹਿੰਦੇ ਹੋਇਆਂ 34 ਦੌੜਾਂ ਬਣਾਈਆਂ। ਅਖੀਰ ਦੇ ਵਿੱਚ 2 ਛੱਕੇ ਅਤੇ 1 ਚੌਕਾ ਲਗਾ ਕੇ ਆਸ਼ੂਤੋਸ਼ ਸ਼ਰਮਾ ਨੇ 5 ਗੇਂਦਾਂ 'ਚ 18 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਵੱਲ ਲੈ ਗਏ। ਦੱਸ ਦਈਏ ਕਿ IPL ਦੇ ਸਾਲ 2026 ਦੇ ਇਸ ਵਕਤ ਜਿਹੜਾ ਐਡੀਸ਼ਨ ਚੱਲ ਰਿਹਾ, ਉਸ ਦੇ ਵਿੱਚ ਰਾਇਲ ਚੈਲੇਂਜਰ ਬੈਂਗਲੁਰੂ ਪਹਿਲੇ ਨੰਬਰ ਦੇ ਉੱਤੇ ਟੀਮ ਹੈ, ਜਿਨ੍ਹਾਂ ਨੇ 13 ਚੋਂ 9 ਮੈਚ ਜਿੱਤੇ ਨੇ। ਗੁਜਰਾਤ ਨੇ 13 ਚੋਂ 8 ਮੈਚ ਜਿੱਤੇ ਨੇ। ਸਨਰਾਈਜ਼ਰ ਹੈਦਰਾਬਾਦ ਨੇ 12 ਚੋਂ 7 ਮੈਚ ਜਿੱਤੇ ਨੇ, ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਨੰਬਰ ਦੇ ਉੱਤੇ ਨੇ। ਪੰਜਾਬ ਨੇ ਪਿਛਲੇ ਲਗਾਤਾਰ 6 ਮੈਚ ਹਾਰੇ ਨੇ, 6 ਜਿੱਤੇ ਨੇ, 1 ਰੱਦ ਹੋ ਗਿਆ ਸੀ, ਇਸ ਕਰਕੇ ਇਹ 4th ਨੰਬਰ 'ਤੇ ਟੀਮ ਹੈ। ਪਰ ਚੇਨਈ ਸੁਪਰ ਕਿੰਗ ਦਾ ਅੱਜ ਮੁਕਾਬਲਾ, ਚੇਨਈ ਇਸ ਵਕਤ 12 ਅੰਕਾਂ ਦੇ ਨਾਲ ਅਤੇ ਨੈੱਟ ਰਨ ਰੇਟ ਦੇ ਹਿਸਾਬ ਦੇ ਨਾਲ ਪੰਜਾਬ ਤੋਂ ਕੋਈ ਬਹੁਤਾ ਪਿੱਛੇ ਨਹੀਂ ਹੈ। ਠੀਕ ਉਸੇ ਤਰੀਕੇ ਦੇ ਨਾਲ ਚੇਨਈ ਦੇ ਬਰਾਬਰ ਬਿਲਕੁਲ ਰਾਜਸਥਾਨ ਰਾਇਲਸ ਸੇਮ ਨੈੱਟ ਰਨ ਰੇਟ ਦੇ ਨਾਲ ਅਤੇ 6 ਮੈਚ ਜਿੱਤ ਕੇ 6 ਮੈਚ ਹਾਰ ਕੇ 12 ਅੰਕਾਂ ਦੇ ਨਾਲ 6ਵੇਂ ਨੰਬਰ ਦੇ ਉੱਤੇ ਆ। ਅਜੇ ਇਹਦੇ ਵਿੱਚ ਚੇਨਈ ਅਤੇ ਰਾਜਸਥਾਨ ਦੇ ਲਈ ਮੌਕਾ ਹੋਏਗਾ ਆਪਣੇ ਅਗਲੇ ਮੈਚਾਂ ਦੇ ਵਿੱਚ ਜਿੱਤ ਦਰਜ ਕਰਨੀ। ਚੇਨਈ ਦੇ ਅਗਲੇ ਮੈਚ ਹੈਦਰਾਬਾਦ ਅਤੇ ਗੁਜਰਾਤ ਦੇ ਨਾਲ ਨੇ, ਰਾਜਸਥਾਨ ਦੇ ਅਗਲੇ ਮੈਚ ਲਖਨਊ ਅਤੇ ਮੁੰਬਈ ਦੇ ਨਾਲ ਨੇ। ਦੱਸ ਦਈਏ ਕਿ ਲਖਨਊ ਅਤੇ ਮੁੰਬਈ ਦੋਵੇਂ ਇਸ ਵਕਤ ਆਈ ਪੀ ਐਲ ਦੀਆਂ ਬੋਟਮ ਟੂ ਟੀਮਾਂ ਨੇ। ਮੁੰਬਈ ਇਸ ਵਕਤ 9ਵੇਂ ਨੰਬਰ 'ਤੇ, 12 'ਚੋਂ 4 ਹੀ ਮੈਚ ਜਿੱਤ ਸਕੀ ਹੈ। ਲਖਨਊ 12 'ਚੋਂ 4 ਮੈਚ ਜਿੱਤ ਕੇ ਇਹ ਵੀ 8 ਅੰਕਾਂ ਦੇ ਨਾਲ 10ਵੇਂ ਨੰਬਰ ਦੇ ਉੱਤੇ ਹੈ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
4: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੀ ਹੈ, ਔਰ ਇਹ ਤੀਸਰੀ ਦੋਸਤ ਹੀ ਹੈ ਨਾ।
5: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
6: JBCO Films लेके आए में एक्शन, इमोशन अते फुल ऑन एंटरटेनमेंट। पंजाबी फीचर फिल्म शेरा,
7: 5 साल बाद मुड़िया शेरे, ते मुड़िया भी केड़े हालत च।
8: स्टारिंग परमीश वर्मा, सोनल चौहान, योगराज सिंह, मानव विज अते होर भी उगे कलाकार।
9: मैं उठो भी मुड़ के
10: रेडियो हांजी 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: ਕ੍ਰਿਸ਼ਨਾ ਜੀ ਇਹਨਾਂ ਨੇ ਕਿਹਾ ਕਿ ਰੁੱਖਾਂ ਵਾਂਗੂ ਖੜੇ ਰਹੇ
1: ਮੌਸਮ,
0: ਪਰ ਆਪਾਂ ਨਹੀਂ ਖਲੋਤੇ ਰੁੱਖਾਂ ਵਾਂਗੂ ਯਾਰ,
1: ਨਹੀਂ ਨਹੀਂ
0: ਆਪਾਂ ਬੁੱਤਾਂ ਵਾਂਗੂ ਖਲੋਤੇ ਆ
1: ਅਸੀਂ, ਪਤਾ ਨਹੀਂ ਤੂੰ ਪਹਿਲੇ ਤਾਂ ਜੀ ਸੋਰੀ ਸਾਰਿਆਂ ਨੂੰ,
0: ਕਾਹਦੇ ਲਈ
1: ਪਤਾ ਨਹੀਂ ਯਾਰ ਮੂਡ ਖਰਾਬ ਕਰਤਾ ਨਾ ਤੂੰ, ਸੈਡ ਫੀਲ ਕਰਾਤਾ ਨਾ ਲੋਕਾਂ ਨੂੰ
0: ਯਾਰ, ਤੁਸੀਂ ਪਹਿਲੇ ਬੰਦੇ ਆ ਮੈਂ ਵੇਖਿਆ ਜਿਹਦਾ ਮੂਡ ਖਰਾਬ ਹੋ ਗਿਆ ਸੈਡ ਨਾਲ, ਸੈਡਨਾ ਦੇ ਲੋਕਾਂ ਦਾ ਵਧੀਆ ਇਮੋਸ਼ਨ ਜਾਗਦਾ ਵਾ, ਸੈਡਨਾ ਦੇ ਲੋਕੀ ਪਤਾ ਨੀ ਕਿੱਥੋਂ ਤਾਰਾਂ ਕੱਢ ਕੇ ਤੇ ਕਿੱਥੇ ਜੋੜ ਲੈਂਦੇ ਆ।
1: ਹਾਂਜੀ
0: ਤੁਸੀਂ ਕਹੀ ਜਾਂਦੇ ਤੁਹਾਡਾ ਮੂਡ ਖਰਾਬ, ਤੁਹਾਨੂੰ ਪਿਆਰ ਨੀ ਹੋਇਆ ਕਦੀ ਜ਼ਿੰਦਗੀ ਚ।
1: ਚਲੋ ਜੀ ਥੈਂਕ ਯੂ ਸੋ ਮਚ, ਮੇਰੇ ਨਾਲ ਨੇ ਜੀ ਅੱਜ ਬਨੀ ਦਾ ਇਲੈਕਟ੍ਰੀਸ਼ੀਅਨ ਤਾਰਾਂ ਵਾਲੇ,
0: ਹਾਂਜੀ
1: ਤੇ ਮੈਂ ਕ੍ਰਿਸ਼ਨਾ,
0: ਇਲੈਕਟ੍ਰੀਸ਼ੀਅਨ ਦੀ ਕੋਈ ਖਾਸ ਇੱਜ਼ਤ ਨਹੀਂ ਹੈ।
1: ਵੈਸੇ
0: ਤੇ ਕੋ ਕੰਮ ਨਾਲ ਇੱਜ਼ਤ ਹੁੰਦੀ ਆ, ਪਰ ਆਪਣੇ ਕੇਸ ਚ ਬੰਦੇ ਬੰਦੇ ਦੇ ਹਿਸਾਬ ਨਾਲ ਇੱਜ਼ਤ ਹੁੰਦੀ ਆ, ਕੰਮ ਕਾਰ ਨੀ ਮੈਟਰ ਕਰਦਾ,
1: ਕੰਮ ਕਾਰ ਮੈਟਰ ਨੀ ਕਰਦਾ। ਅੱਛਾ ਜਿੱਥੇ ਅਸੀਂ ਕੰਮ ਕਰਨ ਬਹਿ ਜਾਈਏ,
0: ਹਾਂਜੀ
1: ਉਹ ਕੰਮ ਪੂਰਾ ਹੋ ਜਾਏ ਕਿਤੇ, ਇਹ ਮੁਸ਼ਕਿਲ ਆ।
0: ਹਾਂ ਹਨਾ, ਮਤਲਬ ਹੋ ਜਾਂਦਾ ਵਾ ਪਰ ਮੁਸ਼ਕਿਲ ਮੁਸ਼ਕਿਲ ਦੇ ਵਿੱਚ ਮੁਸ਼ਕਿਲ ਆ ਜਾਂਦੀ ਹੈ
1: ਜੀ। ਸੋ ਵੈਲਕਮ ਵੈਲਕਮ ਵੈਲਕਮ, ਮੈਂ ਕ੍ਰਿਸ਼ਨਾ, ਮੇਰੇ ਨਾਲ ਹੈ ਬਲਕੀਰਤ ਸਾਡਾ ਟੈਕਨੀਕਲ ਹੈੱਡ ਵਿਸ਼ੇਸ਼ਗਿਆ, ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਬੋਇਜ਼ ਮੀਟ ਅਪ ਤੇ, ਐਪੀਸੋਡ ਨੰਬਰ ਮੈਨੂੰ ਖਿਆਲ ਨਹੀਂ ਆ,
0: ਬਾਕੀ ਸਾਰੀਆਂ ਚੀਜ਼ਾਂ ਤੁਹਾਡੀਆਂ ਮੈਨੂੰ ਬੜੀਆਂ ਸੋਹਣੀਆਂ ਲੱਗੀਆਂ, ਇੰਨੀ ਸੋਹਣੀ ਇੰਟਰੋਡਕਸ਼ਨ ਦਿੱਤੀ, ਪਰ ਜਿਹੜਾ ਵਿੱਚ ਕਿਹੜਾ ਮੱਗਿਆ ਕੀ ਸੀਗਾ ਉਹ ਨਹੀਂ ਵਰਡ ਮੈਂ ਸਮਝ ਪਾਇਆ,
1: ਮੈਨੂੰ ਭੁੱਲ ਗਿਆ ਹੁਣ,
0: ਵਿਸ਼ ਤੋਂ ਜਿਹੜਾ ਸ਼ੁਰੂ ਹੋਇਆ ਸੀ
1: ਪਤਾ ਨਹੀਂ
0: ਕੀ ਸੀ, ਤੁਸੀਂ ਕਹਿ ਕੇ ਭੁੱਲ ਜਾਂਦੇ ਜੀ,
1: ਮੈਂ ਕਹਿ ਕੇ ਭੁੱਲ ਗਿਆ,
0: ਹੁਣ ਵਿਸ਼ੇਸ਼ ਵਿਸ਼ੇਸ਼ਗ
1: ਤੂੰ ਵਿਸ਼ੇਸ਼ਗ ਆ ਭਰਾ,
0: ਉਹ ਤੁਹਾਡਾ
1: ਟੈਕਨੀਕਲ ਹੈੱਡ ਹੈ,
0: ਨਹੀਂ ਮੈਂ ਨੀ ਹੈਗਾ, ਜੋ
1: ਮਰਜ਼ੀ ਕਰ ਲਓ,
0: ਮੈਂ ਐਵੇਂ ਨੀ ਗੱਲਾਂ ਚ ਆ ਜਾਣਾ।
1: ਮੇਰੇ ਹਿਸਾਬ ਨਾਲ ਸਾਡੇ ਨਾ ਇਸ ਕੰਮ ਦੇ ਅੰਦਰ ਇੱਕ ਡੈਜ਼ਿਗਨੇਸ਼ਨ ਨਿਕਲੀ ਹੋਈ ਹੈ, ਜੋ ਨਾ ਕੋਈ ਪਕੜਨਾ ਚਾਹ ਨਹੀਂ ਰਿਹਾ ਤਰੀਕੇ ਦੇ ਨਾਲ ਸਾਰੇ, ਤੂੰ ਆ ਬਈ ਤੂੰ ਤੂੰ ਟੈਕਨੀਕ, ਤੈਨੂੰ ਪਤਾ ਯਾਰ ਤੈਨੂੰ ਜ਼ਿਆਦਾ ਪਤਾ, ਸਹੀ ਕਿ ਨਹੀਂ। ਸੋ ਅੱਜ ਮੇਰੇ ਖਿਆਲ ਅੱਜ ਗੱਲਾਂ ਦਾ ਨਾ ਰੁੱਖ ਹੀ ਇਸ ਪਾਸੇ ਕਰੀਏ
0: ਕਿ
1: ਅਸੀਂ ਕੰਮ ਕਾਰ
0: ਤੇ ਜਾਈਏ ਤਾਂ ਜਿਨਾ ਕਿ ਨਹੀਂ।
1: ਹਾਂ ਨਹੀਂ
0: ਸੋਰੀ ਸੋਰੀ ਮਾਈ ਬੈਡ, ਮਾਈ
1: ਗੱਲ ਜਿਹੜੀ ਹੋਈ ਹੈ
0: ਯਾਰ ਐਗਜ਼ੈਕਟਲੀ ਮਾਈ ਬੈਡ,
1: ਨੋ ਨੋ ਨੋ
0: ਆਈ ਰੀਅਲੀ ਸਵੇਅਰ ਔਨ ਮਾਈ ਗੱਲ।
1: ਹਾਂ ਯੂ ਸਵੇਅਰ ਔਨ ਯੋਰ ਗੱਲ, ਤੇ ਗੱਲਬਾਤ ਅੱਜ ਹੀ ਆਪਾਂ ਇਸ ਬਾਰੇ ਕਰਨੀ ਆ ਕਿ ਯਾਰ ਕੰਮ ਪੂਰੇ ਕਿਉਂ ਨਹੀਂ ਹੁੰਦੇ।
0: ਹਾਂ ਅੱਧੇ ਰਹਿ ਜਾਂਦੇ,
1: ਕੋਈ ਵੀ ਕੰਮ ਯਾਰ ਕੋਈ ਵੀ ਕੰਮ ਪਕੜਦੇ ਆ ਪੂਰਾ ਹੀ ਨਹੀਂ ਹੁੰਦਾ, ਪੂਰਾ ਨਹੀਂ ਹੋ ਪਾ ਰਿਹਾ ਕੋਈ,
0: ਉਹ ਜਿਹੜਾ ਤੁਹਾਡਾ ਇੱਕ ਜੁੱਟ ਨਹੀਂ ਆ, ਉਹ ਇੰਗਲਿਸ਼ ਚ ਜੋ ਇਸ ਨੂੰ ਕੀ ਕਹਿੰਦੇ ਆ ਐਸਟ੍ਰੋਲੋਜਰ,
1: ਐਸਟ੍ਰੋਲੋਜਰ ਯੇ,
0: ਹਾਂਜੀ ਉਹਨੂੰ ਪੁੱਛੋ ਤੁਸੀਂ, ਇਹ ਆਪਣੇ ਮਰਜ਼ੀ ਦੀ ਗੱਲ ਨਹੀਂ।
1: ਉਹ ਕਹਿੰਦਾ 60-70 ਲੱਗੀ ਹੈ, 7.5 ਸਾਲ ਦਾ ਤੂੰ ਭੁੱਲ ਹੀ ਆ,
0: ਕੀ ਲੱਗਿਆ ਤੁਹਾਡੇ
1: 60-70 ਤੂੰ ਸੁਣੀ ਨੀ ਉਹ ਕੈਰੀ ਓਨ,
0: 410-307 ਸੁਣੀ, 60-70 ਪਹਿਲੀ ਵਾਰੀ ਸੁਣੀ, ਇਹ ਹੀ ਲਵਾ ਲਿਆ
1: ਯਾਰ। ਉਹ ਕਹਿੰਦਾ ਨੀ ਉਹ ਕੈਰੀ ਓਨ ਜੱਟਾ ਚ ਡਾਇਲੋਗ ਨੀ ਕਿ 10-60 ਲੱਗੀ, ਉਹ ਕਹਿੰਦਾ ਤੇਰੀ ਲਾਈਫ ਚ ਪ੍ਰੋਬਲਮ ਹੀ ਪ੍ਰੋਬਲਮ ਹੈ, ਫਿਰ ਇੱਦਾਂ ਕਹਿ ਦਿੰਦੇ ਆ,
0: ਉਹਦਾ ਮਤਲਬ ਵੀ 60-70 ਸਾਲ ਤੱਕ ਕੁਛ ਨਹੀਂ ਹੋ ਸਕਦਾ,
1: ਨਹੀਂ ਹਾਂ ਮਤਲਬ ਕਹਿੰਦਾ 7-7.5 ਸਾਲ ਬੰਦੇ ਦਾ ਥੋੜਾ ਇਸ ਤਰ੍ਹਾਂ ਹੀ ਨਿਕਲਦਾ ਟਾਈਮ ਕਿ ਬਸ ਬਚ ਕੇ ਰਹੋ ਜਿੰਨਾ ਹੋ ਸਕਦਾ, ਪਰ ਖੈਰ ਬਚ ਕੇ ਰਹੀਏ ਕਿਸ ਤਰ੍ਹਾਂ, ਸਾਡੇ ਖੁਦ ਦੇ ਕੰਮ ਇਸ ਤਰ੍ਹਾਂ ਦੇ ਆ
0: ਕਿ
1: ਸਵੇਰੇ ਕੰਮ ਮਿਲਦਾ ਸਾਨੂੰ ABC,
0: ਹਾਂਜੀ
1: ਸ਼ਾਮ ਤੱਕ ਉਹ ਹੋ ਜਾਂਦਾ XYZ,
0: ਓ ਜ਼ੀ ਬ੍ਰੋ XYZ,
1: ABC ਪੂਰਾ ਹੁੰਦਾ
0: ਨਾ XYZ
1: ਪੂਰਾ ਹੁੰਦਾ। ਇਹ ਗੱਲਬਾਤ ਨੂੰ ਅੱਗੇ ਵਧਾਉਣ ਲਈ ਮੈਂ ਸੋਚਿਆ ਕਿ ਇੱਕ ਵਿਸ਼ੇਸ਼ ਅੱਗੇ ਹੋਰ, ਨਦੀਓ ਪਾਰ ਸ਼ਹਿਰੋਂ ਪਾਰ,
0: ਜੋਸ਼ੀ
1: ਜੋਸ਼ੀ ਆ, ਮੈਨੂੰ ਮੁਸ਼ਕਿਲ ਲੱਗਦਾ
0: ਨਹੀਂ
1: ਜੋਸ਼ੀ ਆ,
0: ਹਾਂਜੀ
1: ਚਲੋ ਇਹਨੂੰ ਜੋ ਮਰਜ਼ੀ ਸਮਝ ਲਓ ਜੀ, ਅਸੀਂ ਸੱਤ ਸਮੁੰਦਰੋਂ ਪਾਰ ਇੱਕ ਬਹੁਤ ਤਗੜਾ ਵਿਸ਼ੇਸ਼ ਅੱਗੇ ਲੈ ਕੇ ਆਏ ਹਾਂ ਤੁਹਾਡੇ ਨਾਲ ਬੋਇਜ਼ ਮੀਟਅਪ ਦੇ ਉੱਪਰ, ਗੱਲਬਾਤ ਇਹ ਤੋਰਨ ਲਈ, ਇਹ ਗੱਲ ਦੱਸਣ ਲਈ, ਸਾਨੂੰ ਇਹਦਾ ਕੋਈ ਪ੍ਰੋਪਰ ਇੱਕ ਸਟਰਕਚਰ ਦੇਣ ਲਈ,
0: ਕੰਮ
1: ਸ਼ੁਰੂ ਕਰਕੇ ਕੋਈ ਵੀ ਅਸੀਂ ਕੰਪਲੀਟ ਕਿਉਂ ਨਹੀਂ ਕਰ ਪਾ ਰਹੇ। ਸਾਡੇ ਨਾਲ ਬਣੇ ਹੋਏ ਨੇ, ਨਾਮ ਦੱਸੋ ਬਨੀ ਜੀ,
0: ਨਾਮ ਦੱਸੋ ਬਲਕੀਰ ਸਿੰਘ,
1: ਅਬੇ ਯਾਰ
0: ਜਿਹੜੇ ਬਣੇ
1: ਇਹ ਵੀ ਨਹੀਂ ਪੂਰਾ ਹੋਇਆ, ਪਰ
0: ਪੂਰਾ ਹੋਣੀ ਨਹੀਂ,
1: ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਹੈ ਹਰਮਨ ਖਹਿਰਾ
0: ਜੀ। ਬਿਲਕੁਲ ਜੀ ਹਰਮਨ ਖਹਿਰਾ ਜੀ, ਤੁਸੀਂ ਆਉਂਦੇ ਰਹੋ, ਬਾਕੀ ਤੁਹਾਡੇ ਬਾਰੇ ਬਾਅਦ ਦੱਸਦੇ ਹਾਂ, ਪਹਿਲਾਂ ਸੁਣਾਓ ਆਪਣੀ ਹਰਮਨ ਪਿਆਰੀ ਬਾਜ।
2: ਸਤਿ ਸ੍ਰੀ ਅਕਾਲ ਜੀ,
0: ਮੈਨੂੰ ਲੱਗਾ ਖਬਰ ਸ਼ੁਰੂ ਕਰਨ ਲੱਗੀ ਸੀ, ਕੀ ਕਰੇ ਭਰਾ
2: ਰੇਡੀਓ, ਹਾਂਜੀ ਰੇਡੀਓ, ਹਾਂਜੀ ਸੁਣ ਰਹੇ ਸਾਰੇ ਦਰਸ਼ਕਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਜਿੰਨੇ ਵੀ ਮੇਰੇ ਵੀਰ ਮਿੱਤਰ ਭਰਾ ਭੈਣ ਘਰਾਂ ਤੋਂ ਸੁਣ ਰਹੇ ਹੋ, ਕਾਰਾਂ ਤੋਂ ਸੁਣ ਰਹੇ ਹੋ, ਟਰੱਕਾਂ ਤੋਂ ਸੁਣ ਰਹੇ ਹੋ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਇੰਨਾ ਕਿ ਮੈਂ ਹੁਣ ਪ੍ਰਿਪੇਅਰ ਕਰਕੇ ਆ, ਅੱਗੇ ਬਲਕੀਰਤ ਭਾਜੀ ਤੁਸੀਂ ਸੰਭੋ
0: ਯਾਰ, ਵੇਖੋ ਜਿਹੜੇ ਕੁਰਸੀਆਂ ਤੇ ਬੈਠੇ ਤੁਹਾਡੇ ਨਾਲ ਗੱਲ ਕਰ ਲਈ, ਉਹਨਾਂ ਨੂੰ ਕੋਈ ਪਿਆਰ ਨਹੀਂ, ਕੋਈ
1: ਸਤਿ ਸ੍ਰੀ ਅਕਾਲ ਨਹੀਂ,
0: ਗੁੱਡ ਆਫਟਰਨੂਨ,
1: ਵੈਰੀ ਗੁੱਡ,
0: ਵੈਰੀ ਉਹ ਵਿਚਾਰੇ
2: ਮੈਂ ਉਹਨਾਂ ਅੰਕਲ ਵਾਂਗੂ ਤੇ ਨਹੀਂ ਸਾਊਂਡ ਕਰ ਰਿਹਾ ਸੀਗਾ, ਕ੍ਰਿਸ਼ਨਾ ਜੀ, ਮੈਂ ਉਹ ਅੰਕਲ ਵਾਂਗੂ ਤਾਂ ਨੀ ਸਾਊਂਡ ਕਰ ਰਿਹਾ ਸੀ ਜਿਹੜਾ ਦੀ ਅੱਜ ਕੱਲ ਵੀਡੀਓ ਬੜੀ ਮਸ਼ਹੂਰ ਹੁੰਦੀ ਹੈ ਮੇਰੇ ਵੱਲੋਂ, ਯਾਨੀ ਕਿ ਕੈਪਟਨ ਜੇਜੇ ਸਿੰਘ ਵੱਲੋਂ ਕਰੀ ਸਤਿ ਸ੍ਰੀ ਅਕਾਲ।
3: ਬਿਲਕੁਲ ਜੀ, ਮੈਨੂੰ ਇਦਾਂ ਹੀ ਲੱਗਦਾ।
2: ਰਾਜ ਚੰਗੜ ਦੀ ਤਰੱਕੀਆਂ ਕਰੋ, ਮੇਰੇ ਵੱਲੋਂ ਕੈਪਟਨ ਜੇਜੇ ਸਿੰਘ।
0: ਤੁਸੀਂ ਪਤਾ ਕਿਹਦੇ ਵਰਗੇ ਲੱਗਣ ਦੇ?
3: ਨਹੀਂ ਨਹੀਂ, ਮੇਰੀ ਵੋਟ ਤੇ ਹੈ ਇਸ ਗੱਲ ਤੇ।
0: ਤੁਸੀਂ ਉਹ ਵੀਡੀਓ ਨੀ ਵੇਖੀ ਹੋਣੀ ਕ੍ਰਿਸ਼ਨਾ ਜੀ, ਪਰ ਜਿੰਨੇ ਵੇਖੀ ਉਹ ਸਮਝ ਸਕਦਾ। ਇੱਕ ਅੰਕਲ ਹੈਗੇ ਮਸਾਜਰ ਤੇ ਬਹਿ ਕੇ ਵੀਡੀਓ ਭੇਜੀ ਉਹਨਾਂ ਨੇ, ਵੇਖੀ ਤੁਸੀਂ?
3: ਮੈਂ ਇੱਕ ਵੀਡੀਓ ਦੀ ਗੱਲ ਹੋ ਰਹੀ, ਮੈਂ ਇੱਕ ਵੀਡੀਓ ਦੇਖੀ ਆ। ਇੱਕ ਅੰਕਲ ਜੀ ਆ, ਅੱਜ ਕੱਲ ਉਹ ਰੈਸਲਿੰਗ ਦੇ ਬਾਰੇ ਗੱਲ ਕਰਦੇ ਆ, ਉਹ ਦੇਖੀ ਆ, ਕੇਨ ਇੰਨਾ ਜੰਗਲੀ ਹੋ ਗਿਆ ਸੀ।
0: ਮੇਰਾ ਇੰਟਰਸਟ ਨਹੀਂ ਅੰਕਲਾਂ ਜਾ ਕੇ।
3: ਕੇਨ ਇੰਨਾ ਜੰਗਲੀ ਹੋ ਗਿਆ ਸੀ, ਉਹਨੇ ਅੰਡਰਟੇਕਰ ਨੂੰ ਚੱਕ ਕੇ ਠਾਂ ਮਾਰਿਆ।
0: ਨਾ ਵੇਖਿਆ ਕਰੋ ਇਹੋ ਜਿਹੀਆਂ ਚੀਜ਼ਾਂ। ਮੈਂ ਵੀ ਅੱਖਾਂ ਦਿਨੋਂ ਦਿਨ ਬਦਲਦੇ ਕਿਉਂ ਜਾਂਦੇ ਤੁਸੀਂ?
3: ਨਹੀਂ ਨਹੀਂ ਨਹੀਂ, ਪਰ ਗੱਲਬਾਤ ਬਈ ਦੇਖੋ ਥੋੜਾ ਜਿਹਾ ਤੇ ਕਰਟਸੀ ਰੱਖੀ ਦੀ ਹੁੰਦੀ ਹੈ ਭਰਾ।
0: ਓ ਸੋਰੀ ਸੋਰੀ, ਇਹ ਵਾਲੀ ਗੱਲ ਨਹੀਂ ਕਰਨੀ।
3: ਨਹੀਂ ਨਹੀਂ ਨਹੀਂ, ਆਪਾਂ ਇਹ ਗੱਲ ਕਰਨੀ ਹੈ ਜਿਹੜਾ ਮੁੰਡਾ ਆਪਾਂ ਐਡ ਕੀਤਾ ਉਹਨੂੰ ਹਾਲ ਚਾਲ ਪੁੱਛੋ।
0: ਹਾਂ ਮਾਈ ਲਵ, ਹਾਊ ਆਰ ਯੂ?
3: ਹਾਊ ਆਰ ਯੂ ਬ੍ਰਦਰ,
0: ਹਾਊ ਯੂ ਗੋਇੰਗ?
3: ਤੁਸੀਂ ਯਾਰ ਸਾਡੇ ਨਾਲ ਕਿਹੜੀ ਸਾਂਝ ਪਾਣ ਆਏ
2: ਹੋ? ਕ੍ਰਿਸ਼ਨਾ ਜੀ ਕਦੇ ਵਿਸ਼ੇਸ਼ਗਿਆ ਕਹਿੰਦੇ ਸੀ, ਕਦੇ ਪੰਡਿਤ ਕਹਿੰਦੇ ਸੀਗੇ। ਇਹ ਐਕਚੁਅਲ ਚ ਰੋਲ ਸਾਡੇ ਕੋਲੋਂ ਵੀ ਨਹੀਂ ਸੈੱਟ ਹੋਇਆ। ਮੇਰਾ ਰੇਡੀਓ ਹਾਂਜੀ ਦੇ ਵਿੱਚ ਕੀ ਰੋਲ ਹੈ, ਇਹ ਸੈੱਟ ਹੀ ਨਹੀਂ ਹੋਇਆ ਕਦੇ।
0: ਹਾਏ ਓਏ, ਹੁਣ ਆਪਾਂ ਗੱਲ ਕਹਿਤੀ ਨਾ,
2: ਹਨਾ, ਆਪਾਂ ਯਾਰੀ ਦੋਸਤੀ ਦੇ ਵਿੱਚ ਹੀ ਕੰਮ ਕਰਦੇ ਰਹੇ ਤੇ ਹੁਣ, ਪਰ ਜਦੋਂ ਕਿਸੇ ਨੂੰ ਬਾਹਰਲੇ ਬੰਦੇ ਨੂੰ ਮਿਲਣਾ ਹੁੰਦਾ ਕਿ ਗੱਲ ਕਰਨੀ ਹੁੰਦੀ ਕਿ ਤੁਸੀਂ ਰੇਡੀਓ ਹਾਂਜੀ ਚ ਕੀ ਕਰਦੇ ਹੋ, ਫਿਰ ਮੈਂ ਪੋਲੇ ਜੇ ਮੂੰਹ ਨਾਲ ਕਹਿ ਦਿੰਦਾ ਹੁੰਦਾ, ਆਈ ਐਮ ਹੈਡ ਆਫ ਆਪਰੇਸ਼ਨਸ ਇੰਡੀਆ ਡਿਵੀਜ਼ਨ, ਯੂ ਨੋ।
3: ਓ ਬਿਊਟੀਫੁਲ ਬਿਊਟੀਫੁਲ
0: ਭਰਾਵਾ, ਇਹ ਤੇ ਤੂੰ ਟੁੱਟੀ ਜੀ ਗੱਲ ਕਹਿ ਕੇ ਤੇ ਸਭ ਤੋਂ ਵੱਡੀ ਪੋਸਟ ਦੱਸ ਗਿਆ।
3: ਵਾਹ, ਕਿਆ ਬਾਤ ਹੈ,
0: ਇਹ ਤਰੀਕਾ ਬੜਾ ਵਧੀਆ ਰੱਖਿਆ।
3: ਇਹ ਵਧੀਆ ਇੰਡੀਆ ਡਿਵੀਜ਼ਨ ਵਾਲੇ ਕਹਿਤਾ, ਦੇਖ ਲਾ, ਅਸੀਂ ਕਹਿ ਹੀ ਨਹੀਂ ਸਕਦੇ,
0: ਅਸੀਂ ਤਾਂ ਡਿਵੀਜ਼ਨ ਦਾ ਪਤਾ ਹੀ ਨਹੀਂ,
3: ਅਸੀਂ ਸਬਰਬ ਵੰਡ ਲੈਂਦੇ ਹਾਂ ਆਪਸ ਚ। ਤੂੰ ਕਹਿ, ਤੂੰ ਕੈਰੋਲਾਈਨ ਸਪ੍ਰਿੰਗ ਕਹਿ ਦਿਆ ਕਰ,
0: ਉਹਨੂੰ ਤਾਂ ਡਿਸਕ੍ਰਾਈਬ ਦੇ ਸਪੈਲਿੰਗ ਮਾਂ ਆਏ।
3: ਨਹੀਂ, ਇਹ ਵੀ ਠੀਕ ਹੈ, ਪਰ ਗੱਲ ਨੂੰ, ਗੱਲਬਾਤ ਨੂੰ ਅੱਗੇ ਤੋਰਦਾ ਹੋਇਆ, ਅੱਜ ਜੀ ਆਪਣਾ ਟੋਪਿਕ ਇਹ ਹੈ। ਹਰਮਨ ਜੀ, ਤੁਸੀਂ ਸਾਡੇ ਨਾਲ ਜੁੜੇ ਪਏ ਸੀਗੇ ਤਾਂ ਮੈਂ ਤੁਹਾਨੂੰ ਦੁਬਾਰਾ ਦੱਸ ਦਵਾਂ, ਅੱਜ ਦਾ ਸਾਡਾ ਟੋਪਿਕ ਹੈ ਕਿ ਅਸੀਂ ਕੋਈ ਵੀ ਕੰਮ ਕਾਰ ਨਜਿੱਠਦੇ ਹਾਂ ਕਿ ਬਈ ਅੱਜ ਮੈਂ ਸੁਬਾਹ ਉੱਠੂੰਗਾ, ਗੁੱਡ ਬੱਚਾ ਬਣੂੰਗਾ, ਤੇ ਮੈਂ ਅੱਜ ਜਿਹੜੀ ਜਿਹੜੀ ਲਿਸਟਾਂ ਬਣਾਈਆਂ ਸੀ ਨਾ, ਜਿਹਨੇ ਮੈਨੂੰ ਮਿਲੀਅਨੇਅਰ, ਬਿਲੀਅਨੇਅਰ ਤੇ ਟ੍ਰਿਲੀਅਨੇਅਰ ਬਣਾ ਦੇਣਾ। ਇਲੋਨ ਮਸਕ ਨੇ 4 ਸਾਲ ਬਾਅਦ ਆ ਜਾਣਾ ਕਿ ਭਾਜੀ ਲੋਨ ਦੀ ਸਖ਼ਤ ਜ਼ਰੂਰਤ ਹੈ, ਤੁਸੀਂ ਕਹੋਗੇ ਕੋਈ ਨਹੀਂ ਯਾਰ, ਉੱਦਾਂ ਹੀ ਲੈ ਜਾ, ਤੂੰ ਭਰਾ ਹੈ ਆਪਣਾ। ਇਹ ਵਾਲੀ ਚੀਜ਼ਾਂ ਅਸੀਂ ਪੂਰਨ ਨਹੀਂ ਕਰ ਪਾਉਂਦੇ, ਕਿ ਤੁਹਾਡੇ ਨਾਲ ਵੀ ਇਹ ਵਾਲੀ ਸੇਮ ਸਿਮਿਲਰ ਪ੍ਰੋਬਲਮ ਹੈ? ਡੂ ਯੂ ਫੀਲ ਵੈਰੀ ਮੱਚ ਮੋਟੀਵੇਟਿਡ ਇਨ ਦਾ ਮਾਰਨਿੰਗ ਐਂਡ ਬਾਏ ਦੀ ਈਵਨਿੰਗ ਯੂ ਆਰ ਲਾਈਕ ਕਿ ਕੋਈ ਨਹੀਂ ਕੱਲ ਦੇਖਾਂਗੇ?
2: ਬਿਲਕੁਲ ਬਿਲਕੁਲ ਨਹੀਂ, ਮੈਂ ਡਿਸਅਪੋਇੰਟ ਮੈਂ ਮਾਰਨਿੰਗ 'ਚ ਹੀ ਹੋ ਜਾਂਦਾ। ਰਾਤ ਨੂੰ ਮੈਂ ਪੂਰਾ ਰਾਤ ਨੂੰ ਮਿੱਥ ਕੇ ਸੌਂਦਾ ਹੈ ਕਿ ਕੱਲ ਆ ਗੱਲ ਕਰਾਂਗੇ। ਪਰ ਇਹਦੇ ਵਿੱਚ ਨਾ ਇੱਕ ਕ੍ਰਿਸ਼ਨਾ ਜੀ, ਇੱਕ ਗੱਲ ਇਹ ਵੀ ਆ ਜਾਂਦੀ ਹੈ ਕਿ ਕਦੇ ਕਦੇ ਆਪਾਂ ਨਾ ਮਿੱਥੀ ਚੀਜ਼ਾਂ ਵੱਡੀਆਂ ਲੈਂਦੇ ਹਾਂ, ਆਪਾਂ ਐਕਸਪੈਕਟੇਸ਼ਨ ਹੀ ਕਈ ਚੀਜ਼ਾਂ ਤੋਂ ਬੜੀਆਂ ਵੱਡੀਆਂ ਲਾ ਲੈਂਦੇ, ਆਪਾਂ ਮਿੱਥੀ ਲੈਂਦੇ ਕਿ ਮੈਂ ਆਹ ਚੀਜ਼ ਨੂੰ ਇੰਨੇ ਸਮੇਂ 'ਚ ਪ੍ਰਾਪਤ ਕਰ ਲੈਣਾ। ਸੋ ਆਪਾਂ ਜਦੋਂ ਉਸ ਗੋਲ ਦੇ ਨਾਲ ਕੰਪੇਅਰ ਕਰਦੇ ਹਾਂ, ਆਪਾਂ ਨੂੰ ਲੱਗਦਾ ਕਿ ਆਪਾਂ ਕੁਝ ਅਚੀਵ ਨਹੀਂ ਕੀਤਾ। ਪਰ ਜੇ ਆਪਾਂ ਗੋਲ ਨਾ ਕੋਈ ਮਿੱਥਿਆ ਹੁੰਦਾ, ਆਪਾਂ ਕਿੱਥੋਂ ਸ਼ੁਰੂ ਕੀਤਾ ਤੇ ਕਿੱਥੇ ਪਹੁੰਚੇ, ਜੇ ਇਹ ਚੀਜ਼ਾਂ ਵੇਖੀਏ ਤੇ ਆਪਾਂ ਕਾਫੀ ਕੁਝ ਕੀਤਾ ਹੀ ਹੁੰਦਾ ਆ ਵਿਹਲੇ ਤੇ। ਮਤਲਬ ਮੈਨੂੰ ਨੀ ਲੱਗਦਾ, ਵਿਹਲਾ ਬਹਿਣ ਵਾਲਾ ਬੰਦਾ ਵੀ ਕੁਝ ਨਾ ਕੁਝ ਸੋਚਦਾ ਰਹਿੰਦਾ ਆ, ਕੁਝ ਨਾ ਕੁਝ ਕਰਦਾ ਰਹਿੰਦਾ ਆ, ਇਹ ਗੱਲ ਤੇ ਹੈਗੀ ਆ।
3: ਮਾੜੀ ਮਿਸਾਲ ਬਣ ਰਿਹਾ,
2: ਦੇਖ ਰਿਹਾ
3: ਆਸੇ ਪਾਸੇ ਰਿਸ਼ਤੇਦਾਰ ਕਹਿੰਦੇ ਬੇਟਾ ਇਹਦੇ ਵਰਗਾ ਨਹੀਂ ਮੰਨਣਾ।
0: ਵੇਖੋ ਗੱਲਾਂ ਬਾਤਾਂ ਦੀ ਚਰਚਾ ਤੇ ਬਣ ਰਿਹਾ ਨਾ, ਹੁਣ ਤੁਹਾਡੇ ਮੇਰੇ ਵਰਗੇ ਗੱਲਾਂ ਤੇ ਕਰਨ ਵੀ ਉਹ ਵਿਹਲਾ ਬੈਠਾ ਰਹਿੰਦਾ,
3: ਇਹ ਵੀ ਗੱਲ
0: ਕੁਛ ਤੇ ਕਰ ਹੀ ਰਿਹਾ।
3: ਤੇ ਬਲਕੀਰ ਜੀ, ਤੁਹਾਡੀ ਕੀ ਸੋਚ ਹੈ ਇਹਦੇ ਬਾਰੇ? ਹਾਊ ਡੂ ਯੂ ਫੀਲ ਅਬਾਊਟ ਇਟ?
0: ਕਿ ਤੁਸੀਂ ਕਹਿਣ ਦਿਓ ਕਿ ਜਿਹੜੇ ਕੰਮ ਅਧੂਰੇ ਰਹਿ ਜਾਂਦੇ ਆ।
3: ਹਾਂ, ਕਿ ਮਤਲਬ ਸਵੇਰੇ ਬੜੀ ਮੋਟੀਵੇਸ਼ਨ ਹੁੰਦੀ ਕਿ ਅੱਜ ਯਾਰ ਜਿੰਨੇ ਕੰਮ ਇਹ ਰੁਕੇ ਪਏ ਆ, ਟਲੇ ਪਏ ਆ, ਟਾਲੇ ਪਏ ਆ, ਆਪ ਹੀ ਇਹ ਅੱਜ ਮੁਕਾ ਦੇਣੇ ਆ, ਤੇ ਅੱਜ ਜਿਸ ਰਾਜ ਵੀ ਆਪਾਂ।
0: ਇੱਕ ਹੁੰਦਾ ਤੇ ਐਵੇਂ ਤੁਹਾਨੂੰ ਕਹਾਂ, ਸਾਰਿਆਂ ਨੂੰ ਹੀ ਹੁੰਦਾ ਹੋਊਗਾ ਵੀ ਮੈਂ ਆਹ ਕੰਮ ਜਿਹੜਾ ਇਹ ਕਰ ਲਾਂ। ਕੋਈ ਵੀ ਭਾਵੇਂ ਆਪਾਂ ਕਹਿ ਜ਼ਰੂਰ ਦਈਏ ਹੁਣ ਵੀ ਨਹੀਂ ਸਾਨੂੰ ਵੇਟ ਕਰਨੀ ਚਾਹੀਦੀ ਆ ਜਾਂ ਸਮੇਂ ਨਾਲ ਕਰਨਾ ਚਾਹੀਦਾ, ਪਰ ਹਰ ਇੱਕ ਦਾ ਸੁਭਾਅ ਹੀ ਇੱਦਾਂ ਦਾ ਵਾ ਵੀ ਉਹਨੂੰ ਲੱਗਦਾ ਵੀ ਸਵੇਰੇ ਉੱਠ ਕੇ ਤੇ ਮੈਂ ਆਹ ਚੀਜ਼ ਕਰ ਲੈਣੀ ਆ। ਪਰ ਹੁਣ ਮੈਨੂੰ ਜਿਹੜੀ ਮੇਰੀ ਆਪਣੀ ਆਵਾਜ਼ ਦੀ ਡਬਲਿੰਗ ਆਉਂਦੀ, ਹਰਮਨ ਜੀ ਤੁਸੀਂ ਇੱਧਰੋਂ ਮਾੜਾ ਜਿਹਾ ਚੈੱਕ ਕਰੋ, ਤੁਸੀਂ ਕੁਛ ਉੱਤੇ ਥੱਲੇ ਤੇ ਨਹੀਂ ਕੀਤਾ ਇੱਧਰੋਂ?
2: ਨਹੀਂ ਜੀ, ਮੇਰੇ ਵੱਲੋਂ ਤੇ ਠੀਕ ਆ, ਜਾਂ ਫਿਰ ਇੱਦਾਂ ਕਰ ਸਕਦੇ ਆ ਕਿ ਮਾਈਕ ਮਿਊਟ ਕਰ ਸਕਦੇ ਆ, ਮੇਰੇ ਵੱਲੋਂ ਨਹੀਂ ਹੋ ਰਿਹਾ ਕੁਛ।
0: ਨਹੀਂ ਪਰ ਹੁਣ ਠੀਕ ਹੋ ਗਿਆ ਆਪੇ?
3: ਨਾ,
0: ਤੁਸੀਂ ਕਰੋ ਨਾ, ਤੁਸੀਂ ਕਰੋ
2: ਕੁਛ ਨਹੀਂ ਜੀ ਗੱਲ।
3: ਹੈਲੋ ਹੈਲੋ ਹੈਲੋ ਹੈਲੋ, ਕੈਸੇ ਹੈਂ ਆਪ?
0: ਫੇਰ ਕਰੋ।
2: ਬੜੀਆ ਜੀ, ਬੜੀਆ, ਵਧੀਆ ਆਵਾਜ਼ ਆ ਰਹੀ ਹੈ ਮੈਨੂੰ।
3: ਆਵਾਜ਼ ਤਾਂ ਠੀਕ ਆ ਰਹੀ ਹੈ, ਪਰ ਮੈਂ ਕਿਹਾ ਬਲਕੀਰਤ ਨਾਲ ਥੋੜੀ ਡਬਲਿੰਗ ਚੱਲਦੀ ਪਈ ਹੈ, ਇਹਦੇ ਨਾਲ ਡਬਲਿੰਗ ਵੀ ਤਾਂ ਚੱਲਦੀ ਪਈ ਹੈ, ਇਹ ਸਿਸਟਮ ਹੀ ਜਾਂਦਾ। ਚੁੱਪ ਰਿਹਾ ਯਾਰ, ਤੂੰ ਬਹੁਤਾ ਬੋਲਣਾ।
2: ਇਹ ਡਬਲ ਮਾਈਂਡਡ ਹੈ, ਇਹ ਸਾਡੀ ਟੀਮ ਦਾ ਬੰਦਾ ਡਬਲ ਮਾਈਂਡਡ ਹੈ।
3: ਇਹਨੂੰ ਬਣਾ ਦਿੱਤਾ ਗਿਆ,
0: ਹਾਂ
2: ਇਹਨੂੰ ਬਣਾ ਦਿੱਤਾ।
0: ਮੈਨੂੰ ਡਬਲ ਕਰ ਦਿੱਤਾ ਗਿਆ।
1: ਇਹ ਉਹ ਪੱਥਰ ਦੀ ਮੂਰਤ ਹੈ ਜਿਹੜੀ ਡਬਲ ਮਾਈਂਡਡ ਬਣ ਚੁੱਕੀ ਹੈ।
0: ਮੈਂ ਮਾਈਕ ਖੋ ਕੇ ਨਾ ਇੱਦਾਂ ਕਰ ਲੈਣਾ,
3: ਨੈਤਿਕ ਭਾਸ਼ਾ ਦਾ ਉਪਯੋਗ ਕੀਤਾ ਜਾਵੇ ਜਦ ਤੱਕ ਆਪਾਂ ਰੇਡੀਓ ਦਾ ਸ਼ੋਅ ਕਰਦੇ ਪਏ ਹਾਂ।
0: ਮੈਂ ਜਿਹੜੀ ਗੱਲ ਕਰਨ ਡਿਆ ਕਿ ਆਪਾਂ ਇਹ ਸੋਚ ਲੈਂਦੇ ਕਿ ਇਦੋਂ ਕਰਨਾ ਉਦੋਂ ਕਰਨਾ, ਪਰ ਹੁੰਦਾ ਆਪਾਂ ਨੂੰ ਇੱਦਾਂ ਹੀ ਆ ਵੀ ਸਵੇਰੇ ਉੱਠੀਏ ਤੇ ਹੋ ਜੀ ਆਹ ਚੀਜ਼ ਸਵੇਰੇ ਕਰਨੀ ਤੇ ਕਰਨੀ ਆ, ਪਰ ਉਹ ਨਹੀਂ ਹੁੰਦੀ ਮੇਰੇ ਨਾਲ ਤੇ ਅਕਸਰ ਹੀ ਹੁੰਦਾ। ਪਰ ਮੇਰੀ ਹੋ ਜਾਂਦੀ ਆ, ਮੈਂ ਇਹ ਨਹੀਂ ਕਹਿੰਦਾ ਵੀ ਹੁੰਦੀ ਨਹੀਂ, ਉਹ ਹੋ ਜਾਂਦੀ ਆ ਟਾਈਮ ਪਾ ਕੇ, ਪਰ ਉਹ ਹੋ ਜੇ ਪਰ ਨੈਕਸਟ ਵਾਰੀ ਫਿਰ ਵੀ ਨਹੀਂ ਮੈਨੂੰ ਸਮਝ ਆਉਂਦੀ ਇਹ ਗੱਲ ਦੀ ਵੀ ਉਹ ਟਾਈਮ ਪਾ ਕੇ ਹੋਣੀ ਆ, ਫਿਰ ਮੈਨੂੰ ਲੱਗਦਾ ਵੀ ਨਹੀਂ ਇਹ ਹੋ ਜਾਣੀ ਚਾਹੀਦੀ ਸੀ, ਇਹ ਹੋ ਜੇ, ਇਹ ਪ੍ਰੋਬਲਮ ਹੈਗੀ ਆ। ਹੁਣ ਪਤਾ ਨਹੀਂ ਮੇਰੇ ਕੱਲੇ ਚ
2: ਤੁਸੀਂ ਨਿਊ ਈਅਰ ਦੇ ਰੈਜ਼ੋਲੂਸ਼ਨ ਤੁਸੀਂ ਰੱਖਦੇ ਹੋ ਲੈਂਦੇ ਹੋ ਬਲਕੀਰਤ ਜੀ?
0: ਅੱਜ ਮੈਨੂੰ ਲੱਗਦਾ 26 ਨਿਊ ਈਅਰ ਹੋ ਗਏ ਮੇਰੇ ਤੇ, ਅੱਜ ਤੱਕ ਤੇ ਲਿਆ ਨਹੀਂ ਰੈਜ਼ੋਲੂਸ਼ਨ।
3: ਅੱਛਾ ਕਦੀ ਇਹ ਬੱਜਾ ਆ, ਠੀਕ ਹੈ ਗੁੱਡ,
0: ਹਾਂਜੀ ਕੋਈ
2: ਰੈਜ਼ੋਲੂਸ਼ਨ ਵੀ ਠੀਕ ਆ।
3: ਹਾਂ ਨਹੀਂ ਸਹੀ ਆ, ਮੈਂ ਤੇ ਮਤਲਬ ਜਦ ਤੱਕ ਠੀਕ ਠੀਕ ਹੋਸ਼ ਨਹੀਂ ਆ ਗਿਆ ਤਦ ਤੱਕ ਤਾਂ ਸੀ ਚਾ
0: ਕਿ ਬਾਈ ਬਾਜ ਦੀ ਤੁਹਾਡੀ ਵੀ ਡਬਲਿੰਗ ਸ਼ੁਰੂ ਹੋ ਗਈ ਜਾਂ
3: ਡਬਲਿੰਗ ਸ਼ੁਰੂ ਹੋ ਗਈ ਬਸ ਦੇਖੋ ਮਾੜੀ ਗੱਲ।
0: ਮਤਲਬ ਪਤਾ ਨਹੀਂ ਹੁਣ ਵੇਖੋ ਸਾਰਾ ਕੁਝ ਸਵੇਰ ਦਾ ਕਰਨ ਡੇ ਆ, ਉਹ ਹੀ ਬਟਨ ਨੇ,
1: ਉਹ ਹੀ ਮਾਈਕ ਨੇ, ਇਹ ਦਿਨ ਹੀ ਅੱਜ ਦਾ ਦਿਨ ਹੀ ਇਦਾਂ ਚੜਿਆ।
0: ਪਤਾ ਨਹੀਂ ਕਿਉਂ ਸਾਡੀ ਵਾਰੀ ਕੋਈ ਨਾ ਕੋਈ ਪ੍ਰੋਬਲਮ ਆ ਹੀ ਜਾਣੀ ਹੁੰਦੀ ਵਿੱਚ,
3: ਸਾਡੀ ਵਾਰੀ ਬਿਮਾਰੀ ਪੈ ਗਈ ਹੈ।
0: ਹਾਏ ਇਹ ਤੇ ਤੁਸੀਂ ਸ਼ੇਰ ਵਾਲੇ ਪਾਸੇ
3: ਰਹੇ, ਉਹ ਸ਼ੇਰੋ ਸ਼ਾਇਰੀ ਵੀ ਗਾਇਸ ਤੁਹਾਨੂੰ ਸ਼ੇਰੋ ਸ਼ਾਇਰੀ ਵੀ ਅੱਜ ਸੁਣਾਵਾਂਗੇ। ਵਧੀਆ ਵਧੀਆ,
0: ਇੱਕ ਚੀਜ਼ ਪਹਿਲਾਂ ਆਪਾਂ ਕਰ ਲਈਏ, ਕੁਇਕ ਟਰਾਈ ਕਰ ਲਈਏ ਕਿ ਹਰਮਨ ਜੀ ਤੁਸੀਂ ਸਪੀਕਰ ਤੇ ਲਾਇਆ ਫੋਨ ਕਿ ਕਿੱਦਾਂ, ਮੈਨੂੰ ਮਾੜਾ ਜਿਹਾ ਦੱਸੋਗੇ ਵੀ ਕਿੱਦਾਂ ਤੁਸੀਂ?
2: ਮੈਂ ਆਪਣੇ ਹੈੱਡਫੋਨ ਲਾਏ ਹੋਏ ਆ ਜੀ, ਤੇ ਨਾਲ ਮੈਂ ਆਪਣੇ ਮਾਈਕ ਦੂਸਰਾ ਐਕਸਟਰਨਲ ਯੂਜ਼ ਕਰ ਰਿਹਾ, ਸੋ ਮੈਂ ਮਿਊਟ ਵੀ ਕਰਕੇ ਦੇਖ ਲੈਂਦਾ, ਉਹਦੇ ਨਾਲ ਜੇ ਤੁਹਾਨੂੰ ਫਰਕ ਪੈਂਦਾ ਮੈਂ ਮਿਊਟ ਕਰ ਰਿਹਾ।
0: ਨਹੀਂ ਨਹੀਂ ਮਿਊਟ ਨਹੀਂ ਕਰਨਾ, ਤੁਸੀਂ ਵੇਖੋ ਤੁਸੀਂ ਰਹਿਣਾ ਸਾਡੇ ਨਾਲ ਕਨੈਕਟਡ ਹੀ ਆ, ਇਹ ਨਹੀਂ
1: ਲੋਕਾਂ ਨੂੰ ਕਹਿੰਦੇ ਸ਼ਾਇਰੀ ਸੁਣਾਏ, ਆਪਣੇ ਆਪ ਨੂੰ ਸੁਣਾ ਕੇ ਚੱਲ ਜਾਊਗਾ
0: ਵੀਰ, ਅਸੀਂ ਸਾਹ ਸੁਣਦੇ ਹਾਂ ਤੁਹਾਡੇ, ਇੱਦਾਂ ਨਹੀਂ ਹੁੰਦਾ, ਦੇਖਣਾ ਤਾਂ ਆਉਣੇ ਰਹੀ
3: ਸਾਹ ਸੁਣਨੇ ਕਾਫੀ ਰੋਮਾਂਟਿਕ ਗੱਲ
2: ਨੂੰ ਇਹ ਵੀ ਦੱਸ ਦਈਏ ਕਿ ਜਦੋਂ ਅਸੀਂ ਸਵੇਰੇ ਯੂਟਿਊਬ ਤੇ ਲਾਈਵ ਕਰ ਰਹੇ ਸੀਗੇ
0: ਇਹ ਪਿੱਛੇ ਵਿਚਾਰੇ
2: ਜਦੋਂ ਤੁਹਾਨੂੰ ਪਾਰਟੀ ਆਵਾਜ਼ ਸੁਣ ਰਹੀ ਸੀਗੀ ਤੇ
0: ਇੱਦਾਂ ਨਾ ਕੋਈ ਇੱਦਾਂ ਕਿਤੇ ਸੋਰੀ ਤੁਹਾਡੀ ਗੱਲ ਕੱਟਣੀ ਪਰ ਕੱਟਣੀ ਪੈਣੀ ਸੀ ਕਿਉਂਕਿ ਆਪਾਂ ਇਹ ਰਿਕਾਰਡਿੰਗ ਕਰਨ ਦੇ ਆ ਤੇ ਆਪਾਂ ਇਹ ਬਾਅਦ ਚ ਲਾਈਵ ਕਰਨਾ ਤੇ ਸਰੋਤੇ ਉਹ ਸਮਝ ਲਓ ਵੀ ਕੋਈ ਵੀ ਦੇਣੀ ਸੀ ਉਹ ਪੁਰਾਣਾ ਲੰਘ ਚੁੱਕਾ
3: ਇਹ ਕੈਸਾ ਪਿਆਰਾ ਦਿਨ ਥਾ।
2: ਹਾਂ ਸੋ ਟੈਸਟਿੰਗ ਕਰਦੇ ਹੁੰਦੇ ਆ ਆਪਾਂ ਹਰ ਕੋਈ ਚੀਜ਼, ਜਿੱਦਾਂ ਆਪਾਂ ਲਾਈਵ ਦੀ ਅੱਜ ਟੈਸਟਿੰਗ ਕੀਤੀ ਕਿ ਆਪੇ ਅਸੀਂ ਯੂਟਿਊਬ ਦੇ ਉੱਤੇ ਵੀ ਲਾਈਵ ਹੋਈ ਹੈ ਕਿਉਂਕਿ ਅੱਗੇ ਜ਼ਮਾਨਾ ਵੀਡੀਓ ਦਾ ਹੀ ਹੈ ਤੇ ਉਹਦੇ ਪਿੱਛੇ ਜੋ ਅੱਜ ਸਾਡੇ ਕੋਲੋਂ ਕੁਝ ਇੱਕ ਦੋ ਪ੍ਰੋਬਲਮਸ ਹੋਈਆਂ ਤੇ ਉਹ ਸਾਡਾ ਵਾਅਦਾ ਹੈ ਕਿ ਅਸੀਂ ਹੁਣ ਉਸ ਚੀਜ਼ ਨੂੰ ਟੈਕਲ ਕਰ ਲਿਆ, ਕੱਲ ਤੋਂ ਨਹੀਂ ਹੋਵੇਗੀ ਉਹ ਪ੍ਰੋਬਲਮਸ ਅੱਗੇ ਆਉਣ ਵਾਲੇ ਸਾਰੇ ਪ੍ਰੋਗਰਾਮਸ ਦੇ ਵਿੱਚ ਕਿਉਂਕਿ ਮੇਰੇ ਨਾਲ ਟੈਕਨੀਕਲ
3: ਅੱਛਾ ਨਹੀਂ ਕਰੋ ਕੰਪਲੀਟ ਕਰੋ
2: ਹੈੱਡ ਦਾ ਸਾਡੇ ਕੋਲ ਹੱਥ ਹੈ, ਟੈਕਨੀਕਲ ਹੈੱਡ ਸਾਡੇ ਨਾਲ ਹੈ ਜਦੋਂ ਤੀਕਰ ਬਲਕੀਰਤ ਭਾਜੀ ਉਦੋਂ ਤੀਕਰ ਫਿਰ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
3: ਨਹੀਂ ਮੈਂ ਮੈਂ ਸਮਝਿਆ ਤੁਸੀਂ ਇਹ ਗੱਲ ਤਾਂ ਛੇੜੀ, ਤੁਸੀਂ ਮਾਫੀ ਮੰਗਣਾ ਚਾਹੁੰਦੇ
2: ਸਮਝ ਲਓ ਕਿ
3: ਪਰ ਤੁਸੀਂ ਗੱਲ ਜਿਹੜੀ ਬਹੁਤ ਤਰੀਕੇ ਦੇ ਨਾਲ ਵਿਸ਼ੇਸ਼ਗ ਨੂੰ ਅਗੇਨ ਤੋਰਤੀ ਉਹਦੇ।
0: ਨਹੀਂ ਸਾਡੇ ਵੇਖੋ ਐਵੇਂ ਇਹ ਇਹਨਾਂ ਦੀ ਤੁਸੀਂ ਗੱਲ ਸੀਰੀਅਸ ਨਹੀਂ ਲੈਣੀ ਸਰੋਤਿਓ, ਕਿਉਂਕਿ ਐਵੇਂ ਕਹੀ ਜਾਂਦਾ ਵਿਚਾਰਾ, ਸਗੋਂ ਮੇਰੇ ਪਿੱਛੇ ਇਹਦਾ ਹੱਥ ਆ, ਹੱਥ ਤੇ ਕੀ ਐਵੇਂ ਗਲਤ ਹੋ ਜਾਂਦੀ ਇੱਦਾਂ ਦੀ ਚੀਜ਼, ਮਤਲਬ ਇੱਕ ਹੁੰਦਾ ਨਾ ਕਿ ਸਪੋਰਟ ਲਾ ਲਓ ਵੀ ਹਾਂ ਕ੍ਰਿਜਨਾ ਜੀ ਇੱਦਾਂ ਦੀ ਗੱਲ ਹੀ ਆ, ਤੁਹਾਡੀ ਸੋਚ ਗਲਤ ਹੈ,
3: ਅਸੀਂ ਕੁਛ ਨਹੀਂ ਬੋਲ ਰਿਹਾ, ਖੁਸ਼ੀ ਰਹੋ ਰਾਜ਼ੀ ਬਾਜ਼ੀ ਰਹੋ। ਖੈਰ ਗੱਲ ਨੂੰ ਅੱਗੇ ਤੋਰਦੇ ਹੋਏ ਜੀ, ਪੁਆਇੰਟ ਆਪਣਾ ਅਗੇਨ ਸੋਰੀ ਗਾਇਸ ਅਗੇਨ, ਅੱਜ ਥੋੜਾ ਜਿਹਾ ਕੇਓਸ ਹੈ, ਬੇਅਰ ਵਿਦ ਮੀ, ਪਰ ਆਪਾਂ ਹੌਲੀ ਹੌਲੀ ਇਹਨੂੰ ਥੋੜਾ ਸਟਰਕਚਰ ਦੇਵਾਂਗੇ।
0: ਮਾਫੀ ਚਾਹੁੰਦਾ ਸੀ ਆਪਣੇ ਇੱਕ ਗੱਲ ਕਰ ਸਕਦਾ, ਮਾਫੀ ਪਲੀਜ਼, ਮਾਫੀ ਹਰਮਨ ਜੀ, ਤੁਸੀਂ ਇੱਕ ਰਿਕੁਐਸਟ ਆ, ਪਲੀਜ਼ ਆਪਣਾ ਮਾਈਕ ਕਰ ਦਿਓ ਬੰਦ ਤੇ ਆਪਣੇ ਹੈੱਡਫੋਨ ਲਾਓ, ਆਪਣਾ ਫੋਨ ਚੁੱਕੋ, ਉਹਨੂੰ ਕਰੋ ਆਪਣਾ ਮਤਲਬ ਨੋਰਮਲ ਜਿੱਦਾਂ ਆਪਾਂ ਇੱਕ ਦੂਜੇ ਨਾਲ ਫੋਨ ਤੇ ਗੱਲ ਕਰਦੇ ਹਾਂ ਉੱਦਾਂ ਕਰੋ, ਵੇਖਿਓ ਕਿੰਨਾ ਮਜ਼ਾ ਆਉਂਦਾ ਤੁਹਾਡੀ ਵੇਟ ਕਰਦੇ ਆ। ਹਾਂਜੀ ਕ੍ਰਿਸ਼ਨ ਜੀ, ਆਪਾਂ ਹੁਣ ਵੇਟ,
3: ਹਾਂਜੀ ਮੈਂ ਭੁੱਲ ਗਿਆ
0: ਕਦੀ ਵੇਟ ਕੀਤੀ
3: ਤੁਸੀਂ ਉਦਾਂ ਕਦੀ ਵੇਟ। ਹਾਂਜੀ
1: ਅੱਛਾ, ਵੈਸੇ ਇੱਥੇ ਹੀ ਹੁੰਦਾ, ਇਹ ਵੀ ਚੱਕਰ ਆ ਹਨਾ, ਇਸ ਕਿੱਤੇ ਚ ਹੀ ਆ ਕਿੰਨੇ
3: ਅਗੇਨ ਗਾਇਸ ਹਨਾ, ਬਲਕੀਰਤ ਵੀ ਬਹੁਤ ਮਿਹਨਤੀ ਮੁੰਡਾ, ਹਰ ਤਰ੍ਹਾਂ ਦਾ ਕੰਮ ਕਰਦਾ। ਕੱਲ ਮੈਂ ਜੇ ਤੁਹਾਨੂੰ ਇੱਕ ਸਿੰਪਲ ਜਿਹਾ ਇੱਕ ਸਿੰਪਲ ਐਗਜ਼ਾਮਪਲ ਦੇ ਦਵਾਂ, ਅਸੀਂ ਕੱਲ ਬਾਹਰ ਸੀਗੇ, ਅਸੀਂ ਛੋਟੀ ਜਿਹੀ ਇੱਕ ਬਾਈਟ ਲੈਣੀ ਸੀ, ਇੱਕ ਆਰਟਿਸਟ ਆਏ ਨੇ ਉਹਨਾਂ ਦਾ ਸ਼ੋਅ ਹੈ ਹਨਾ, ਡਾਕਟਰ ਸਤਿੰਦਰ ਸਰਤਾਜ
0: ਉਹਨਾਂ
3: ਦਾ ਪ੍ਰੈਸ ਮੀਟ ਸੀਗਾ ਤੇ ਮੈਂ ਬਲਕੀਰਤ ਜੀ ਨੂੰ ਪਿੱਕ ਕਰਨ ਲਈ ਆਪਣੇ ਵੱਲੋਂ ਸੋਚਿਆ ਕਿ ਮੈਂ ਪਿੱਕ ਕਰਨ ਜਾਵਾਂ, ਰੇਡੀਓ ਤੋਂ ਪਿੱਕ ਕਰਨ ਜਾਵਾਂ, ਪਰ ਉਹ ਕਹਿੰਦੇ ਨਹੀਂ ਯਾਰ ਮੇਰੇ ਦੂਸਰੇ ਕੰਮ ਦੇ ਕਾਰਨ ਮੈਂ ਕਾਨਫਰੰਸ 'ਚ ਹਾਂ। ਮੈਂ ਆਪਣਾ ਫੋਨ ਨਾ ਕੰਨ ਤੋਂ ਪਰੇ ਕਰਕੇ ਫੇਰ ਦੇਖਿਆ, ਮੈਂ ਕਿਹਾ ਬਲਕੀਰਤ ਨੂੰ ਹੀ ਕਾਲ ਲੱਗੀ ਹੈ,
1: ਕਾਨਫਰੰਸ
3: ਕਹਿੰਦਾ ਮੈਂ ਕਾਨਫਰੰਸ 'ਚ ਹਾਂ। ਮੈਂ ਕਿਹਾ ਚਲੋ ਠੀਕ ਹੈ ਬਈ। ਮੈਂ ਬਲਕੀਰਤ ਜੀ ਦੀ ਟੈਕਸੀ ਰੈਂਕ 'ਚ ਖੜੇ ਕਰਕੇ ਆਪਣੀ ਕਾਰ ਹੈ ਨਾ ਵੇਟ ਕੀਤੀ ਹੈ, ਕੋਟ ਪੈਂਟ 'ਚ ਸੂਟਡ ਬੂਟਡ ਆਇਆ ਮੁੰਡਾ ਪੂਰੀ ਯੈਸ ਹੈ, ਟਾਈ ਵੀ ਪੂਰੀ ਤਨੀ ਪਈ ਪੂਰੀ ਯੈਸ ਹੈ ਜੀ, ਹੈ ਨਾ। ਅਸੀਂ ਪਹੁੰਚੇ ਜੀ ਉੱਥੇ ਜਗ੍ਹਾ 'ਤੇ, ਐਮ ਸੀ ਜੀ ਦਾ ਗੇਟ ਨੰਬਰ 2, ਜਿਹੜੇ ਲੋਕ ਗਏ ਹੋਏ ਆ ਦੇ ਮਸਟ ਬੀ ਨੋਇੰਗ ਕਿ ਗੇਟ ਨੰਬਰ 2 ਇਜ਼ ਦਾ, ਹਾਂ ਇਟ ਇਜ਼ ਦਾ ਐਂਟਰੈਂਸ ਆਫ ਦਾ ਐਮ ਸੀ ਜੀ ਗਰਾਊਂਡ, ਅਤੇ ਉੱਥੇ ਸ਼ੇਨ ਵਾਨ ਦਾ ਪੁਤਲਾ ਬਣਾਇਆ ਹੋਇਆ, ਬੁੱਤ ਬਣਾਇਆ ਹੋਇਆ ਯਾਦਗਾਰੀ ਆ, ਅਤੇ ਉਹਦੇ ਹੀ ਨੀਚੇ ਨਾ ਜਿਹੜਾ ਵਰਲਡ ਕੱਪ ਅਸੀਂ ਹਾਰੇ ਸੀਗੇ 2023 ਵਾਲਾ ਆਸਟ੍ਰੇਲੀਆ ਤੋਂ, ਉਹ ਵਾਲਾ ਵਰਲਡ ਕੱਪ ਦੀ ਟਰੋਫੀ ਰੱਖੀ ਹੋਈ ਸੀਗੀ, ਸਰਤਾਜ ਹੋਰਾਂ ਨੇ ਆਉਣਾ ਸੀਗਾ, ਉਹਦੇ ਨਾਲ ਪਿਕਚਰਸ ਕਰਾਉਣੀਆਂ ਸੀਗੀਆਂ, ਕ੍ਰਿਕਟ ਆਸਟ੍ਰੇਲੀਆ ਨੇ ਇਨਵਾਈਟ ਕੀਤਾ ਸੀ ਉਹਨਾਂ ਨੂੰ, ਵਗੈਰਾ ਵਗੈਰਾ ਵਗੈਰਾ ਵਗੈਰਾ। ਪਰ ਫਿਲਹਾਲ ਅਸੀਂ ਸਾਰੇ ਵੇਟ ਕਰਦੇ ਪਏ ਆਰਟਿਸਟ ਦੇ, ਠੀਕ ਹੈ, ਮੈਂ ਤੇ ਬਲਕੀਰਤ ਸਾਈਡ ਤੇ ਖੜੇ, ਹੋਰ ਵੀ ਕਾਫੀ ਮੀਡੀਆ ਵਾਲੇ ਲੋਕ ਆਏ ਹੋਏ, ਐਂਡ ਅਗੇਨ ਓਬਵੀਅਸਲੀ ਐਵਰੀਵਨ ਇਜ਼ ਡਰੈਸਡ ਅਪ ਇਨ ਪੈਂਟ ਐਂਡ ਸ਼ਰਟ, ਹੈ ਨਾ, ਇੱਕ ਅੱਧਾ ਕੋਈ ਕਾਰਗੋ ਟਾਈਪ ਵੀ ਪਾ ਕੇ ਆਇਆ ਬਲਕੀਰਤ ਪ੍ਰੋਪਰ ਨਾ ਕੋਟ ਪੈਂਟ 'ਚ। ਅੱਛਾ, ਮੁੰਡੇ ਨੇ ਨਾ ਉਸ ਟਾਈਮ ਬੈਗ ਖੋਲਿਆ, ਕਾਲੀਆਂ ਐਂ ਸ਼ਾਹ ਕਾਲੀਆਂ ਐਨਕਾਂ ਕੱਢੀਆਂ ਲਗਾ ਕੇ ਖੜਾ। ਇੱਧਰੋਂ ਨਾ ਇੱਕ ਗੋਰੀ ਆਈ, ਠੀਕ ਹੈ, ਕਹਿੰਦੀ ਓ ਮਾਈ ਗਾਡ ਇਜ਼ ਦਿਸ ਵਰਲਡ ਕੱਪ, ਹੈਨਾ, ਜਿਹਨੂੰ ਆਪਾਂ ਜੇ ਆਪਾਂ ਟਰਾਂਸਲੇਸ਼ਨ ਕਰ ਲਈਏ ਕਿ ਇਹ ਵਰਲਡ ਕੱਪ ਹੈ। ਅੱਛਾ, ਉਹਨੇ ਨਾ ਵੇਖਿਆ ਬਨੀ ਵੱਲ, ਬਨੀ ਸਾਹਮਣੇ ਵੇਖ ਰਿਹਾ, ਬਲਕੀਰਤ, ਸੋਰੀ, ਹੈ ਨਾ, ਬਲਕੀਰਤ, ਬਲਕੀਰਤ ਹੀ ਬਨੀ ਹੈ, ਬਨੀ ਬਲਕੀਰਤ, ਜੋ ਚਾਚਾ ਵਹੀਂ ਭਤੀਜਾ, ਜੋ ਭਤੀਜਾ ਵਹੀਂ ਚਾਚਾ, ਠੀਕ ਹੈ ਜੀ। ਅਤੇ ਆਪਣਾ ਦੇਖਿਆ ਇਹਨੇ ਜਵਾਬ ਨੇ, ਤਾਂ ਮੈਂ ਕਿਹਾ ਯੈਸ ਦਿਸ ਇਜ਼ ਵਰਲਡ ਕੱਪ, ਵਿੱਚ ਵਨ, ਫਿਰ ਇਹਦੇ ਵੱਲ ਦੇਖਿਆ ਅਤੇ ਇਹਨੇ ਜਵਾਬ ਦਿੱਤਾ, ਮੈਂ ਕਿਹਾ 2023 ਦਾ ਵਨ ਡੇ ਵਾਲਾ ਵਰਲਡ ਕੱਪ ਹੈ। ਫਿਰ ਦੁਬਾਰਾ ਕਹਿੰਦੀ, ਕਹਿੰਦੀ ਮੈਂ ਫੋਟੋ ਕਰਾ ਸਕਦੀ ਹਾਂ, ਬਨੀ ਨੇ ਉਹਦੇ ਵੱਲ ਦੇਖਿਆ, ਕਹਿੰਦਾ ਯੈਸ ਸ਼ੋਰ। ਉਹ ਜੋ ਪ੍ਰਭਾਵ ਕਾਫੀ, ਉਹ ਗਈ ਹੈ, ਉਹ ਡਰਦੀ ਡਰਦੀ ਗਈ ਹੈ, ਕਿਸੇ ਦਾ ਕੁਛ ਲੈਣਾ ਦੇ ਨਹੀਂ, ਉਹ ਇੱਦਾਂ ਹੀ ਲਵਾਰਿਸ ਪਈ ਵਿਚਾਰੀ ਟਰੋਫੀ ਉੱਥੇ, ਉਹ ਭਾਵੇਂ ਲੈ ਕੇ ਚੱਲ ਜਾਂਦੀ ਬੱਚਿਆਂ ਨਾਲ ਫੋਟੋਆਂ ਕਰਾ ਕੇ ਵਾਪਸ ਰੱਖ ਜਾਂਦੀ, ਕਿਸੇ ਨੂੰ ਕੁਛ ਲੈਣਾ ਦੇਣਾ ਨਹੀਂ। ਅੱਛਾ, ਵਾਪਸ ਆਉਂਦੇ ਆਉਂਦੇ ਮੈਨੂੰ ਨਹੀਂ ਥੈਂਕ ਯੂ ਕਿਹਾ ਜਿੰਨੇ ਗੱਲ ਕੀਤੀ ਉਹਦੇ ਨਾਲ, ਕਹਿੰਦੀ ਥੈਂਕ ਯੂ ਸਰ, ਮਨੀ ਨੂੰ ਥੈਂਕ ਯੂ ਸਰ ਕਹਿ ਕੇ ਚਲੇ।
0: ਇਹ ਪ੍ਰਭਾਵ ਹੈ ਪ੍ਰਧਾਨ, ਵੇਖੋ ਤੁਸੀਂ, ਮਤਲਬ ਵਧੀਆ ਤੁਹਾਡੀ ਸੋਚ ਹੈ, ਤੁਸੀਂ ਉੱਥੇ ਮੈਨੂੰ ਮਿਲ ਪਏ, ਤੁਸੀਂ ਵੇਖ ਲਿਆ ਵੀ ਭਰਾ ਸੂਟਿਡ ਬੂਟਿਡ।
3: ਹਾਂ ਹਾਂ ਹਾਂ, ਪਰ ਮੇਰਾ ਪੁਆਇੰਟ ਇਹ ਸੀ ਕਿ ਮੁੰਡਾ ਬਹੁਤ ਕਰਮੱਠ ਹੈ, ਬਹੁਤ ਮਿਹਨਤੀ ਹੈ, ਤੇ ਤਿੰਨ ਤਿੰਨ ਚਾਰ ਚਾਰ ਤਰ੍ਹਾਂ ਦੇ ਕੰਮ ਕਰਦਾ।
0: ਨਹੀਂ ਵੱਡੀ ਐਵੇਂ ਜ਼ਿਆਦਾ ਨਾ ਕਹਿ ਦਿਓ, ਕਿਸੇ ਨੇ ਕਹਿਣਾ ਪਤਾ ਨਹੀਂ ਕੀ ਕਰੀ,
1: ਪਤਾ ਲੱਗੇ ਆਡਿਟ ਖੁੱਲ ਗਿਆ ਕੱਲ, ਹੈ
0: ਇੱਦਾਂ ਨਾ ਕਰਿਓ, ਕੁਝ ਵੀ ਨਹੀਂ ਇੱਦਾਂ ਦਾ ਹੈਗਾ।
3: ਇੱਧਰ
0: ਤੁਸੀਂ ਕਾਨਫਰੰਸ ਦੀ ਗੱਲ ਕੀਤੀ ਨਾ, ਮੈਨੂੰ ਹਰਮਨ ਜੀ ਆਪਣਾ ਇੱਕ ਹੋਰ ਵੀਰ ਨਹੀਂ ਆ ਜਿਹੜਾ ਆਪਣੇ ਨਾਲ ਹੀ ਆ ਜੁੜੇ ਹੋਏ, ਆਪਣੇ ਜਿੰਨੇ ਜੁੜੇ ਹੋਏ ਵੀਰ, ਉਹਨਾਂ ਚੋਂ ਇੱਕ ਜੁੜਿਆ ਹੋਇਆ ਵੀਰ,
3: ਵਾਹ,
0: ਵੀਰ ਦਾ ਮੈਨੂੰ ਫੋਨ ਆਇਆ, ਉਹਨੂੰ ਮੈਂ ਕਿਹਾ ਮੈਂ ਨਾ ਯਾਰ ਕਾਨਫਰੰਸ 'ਚ ਹਾਂ, ਉਹ ਕਹਿੰਦਾ ਫਿਰ ਕੱਟ ਦੇ ਦੂਜੇ ਨੂੰ 5 ਮਿੰਟ, ਕਹਿੰਦਾ ਜ਼ਰੂਰੀ ਗੱਲ, ਤੂੰ ਦੂਜੇ ਨੂੰ ਕੱਟ ਛੇਤੀ ਛੇਤੀ 5 ਮਿੰਟ। ਮੈਂ ਕਿਹਾ ਭਰਾਵਾ ਕਾਨਫਰੰਸ ਹੋਰ ਵੀ ਹੁੰਦੀ ਆ।
3: ਦੇਖੋ, ਸੈਲਫ ਕੋਨਫੀਡੈਂਸ ਅਤੇ ਹਾਫ ਨੌਲੇਜ ਬੜੇ ਪਿਆਰੇ ਸਾਥੀ ਹੈ ਇੱਕ ਦੂਸਰੇ ਦੇ, ਯੂਜਲੀ ਇਹੀ ਹਿਊਮਰ ਲੈ ਕੇ ਆਉਂਦੇ ਆ। ਅਗਲਾ ਮੇਰਾ ਫਿਰ ਇਹਦੇ ਅੰਦਰ ਜਿਹੜਾ ਪੁਆਇੰਟਰ ਆਏਗਾ ਤੁਹਾਡੇ ਨਾਲ ਗੱਲਬਾਤ ਦਾ, ਹਰਮਨ ਇਜ਼ ਬੈਕ,
0: ਹਾਂਜੀ ਹਾਂਜੀ ਹਰਮਨ, ਇੱਦਾਂ ਨਹੀਂ ਛੱਡ,
3: ਅਤੇ ਇਹ ਮੈਂ ਇੱਕ ਸਵਾਲ ਛੱਡ ਕੇ ਚਲਾ ਜਾਊਂਗਾ ਤੁਹਾਡੇ ਵਾਸਤੇ, ਪਰ ਉਸ ਤੋਂ ਆਪਾਂ ਜਵਾਬ ਲਵਾਂਗੇ ਤੁਹਾਡੇ ਤੋਂ ਇੱਕ ਗਾਣੇ ਤੋਂ ਬਾਅਦ। ਵਧੀਆ ਜਿਹਾ ਘੈਂਟ ਜਿਹਾ ਗਾਣਾ, ਮੇਰਾ ਡੀਜੇ ਵਾਲੇ ਬਾਬੂ ਮੇਰਾ ਗਾਣਾ ਵਜਾ ਦੇ,
0: ਠੀਕ ਹੈ। ਸਵਾਲ ਲਾਈ ਵੀ ਨਾ ਸੁਣ ਲਈ ਯਾਰ ਮਨਜੀਤ, ਐਵੇਂ ਕਿਉਂ ਆਪਾਂ ਇੱਧਰੋਂ ਚਲਾਉਣਾ ਵਾ, ਐਵੇਂ ਕਾਪੀਰਾਈਟ ਨਾ ਆ ਜਾਏ ਕਿਤੇ ਆਪਣੇ ਸ਼ੋਅ 'ਚ,
3: ਹਾਂ ਹਾਂ ਹਾਂ,
0: ਪਤਾ ਨਹੀਂ ਨਾ ਕਿੱਥੋਂ ਤੱਕ ਜਾਂਦੇ,
2: ਗੱਲ ਤੇ ਸਹੀ ਹੈ, ਮੈਂ ਇਹਨਾਂ ਓਰੀਜਨਲ ਹੀ ਨਾ ਗਾਦਾ ਕਿ ਫਿਰ ਵੀ ਆ ਜਾਏ,
0: ਕੋਈ ਚੱਕਰ ਹੀ ਨਹੀਂ, ਫੇਰ ਆਜੂਗਾ ਤੇ ਸਾਨੂੰ ਪਰਵਾਣੇ ਭਰਾਵਾ,
3: ਠੀਕ ਹੈ,
0: ਫੇਰ ਆਜੂਗਾ ਤੇ
3: ਆਓ,
0: ਚੱਕਰ ਹੀ ਨਹੀਂ, ਅਸੀਂ ਟੈਕਲ ਕਰ ਲਾਂਗੇ।
3: ਆਓ ਇਰਸ਼ਾਦ ਜੀ, ਇਰਸ਼ਾਦ,
0: ਸਵਾਲ ਬਾਅਦ ਚ ਕਰੋਗੇ ਫਿਰ?
3: ਨਹੀਂ ਨਹੀਂ, ਫਿਰ ਪਹਿਲੇ ਗਾਣਾ ਸੁਣੂਗਾ ਫਿਰ ਸਵਾਲ ਕਰੂੰਗਾ।
2: ਤੁਸੀਂ ਬਲਕੀਰਤ ਜੀ, ਤੁਸੀਂ ਨਾਲ, ਬਲਕੀਰਤ ਜੀ ਤੁਸੀਂ ਨਾਲ ਸ਼ੁਰੂ ਹੋ,
0: ਤੁਸੀਂ ਹਰਮਨ ਜੀ ਵੇਖੋ, ਮੈਂ ਤੁਹਾਡੇ ਸਾਹਮਣੇ ਹੁਣ,
2: ਹਾਂਜੀ ਰੇਡੀਓ ਤੇ, ਹਾਂਜੀ ਰੇਡੀਓ ਤੇ,
0: ਧੰਨਵਾਦ ਧੰਨਵਾਦ ਧੰਨਵਾਦ,
2: ਮੈਨੂੰ ਤੇ ਉਹੀ ਗਾਣਾ ਸੱਜ ਰਿਹਾ,
0: ਉਹੀ ਆਉਂਦਾ
2: ਤਈਓ ਡੇਲੀ ਮੁੰਡਾ, ਹਾਂਜੀ ਹਾਂਜੀ ਕਰਦਾ ਤਾਈਓ ਡੇਲੀ ਮੁੰਡਾ, ਹਾਂਜੀ ਹਾਂਜੀ ਕਰਦਾ, ਬਸ
0: ਇਹ ਤਾਂ ਮੈਨੂੰ ਲੱਗਾ ਤੁਸੀਂ ਉਹ ਬੜਾ ਸੁਣਾਉਣ ਲੱਗੇ ਹੋ, ਮੰਨ ਗਿਆ ਵੱਖਰੀ ਪਛਾਣ, ਹਾਂਜੀ ਰੇਡੀਓ, ਉਹ ਤੁਸੀਂ ਸੁਣਿਆ ਨੀ, ਤੇਰੀ ਵੀ ਆ ਮੇਰੀ ਵੀ ਆ ਜਾਨ,
3: ਹਾਂਜੀ ਰੇਡੀਓ, ਮੈਂ ਤਾਂ ਡਰ ਗਿਆ ਕੋਈ ਹੋਰ ਗਾਣਾ,
0: ਹਾਂਜੀ ਰੇਡੀਓ, ਅੱਗੇ ਕੀ
3: ਮਾਣ ਪਹਿਚਾਨ ਸਾਡੀ ਜਾਨ
0: ਹਾਂਜੀ ਰੇਡੀਓ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਰੇਡੀਓ
3: ਆਏ ਵਾਹ ਵਾਹ ਵਾਹ ਸੋ ਵੈਲਕਮ ਬੈਕ ਗਾਇਸ ਅੱਜ ਦਾ ਸ਼ੋ ਮੈਂ ਆਈ ਐਮ ਸੋਰੀ ਮੈਂ ਦੁਬਾਰਾ ਮਾਫੀ ਮੰਗ ਸਕਦਾ ਪਲੀਜ਼ ਜਦੋਂ ਮੇਰਾ ਸੋਲੋ ਸੁਣਨ ਬੈਠੋਗੇ ਉਹਦੇ ਅੰਦਰ ਥੋੜੀ ਸੰਜੀਦਗੀ ਹੁੰਦੀ ਹੈ ਮੈਨੂੰ ਪਹਿਲੇ ਜੱਜ ਨਾ ਕਰ ਲਿਓ ਠੀਕ ਹੈ ਸੁਣ ਲਿਓ ਮੈਂ ਤਿਆਰੀ ਕਰਕੇ ਆਇਆ ਉਹਦੀ ਵੀ
2: ਮੈਂ ਵੀ ਇੱਥੇ ਐਡ ਕਰਨਾ ਚਾਹੁੰਦਾ ਮੈਨੂੰ ਮੈਨੂੰ ਲੱਗਿਆ ਉੱਥੇ ਖਬਰਾਂ ਖੁਬਰਾਂ ਦੀਆਂ ਗੱਲਾਂ ਕਰਨਗੇ ਅਖਬਾਰ ਲਾ ਕੇ ਰੱਖ ਲੈਣਾ ਮੈਂ ਮੈਂ ਥੋੜਾ ਨੌਲੇਜ ਚ ਘੱਟ ਆ ਨਾ ਮੈਂ ਕਿਤੇ ਸਾਊਂਡ ਇੱਦਾਂ ਦਾ ਨਾ ਕਰਾਂ ਕਿ ਮੈਨੂੰ ਆਉਂਦਾ ਨੀ ਮੈਂ ਤਾਂ ਸਾਈਡ ਤੇ ਅਖਬਾਰ ਰੱਖੀ ਹੋਈ ਆ
3: ਪਤਾ ਨੀ ਹਨਾ ਕਿਹੜੀ ਬਿਪਤਾ ਸਿਰੇ ਪੈ ਜੇ ਤਿਆਰੀ ਰੱਖੋ ਪੂਰੀ
2: ਰੇਡੀਓ ਰੇਡੀਓ ਤੇ ਜਾਣਾ ਹੈ ਗੰਭੀਰ ਜੇ ਬੰਦੇ ਹੋਣਗੇ ਇਹ ਇੱਥੇ ਤੇ ਆਪਣੇ ਬੰਦੇ ਮਿਲ ਗਏ ਤੇ ਪੂਰੇ ਉੱਦਾਂ ਹੀ
3: ਦੋ ਤਿੰਨ ਯਾਰ ਦੋਸਤ ਗੱਲ ਕਰ ਰਹੇ ਤੇ ਚੌਥਾ ਜਿਹੜਾ ਸੁਣ ਰਿਹਾ ਨਾ ਉਹਨੂੰ ਲੱਗੇ ਉਹ ਉਸ ਡਰਾਇੰਗ ਰੂਮ ਚ ਬੈਠਾ ਪਿਆ ਫੀਲ ਇਹ ਹੋਣੀ ਚਾਹੀਦੀ ਹੈ ਸਹੀ ਕਿ
2: ਸਾਰੇ ਦਿਨ ਦੇ ਵਿੱਚ ਇੱਕ ਨਾ ਇੱਕ ਪ੍ਰੋਗਰਾਮ ਲਾਈਟ ਵੀ ਹੋਣਾ ਚਾਹੀਦਾ ਕਿ ਦਰਸ਼ਕ ਜਦੋਂ ਸੁਣ ਤੇ ਉਹ ਆਪਣੇ ਆਪ ਵਾਂਗ ਵੀ ਫੀਲ ਕਰਨ ਜਿੱਦਾਂ ਆਪਾਂ ਤਿੰਨ ਹੈ ਤੇ ਉਹ ਚੌਥਾ ਫੀਲ ਕਰੇ ਖੁਦ ਨੂੰ
3: ਹਾਂ
2: ਕਿ ਉਹ ਵੀ ਨਾਲ ਹੀ ਬੈਠੇ
3: ਫੀਲ ਕਰੇ ਕਿ ਹਾਂ
0: ਤਿੰਨ ਤੋਂ ਜਿਤਾਇਆ ਫੋਰ ਇਡੀਅਟਸ ਆਉਣ ਲੱਗੀ ਕਹਿੰਦੇ
3: ਫੋਰ ਇਡੀਅਟਸ ਆਉਣ ਲੱਗੀ
0: ਹਾਂਜੀ ਹਾਂਜੀ
3: ਅੱਛਾ 3 ਦਾ ਸੈਕੰਡ ਪਾਰਟ ਹੈ
0: ਮਤਲਬ ਸੈਕੰਡ ਪਾਰਟ ਕੀ ਨਾ ਹੀ ਬਦਲਤਾ 3 ਇਡੀਅਟ ਨੂੰ ਹੁਣ 4 ਇਡੀਅਟ ਕਰਤਾ
3: ਵਾਹ ਕੀ ਬਾਤ ਹੈ ਫਿਲਮਾਂ ਦੀ ਗੱਲ ਹੋਈ ਹੈ ਫਿਲਮਾਂ ਬਾਰੇ ਦੱਸੋ ਹਰਮਨ ਟੈਲ ਮੀ ਯੋਰ ਫੇਵਰੇਟ ਕਾਈਂਡ ਆਫ ਫਿਲਮਾਂ ਇੱਕ ਅੱਧੀ ਕੋਈ ਵਧੀਆ ਜੀ ਰਿਕਮੈਂਡੇਸ਼ਨ ਹੋਵੇ ਦੱਸੋ ਬਈ
2: ਮੇਰਾ ਖਿਆਲ ਹੈ ਪੰਜਾਬੀ ਫਿਲਮਾਂ ਤੇ ਮੈਂ ਦੇਖਣੀਆਂ ਛੱਡੀਆਂ ਹੋਈਆਂ ਨੇ ਕਾਫੀ ਸਮਾਂ ਹੋ ਗਿਆ
3: ਲਾਈਕ ਵਾਈਸ ਬ੍ਰੋ ਲਾਈਕ ਵਾਈਸ
0: ਕਿ ਮਨ ਭਰ ਗਿਆ ਤੁਹਾਡਾ ਕਿ ਉਦਾਂ ਹੀ
2: ਮਨ ਭਰਿਆ ਦੀ ਗੱਲ ਨੀ ਗੀ ਮੈਨੂੰ ਲੱਗਦਾ ਆਪਾਂ ਸ਼ੁਰੂ ਤੋਂ ਹੀ ਦੋਸ਼ ਕੱਢਦੇ ਹਾਂ ਕਿ ਰਾਈਟਰ ਨੀ ਪੰਜਾਬੀ ਦੇ ਵਿੱਚ ਚੰਗੇ ਹਰੇਕ ਮੂਵੀ ਕਾਮੇਡੀ ਵਾਲੀ ਹੀ ਹੁੰਦੀ ਹੈ ਹਨਾ ਹੁਣ ਮੇਰੇ ਕਾਫੀ ਮਿੱਤਰ ਨੇ ਯੂਨੀਵਰਸਿਟੀ ਦੇ ਮਿੱਤਰ ਨੇ ਜੋ ਕਿ ਹੁਣ ਇੰਡਸਟਰੀ ਦੇ ਵਿੱਚ ਰਾਈਟਰ ਬਣ ਚੁੱਕੇ ਨੇ ਤੇ ਉਹ ਬੜੇ ਸੋਹਣੇ ਰਾਈਟਰ ਨੇ ਬੜੇ ਸੋਹਣੇ ਰਾਈਟਰ ਨੇ ਬੜੇ ਗੰਭੀਰ ਵਿਸ਼ਿਆਂ ਤੇ ਉਹਨਾਂ ਲਿਖਿਆ ਬਟ ਉਹ ਵੀ ਜਦੋਂ ਪ੍ਰੋਜੈਕਟ ਅੱਜ ਕੱਲ੍ਹ ਕਰ ਰਹੇ ਆ ਨਾ ਤੇ ਉਹ ਵੀ ਫਨੀ ਪ੍ਰੋਜੈਕਟ ਹੀ ਕਰ ਰਹੇ ਆ ਫਨੀ ਮੂਵੀਜ਼ ਹੀ ਕਰ ਰਹੇ ਆ ਤੇ ਮੈਂ ਆਪਣੇ ਇੱਦਾਂ ਹੀ ਮਿੱਤਰ ਨੂੰ ਉਹ ਬੜਾ ਹੁਣ ਨਾਮੀ ਰਾਈਟਰ ਬਣ ਚੁੱਕਿਆ ਮੈਂ ਫੋਨ ਕਰਕੇ ਪੁੱਛਿਆ ਕਿ ਆਪਾਂ ਗੱਲਾਂ ਕਰਦੇ ਹੁੰਦੇ ਸੀਗੇ ਕਿੰਨੇ ਗੰਭੀਰ ਵਿਸ਼ਾ ਤੇ ਤੂੰ ਗੱਲਾਂ ਲਿਖੀਆਂ ਨੇ ਬਟ ਫਿਰ ਵੀ ਫਿਲਮਾਂ ਫਨੀ ਕਿਉਂ ਕਰ ਰਿਹਾ ਸੋ ਉਹਦਾ ਇੱਕ ਜਵਾਬ ਇਹ ਸੀਗਾ ਕਿ ਮੇਰੇ ਤੋਂ ਮੰਗਦੇ ਹੀ ਫਨੀ ਨੇ ਕੋਈ ਵੀ ਪ੍ਰੋਡਿਊਸਰ ਰਿਸਕ ਨੀ ਲੈਣਾ ਚਾਹੁੰਦਾ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਕਿ ਮੈਂ ਕੁਝ ਵੱਖਰਾ ਕਰਕੇ ਤੇ ਰਿਸਕ ਲਵਾਂ ਜੇ ਕੋਈ ਪੈਸਾ ਲਾ ਰਿਹਾ ਕਰੋੜਾਂ ਦੇ ਵਿੱਚ ਉਹ ਕਰੋੜਾਂ ਦੇ ਵਿੱਚ ਕਮਾਉਣਾ ਵੀ ਚਾਹੁੰਦਾ ਹੈ ਤੇ ਆਪਣੀ ਪੰਜਾਬੀ ਇੰਡਸਟਰੀ ਨੂੰ ਚੰਗੇ ਰਾਈਟਰਸ ਮਿਲ ਚੁੱਕੇ ਨੇ ਮੈਨੂੰ ਨੀ ਲੱਗਦਾ ਕਿ ਚੰਗੇ ਰਾਈਟਰਾਂ ਦੀ ਕਮੀ ਹੈ ਟੈਕਨੀਸ਼ੀਅਨਾਂ ਦੀ ਕਮੀ ਹੈ ਕਿਸੇ ਚੀਜ਼ ਦੀ ਕਮੀ ਨਹੀਂ ਗੀ ਸਾਨੂੰ ਰਿਸਕ ਟੇਕਿੰਗ ਪ੍ਰੋਡਿਊਸਰਸ ਦੀ ਲੋੜ ਹੈ
3: ਦੈਟ ਇਜ਼ ਸੋ ਰਾਈਟ
2: ਸਾਡੀ ਇੰਡਸਟਰੀ
3: ਇਨਫੈਕਟ ਜੇ ਦੇਖਿਆ ਜਾਵੇ ਨਾ ਦੂਸਰੇ ਪਾਸੇ ਤੇਰਾ ਹੀ ਜੇ ਮੈਂ ਪੁਆਇੰਟ ਸਪਲੀਮੈਂਟ ਕਰਾਂ ਮੇਰੀ ਵੀ ਇਹੀ ਫੀਲਿੰਗ ਹੈ ਇੱਕ ਗੱਲ ਆ ਕਿ ਆਪਾਂ ਕਹਿ ਦਿੰਦੇ ਕਿ ਫਾਰਮੂਲਾ ਚੱਲਦਾ ਹੈ ਨਾ ਬਾਲੀਵੁੱਡ 'ਚ ਬੜੀ ਗੱਲ ਚੱਲਦੀ ਕਿ ਫਾਰਮੂਲਾ ਸਿਨੇਮਾ ਹੈ ਜੀ ਇਹ ਕਿ ਹੈ ਨਾ ਇੱਕ ਠੀਕ ਠਾਕ ਵਧੀਆ ਐਕਟਰ ਲੈ ਲਿੱਤਾ ਦੋ ਆਈਟਮ ਸੌਂਗ ਪਾ ਤੇ ਐਕਸ਼ਨ ਡਰਾਮਾ ਕਾਮੇਡੀ ਫਿਲਮ ਬਣ ਗਈ ਹਿੱਟ ਹੋ ਜਾਏਗੀ ਹੈ ਨਾ ਇੱਕ ਟਾਈਮ 'ਤੇ ਫਾਰਮੂਲਾ ਚੱਲਦਾ ਸੀ ਉਹ ਅੱਜ ਪੰਜਾਬੀ ਸਿਨੇਮਾ ਨੂੰ ਉਸ ਚੀਜ਼ ਨੇ ਘੇਰਿਆ ਹੋਇਆ ਟੋਟਲੀ ਕਾਮੇਡੀ ਸਲੈਪਸਟਿਕ ਕਾਮੇਡੀ ਹੋ ਗਈ ਜਾਂ ਫਿਰ ਜਿਸ ਆਪਾਂ ਡਰਾਮਿਆਂ ਦੀ ਕਾਮੇਡੀ ਹੁੰਦੀ ਸੀ ਉਹ ਹੈ ਨਾ ਹੁਣ ਸਕਰੀਨ ਪਲੇ 'ਤੇ ਲਿਖੀ ਜਾਣੀ ਸ਼ੁਰੂ ਹੋ ਗਈ ਗੱਲ ਇਹ ਹੈ ਕਿ ਵਰਕ ਕੁਛ ਵੀ ਨਹੀਂ ਕਰਦਾ ਪਿਆ ਤਾਂ ਵੀ ਅੱਜ ਦਾ ਫਾਈਨੈਂਸ਼ੀਅਰ ਜਾਂ ਪ੍ਰੋਡਿਊਸਰ ਜਾਗ ਨਹੀਂ ਰਿਹਾ ਇਸ ਪੱਖੋਂ ਕਿ ਯਾਰ ਲੋਕਾਂ ਨੂੰ ਕੁਝ ਵੱਖਰਾ ਵੇਖਣਾ ਹੋਵੇ ਨਾ ਕਿ ਇਟ ਸ਼ੁੱਡ ਬੀ ਵਰਕਿੰਗ
2: ਇੰਡਸਟਰੀ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਮੇਰੇ ਟੋਪ 3 ਮੂਵੀਜ਼ ਰਹਿਣਗੀਆਂ ਇੱਕ ਗੁਰੂ ਨਾਨਕ ਜਹਾਜ਼ ਤਰਸੇਮ ਜੱਸੜ ਹੋਣਾ ਦੀ ਇੱਕ ਮੂਵੀ ਦਾ ਬਲੈਕ ਪ੍ਰਿੰਸ ਸਤਿੰਦਰ ਸਰਤਾਜ ਹੋਣਾ ਦੀ ਇੱਕ ਮੌੜ ਐਮੀ ਵਿਰਕ ਦੀ ਇਹ 3 ਮੂਵੀਜ਼ ਮੇਰੀ ਨਿਗਾਹ ਦੇ ਵਿੱਚ ਬੜੀਆਂ ਸੋਹਣੀਆਂ ਪੰਜਾਬੀ ਮੂਵੀਜ਼ ਬਣੀਆਂ ਨੇ ਬਟ ਇਹਨਾਂ ਦੇ ਜਦੋਂ ਤੁਸੀਂ ਆਂਕੜੇ ਦੇਖੋਗੇ 3 ਦੀਆਂ 3 ਮੋਨਿਟਰੀ ਵਾਈਜ਼ ਦੇ ਦੇਖਿਆ ਜਾਵੇ ਤੇ ਫਲੌਪ ਮੂਵੀਜ਼ ਨੇ
3: ਉਹਦੇ ਅੰਦਰ ਇੱਕ ਇਹ ਵੀ ਕਾਰਨ ਆ ਜਾਂਦਾ ਨਾ ਕਿ ਬਜਟਿੰਗ ਪ੍ਰੋਬਲਮ ਵੀ ਸੀਗੀ ਖਾਸ ਕਰ ਮੌੜ ਨਾਲ ਤਾਂ ਮੈਂ ਸੁਣਿਆ ਕਿ ਬਹੁਤ ਓਵਰ ਬਜਟ ਚੱਲ ਗਈ ਸੀ ਮੌੜ ਦੀ ਇੱਕ ਹੋਰ ਖਾਸੀਅਤ ਆ ਜੋ ਮੈਨੂੰ ਬਹੁਤ ਵਧੀਆ ਲੱਗੀ ਦ ਵੇ ਕਿਉਂਕਿ ਲੋਕ ਕਥਾ ਨੂੰ ਪ੍ਰੈਜੈਂਟ ਕਰਨਾ ਇੱਕ ਆਹ ਬੜੀ ਪ੍ਰੋਬਲਮ ਹੁੰਦੀ ਕਿ ਹਰ ਕਿਸੇ ਨੂੰ ਪਤਾ ਹੁਣ ਨੈਕਸਟ ਸੀਨ ਕੀ ਆ ਜੇ ਨੈਕਸਟ ਸੀਨ ਨਹੀਂ ਤਾਂ ਐਟਲੀਸਟ ਬੰਦੇ ਨੂੰ

0: ਵਾਜਿਆ ਨਹੀਂ ਜਾਂਦਾ ਜਿਸ ਹਿਸਾਬ ਨਾਲ ਵਾਜਿਆ ਜਾਣਾ ਚਾਹੀਦਾ,
1: ਕਿਉਂਕਿ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਬਿਲਕੁਲ ਠੀਕ ਨੇ, ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਜੇ ਐਜ਼ ਅ ਆਡੀਅੰਸ ਆ, ਹੁਣ ਮੈਂ ਵੇਖ ਲਓ, ਤੁਸੀਂ ਵੇਖ ਲਓ, ਜਾਂ ਆਪਾਂ ਸਾਰੇ ਹੀ ਹਾਂ, ਹੁਣ ਆਪਾਂ ਜੇ ਇਸ ਮੁੱਦੇ 'ਤੇ ਗੱਲ ਕਰਨ ਬਹਿੰਦੇ ਹਾਂ ਵੀ ਯਾਰ ਆਹ ਵੇਖੀਏ ਅਤੇ ਕਿਉਂ ਨਹੀਂ ਆ, ਉਦੋਂ ਸਾਰੀਆਂ ਚੀਜ਼ਾਂ ਇਹ ਆਪਣੀ ਜਿਹੜੀ ਉਹ ਧਿਆਨ ਆ ਜਾਂਦੀਆਂ ਆ ਗਈਆਂ। ਫਿਰ ਜਦੋਂ ਨੈਕਸਟ ਸਟੈਪ ਆਪਾਂ ਮੰਨ ਲਓ ਇਸ ਤੋਂ ਹਟ ਕੇ ਜੋਨਰ 'ਚੋਂ ਜਾ ਕੇ ਤੁਸੀਂ ਐਜ਼ ਅ ਵਿਊਅਰ ਤੁਸੀਂ ਮੰਨ ਲਓ ਬਹਿਣਾ ਵਾ ਕੋਈ ਚੀਜ਼ ਵੇਖਣ, ਉਦੋਂ ਤੁਸੀਂ ਵੀ ਕਹਿਣਾ ਵਾ ਵੀ ਆਹ ਚੀਜ਼ ਅਧੂਰੀ ਆ, ਪੂਰੀ ਨਹੀਂ ਹੋਈ, ਆਹ ਇੱਦਾਂ ਹੀ ਆ, ਉੱਦਾਂ ਨਹੀਂ ਹੋਇਆ। ਫਿਰ ਤੁਸੀਂ ਉਸ ਥਿੰਕਿੰਗ ਨਾਲ ਸੋਚਣ ਲੱਗ ਪੈਂਦੇ ਹੋ, ਤੁਸੀਂ ਮੰਨ ਲਓ ਥੀਏਟਰ ਗਏ ਹੋ, ਫਿਲਮ ਕਿੱਦਾਂ ਦੀ ਆ, ਲੱਗੀ ਆ, ਉਹਦੇ ਵਿੱਚ ਫਿਰ ਤੁਸੀਂ ਇਹ ਵੀ ਵੇਖਣਾ ਵੀ ਕਿੰਨੇ ਲੋਕ ਵੇਖਣ ਗਏ ਆ, ਮੈਂ ਆਹ ਵੇਖਾਂ ਕਿ ਨਾ ਵੇਖਾਂ, ਕਈ ਉਹ ਵੀ ਵੇਖ ਕੇ ਜਾਂਦੇ ਆ, ਉਹਨਾਂ ਦੇ ਵਿੱਚੋਂ ਆਪਾਂ ਵੀ ਉੱਦਾਂ ਹੀ ਆ।
0: ਪਿਛਲੇ 5-7 ਸਾਲ ਤੋਂ ਇੱਕ ਆਹ ਚੀਜ਼ ਬਹੁਤ ਵੱਡਾ ਮੇਜਰ, 5-7 ਵੀ ਨਹੀਂ, ਜ਼ਿਆਦਾ ਟਾਈਮ ਹੋ ਗਿਆ, ਪਰ ਕਾਫੀ ਸਾਲਾਂ ਤੋਂ ਨਾ ਇੱਕ ਬਹੁਤ ਵੱਡਾ ਮੇਜਰ ਮਾਈਨਸ ਪੁਆਇੰਟ ਆ ਗਿਆ ਫਿਲਮਾਂ ਦੇ ਅੰਦਰ, ਕਿ ਰਿਵਿਊ ਨਹੀਂ ਆਉਂਦਾ ਹੁਣ, ਹੁਣ ਉਹਦਾ ਬਾਕਸ ਆਫਿਸ ਨੰਬਰ ਆਉਂਦਾ, ਤੇ ਅਸੀਂ ਆਰਟ ਨੂੰ ਇਸ ਲਿਹਾਜ਼ ਨਾਲ ਵੇਖਣ ਜਾਂਦੇ ਕਿ ਯਾਰ ਇਹਦੀ ਸੇਲ ਇੰਨੀ ਹੋਈ ਆ, ਜਦਕਿ ਮਤਲਬ ਜ਼ਰੂਰੀ ਨਹੀਂ ਹੈ ਕਿ ਮੈਨੂੰ, ਜੇ ਆਪਾਂ ਚਾਹ ਦੀ ਹੀ ਗੱਲ ਕਰ ਲਈਏ ਨਾ, ਕਿ ਸ਼ਾਇਦ ਮੈਨੂੰ ਅਦਰਕ ਵਾਲੀ ਵਧੀਆ ਲੱਗਦੀ ਹੋਊਗੀ ਤਾਂ ਤੈਨੂੰ ਲਾਚੀ ਵਾਲੀ, ਹੈ ਨਾ, ਕਿੰਨਾ ਫਰਕ ਤਾਂ ਇੱਕ ਸਿੰਪਲ ਨੋਰਮਲ ਸਾਡੀ ਰੋਜ਼ਮਰਾ ਦੀ ਜ਼ਿੰਦਗੀ 'ਚ ਯੂਜ਼ ਆਉਣ ਲਈ ਡਰਿੰਕ ਦਾ, ਅਤੇ ਆਰਟ ਤਾਂ ਬਹੁਤ ਸਬਜੈਕਟਿਵ ਹੈ। ਇੱਕ ਇਹ ਚੀਜ਼ ਤਾਂ ਯੂ ਆਰ ਵੈਰੀ ਮੱਚ ਰਾਈਟ ਕਿ ਇਸ ਚੀਜ਼ ਨੇ ਨੁਕਸਾਨ ਤਾਂ ਕੀਤਾ,
1: ਕਿਉਂਕਿ
0: ਆਪਾਂ ਪਹਿਲੀ ਕਨਸੈਪਸ਼ਨ ਬਣਾ ਲੈਂਦੇ ਹਾਂ
1: ਇਹ ਚੀਜ਼, ਕਿਉਂਕਿ ਇਹ ਹੁਣ ਆਪਾਂ ਤਾਂ ਐਜ਼ ਆ, ਚਲੋ ਆਪਾਂ ਤਾਂ ਕਦੀ ਫਿਲਮ ਵੇਖੋ ਬਣਾਈ ਵੀ ਨਹੀਂ ਆ, ਜਾਂ ਆਪਾਂ ਇਸ ਦਾ ਹਿੱਸਾ ਹੈਗੇ ਵੀ ਨਹੀਂ ਮੇਕਿੰਗ ਦਾ। ਮੈਂ ਇੱਕ ਇੱਥੇ ਇੰਟਰਵਿਊ 'ਤੇ ਕੋਈ ਮਤਲਬ ਵਾਹਵਾ ਵੱਡਾ, ਸੋਰੀ ਮੇਰਾ ਖੰਘ ਦੀ ਗਲਾ ਜਿਹਾ ਖਰਾਬ ਹੋ ਗਿਆ,
0: ਇਟਸ ਆਲ ਰਾਈਟ,
1: ਹੁੰਮਸ ਜਿਹਾ ਹੋ ਗਿਆ ਕਮਰੇ ਦੇ ਵਿੱਚ ਨਾ, ਬੂਹਾ ਖੋਲੋ ਕ੍ਰਿਸ਼ਨਾ ਜੀ ਪਲੀਜ਼ ਮਾੜਾ ਜਿਹਾ, ਅਤੇ ਉਹਦੇ ਵਿੱਚ ਹਰਮਨ ਜੀ ਉਹ ਆਏ ਸੀ ਇੱਥੇ ਸਟੂਡੀਓ ਵਿੱਚ, ਅਤੇ ਉਹਨਾਂ ਨੂੰ ਇੱਦਾਂ ਹੀ ਫਿਲਮਾਂ ਦੀ ਗੱਲ ਚੱਲਣ ਡੀ ਸੀ ਵੀ ਤੁਸੀਂ ਕਿਉਂ, ਮੰਨ ਲਓ ਵੀ ਆਹ ਫਿਲਮ ਆਪਣੀ ਪੰਜਾਬੀ ਦੀ ਆਹ ਵਿਸ਼ਾ ਨਹੀਂ ਚੱਲਦਾ, ਜਾਂ ਆਹ ਵਿਸ਼ਾ ਨਹੀਂ ਚੱਲਦਾ ਜਿਹੜੀ ਤੁਸੀਂ ਗੱਲ ਕੀਤੀ ਵੀ ਹਾਸੇ ਠੱਠੇ ਵਾਲਾ ਹੀ ਚੱਲਦਾ, ਅਤੇ ਉਹਦੇ ਵਿੱਚ ਉਹ ਕਹਿੰਦੀ ਵੀ ਵੇਖੋ ਦੋ ਫਿਲਮਾਂ ਨੇ ਜਿਹੜੀਆਂ ਵੀ ਅੱਜ ਤੱਕ ਦੀਆਂ ਕਹਿ ਲਓ ਵੀ ਇੱਕ ਲੀ ਦੇ ਵਿੱਚ ਸੁਪਰ ਡੁਪਰ ਹਿੱਟ ਗਈਆਂ ਨੇ, ਜਿਨ੍ਹਾਂ ਦੇ ਵਿੱਚ ਇੱਕ ਉਹਨਾਂ ਨੇ ਜੱਟ ਐਂਡ ਜੂਲੀਅਟ ਦਾ ਨਾਮ ਲਿਆ ਸੀ ਅਤੇ ਦੂਜੀ ਆ ਕੈਰੀ ਔਨ ਜੱਟਾ, ਅਤੇ ਉਹ ਕਹਿੰਦੇ ਸੀ ਕਿ ਤੀਜਾ ਜਿੱਡੀ ਹੋਰ, ਕਹਿੰਦੇ ਸੀ ਵੀ ਜਿੰਨੀਆਂ ਮਰਜ਼ੀ ਇਸ ਤੋਂ ਇਸ ਤੋਂ ਵਧੀਆ ਕੰਸੈਪਟ ਵੀ ਉਹ ਕਹਿੰਦੇ ਸੀ ਆਏ ਨੇ, ਈਵਨ ਕਿ ਉਹਨਾਂ ਨੇ ਆਪ ਦੇ ਹੀ ਆਏ ਨੇ, ਪਰ ਉਹ ਕਹਿੰਦੇ ਸੀਗੇ ਕਿ ਨਹੀਂ ਵੀ ਉਹ ਇੱਕ ਜਿਹੜਾ ਆਡੀਅੰਸ ਵੱਲੋਂ ਬਣ ਚੁੱਕਾ ਵਾ, ਇੱਕ ਕਹਿ ਲਓ ਵੀ ਔਰਾ ਜਿਹਾ ਬਣ ਚੁੱਕਾ ਵਾ, ਉਹਨੂੰ ਹੀ ਹੁਣ ਕੈਰੀ ਫੋਰਵਰਡ ਕਰਨਾ, ਅਤੇ ਬਾਕੀ ਦੇ ਜਿਹੜੇ ਬਾਕੀ ਮੰਨ ਲਓ ਪ੍ਰੋਡਿਊਸਰ ਹੋ ਗਏ, ਡਾਇਰੈਕਟਰ ਹੋ ਗਏ ਜਾਂ ਰਾਈਟਰ ਹੋ ਗਏ, ਫਿਰ ਉਹ ਜਦੋਂ ਚੀਜ਼ ਮੰਨ ਲਓ ਆਪਣੇ ਸਾਹਮਣੇ ਕੋਈ ਇੱਕ ਚੀਜ਼ ਚੱਲ ਜਾਂਦੀ ਆ, ਫਿਰ ਉਹ ਹਿਊਮਨ ਟੈਂਡੈਂਸੀ ਆ ਜਾਂਦੀ ਆ ਵੀ ਜਿਹੜੀ ਚੀਜ਼ ਚੱਲੀ ਆ ਉਹਦੇ ਵਿੱਚ ਰਹਿ ਕੇ ਹੀ ਕੁਛ ਕੀਤਾ ਜਾਵੇ ਕਿ ਸਾਡੀ ਵੀ ਚੱਲੇ। ਮੈਂ ਵੀਰ ਨੇੜੇ ਤੇੜੇ ਕਰੂੰਗਾ, ਮੈਂ ਨਵੀਂ ਕਿਤਾਬ ਲਿਆ ਕੇ ਥੋੜਾ ਆਪਣੀ ਲੀਕ ਸ਼ੁਰੂ ਕਰ।
0: ਇਹਦੇ ਅੰਦਰ ਹੋਰ ਵੀ ਪੁਆਇੰਟ ਆ ਜਾਂਦਾ ਕਿ ਹੁਣ ਹਰ ਕਿਸੇ ਕੋਲ ਸਬਸਕ੍ਰਿਪਸ਼ਨ ਹੈਗੀ ਆ, ਵਰਲਡ ਸਿਨੇਮਾ ਤੁਹਾਡੇ ਇਕਦਮ ਸਾਹਮਣੇ। ਮੈਨੂੰ ਯਾਦ ਆ ਜਦੋਂ ਮੈਂ ਫਸਟ ਟਾਈਮ ਮਾਰਟਿਨ ਸਕੋਰਸੇਜ਼ੀ ਦੀ ਫਿਲਮ ਵੇਖੀ ਸੀਗੀ, ਤੇ ਮੈਨੂੰ ਇਸ ਤਰ੍ਹਾਂ ਹੁੰਦਾ ਸੀ ਕਿ ਮੈਂ ਜੇ ਕਿਸੇ ਹੋਰ ਨਾਲ ਗੱਲ ਕਰਾਂ ਤੇ ਬਹੁਤ ਕੁਝ ਸਮਝਾਉਣਾ ਪਏਗਾ, ਪਰ ਅੱਜ ਸਾਡੇ ਹੀ ਹੈ ਨਾ ਲੋਕਾਂ ਵਿੱਚੋਂ ਹਰ ਕਿਸੇ ਨੇ ਵੇਖੀਆਂ ਹੋਈਆਂ ਉਸ ਫਿਲਮਾਂ, ਹਰ ਕਿਸੇ ਨੇ ਵੁਲਫ ਆਫ ਵਾਲ ਸਟਰੀਟ ਤੋਂ ਲੈ ਕੇ ਟੈਕਸੀ ਡਰਾਈਵਰ ਤੱਕ ਇੱਦਾਂ ਹੀ ਦੇਖੀਆਂ। ਜੇ ਤੁਸੀਂ ਇੱਦਾਂ ਦੇ ਕੰਸੈਪਟ ਵੇਖ ਲੈਂਦੇ ਹੋ ਤੇ ਓਬਵੀਅਸਲੀ ਤੁਹਾਡਾ ਟੇਸਟ ਇਵੋਲਵ ਹੁੰਦਾ, ਫਿਰ ਤੁਸੀਂ ਆਪਣੀ ਭਾਸ਼ਾ ਦੇ ਅੰਦਰ, ਜਿਸ ਤਰ੍ਹਾਂ ਮੈਂ ਇੱਕ ਛੋਟਾ ਐਗਜ਼ਾਮਪਲ ਦਵਾਂ, ਮੈਂ ਟ੍ਰੇਲਰ ਵੇਖਿਆ ਨਵੀਂ ਫਿਲਮ ਆ ਰਹੀ ਹੈ ਪਰਮੀਸ਼ ਸ਼ਰਮਾ ਦੀ,
1: ਸ਼ੇਰਾ,
0: ਕੀ ਨਾਮ ਹੈ, ਸ਼ੇਰਾ,
1: ਸ਼ੇਰਾ,
0: ਮੈਨੂੰ ਬਸ ਕਨਸੈਪਚੁਅਲੀ ਇਹ ਅੱਛਾ ਲੱਗਾ ਉਹਦੇ ਅੰਦਰ,
1: ਫਰਾਈਡੇ ਨੂੰ, ਸੌਰੀ, ਮਤਲਬ ਮੈਂ ਕੱਲ ਹੋ ਸਕਦਾ ਹੈ ਸਾਡਾ ਬਾਅਦ ਚ ਚੱਲੇ, ਪਰ ਫਰਾਈਡੇ ਨੂੰ 15 ਮਈ ਨੂੰ ਇਹ ਰਿਲੀਜ਼ ਹੋਣੀ ਹੈ ਸਿਨੇਮਾ ਕਰਨ ਦੇ ਵਿੱਚ।
0: ਆਈ ਐਮ ਲੁਕਿੰਗ, ਬਹੁਤ ਟਾਈਮ ਬਾਅਦ ਮੈਂ ਆਈ ਐਮ ਲੁਕਿੰਗ ਫਾਰਵਰਡ ਟੂ ਅ ਫਿਲਮ ਲਾਈਕ ਦੈਟ, ਕਿਉਂ, ਕਿਉਂਕਿ ਮੈਨੂੰ ਉਹਦੇ ਤੋਂ ਇੱਕ ਵਾਈਬ ਆਈ ਕਿ ਸ਼ਾਇਦ ਜੋ ਬਾਲੀਵੁੱਡ ਅੱਜ ਕੱਲ੍ਹ ਐਕਸ਼ਨ ਦੇ ਰਿਹਾ
1: ਐਗਜੈਕਟਲੀ
0: ਉਹ ਸਾਡੀ ਭਾਸ਼ਾ 'ਚ ਸੁਣਨ ਨੂੰ ਮਿਲ ਜਾਊਗਾ,
1: ਕਿਉਂਕਿ ਉਹ, ਮੈਂ ਵੀ ਉਹਦੀ ਇੰਟਰਵਿਊ ਸੁਣੀ, ਮੈਂ ਵੀ ਉੱਥੋਂ,
0: ਉਹਨੇ ਵੀ ਦੇਖੀ ਕੰਟਰੋਵਰਸੀ ਬਹੁਤ ਡਰਾ ਕਰ ਲੈਣੀ, ਕਿਉਂਕਿ ਅਗੇਨ ਉਹੀ ਪੁਰਾਣੀ ਸੋਚ ਉਸ ਹਿਸਾਬ ਦਾ, ਜਿਸ ਉਹਦੇ ਅੰਦਰ ਦੱਸਦਾ ਬਹੁਤ ਜ਼ਿਆਦਾ ਸਮੋਕਿੰਗ ਆ, ਉਹਦੇ ਅੰਦਰ ਮੇਰੇ ਖਿਆਲ ਕਿਸਿੰਗ ਸੀਨ ਵਗੈਰਾ ਵੀ ਹੈਗੇ। ਮੈਨੂੰ ਨੀ ਪਤਾ ਹਜੇ ਤੱਕ ਵੈਸੇ ਪੰਜਾਬੀ ਫਿਲਮਾਂ ਦੇ ਅੰਦਰ ਆ ਗਿਆ ਕਿ ਨਹੀਂ ਆ ਗਿਆ,
1: ਕਿ
0: ਕਿਸਿੰਗ, ਕਿਸ ਸੀਨ,
1: ਮਤਲਬ ਉਸ ਲੈਵਲ ਤੱਕ ਦਾ ਨਹੀਂ,
0: ਉਸ ਲੈਵਲ ਦਾ ਨਹੀਂ ਹੈ ਨਾ, ਪਰ ਟ੍ਰੇਲਰ ਤੋਂ ਹੀ ਪਤਾ ਲੱਗ ਗਿਆ ਕਿ
1: ਆ ਵੀ ਜਾਂਦਾ ਤੇ ਸਾਡੀ ਬੋਰਡ ਉਹਨੂੰ ਨਹੀਂ ਪ੍ਰਵਾਨਗੀ ਦਿੰਦੀ, ਉਹ ਕੱਟ ਹੀ ਜਾਂਦੀ ਹੈ ਵਿੱਚੋਂ ਚੀਜ਼।
0: ਨਹੀਂ, ਬੋਰਡ ਨਹੀਂ ਮਨਾ ਕਰ ਦੋ ਕਿ ਸੈਂਸਰ ਬੋਰਡ ਇੱਕੋ ਹੀ ਆ, ਇਹ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਦੀ ਆਡੀਅੰਸ ਹੈ, ਜਿਸ ਏਰੀਆ ਦੀ ਜੋ ਆਡੀਅੰਸ ਹੈ, ਹੈ ਨਾ, ਜਿਸ ਹੁਣ ਤੂੰ ਮਲਿਆਲੀ ਫਿਲਮਾਂ ਵੇਖ ਲਵੇਂ, ਉੱਥੇ ਤਮਿਲ ਫਿਲਮਾਂ ਜਿੱਦਾਂ ਹੀ ਲਿਖੀਆਂ ਜਾਂਦੀਆਂ ਉਹ ਚੱਲ ਹੀ ਨਹੀਂ ਸਕਦੀਆਂ, ਕਿਉਂਕਿ ਉਹਨਾਂ ਦੀ ਕਹਾਣੀ ਹੁੰਦੀ ਬਹੁਤ ਨੋਰਮਲ, ਉਹਨਾਂ ਦੀ ਕਿੰਨੀ ਸਟੋਰੀਜ਼ ਤਾਂ ਜੋ ਆਪਾਂ ਸ਼ੋਅ ਅੱਜ ਕਰਦੇ ਪਏ ਉਹਦੇ ਵਿੱਚੋਂ ਨਿਕਲ ਆਉਣ, ਕਿ ਕੰਮ

0: ਕੋਈ ਸ਼ੁਰੂ ਕੀਤਾ ਕਥਾ ਸਿੰਪਲ ਆਮ ਬੰਦੇ ਦੀ ਕਹਾਣੀ ਹੈ ਨਾ, ਉਸ ਹਿਸਾਬ ਦੀਆਂ ਗੱਲਾਂ ਬਾਤਾਂ ਹੁੰਦੀਆਂ ਕਿ ਉਹ ਸੈਂਸੀਬਿਲਟੀ ਵੀ ਹੈ ਹਰ ਆਡੀਅੰਸ ਦੀ, ਪਰ ਮੇਰੇ ਖਿਆਲ ਨਾਲ ਇਟ ਇਜ਼ ਲੌਂਗ ਟਾਈਮ ਕਿ ਸੈਂਸੀਬਿਲਿਟੀਜ਼ ਹੁਣ ਸਮਝ ਆਉਣ ਪੰਜਾਬੀ ਸਿਨੇਮਾ ਵਾਲਿਆਂ ਨੂੰ ਕਿ ਅਸੀਂ ਵੀ ਇਵੋਲਵ ਹੋ ਚੁੱਕੇ ਹਾਂ, ਵੀ ਵਾਂਟ ਟੂ ਵਾਚ ਗੁੱਡ ਕਨਸੈਪਟ। ਉਹ ਯਾਰ ਉਹ ਬਹੁਤ ਅੱਛੀ ਫਿਲਮ ਸੀ ਹਰਮਨ, ਹੈਵ ਯੂ ਸੀਨ ਦੈਟ? ਤੂੰ ਵੀ ਦੱਸ ਕਿੱਦਾਂ ਦੀ ਲੱਗੀ?
1: ਜਿਹੜੀ
0: ਆਹ ਯਾਰ ਰੂਪਨ ਬਲ ਨੇ ਜਿਹੜੀ ਡਾਇਰੈਕਟ ਕੀਤੀ ਸੀ, ਮੈਨੂੰ ਯਾਦ ਨਾਮ ਭੁੱਲ ਗਿਆ ਇਕਦਮ।
1: ਆ ਜਿਹੜੀ ਆਪਣਾ
0: ਮੈਂਡੀ ਤੱਖੜ ਨਾਲ ਬੋਡੀ ਸਵੈਪ ਹੋ ਜਾਂਦੀ ਹੈ
1: ਬਾਬਾ ਜੀ, ਜਿਹਦੇ ਵਿੱਚ
0: ਉਹ ਠੀਕ ਸੀਗੀ ਐਜ਼ ਅ ਕਾਮੇਡੀ ਸਟਿਲ,
1: ਸਾਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਉਹਦੀ ਗੱਲ ਕਰਦੇ,
0: ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਹਨਾ, ਉਹਦੇ ਨਾਲ ਥੋੜਾ ਮੀਮਸ ਵਗੈਰਾ ਦਿਖਾਤੇ, ਥੋੜਾ ਜਿਹਾ ਨਾ ਕਿ ਥੋੜਾ ਜਿਹਾ ਪਤਾ ਤਾਂ ਲੱਗੇ ਕਿ ਤੁਸੀਂ ਯੰਗ ਆਡੀਅੰਸ ਨਾਲ ਵੀ ਇੰਟਰੈਕਟ ਕਰਨਾ ਚਾਹੁੰਦੇ ਹੋ।
1: ਮੈਨੂੰ ਇਸ ਕਰਕੇ ਚੀਜ਼ ਵਧੀਆ ਲੱਗੀ ਕਿਉਂਕਿ ਹੁਣ ਰੂਪਨ ਬਾਲ ਜੀ ਦੀ ਤੁਸੀਂ ਗੱਲ ਕੀਤੀ ਆ, ਵੀ ਇੱਕ ਨਾਮੀ ਵੀਡੀਓ ਡਾਇਰੈਕਟਰ ਨੇ, ਵੱਡੇ ਵੱਡੇ ਐਕਟਰਾਂ ਦੇ ਇਹਨਾਂ ਨੇ ਗਾਣੇ ਜਿਹੜਾ ਉਹ ਡਾਇਰੈਕਟ ਕੀਤੇ ਨੇ ਹਨਾ, ਵੀਡੀਓਜ਼ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਕਰਨ ਔਜਲੇ ਹੋ ਗਏ ਜਾਂ ਹੋਰ ਵੱਡੇ ਵੱਡੇ ਨਾਮੀ ਐਕਟਰ ਨੇ। ਹੁਣ ਇਹਨਾਂ ਨੇ ਕੀ ਕਰਦੇ ਸੀ, ਇਹ ਯੰਗਸਟਰ ਲਈ ਵੀਡੀਓਜ਼ ਬਣਾਉਂਦੇ ਸੀ, ਠੀਕ ਹੈ, ਆਪਾਂ ਹੀ ਉਹਨਾਂ ਨੂੰ ਜਾ ਕੇ ਵਾਚ ਕਰਦੇ ਨਾ ਜਿਹੜੀ ਉਹ ਵੀਡੀਓ ਆਉਂਦੀ ਗਾਣੇ ਦੀ, ਇਹਨਾਂ ਨੇ ਆਪਣੀ ਚੀਜ਼ ਹੀ ਫਿਲਮ ਦੇ ਵਿੱਚ ਲੈ ਕੇ ਗਏ। ਇਹਨਾਂ ਨੇ ਮੰਨ ਲਓ ਇਹ ਹੋ ਸਕਦਾ ਸੀ ਨਾ ਵੀ ਇਹ ਹਟ ਕੇ ਵੀ ਕਰ ਦਿੰਦੇ, ਜੋ ਫਿਲਮ 'ਚ ਚੱਲਣ ਡਿਆ ਹੈ ਉਹ ਉਹਦੇ ਹਿਸਾਬ ਨਾਲ ਡਾਇਰੈਕਟ ਕਰ ਦਿੰਦੇ, ਪਰ ਨਹੀਂ ਇਹਨਾਂ ਨੇ ਉਹੀ ਚੀਜ਼ ਵਿੱਚ ਖੜੀ। ਹਾਂ ਉਹ ਜਿੰਨੀ ਵੀ ਚੱਲੀ ਆ ਉਹ ਇੱਕ ਅਲੱਗ ਗੱਲ ਆ ਜਾਂਦੀ ਆ, ਪਰ ਤੁਸੀਂ ਆਪਣੇ ਉਸ ਚੀਜ਼ ਨੂੰ ਉੱਥੇ ਲੈ ਕੇ ਆਉਣਾ, ਇਹ ਵੀ ਕੌਨਫੀਡੈਂਸ ਦੀ ਗੱਲ ਹੈਗੀ।
2: ਬਿਲਕੁਲ ਬਿਲਕੁਲ, ਇਹ ਨਾ ਇੱਕ ਸਭ ਤੋਂ ਵਧੀਆ ਚੇਂਜ ਜੋ ਮੈਨੂੰ ਇਸ ਮੂਵੀ ਤੋਂ ਬਾਅਦ ਇਹ ਲੱਗਾ, ਹੁਣ ਜਦੋਂ ਤੁਸੀਂ ਵੀ ਕ੍ਰਿਸ਼ਨਾ ਜੀ ਗੱਲ ਕੀਤੀ, ਤੁਸੀਂ ਕਿਸੇ ਐਕਟਰ ਦਾ ਨਾਂ ਨਹੀਂ ਲਿਆ, ਤੁਸੀਂ ਡਾਇਰੈਕਟਰ ਦਾ ਨਾਂ ਲਿਆ। ਪੰਜਾਬੀ ਸਿਨੇਮੇ ਦੇ ਵਿੱਚ ਮੂਵੀਆਂ ਦੇਖੀਆਂ ਜਾਂਦੀਆਂ ਨੇ ਐਕਟਰ ਦੇ ਨਾਂ ਤੋਂ ਕਿ ਉਹ ਐਕਟਰ ਉਸ ਮੂਵੀ ਦੇ ਵਿੱਚ ਹੈ। ਜਦੋਂ ਆਪਾਂ ਹਾਲੀਵੁੱਡ ਮੂਵੀ ਵੇਖਦੇ ਹਾਂ ਤਾਂ ਤੁਸੀਂ ਮਾਰਟਿਨ ਸਕੋਰਸੇਜ਼ੀ ਦਾ ਨਾਂ ਲਿਆ, ਮਾਰਟਿਨ ਸਕੋਰਸੇਜ਼ੀ ਦਾ ਨਾਂ ਹੀ ਜਦੋਂ ਸੁਣ ਲਈਦਾ ਆਪਾਂ ਐਕਟਰ ਵੇਖਦੇ ਹੀ ਨੇ, ਆਪਾਂ ਨੂੰ ਪਤਾ ਹੈ ਕਿ ਆਪਾਂ ਮੂਵੀ ਉਹ ਦੇਖਣੀ ਹੈ। ਜਦੋਂ ਆਪਾਂ ਕ੍ਰਿਸਟੋਫਰ ਨੋਲਨ ਦਾ ਨਾਮ ਸੁਣ ਲੈਂਦੇ ਹਾਂ, ਆਪਾਂ ਨੂੰ ਐਕਟਰ ਦਾ ਮਤਲਬ ਹੀ ਨਹੀਂ ਹੁੰਦਾ ਵੀ ਨੋ ਕਿ ਉਹ ਡਾਇਰੈਕਟਰ ਦੀ ਵਿਜ਼ਨ ਆਪਾਂ ਵੇਖਣ ਚੱਲੇ ਹਾਂ। ਜਦੋਂ ਆਪਣੀ ਪੰਜਾਬੀ ਇੰਡਸਟਰੀ ਵਿੱਚ ਵੀ ਇਹ ਚੇਂਜ ਆ ਗਿਆ ਕਿ ਹਾਂ ਆਪਾਂ ਕਿਸੇ ਡਾਇਰੈਕਟਰ ਦੀ ਵਿਜ਼ਨ ਵੇਖਣ ਚੱਲੇ ਹਾਂ, ਐਕਟਰ ਨਾਲ ਨਹੀਂ, ਮਤਲਬ ਫਿਰ ਨਿਊ ਐਕਟਰਸ ਨਾਲ ਵੀ ਐਕਸਪੈਰੀਮੈਂਟਸ ਕੀਤੇ ਜਾ ਸਕਦੇ ਨੇ। ਜੋ ਬਜਟ ਪੁਰਾਣੇ ਐਕਟਰਾਂ ਨੂੰ ਦਿੱਤੇ ਜਾਂਦੇ ਨੇ ਕਰੋੜਾਂ ਦੇ ਵਿੱਚ, ਉਹਦੀ ਵਰਤੋਂ ਕੀਤੀ ਜਾ ਸਕਦੀ ਹੈ, ਸੈੱਟ ਦੇ ਉੱਪਰ ਕੀਤੀ ਜਾ ਸਕਦੀ ਹੈ, ਹੋਰ ਵੀ ਚੀਜ਼ਾਂ ਦੇ ਉੱਤੇ ਕੀਤੀ ਜਾ ਸਕਦੀ ਹੈ, ਆਪਣੀ ਪੰਜਾਬੀ ਇੰਡਸਟਰੀ ਤਾਂਹੀਓ ਵੱਧ ਸਕੇ।
1: ਨਹੀਂ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਹਰਮਨ ਜੀ, ਕਿਉਂਕਿ ਆਪਾਂ ਜੇ ਹੁਣ ਵੇਖੋ ਲਿਸਟ ਬਣਾਉਣ ਬਹਿ ਜਾਈਏ, ਗਿਰਨ ਬਹਿ ਜਾਈਏ ਤੇ ਆਪਣੇ ਸਾਹਮਣੇ ਗਿਣਤੀ ਦੇ ਹੀ ਡਾਇਰੈਕਟਰ ਆਪਾਂ ਨੂੰ ਚੇਤੇ ਹੋਣੇ ਆ, ਪੰਜ ਸੱਤ ਜਿਹੜੇ ਹੋਣਗੇ, ਪਰ ਜੇ ਐਕਟਰ ਵੇਖਣੇ ਹੋਣ ਤੇ ਆਪਾਂ ਨੂੰ ਏ ਟੂ ਜ਼ੈਡ ਸਾਰੇ ਚੇਤੇ।
0: ਸਹੀ ਗੱਲ
2: ਹਾਂ, ਇਹੀ ਗੱਲ ਹੈ, ਇਹ ਜੋ ਵਿਜ਼ਨ ਦਾ ਚੇਂਜ ਹੈ ਨਾ ਉਹੀ ਆਵੇਗਾ। ਜਿੱਦਾਂ ਹੁਣ ਮਾਰਟਿਨ ਸਕੋਰਸੇਜ਼ੀ ਦੀ ਗੱਲ ਕੀਤੀ, ਮੇਰਾ ਖਿਆਲ ਮੈਂ ਕ੍ਰਿਸ਼ਨਾ ਜੀ ਲੇਟੈਸਟ ਮੂਵੀ ਹੀ ਮਾਰਟਿਨ ਦੀ ਦੇਖੀ, ਏਵੀਏਟਰ, ਇੰਨੀਆਂ ਸੋਹਣੀਆਂ ਮੂਵੀਜ਼ ਬਣਦੀਆਂ ਨੇ ਹੁਣ ਕ੍ਰਿਸਟੋਫਰ ਨੋਲਨ ਦੀ, ਹਰ ਕੋਈ ਮੂਵੀ ਮੈਂ ਦੇਖੀ ਹੋਏਗੀ, ਹਰ ਕੋਈ ਜਦੋਂ ਕੋਈ ਹੁਣ ਓਡੈਸੀ ਆਉਣੀ ਹੈ, ਉਸ ਤੋਂ ਪਹਿਲਾਂ ਓਪਨਹਾਈਮਰ ਆਈ ਸੀਗੀ, ਫਿਰ ਟੈਨੈਂਟ ਆਈ ਸੀ ਉਸ ਤੋਂ ਪਹਿਲਾਂ ਇਹ। ਅੱਛਾ ਇੱਕ ਗੱਲ ਹੋਰ ਹੈ ਕ੍ਰਿਸ਼ਨਾ ਜੀ ਬਲਕੀਰਤ ਜੀ, ਮੇਰਾ ਖਿਆਲ ਹੈ ਤੁਸੀਂ ਮੇਰੇ ਗੱਲ ਦੇ ਨਾਲ ਮੇਲ ਖਾਓਗੇ ਕਿ ਚੰਗਾ ਮੂਵੀ ਟੇਸਟ ਅਨਇੰਪਲੋਇਮੈਂਟ ਦੇ ਨਾਲ ਹੁੰਦਾ ਹੈ।
0: ਬਿਲਕੁਲ ਸਹੀ ਗੱਲ ਹੈ,
2: ਜਿੰਨਾ ਤੁਹਾਡੀ ਬੇਰੋਜ਼ਗਾਰੀ ਦਾ ਲੈਵਲ ਉੱਚਾ ਹੈ ਨਾ, ਉਨਾ ਹੀ ਤੁਹਾਡਾ ਮੂਵੀਆਂ ਦਾ ਟੇਸਟ ਵੀ ਉੱਚਾ ਹੋਵੇ।
0: ਸਲੈਸ਼ ਤੁਸੀਂ ਕ੍ਰੀਏਟਿਵ ਫੀਲਡ ਦੇ ਅੰਦਰ ਹੋ, ਇਦਾਂ ਵੀ ਨਾ ਕਰੋ ਲੋਕੀ ਕਹਿੰਦੇ ਵਿਹਲੇ ਹੀ ਬੈਠੇ ਆ।
2: ਜਦੋਂ ਮੈਂ ਆਪਣੀ ਬੇਰੁਜ਼ਗਾਰੀ ਦੇ ਪੀਕ ਤੇ ਸੀ, ਉਦੋਂ ਮੈਨੂੰ ਪਤਾ ਹੁੰਦਾ ਸੀਗਾ ਕਿ ਹਾਂ ਇਸ ਸਾਲ ਆਹ ਮੂਵੀ ਨੂੰ ਆਸਕਰ ਮਿਲ ਸਕਦਾ।
0: ਇੰਡੀਆ ਤੋਂ ਵੀ ਕੋਈ ਨਾ ਕੋਈ ਜੂਰੀ ਮੈਂਬਰ ਬਣਦਾ, ਤੂੰ ਜਦੋਂ ਵੀ ਨਾਮ ਸੁਣੇਗਾ ਨਾ ਕਦੀ ਕਿ ਜਿਹੜਾ ਵੀ ਜੂਰੀ ਦਾ ਮੈਂਬਰ ਬਣਦਾ, ਤੂੰ ਕਹੇਗਾ ਯਾਰ ਇਹਨੂੰ ਤਾਂ ਇੱਥੇ ਨੀ ਕੋਈ ਖਾਸੀ ਇੱਜ਼ਤ ਦਿੰਦਾ।
1: ਮੈਂ ਉੱਥੇ ਕਨੈਕਟ ਕਰ ਗਿਆ ਇੱਕ ਚੀਜ਼ ਪਰ ਮੈਂ ਦੱਸਣਾ ਨੀ ਕਿਹਦੇ ਨਾਲ ਕੀਤਾ।
0: ਕ੍ਰਿਸਟੋਫਰ ਨੋਲਨ ਦੀ ਗੱਲ ਹੁੰਦੀ ਪਈ ਹੈ ਤਾਂ ਇੱਕ ਇਹ ਵੀ ਦੇਖੋ ਇਹਦੇ ਅੰਦਰ ਹੋਰ ਇੱਕ ਪੁਆਇੰਟ ਆ ਜਾਂਦਾ ਕਿ ਓਡੈਸੀ ਜਿਹੜੀ ਆ ਰਹੀ ਹੈ ਉਹਦੇ ਅੰਦਰ ਮਲਟੀ ਸਟਾਰ ਕਾਸਟ ਆ, ਮਤਲਬ ਕਿਹੜਾ ਸੁਪਰ ਸਟਾਰ ਉਸ ਫਿਲਮ ਦੇ ਅੰਦਰ ਨਹੀਂ ਹੈ, ਤੇ ਅਗੇਨ ਇਟ ਇਜ਼ ਬੀਂਗ ਮਾਰਕੀਟਿਡ ਐਜ਼ ਕ੍ਰਿਸਟੋਫਰ ਨੋਲਨ ਮੂਵੀ। ਹਰਮਨ ਜਿਹੜਾ ਇੱਥੇ ਆਈਮੈਕਸ ਹੈ ਨਾ ਮੈਲਬਨ ਦੇ ਅੰਦਰ, ਉਹ ਮੇਰੇ ਖਿਆਲ ਨਾਲ ਵਰਲਡ ਦੇ ਅੰਦਰ ਇੱਧਰ ਸਿਰਫ ਤਿੰਨ ਹੀ ਹੈਗੇ ਆ ਹੋਰ ਇੱਧਰ ਆਈਮੈਕਸ, ਕਿ ਇਹ ਲੇਜ਼ਰ ਪ੍ਰੋਜੈਕਸ਼ਨ
2: ਜੋ ਫਿਲਮ ਦੇ ਉੱਤੇ ਲੇਜ਼ਰ ਪ੍ਰੋਜੈਕਸ਼ਨ, ਹਾਂ
0: ਲੇਜ਼ਰ ਪ੍ਰੋਜੈਕਸ਼ਨ ਦੇ ਅੰਦਰ ਦਿਖਾਉਂਦੇ ਆ। ਤੇ ਮੈਂ ਓਡੀਸੀ ਮੇਰੇ ਖਿਆਲ ਨਾਲ 25-26 ਜੁਲਾਈ ਨੂੰ ਆ ਰਹੀ ਆ। ਮੈਂ ਆਪਣੇ ਵੱਲੋਂ ਬੜੀ ਓਵਰ ਸਮਾਰਟ ਨਾਲ ਸ਼ੋਅ ਕੀਤੀ, ਮੈਂ ਕਿਹਾ ਲੈ ਬਾਈ ਬਹੁਤ ਪਹਿਲੇ ਮੈਂ ਖੋਲ ਰਿਹਾ ਸੈਸ਼ਨ ਟਾਈਮ, ਅਗਲੇ ਮਹੀਨੇ ਤੱਕ ਬੁੱਕਡ ਆਊਟ ਆ, ਅਗਲੇ ਮਹੀਨੇ ਤੱਕ ਜਿਹੜੀ ਫਿਲਮ 25 ਜੁਲਾਈ ਨੂੰ ਰਿਲੀਜ਼ ਹੋਣੀ ਆ ਉਹ ਬੁੱਕਡ ਆਊਟ ਹੈ 15-17 ਅਗਸਤ
1: ਤੱਕ, ਉਦੋਂ ਤੱਕ ਕੁਛ ਨਹੀਂ
0: ਤਾਂ ਆਈਮੈਕਸ ਦੇ ਅੰਦਰ ਤੁਸੀਂ ਸ਼ੋਅ ਨਹੀਂ ਲੈ ਸਕਦੇ, ਦੇਖ ਲਓ।
2: ਉਹ ਵਿਜ਼ਨ ਹੈ ਨਾ ਲਾਈਕ ਮੇਰੇ ਇਹ ਨਾ ਬਕਟ ਲਿਸਟ ਦੇ ਵਿੱਚੋਂ ਇੱਕ ਹੈ, ਮੇਰੇ ਲਾਈਕ ਪ੍ਰਾਇਮਰੀ ਸੁਪਨਿਆਂ ਦੇ ਵਿੱਚੋਂ ਇੱਕ ਹੈ ਕਿ ਮੈਂ ਆਈਮੈਕਸ ਦੇ ਸਿਨੇਮਾ ਦੇ ਵਿੱਚ ਮੂਵੀ ਦੇਖਣੀ। ਬਲਕੀਰਤ ਜੀ ਤੁਸੀਂ ਤੁਹਾਨੂੰ ਤੁਸੀਂ ਇਸ ਕਨਸੈਪਟ ਨੂੰ ਸਮਝਦੇ ਹੋ ਆਈਮੈਕਸ ਦੇ ਕਨਸੈਪਟ ਨੂੰ?
1: ਅਸਲ ਦੇ ਵਿੱਚ ਸਾਡੇ ਲਾਸਟ ਟਾਈਮ ਵੀ ਗੱਲ ਹੋਈ ਇਹਦੇ ਉੱਤੇ ਜੀ, ਹਾਲਾਂਕਿ ਮੈਂ ਨਹੀਂ ਗਿਆ ਪਰ ਤੁਸੀਂ ਮੈਨੂੰ ਦੱਸਿਆ ਕਿ ਜਾ ਗਿਆ ਉੱਥੇ,
0: ਤੂੰ ਨਹੀਂ ਗਿਆ।
2: ਸੋ ਜੋ ਸਾਡੇ ਦਰਸ਼ਕ ਜੋ ਨਹੀਂ ਸਮਝ ਪਾ ਰਹੇ ਆਪਾਂ ਦਰਸ਼ਕਾਂ ਨੂੰ ਵੀ ਤੇ ਸਮਝਾ ਦਈਏ ਕ੍ਰਿਸ਼ਨਾ ਜੀ, ਕਿ ਅਸਲ ਦੇ ਵਿੱਚ ਕ੍ਰਿਸਟੋਫਰ ਨੋਲਨ ਜੋ ਡਾਇਰੈਕਟਰ ਨੇ ਉਹ ਪਸੰਦ ਕਰਦੇ ਨੇ ਆਪਣੀਆਂ ਮੂਵੀਜ਼ ਨੂੰ ਸ਼ੂਟ ਕਰਨਾ ਆਈਮੈਕਸ ਫਿਲਮ ਕੈਮਰਿਆਂ ਦੇ ਵਿੱਚ। ਬਾਕੀ ਜਿੰਨੇ ਵੀ ਕੈਮਰੇ ਹੁੰਦੇ ਉਹ ਡਿਜੀਟਲ ਕੈਮਰਾਜ਼ ਹੁੰਦੇ ਨੇ। ਆਈਮੈਕਸ ਫਿਲਮ ਕੈਮਰਿਆਂ ਦੀ ਜੋ ਰੈਜ਼ੋਲਿਊਸ਼ਨ ਹੁੰਦੀ ਹੈ ਉਹ ਤਕਰੀਬਨ 18K ਹੁੰਦੀ ਹੈ, ਜਿੱਦਾਂ ਆਪਾਂ ਹੁਣ ਪੜ੍ਹਦੇ ਹਾਂ ਨਾ HD 4K, ਇਟਸ ਆਲਮੋਸਟ 18K। ਸੋ ਉਸ ਰੈਜ਼ੋਲਿਊਸ਼ਨ ਨੂੰ ਵੇਖਣ ਦਾ ਇੱਕੋ ਹੀ ਜ਼ਰੀਆ ਆ ਉਹ ਆਈਮੈਕਸ ਦੇ ਸਿਨੇਮਾਸ। ਸੋ ਜੇ ਜਿਹੜਾ ਵੀ ਕ੍ਰਿਸਟੋਫਰ ਨੋਲਨ ਦੀ ਮੂਵੀਜ਼ ਨੂੰ ਜੇ ਦੇਖਣਾ ਚਾਹੁੰਦਾ ਹੈ ਜਿੱਦਾਂ ਡਾਇਰੈਕਟਰ ਨੇ ਇੰਟੈਂਡ ਕੀਤਾ ਕਿ ਤੁਸੀਂ ਉਦਾਂ ਦੇਖੋ, ਉਹਦੇ ਵਾਸਤੇ ਜ਼ਰੀਆ ਆਈਮੈਕਸ ਸਿਨੇਮਾਜ਼ ਹੀ ਆ।
0: ਜੀ ਬਿਲਕੁਲ, ਇਹਦੇ ਅੰਦਰ ਮੈਂ ਥੋੜ੍ਹਾ ਇੱਕ ਹੋਰ ਐਡ ਕਰ ਦੇਣਾ ਚਾਹੁੰਦਾ, ਖਾਸ ਕਰ ਜਿਹੜੇ ਆਪਣੇ ਹਨਾ ਲੋਕਲ ਸੁਣਨ ਵਾਲੇ ਆ, ਕਿ ਆਈਮੈਕਸ ਦੇ ਉੱਪਰ ਹਮੇਸ਼ਾ ਹਰ ਵਕਤ ਨਾ ਤੁਸੀਂ ਚੈੱਕ ਕਰਦੇ ਰਿਹਾ ਕਰੋ, ਜਦੋਂ ਉਹਨਾਂ ਕੋਈ ਆਈਮੈਕਸ ਵਾਲੀ ਫਿਲਮ ਨਹੀਂ ਹੁੰਦੀ ਲੱਗਣ ਵਾਲੀ ਤਾਂ ਉਹ ਮੇਜਰ ਪੁਰਾਣੀਆਂ ਤਕੜੀਆਂ ਹਿੱਟ ਫਿਲਮਾਂ ਵੀ ਨਾ ਸੈਸ਼ਨ ਬਾਈ ਸੈਸ਼ਨ ਰਨ ਕਰਦੇ ਰਹਿੰਦੇ ਆ। ਸੋ ਹੋ ਸਕਦਾ ਅੱਜ ਅਵੇਂਜਰਸ ਲੱਗੀ ਹੋਵੇ, ਹੋ ਸਕਦਾ ਅੱਜ ਟਾਈਟੈਨਿਕ ਲੱਗੀ ਹੋਵੇ ਜਦੋਂ ਉਹਨੇ ਦੁਬਾਰਾ ਰੀਸਟੋਰ ਕੀਤੀ, ਹੋ ਸਕਦਾ ਓਪਨਹਾਈਮਰ ਦੁਬਾਰਾ ਲੱਗੀ ਹੋਵੇ। ਸੋ ਡੂ ਚੈੱਕ ਇਟ ਆਊਟ, ਕਿਉਂਕਿ ਉਹ ਹੈ ਹੀ ਬਿਲਕੁਲ ਵੱਖਰਾ, ਜੋ ਜਿਸ ਤਰ੍ਹਾਂ ਉਹਦੇ ਅੰਦਰ ਤੁਸੀਂ ਫਿਲਮ ਵੇਖ ਲਓਗੇ ਅਤੇ ਤੁਹਾਨੂੰ ਹੋਇਟਸ ਦੇ ਅੰਦਰ ਵੇਖ ਲਈ ਜਾਂ ਵਿਲੇਜ ਦੇ ਅੰਦਰ ਵੇਖ ਲਿੱਤੀ, ਉਹਦੇ ਨਾਲ ਦੀ ਕੋਈ ਰੀਸ ਨਹੀਂ, ਦੂਰ ਦੂਰ ਤੱਕ ਨਹੀਂ। ਆਈਮੈਕਸ ਦੇ ਕੈਮਰਾਜ਼ ਵੀ ਵੱਖਰੇ ਹੁੰਦੇ ਅਤੇ ਗਿਣਤੀ ਦੇ ਹੀ ਹੁੰਦੇ। ਓਪਨਹਾਈਮਰ ਲਈ ਜਿੱਥੇ ਤੱਕ ਮੈਨੂੰ ਯਾਦ ਹੈ ਸਪੈਸ਼ਲ ਬਣਾਇਆ ਗਿਆ ਸੀਗਾ ਕੈਮਰਾ, ਕਿਉਂਕਿ ਓਪਨਹਾਈਮਰ ਫਿਲਮ ਦੇ ਅੰਦਰ ਬਲੈਕ ਐਂਡ ਵਾਈਟ ਸ਼ੂਟਿੰਗ ਕਰਨੀ ਸੀ, ਸਪੈਸ਼ਲੀ ਕੈਮਰਾ ਬਣਾਇਆ ਗਿਆ ਸਿਰਫ ਕ੍ਰਿਸਟੋਫਰ ਨੋਲਨ ਦੇ ਯੂਜ਼ ਕਰਨ ਲਈ, ਅਤੇ ਤੋੜਿਆ ਵੀ ਉਹਨੇ ਹੀ ਅੱਜ ਤੱਕ ਇੱਕੋ।
2: ਬਿਲਕੁਲ ਬਿਲਕੁਲ,
1: ਸੋ ਉਹੀ ਹੈ ਨਾ, ਕਿਉਂਕਿ ਇਹ ਕੁਆਲਿਟੀ ਤੇ ਜ਼ਿਆਦਾ ਫੋਕਸ ਕਰਦੇ ਨੇ, ਕੁਆਂਟਿਟੀ ਤੇ ਘੱਟ ਕਰਦੇ ਨੇ।
0: ਪਰ ਉਹੀ ਗੱਲ ਆ ਕਿ ਇੱਕ ਅੰਮ੍ਰਿਤਸਰ ਬੈਠਾ ਹੋਇਆ ਮੁੰਡਾ, ਇੱਕ ਇੱਥੇ ਬੈਠਾ ਹੋਇਆ ਮੈਂ ਤੇ ਮੇਰੇ ਸਾਹਮਣੇ ਤੂੰ, ਅਸੀਂ ਤਿੰਨੋਂ ਪੰਜਾਬੀ ਨੌਜਵਾਨ ਕਹਿ ਸਕਦਾ, ਮੈਂ ਆਪਣਾ ਨੂੰ ਹਜੇ ਵੀ ਨੌਜਵਾਨ ਕਹਿ ਸਕਦਾ, ਤੀਆਂ ਦਾ ਹੀ ਹੋਇਆ ਹਨਾ, ਇਟਸ ਫਾਈਨ। ਯਾ ਯਾ ਯਾ ਹਨਾ,
2: ਨਹੀਂ
0: ਯਾਰ, ਚੱਲ ਜੈਲਸ ਲੋਕ,
1: ਤੈਨੂੰ ਜਵਾਕ ਨਾ ਕਰੀਏ, ਤੈਨੂੰ ਜਵਾਕ ਕਰ ਦਈਏ,
0: ਇਹ ਇਹ ਹਿੱਸਾ ਕੱਢ ਦੇ ਬਲਕਿ ਕਾਮਨ ਫੈਕਟਰ ਹੈ ਨਾ ਸਾਡੀ ਬੋਲੀ ਐਂਡ ਲਵ ਫੋਰ ਸਿਨੇਮਾ, ਤੇ ਜੇ ਮੈਂ ਖੁਸ਼ ਹਾਂ ਪੈਸੇ ਦੇਣ ਨੂੰ, ਜੇ ਉੱਥੇ ਹਰਮਨ ਖੁਸ਼ ਹੈ ਪੈਸੇ ਪੇ ਕਰਨ ਨੂੰ, ਜੇ ਬਲਕੀਰਤ ਖੁਸ਼ ਹੈ ਪੈਸੇ ਪੇ ਕਰਨ ਨੂੰ, ਏਦਾਂ ਦੇ ਹੋਰ ਲੱਖਾਂ ਨੌਜਵਾਨ ਨੇ ਜੋ ਪੰਜਾਬੀ ਸਿਨੇਮਾ ਚ ਚੇਂਜ ਚਾਹੁੰਦੇ ਆ, ਚਾਹੁੰਦੇ ਕਿ ਬੈਟਰ ਕਨਸੈਪਟ ਵਾਲੀਆਂ ਫਿਲਮਾਂ ਹਨ, ਤਾਂ ਕਿ ਅਸੀਂ ਵੀ ਹਨਾ ਇੱਕ, ਯਾਰ ਤੁਸੀਂ ਪ੍ਰਾਊਡ ਫੀਲ ਕਰਦੇ ਹੋ ਨਾ, ਸੋਚੋ ਯਾਰ ਜਦੋਂ ਮਤਲਬ ਆਈ ਐਮ ਨੋਟ ਟੂ ਸ਼ੋਰ ਕਿ ਰੀਅਲ ਤੇਲਗੂ ਭਾਸ਼ਾ 'ਚ ਬਣੀ ਹੈ ਮੇਰੇ ਖਿਆਲ ਨਾਲ ਬਾਹੂਬਲੀ, ਜਿਹੜਾ ਉਹਦੀ ਓਰਿਜਨਲ ਆ
1: ਬਣੀ ਹੈ, ਯੈਸ
0: ਹਨਾ, ਤੇਲਗੂ ਉਹਨਾਂ ਦੀ ਮੇਨ ਨਾ,
1: ਬਾਅਦ 'ਚ ਹਿੰਦੀ 'ਚ ਉਹਨਾਂ ਨੇ ਬਾਅਦ 'ਚ
0: ਹਨਾ। ਸੋ ਜੋ ਲੋਕ ਤੇਲੰਗਾਨਾ ਤੋਂ ਜਾਂ ਆਂਧਰਾ ਤੋਂ ਆਉਂਦੇ ਹੋਣਗੇ ਹਨਾ, ਐਂਡ ਉਹ ਕ੍ਰੀਏਟਿਵ ਬੈਕਗਰਾਊਂਡ ਦੇ ਹੁੰਦੇ ਹੋਣਗੇ, ਦੇ ਵੁੱਡ ਬੀ ਫੀਲਿੰਗ ਸੋ ਮੱਚ ਪ੍ਰਾਊਡ ਕਿ ਪਾਥ ਬ੍ਰੇਕਿੰਗ ਸਿਨੇਮਾ ਸਾਡੇ ਵੱਲੋਂ ਆਇਆ, ਹਿੰਦੀ ਇੰਡਸਟਰੀ ਨਹੀਂ ਲੈ ਕੇ ਆ ਸਕੀ ਜੋ ਅਸੀਂ ਪਾਥ ਬ੍ਰੇਕ ਕੀਤਾ ਹਨਾ, ਜਦਕਿ ਵੇਖਿਆ ਹੋਵੇ ਗੱਲਾਂ ਉਹੀ ਹੈ ਉਹਦੇ ਅੰਦਰ ਹਨਾ। ਪਰ ਦ ਸਕੇਲ ਦ ਵਿਜ਼ਨ, RRR ਥੋੜ੍ਹੀ ਓਵਰ ਜੀ ਹੋ ਗਈ, ਪਰ ਚਲੋ ਸਟਿਲ ਮੈਂ ਕਹਿੰਦਾ ਉਹ ਵੀ ਜੋ ਜਿਸ ਹਿਸਾਬ ਦਾ ਕੰਮ ਕਰ ਗਈ ਹਿੰਦੀ ਦੇ ਅੰਦਰ ਨਹੀਂ ਕਰ ਪਾਉਂਦੀ, ਸਾਨੂੰ ਵੀ ਇਸ ਤਰ੍ਹਾਂ ਦਾ ਕੁਝ ਚਾਹੀਦਾ ਕਿ ਜ਼ਰੂਰੀ ਨਹੀਂ ਸੁਪਰ ਹੀਰੋ ਬਣਾਓ, ਜ਼ਰੂਰੀ ਨਹੀਂ ਰੱਥ 'ਤੇ ਕਿਸੇ ਨੂੰ ਚਾੜ ਦਿਓ, ਪਰ ਇੱਕ ਵਧੀਆ ਗੁੱਡ ਕਨਸੈਪਟ ਵਾਲੀ ਫਿਲਮ ਹੋਵੇ ਕਿ ਬੰਦਾ ਕਵੇ ਕਿ ਹਾਂ ਹੈਵ ਯੂ ਸੀਨ ਫਿਲਮ ਫਰੋਮ ਮਾਈ ਸਟੇਟ, ਇਹ ਵਾਲੀ ਗੱਲ
1: ਜਾਣਾ ਪਵੇ ਵੇਖਣ।
2: ਸਾਨੂੰ ਕੁਝ ਨਾ ਕੁਝ ਟੈਕਨੀਕਲ ਕੁਆਲਿਟੀ ਦੇ ਵਿੱਚ ਵੀ ਸਟਰੋਂਗ ਹੋਣਾ ਪਵੇਗਾ ਸਾਡੇ ਸਿਨੇਮਾ ਨੂੰ, ਜਿੱਥੇ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਚੰਗੀ ਸਟੋਰੀਜ਼ ਦੀ, ਕ੍ਰਿਸ਼ਨਾ ਜੀ ਇੱਕ ਤੁਸੀਂ ਚੀਜ਼ ਨੋਟ ਕਰੋਗੇ ਕਿ ਪੰਜਾਬੀ ਜਦੋਂ ਆਪਾਂ ਮੂਵੀ ਦੇਖਦੇ ਹਾਂ ਉਹ ਗੱਲਾਂ ਸੁਣਨ ਚ ਝੂਠ ਜਿਹੀਆਂ ਲੱਗਦੀਆਂ। ਉਹਦਾ ਕਾਰਨ ਇਹ ਹੈ, ਨਹੀਂ ਐਕਚੁਅਲੀ ਮੈਂ ਸੱਚੀ ਮੈਂ ਇਹਦੇ ਮਗਰ ਦਾ ਮੈਂ ਕਾਰਨ ਦੱਸਦਾ। ਜਦੋਂ ਆਪਾਂ ਹਾਲੀਵੁੱਡ ਮੂਵੀ ਦੇਖਦੇ ਹਾਂ ਉੱਥੇ ਸਿੰਕ ਸਾਊਂਡ ਦੀ ਵਰਤੋਂ ਕਰਦੇ ਨੇ, ਕਿ ਜੋ ਐਕਟਰ ਜੋ ਐਕਟਿੰਗ ਕਰ ਰਿਹਾ ਉਹਦੇ ਉੱਤੇ ਇੱਕ ਮਾਈਕ ਹੈਂਗ ਕਰ ਰਿਹਾ ਵਾ, ਉੱਥੇ ਜੋ ਬੋਲ ਰਿਹਾ ਵਾ ਉਸੇ ਚੀਜ਼ ਨੂੰ ਉਹ ਆਫਟਰ ਐਡੀਟਿੰਗ ਦੇ ਵਿੱਚ ਐਡਿਟ ਕਰ ਰਹੇ ਨੇ, ਉਸੇ ਆਵਾਜ਼ ਨੂੰ ਕਰ ਰਹੇ ਨੇ ਜਿੱਥੇ ਡਬਿੰਗ ਦੀ ਲੋੜ ਪੈਂਦੀ ਹੈ ਸਿਰਫ ਉੱਥੇ ਕਰਦੇ। ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਹਰ ਕਿਸੇ, ਯਾਨੀ ਕਿ ਤੁਸੀਂ ਦੇਖੋ ਕਿ ਇੱਕ ਖੁੱਲੇ ਮੈਦਾਨ ਦੇ ਵਿੱਚ ਕਿਸੇ ਕੋਈ ਐਕਟਰ ਕੋਈ ਡਾਇਲੋਗ ਬੋਲ ਰਿਹਾ ਵਾ ਉਹਨੂੰ ਉੱਥੇ ਰਿਕਾਰਡ ਕੀਤਾ ਆ, ਬਟ ਜਦੋਂ ਉਹਨੂੰ ਡਬਿੰਗ ਕੀਤੀ ਇੱਕ ਬੰਦ ਕਮਰੇ ਦੇ ਵਿੱਚ ਕੀਤੀ, ਉਹ ਡਿਫਰੈਂਸ ਆ ਜਿਹੜਾ ਆਡੀਅੰਸ ਨੂੰ ਨਾ ਚਾਹੁੰਦੇ ਹੋਏ ਵੀ ਦਿਖ ਜਾਂਦਾ ਹੈ।
0: ਮੂਡ ਦਾ ਕਿੰਨਾ ਫਰਕ ਹੋਏਗਾ, ਬੰਦਾ ਕਿਸ ਮਨੋਦਸ਼ਾ ਨਾਲ ਆਇਆ, ਆਰਾਮ ਨਾਲ ਆਇਆ, ਹਨਾ ਟਰੈਕ ਪੈਂਟਸ ਪਾ ਕੇ ਆਪਣੀ ਹੱਥ ਚ ਕਾਫੀ ਆ, ਉਹ ਵਾਲੀ ਗੱਲ ਨਹੀਂ ਬਣਨੀ।
2: ਜਦੋਂ ਐਕਟਿੰਗ ਕਰ ਰਿਹਾ ਹੋਵੇਗਾ, ਜਦੋਂ ਉਹਨੂੰ ਆਲੇ ਦੁਆਲੇ ਦਾ ਮਾਹੌਲ ਦਿਖ ਰਿਹਾ ਹੋਵੇਗਾ, ਜਦੋਂ ਚਾਹੇ ਉਹ ਗੁੱਸੇ ਦੇ ਵਿੱਚ ਬੋਲ ਰਿਹਾ ਹੋਵੇਗਾ, ਉਦੋਂ ਉਸੇ ਆਵਾਜ਼ ਨੂੰ ਜਦੋਂ ਆਪਾਂ ਸਿਨੇਮਾ ਦੇ ਵਿੱਚ ਸੁਣਾਂਗੇ ਤੇ ਆਪਾਂ ਉਹਨੂੰ ਫੀਲ ਕਰਾਂਗੇ। ਪਰ ਜਦੋਂ ਉਹ ਆਵਾਜ਼ ਕਿਸੇ ਸਟੂਡੀਓ ਦੇ ਵਿੱਚ ਰਿਕਾਰਡ ਹੋਵੇਗੀ ਉਦੋਂ ਉਹ ਦੁਖੀ ਹੋ ਸਕਦਾ, ਉਦੋਂ ਅੱਡ ਉਹਦੀ ਮਨੋਭਾਵਨਾ ਹੋ ਸਕਦੀ ਹੈ, ਉਹ ਚੀਜ਼ਾਂ ਮੈਚ ਨਹੀਂ ਕਰਦੀਆਂ। ਇਸੇ ਕਰਕੇ ਮੈਂ ਕਹਿ ਰਿਹਾ ਸੀਗਾ ਕਿ ਉਹ ਝੂਠ ਜੀ ਲੱਗਦੀ ਹੈ ਗੱਲ।
1: ਉਹਦੇ ਵਿੱਚ ਉਹੀ ਹੈ ਨਾ ਕਿ ਰਿਐਲਿਟੀ ਇੱਕ ਤੇ ਖਤਮ ਹੋ ਜਾਂਦੀ ਹੈ, ਹਨਾ ਇਮੋਸ਼ਨ ਖਤਮ ਹੋ ਗਿਆ, ਫਿਰ ਜਦੋਂ ਤੁਸੀਂ ਮੰਨ ਲਓ ਕੋਈ ਚੀਜ਼ ਦੇਖਣ ਜਾਂਦੇ ਹੋ ਉਹ ਤੁਸੀਂ ਕਨੈਕਟ ਹੋ ਜਾਂਦੇ ਹੋ ਜੀ ਨਾਲ, ਕਿਉਂਕਿ ਮੈਂ ਉਸ ਪੇਜ ਦੇ ਵਿੱਚ ਚਲ ਜਾਂਦਾ।
0: ਜਿਸ ਚੀਜ਼ ਚੋਂ ਇਮੋਸ਼ਨ ਚਲਾ ਗਿਆ, ਖਾਸ ਕਰ ਫਿਲਮ ਚੋਂ ਹੀ ਜੇ ਇਮੋਸ਼ਨ ਚਲੇ ਗਿਆ ਤੇ ਮਤਲਬ ਮਗਰ ਤਾਂ ਕੁਛ ਰਹਿ ਨਹੀਂ ਗਿਆ, ਕਿਉਂਕਿ ਬਿਲਕੁਲ ਇਟ ਇਜ਼ ਨਾਟ ਐਨ ਐਜੂਕੇਸ਼ਨਲ ਪਲੇਟਫਾਰਮ, ਉਹਦਾ ਕੋਈ ਸਪੋਰਟਸ ਨਹੀਂ ਹੈ, ਕੁਛ ਨਹੀਂ ਹੈ।
1: ਮੇਜਰ ਕਨੈਕਟ ਨਾ ਲਓ ਹਰਮਨ ਜੀ, ਤੁਸੀਂ ਇਮੋਸ਼ਨ ਦੀ ਗੱਲ ਤੁਹਾਡੀ ਜਿਹੜੀ ਹੈ ਉਹ ਸਮਝੀ ਨਹੀਂ,
0: ਆਪਰੇ ਘਬਰਾਣਾ ਨਹੀਂ ਹੈ,
1: ਹੁਣ ਤੁਹਾਡੀ ਪ੍ਰਮੋਸ਼ਨ ਦੀ ਗੱਲ ਆਪਾਂ ਜ਼ਰੂਰ ਜੇ ਕਰ
0: ਸਕਦੇ ਹਾਂ। ਮੈਂ ਸੁਣਿਆ ਹਰਮਨ ਤੈਨੂੰ ਥੈਂਕ ਯੂ ਮੈਸੇਜ ਆਇਆ ਸੀਗਾ ਪਿੱਛੇ ਜੇ, ਬਹੁਤ ਵਧੀਆ ਤੂੰ ਸੋਚੀ ਪੈ ਗਿਆ ਕਿ ਇਹ ਕਹਿਣਾ ਕੀ ਚਾਹ ਰਹੇ ਆ। ਆਪਣੇ ਘਬਰਾਣਾ ਨਹੀਂ ਹੈ, ਹਮਾਰੇ ਦਿਲ ਮੇ ਕੁਛ ਨਹੀਂ ਹੈ, ਹਮਾਰੀ ਗ੍ਰੈਮਰ ਥੋੜੀ ਇਧਰ ਉਧਰ ਘੁੰਮਣੇ ਚਲ ਜਾਤੀ ਹੈ ਫਿਰ ਵਾਪਸ ਆਤੀ ਹੈ।
2: ਸਹੀ ਗੱਲ ਹੈ ਜੀ,
1: ਭੁੱਲ ਗਏ ਤੇ ਵਿਸਰ ਗਏ ਤੇ
2: ਮੇਲੇ ਮਿਲਿਆਂ ਦੇ ਮੇਲੇ ਸੱਜਣਾ ਵਿਛੜ ਗਿਆ ਦੀਆਂ ਯਾਦਾਂ। ਹਾਂ ਇਹੀ ਗੱਲ ਹੈ, ਬਲਕੀਰਤ ਭਾਈ ਨੇ ਮੈਨੂੰ ਬੜੇ ਚਿਰ ਬਾਅਦ ਕੀ ਕਦੇ ਕਿਹਾ ਹੀ ਨਹੀਂ, ਕਦੇ ਥੈਂਕ ਯੂ ਕਿਹਾ ਹੀ ਨਹੀਂ, ਮੈਨੂੰ ਥੈਂਕ ਯੂ ਕਿਹਾ ਤੇ ਮੈਂ ਘਬਰਾਈ ਗਿਆ, ਮੈਂ ਮੈਨੂੰ ਕੱਢ ਤੇ ਨਹੀਂ ਦੇਣ ਲੱਗੇ।
0: ਅੱਛਾ ਹੁੰਦਾ ਨਾ ਤਾਂ ਕੋਈ ਮੈਨੂੰ ਵੀ ਇਸੇ ਤਾਰੀਫ ਕਰਨਾ, ਕਹਿੰਦਾ ਯਾਰ ਮੈਂ ਗਲਤ ਕੀ ਕੀਤਾ, ਬੰਦਾ ਥੋੜਾ ਸੈਲਫ ਆਡਿਟ ਕਰਦਾ
1: ਜੀ ਨਹੀਂ ਨਾ ਹੈਗੀ ਤਰੀਫ ਜੀ, ਮਤਲਬ ਸਾਨੂੰ ਕਦੀ ਕਿਹਾ ਹੀ ਨਹੀਂ ਕਿਸੇ ਨੇ ਵੀ ਧੰਨਵਾਦ ਥੈਂਕ ਯੂ,
0: ਮਰਦ ਸਮਾਜ ਨੂੰ ਇਹ ਸਭ ਚੀਜ਼ਾਂ ਨਹੀਂ ਮਿਲੀਆਂ ਹੋਈਆਂ, ਇਹ ਗੱਲ ਸਹੀ ਹੈ ਵੈਸੇ।
1: ਪਰ ਮੈਨੂੰ ਕੋਈ ਕਹਿ ਦੇ ਨਾ ਤੇ ਮੇਰਾ ਨੈਕਸਟ ਟਾਈਮ ਉਹਦੇ ਲਈ ਕੰਮ ਕਰਨ ਨੂੰ ਮੈਨੂੰ ਲੱਗਦਾ ਯਾਰ ਕਰਾਂ ਕਿ ਨਾ ਇਹ ਬਾਅਦ ਥੈਂਕ ਯੂ ਨਾ ਕਹਿ ਦੇ ਕਿਤੇ,
0: ਇੱਦਾਂ ਵੀ ਹੁੰਦਾ।
1: ਹਾਂ ਮੈਨੂੰ ਲੱਗਦਾ ਵੀ ਉਹ ਮਤਲਬ ਯਾਰ ਆਦਤ ਪੈਣੀ ਹੁੰਦੀ ਹਰ ਚੀਜ਼ ਦੀ, ਉਹ ਤੁਹਾਨੂੰ ਹੌਲੀ ਹੌਲੀ ਪੈਂਦੀ ਹੈ। ਹੁਣ ਸਾਨੂੰ ਨਹੀਂ ਸਾਡੇ ਜਿਹਦਾ ਅਸੀਂ ਕੰਮ ਕੀਤਾ ਉਹਨੇ ਹੱਕ ਨਾ ਕਰਾਇਆ, ਹੁਣ ਮੰਨ ਲਓ ਕੋਈ ਮੈਂ ਹੁਣ ਤੁਹਾਨੂੰ ਕੋਈ ਕੰਮ ਕਰਨਾ ਤੇ ਵੱਡਾ ਭਰਾ ਮੰਨ ਲਓ ਜੋ ਵੀ ਆ ਤੁਹਾਨੂੰ ਕਹਿੰਦਾ ਵੀ ਕ੍ਰਿਸ਼ਨਾ ਜੀ ਉਹ ਸਾਹਮਣੇ ਰੂਮ ਚੋਂ ਤੁਸੀਂ ਕੋਈ ਟਰਾਈਪੋਡ ਜਾਂ ਕੋਈ ਕੁਰਸੀ
0: ਟਰਾਈਪੋਡ
1: ਚਲੋ ਨਾ ਲਿਆਓ, ਤੁਸੀਂ ਕੋਈ ਲੈਟ ਫੜਾ ਦੋ ਕੁਛ ਵੀ ਕਰ ਦੋ, ਹੁਣ ਉਹ ਤੁਸੀਂ ਫੜਾ ਦੋਗੇ, ਮੈਂ ਤੁਹਾਨੂੰ ਕਹੂੰਗਾ ਥੈਂਕ ਯੂ ਕ੍ਰਿਸ਼ਨਾ ਜੀ ਸੋ ਮਚ, ਹੈਨਾ ਕੀ ਮਤਲਬ ਉਹਦੇ ਚ ਮੈਨੂੰ ਲੱਗਦਾ ਕਿ ਨਹੀਂ ਕਹਿਣਾ ਚਾਹੀਦੀ ਉਹ ਚੀਜ਼,
0: ਪਰ ਆਪਣਾ ਪੰਜਾ ਨਹੀਂ ਲੱਗਦਾ।
1: ਹਾਂ ਪਰ ਐਵੇਂ ਮਤਲਬ ਤੁਸੀਂ ਸਰੋਤੇ ਹੋ ਇਹਨੂੰ ਮਤਲਬ ਉਸ ਵੇ ਨਹੀਂ ਲੈਣੀ।
0: ਹਾਂ ਨਹੀਂ ਨਹੀਂ ਅਸੀਂ ਦੇਖੋ ਬਾਈ ਅਸੀਂ ਵੀ ਇਹੀ ਕਹਿ ਰਹੇ ਕਿ ਅਸੀਂ ਕਰਟਸੀ ਸਿੱਖ ਰਹੇ ਹਾਂ,
1: ਹਾਂਜੀ
0: ਸਾਡੇ ਚੱਕਰ ਜਾ ਕੇ ਕੋਈ ਸਾਡਾ ਫੈਨ ਬਣ ਜਾਏ ਤੇ ਅਸੀਂ ਕਰਟਸੀ ਭੁੱਲ ਜਾਵੇ,
1: ਉਹ ਲੈ
0: ਬੰਦੇ ਨੇ ਕਹਿਣਾ ਦੇਖੋ ਬੋਲੋ ਪੂਰਾ ਹੀ ਬੋਲੋ, ਮੈਂ ਕੀ
1: ਕਹਿੰਦਾ
0: ਬੜੇ ਤਗੜੇ ਵੀ ਆਏ ਸੀਗੇ ਮੈਂ ਰਾਹ ਚ ਰੋਕ ਲਿਆ ਸਰ ਇੱਕ ਫੋਟੋ
1: ਅੱਗੇ ਤੁਹਾਡੀ ਵੀਡੀਓ ਬੜੀ ਚੱਲ ਗਈ ਹੈ
0: ਕਿਹੜੇ ਹਾਲ
2: ਜਦੋਂ ਦਿਲ ਤੋਂ ਹੀ ਲੈ ਗਿਆ ਮੈਂ ਬੋਲੂਗਾ, ਮੇਰੇ ਨਾਲ ਦੀ ਨਾਲ ਦਿਲ ਤੋਂ ਲੈ ਗਿਆ ਤੁਸੀਂ ਵੀ ਬੋਲਣਾ, ਠੀਕ ਹੈ ਜੀ,
1: ਟੈਨਸ਼ਨ ਨੀ, ਡਨ।
2: ਤੇ ਸ਼ੇਰ ਹੈ ਜੀ ਕਿ ਸੱਜਣਾ ਦਰਦ ਵੰਡਾਵਣ ਦੀ ਥਾਂ ਸਾਨੂੰ ਸੀਨੇ ਲਾਵਣ ਦੀ ਥਾਂ ਔਖਾ ਵੇਲਾ ਆਇਆ ਤੇ ਤੂੰ ਸਭ ਤੋਂ ਪਹਿਲਾਂ ਆਵਣ ਦੀ ਥਾਂ ਸਭ ਤੋਂ ਪਿੱਛੇ ਰਹਿ ਗਿਆ ਹੈ ਦਿਲ ਤੋਂ ਹੀ ਲੈ ਗਿਆ ਦਿਲ ਤੋਂ ਹੀ ਲੈ ਗਿਆ ਕਿ ਦੁੱਖਾਂ ਸੂਲੀ ਟੰਗਿਆ ਤੇ ਤੂੰ ਲੋੜਾਂ ਸਾਨੂੰ ਟੰਗਿਆ ਤੇ ਤੂੰ ਦੁੱਖਾਂ ਸੂਲੀ ਟੰਗਿਆ ਤੇ ਤੂੰ, ਲੋੜਾਂ ਸਾਨੂੰ ਡੰਗਿਆ ਤੇ ਤੂੰ, ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ, ਅਸਾਂ ਜੇ ਕੁਝ ਮੰਗਿਆ ਤੇ ਤੂੰ, ਸੋਚਾਂ ਦੇ ਵਿੱਚ ਪੈ ਗਿਆ ਹੈ, ਦਿਲ ਤੋਂ ਹੀ
0: ਦਿਲ ਤੋਂ ਹੀ ਰਹਿ ਗਿਆ,
2: ਗਮ ਦੇ ਸਾਨੂੰ ਨਾਗ ਲੜਾ ਕੇ ਸਾਡੇ ਵਿੱਚ ਵਿਛੋੜੇ ਪਾ ਕੇ, ਗਮ ਦੇ ਸਾਨੂੰ ਨਾਗ ਲੜਾ ਕੇ ਸਾਡੇ ਵਿੱਚ ਵਿਛੋੜੇ ਪਾ ਕੇ, ਜਿੰਨਾਂ ਰੱਜ ਰੱਜ ਜਸ਼ਨ ਮਨਾਏ, ਉਹਨਾਂ ਲੋਕਾਂ ਦੇ ਵਿੱਚ ਜਾ ਕੇ ਜਿਹੜੇ ਦਿਨ ਦਾ ਬਹਿ ਗਿਆ ਹੈ,
0: ਸ਼ੁਰੂਆਤ ਕੀਤੀ ਸੀ ਸਾਬਰ ਕੁੱਟੀ ਸਾਹਿਬ ਨਾਲ, ਅਸੀਂ ਰੁੱਖਾਂ ਵਾਂਗੂ ਖੜੇ ਰਹੇ, ਏਦਾਂ ਹੀ ਸੀ ਨਾ,
1: ਹਾਂਜੀ ਏਦਾਂ ਹੀ ਸੀ,
0: ਹੁਣ ਦਿਲ ਤੋਂ ਲੈ ਗਏ ਹਾਂ, ਵਿੱਚ ਗੱਲਾਂ ਇਸ ਤਰ੍ਹਾਂ ਦੀਆਂ ਕੀਤੀਆਂ ਜਿਹਦਾ ਪਹਿਲੀ ਤੇ ਅਖੀਰਲੀ ਨਾਲ ਕੋਈ ਤਲਕ ਨੀ, ਕਿਉਂਕਿ ਇਹੀ ਖੂਬਸੂਰਤੀ ਹੈ ਗਾਇਸ,
2: ਵਿਚਲੀਆਂ ਗੱਲਾਂ ਕਰਕੇ ਆਪਾਂ ਵੀ ਦਿਲ ਤੋਂ ਜੇ ਲੈ ਗਏ
0: ਮੈਡਮ, ਨਹੀਂ ਨਹੀਂ ਨਹੀਂ ਗੱਲ ਇਹ
1: ਨਹੀਂ ਹੁੰਦਾ,
0: ਗੱਲ ਇਹੀ ਹੈ ਕਿ ਜਦ ਚਾਰ ਦੋਸਤ ਚਾਰ ਯਾਰ ਮਿਲ ਜਾਏ, ਹਨਾ ਉਹਲੀ ਕਹਿੰਦੇ ਨਾ ਗੱਲਬਾਤ, ਕਿ ਜਿੱਥੇ ਤਿੰਨ ਚਾਰ ਯਾਰ ਦੋਸਤ ਬਹਿ ਜਾਣ ਨਾ, ਉਹ ਸਟਾਰਟਿੰਗ ਤੇ ਐਂਡ ਪੁਆਇੰਟ ਦਾ ਰਿਲੇਸ਼ਨ ਕਦੇ ਨਿਕਲ ਨਹੀਂ ਸਕਦਾ, ਕਿਉਂਕਿ ਗੱਲ ਕਿੱਥੋਂ ਤੁਰੀ ਜਾਂਦੀ ਹੈ ਤੇ ਕਿੱਥੇ ਪਹੁੰਚਦੀ ਹੈ, ਪਰ ਸਾਡਾ ਮਕਸਦ ਇੱਕੋ ਹੀ ਹੁੰਦਾ,
1: ਨਾਂ ਰੱਖਿਆ ਨਾ,
0: ਹਾਂ ਤੇ ਸਾਡਾ ਮਕਸਦ ਪਰ ਇੱਕੋ ਹੀ ਹੁੰਦਾ ਕਿ ਜਿਹੜਾ ਸਾਨੂੰ ਸੁਣਦਾ ਪਿਆ ਨਾ, ਉਹ ਵੀ ਥੋੜਾ ਜਿਹਾ ਨਾ ਫਰੈਸ਼ ਜਿਹਾ ਫੀਲ ਕਰ ਲਵੇ, ਉਹ ਵੀ ਕਵੇ ਕਿ ਯਾਰ ਮਜ਼ਾ ਆ ਗਿਆ, ਹਨਾ। ਤੇ ਅੱਜ ਦੇ ਬੋਇਜ਼ ਮੀਟਅਪ ਦਾ ਜੀ ਇਹ ਅਖੀਰਲਾ ਮਿਨਟ ਆ, ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਲਈ ਸਾਰਿਆਂ ਨੂੰ, ਮੈਂ ਬੋਏ ਨੰਬਰ 1 ਕ੍ਰਿਸ਼ਨਾ, ਬੋਏ ਮੈਂ ਭਰਾਵਾ
1: ਡਰ ਗਿਆ,
0: ਬਲਕੀਰਤ ਐਂਡ ਬੋਏ ਨੰਬਰ 3 ਸਾਡਾ ਹਰਮਨ,
2: ਤੁਸੀਂ ਵੀ ਸ਼ੇਰ ਸੁਣਾ ਕੇ ਰੁਕਸਤ
0: ਹੋ। ਓ ਯਾਰ ਮੇਰੇ ਸ਼ੇਰ ਯਾਰ ਅੱਜ ਕੱਲ ਬਿੱਲੀ ਬਣੇ ਪਏ ਆ ਯਾਰ, ਤੂੰ ਤੂੰ ਮੈਨੂੰ ਇਸ ਤਰ੍ਹਾਂ ਨਾ ਬੋਲ। ਚੱਲ ਮੈਂ ਨਾ ਇੱਦਾਂ ਕਰਦਾ, ਆਪਣਾ ਉਮੇਰ ਨਜ਼ਮੀ ਸਾਹਿਬ ਦਾ ਹਨਾ ਉਹ ਵਾਲਾ ਸੁਣਾ ਦਿੰਦੇ ਆ, ਕੀ ਸੀਗਾ ਮੈਂ ਤਾਂ ਭੁੱਲ ਹੀ ਆ,
1: ਜਿਹੜਾ ਵੀ ਆਉਂਦਾ ਸੁਣਾ ਦੋ, ਜਿਹੜਾ ਤੁਸੀਂ ਆਪ ਲਿਖਿਆ ਯਾਰ ਸਰਤਾਜ ਸਾਹਿਬ ਵਾਸਤੇ, ਉਹੀ ਸੁਣਾ,
0: ਉਹ ਮੈਂ ਸਵੇਰੇ ਸੁਣਾ ਗਿਆ ਯਾਰ,
1: ਤੇ ਯਾਰ ਫਿਰ ਕੀ ਸ਼ਾਮ ਨੂੰ ਨਹੀਂ ਸੁਣਾ ਸਕਦੇ,
0: ਮੈਂ ਸੁਣਾ ਕੀ
1: ਉਹਦਾ ਸਮਾਂ ਰੱਖਦੇ ਹੋ ਤੁਸੀਂ ਸ਼ੇਰ ਦਾ, ਕੀ ਸਵੇਰੇ ਸੁਣਾਉਣਾ,
0: ਹਾਂ ਚਲੋ ਨਹੀਂ ਪਰ ਮੈਂ ਚੇਂਜ ਕਰ ਦਿੰਦਾ ਉਹਨੂੰ ਸਰਤਾਜ ਸਾਹਿਬ ਵਾਲੇ ਨੂੰ, ਇਹ ਮੈਂ ਹਰਮਨ ਨੂੰ ਡੈਡੀਕੇਟ ਕਰ ਦਿੰਦਾ, ਠੀਕ ਹੈ, ਹੈ ਰੇਡੀਓ, ਹਾਂਜੀ ਹਾਂਜੀ ਰੇਡੀਓ, ਹਾਂਜੀ ਕਾ ਬੈਕ ਐਂਡ ਕਾ ਗੁਲਿਸਤਾਂ ਸ਼ਾਦਾਬ ਰਹਿਤਾ ਹੈ, ਠੀਕ ਹੈ, ਮਾੜਾ ਮੇਰਾ ਮਿਸਰਾ ਹਿੱਲ ਗਿਆ ਕਿਉਂਕਿ ਮੈਨੂੰ ਲੰਮਾ ਕਰਨਾ ਪੈ ਗਿਆ, ਠੀਕ ਹੈ, ਜੱਜ ਨਾ ਕਰੀ ਮੈਨੂੰ ਹਰਮਨ, ਠੀਕ ਹੈ,
1: ਮੁਕਰਰ ਕਰੋ,
0: ਹਾਂ ਹਰਮਨ ਦੇ, ਉਹ ਹਰਮਨ ਕਹਿਤਾ ਸੋਰੀ, ਹਾਂਜੀ ਦੇ ਹਰਮਨ ਦੇ ਬੈਕ ਐਂਡ,
2: ਅਥਾਰਿਟੀ
0: ਨੀ ਭਰਾ
1: ਕ੍ਰਿਸ਼ਨਾ ਜੀ,
0: ਹੋ ਸਕਦਾ ਮੈਨੂੰ ਫੋਨ ਆਵੇ ਸ਼ਾਮ ਨੂੰ ਕਿ ਬੇਟਾ ਤੂੰ ਰਹਿ ਨੀ ਦਿਆ ਕਰ,
1: ਬੜਾ ਪੰਗਾ ਪੈ ਗਿਆ ਸੀ, ਉਹ ਮੈਨੂੰ ਪਹਿਲਾਂ ਥੈਂਕ ਯੂ ਨੀ ਕਹਿਣਾ, ਮੈਂ ਭਰਾਵਾ ਮੈਂ ਨਵਾਂ ਨਵਾਂ, ਮੈਨੂੰ ਕਿ ਇਹਨੇ ਦੱਸਿਆ ਵੀ ਜਦੋਂ ਕੋਈ ਤੁਹਾਡੇ ਲਈ ਕੁਛ ਕਰਦਾ ਆ ਨਾ ਤੇ ਉਹਨੂੰ ਰਿਸਪੈਕਟਲੀ ਤੁਸੀਂ ਥੈਂਕ ਯੂ ਕਹਿਣਾ ਹੁੰਦਾ ਵਾ, ਤੇ ਮੈਂ ਭਰਾਵਾ ਓਕੇ ਮੈਂ ਕਹਿਣਾ ਹਾਂਜੀ ਕਿਉਂ ਨੀ ਕਹਾਂਗੇ ਕਹਾਂਗੇ, ਤੇ ਮੈਂ ਭਰਾਵਾ ਨੂੰ ਕਹਿਣਾ ਥੈਂਕ ਯੂ ਥੈਂਕ ਯੂ ਥੈਂਕ ਯੂ
0: ਥੈਂਕ ਯੂ,
1: ਉਹ ਭਰਾਵਾ ਮੈਨੂੰ ਇੱਕ ਬੰਦਾ ਮੇਰੇ ਪਿੱਛੇ ਹੀ ਪੈ ਗਿਆ, ਉਹ ਕਹਿੰਦਾ ਥੈਂਕ ਯੂ ਹੁੰਦਾ ਵਾ ਥੈਂਕ ਯੂ ਕਹਿ, ਮੈਂ ਕਿਹਾ ਯਾਰ ਕਹਿਣ ਤੇ ਦਿਆਂ ਥੈਂਕ ਯੂ, ਉਹ ਭਰਾਵਾ ਬੜੇ ਚਿਰ ਲਾ ਕੇ ਮੁੜ ਕੇ
0: ਮੈਨੂੰ ਥੈਂਕ ਯੂ,
1: ਹਾਂ
0: ਏਦਾਂ ਹੀ ਸਿਖਾਇਆ ਸੀ,
1: ਤੁਸੀਂ ਆਪਣਾ ਸ਼ੇਅਰ
0: ਸੁਣਾਓਪੂਲੇਸ਼ਨ, ਹਾਂਜੀ ਹਾਂਜੀ ਹਰਮਨ ਹਰਮਨ ਦੇ ਉੱਪਰ ਜੀ ਜਾਂਦੇ ਜਾਂਦੇ ਸ਼ੇਅਰ ਹੈ ਜੀ, ਜਿਉਂਦੇ ਰਹੋ ਵੱਸਦੇ ਰਹੋ, ਕਿ ਹਾਂਜੀ ਦੇ ਓਪਰੇਸ਼ਨ, ਹਾਂ ਹਿੰਦੀ ਸੀ ਸੋਰੀ, ਹਾਂਜੀ ਕੇ ਓਪਰੇਸ਼ਨਸ ਕੇ ਗੁਲਿਸਤਾਂ ਸ਼ਾਦਾਬ ਰਹੇਂਗੇ, ਜਬ ਉਨਕੀ ਰਹਿਨੁਮਾਈ ਹਰਮਨ ਜੈਸੇ ਬਾਗਬਾਂ ਕਰਤੇ ਰਹੇਂਗੇ, ਥੈਂਕ ਯੂ ਗਾਇਜ਼, ਥੈਂਕ ਯੂ ਵੈਰੀ ਮਚ, ਮੈਂ ਤੁਹਾਨੂੰ ਮਤਲਬ ਬਾਅਦ ਚ ਪਤਾ ਕਰ ਲੂੰ, ਥੈਂਕ ਯੂ ਸੋ ਮਚ ਜੁੜਨ ਲਈ, ਸੋਰੀ ਫੋਰ ਮਾਈ ਵੈਰੀ ਬੈਡ ਸ਼ਾਇਰੀ, ਪਰ ਅਗਲੀ ਵਾਰੀ ਜਦੋਂ ਆਪਾਂ ਮਿਲਾਂਗੇ ਕੋਸ਼ਿਸ਼ ਕਰਾਂਗੇ ਕਿ ਬਈ ਅਗਲੀ ਵਾਰੀ ਪ੍ਰੋਪਰ ਇੱਕ ਸੈੱਟ ਤਿਆਰ ਕਰਕੇ ਰੱਖਾਂਗੇ, ਤੁਹਾਨੂੰ ਸਾਰਿਆਂ ਨੂੰ ਵਧੀਆ ਵਧੀਆ ਸ਼ਾਇਰੀਆਂ ਸੁਣਾਵਾਂਗੇ, ਤੁਸੀਂ ਆਪਣੀ ਫੀਡਬੈਕ ਸਾਡੇ ਨਾਲ ਪਲੀਜ਼ ਜਿੱਥੇ ਜਿੱਥੇ ਵੀ ਤੁਸੀਂ ਇਹ ਜਿੰਨੇ ਵੀ ਆਪਣੇ ਪਲੈਟਫਾਰਮ ਨੇ ਪਲੀਜ਼ ਉੱਥੇ ਸ਼ੇਅਰ ਕਰ ਦਿਓ, ਅੱਜ ਜਿਹੜੇ ਬੰਦੇ ਨਾਲ ਮੇਰੇ ਸੀਗੇ ਨਾ ਸ਼ੋਅ ਦੇ ਇਹੀ ਸਾਰੇ ਮੈਸੇਜ ਸਭ ਤੋਂ ਪਹਿਲਾਂ ਪੜ੍ਹਦੇ ਆ, ਸੋ ਫੀਡਬੈਕ ਬਹੁਤ ਛੇਤੀ ਪਹੁੰਚ ਜਾਣੀ ਹੈ, ਸਟੀਕ ਤੇਜ਼ ਰਫਤਾਰ ਤੇ ਹੋਰ
1: 200 ਦੀ ਸਪੀਡ ਤੇ ਜਾਣੀ,
0: 200 ਦੀ ਸਪੀਡ
1: ਤੇ ਜਿਹੜਾ ਛੱਤ ਤੇ ਜਾਂਦਾ ਕੀ ਕਹਿੰਦੇ ਰੋਕੇਟ ਹੀ ਹੁੰਦਾ ਉਹ,
0: ਹਾਂਜੀ ਛੱਤ ਤੇ ਜਾਂਦਾ ਰੋਕੇਟ ਹੁੰਦਾ, ਪਰ ਤੁਸੀਂ ਰੋਕੇਟ ਵਾਂਗ ਕਿਤੇ ਹੋਰ ਜਾਇਓ ਨਾ, ਕਿਉਂਕਿ 24 ਚੈਨਲ ਸਾਡਾ ਰੇਡੀਓ ਹਾਂਜੀ ਹਜੇ ਵੀ ਸ਼ਾਦਾਬ ਹੈ, ਆਬਾਦ ਹੈ, ਚੱਲਦਾ ਪਿਆ। ਸਾਡੇ ਸ਼ੋਅ ਤੋਂ ਬਾਅਦ ਅਗਲਾ ਸ਼ੋਅ ਸੁਣਨ ਲਈ ਤਿਆਰ ਰਹੋ, ਸੁਣਦੇ ਰਹੋ, ਬਣੇ ਰਹੋ ਰੇਡੀਓ ਹਾਂਜੀ 1674 AM।
1: ਪਰ ਹਰਮਨ ਜੀ ਨੇ ਯਾਰ ਅੱਜ, ਹਰਮਨ ਜੀ ਤੁਸੀਂ ਕਹੋ ਕੋਈ ਸਰੋਤਿਆਂ ਲਈ।
0: ਮੈਂ ਹਮੇਸ਼ਾ ਐਂਡ ਕਰਦਾ, ਹਮੇਸ਼ਾ ਐਂਡ ਦਾ ਪੰਚ ਖਤਮ ਕਰ ਦਿੰਦਾ।
2: ਐਂਡ ਕਰਨ ਦਾ ਇਰਾਦਾ ਹੀ ਨਹੀਂਗਾ,
1: ਲਾਈਕ ਕਰੋ ਨਹੀਂ, ਐਂਡ ਨਹੀਂ ਹੋਣਾ ਆਪਾਂ, ਜਸਟ ਅੱਜ ਲਈ ਵਿਦਾ ਲੈਣੀ ਆ।
0: ਵਿਦਾ, ਮੈਨੂੰ ਵਿਦਾ ਕਰੋ ਪਲੀਜ਼, ਮੈਨੂੰ ਜ਼ਰੂਰ ਵਿਦਾ ਕਰੋ, ਤੁਸੀਂ ਦੋਨੋਂ ਲੱਗੇ ਰਹੋ ਭਰਾਵਾ।
2: ਮੈਨੂੰ ਲੱਗਦਾ ਹੈ ਕਿ ਦੇਬੀ ਭਾਈ ਦਾ ਸ਼ੇਰ ਹੈ ਇੱਕ ਮੇਰੇ ਕੋਲ,
0: ਹਾਂ ਵੈਰੀ ਗੁੱਡ,
2: ਵਿਦਾ ਨਹੀਂ ਹੋ ਸਕਦਾ
0: ਬੈਸਟ।
2: ਦੇਬੀ ਮਖਸੂਸਪੁਰੀ ਜੀ ਦਾ ਸ਼ੇਰ, ਮਤਲਬ ਜਦੋਂ ਕੋਈ ਵੀ ਪ੍ਰੋਗਰਾਮ ਜਾਂਦਾ ਆ, ਸੁਰਜੀਤ ਪਾਤਰ ਸਾਹਿਬ ਹੁਣੀ ਕਿਹਾ ਕਰਦੇ ਸੀਗੇ ਕਿ ਕੋਈ ਵੀ ਪ੍ਰੋਗਰਾਮ, ਕੋਈ ਵੀ ਜੋ ਆਪਾਂ ਚੀਜ਼ ਮਿੱਥਦੇ ਆ, ਉਹ ਅੰਤ ਵੱਲ ਨਹੀਂ ਜਾਂਦੀ, ਉਹ ਸਿਖਰ ਵੱਲ ਜਾਂਦੀ। ਸੋ ਆਪਾਂ ਆਪਣੇ ਪ੍ਰੋਗਰਾਮ ਨੂੰ ਜਦੋਂ ਸਿਖਰ ਵੱਲ ਲੈ ਕੇ ਜਾ ਰਹੇ ਹਾਂ, ਦੇਬੀ ਮਖਸੂਸਪੁਰੀ ਦਾ ਸ਼ੇਰ ਹੋਵੇ ਤੇ ਉਸ ਤੋਂ ਵੱਧ ਸਿਖਰ ਤੇ ਜਾ ਹੀ ਨਹੀਂ ਸਕਦੀ। ਸੋ ਸ਼ੇਰ ਮੈਂ ਸੁਣਾਉਣਾ ਹੈ ਕਿ ਜ਼ਿਆਦਾ ਉੱਚੇ ਰੁੱਖ ਕਿਸੇ ਨੂੰ ਛਾਵਾਂ ਨਹੀਂ ਕਰਦੇ, ਜ਼ਿਆਦਾ ਉੱਚੇ ਰੁੱਖ ਕਿਸੇ ਨੂੰ ਛਾਵਾਂ ਨਹੀਂ ਕਰਦੇ, ਘੱਟ ਮਿਲੀਏ ਘੱਟ ਆਈਏ ਜਾਈਏ, ਇਸ ਗੱਲ ਦਾ ਮਤਲਬ ਇਹ ਨਹੀਂ ਹੋ ਕਿ ਤੇਰੇ ਨਾਲ ਸਾਡਾ ਪਿਆਰ ਨਹੀਂ, ਤੇਰੇ ਲਈ ਦੁਆਵਾਂ ਨਹੀਂ ਕਰਦੇ।
0: ਵਾਹ,
2: ਮੰਨਿਆ ਉਹ ਸਭ ਤੋਂ ਸੋਹਣੇ ਨੇ, ਮੰਨਿਆ ਉਹ ਸਭ ਤੋਂ ਸੋਹਣੇ ਨੇ, ਮੰਨਿਆ ਉਹ ਸਭ ਤੋਂ ਚੰਗੇ ਨੇ, ਪਰ ਸਾਨੂੰ ਭਾ ਕੇ ਉਹਨਾਂ ਦਾ ਸਾਡੇ ਵੱਲ ਨਿਗਾਹਾਂ ਨਹੀਂ ਕਰਦੇ। ਆਪਾਂ ਖੁਦ ਅੱਗੇ ਕਿੰਜ ਵਧਣਾ ਇਹ ਜ਼ਰੂਰ ਸੋਚਦੇ ਰਹਿੰਦੇ ਹਾਂ, ਆਪਾਂ ਖੁਦ ਅੱਗੇ ਕਿੰਜ ਵਧਣਾ ਇਹ ਜ਼ਰੂਰ ਸੋਚਦੇ ਰਹਿੰਦੇ ਹਾਂ, ਪਰ ਕਿਸੇ ਖਿਲਾਫ਼ ਤੂੰ ਸੱਚ ਜਾਣੀ ਅਸੀਂ ਸਲਾਮਾਂ ਨਹੀਂ
1: ਕਰਦੇ। ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਮਾਂ ਕੱਢਣ ਲਈ ਤੇ ਇੰਨੇ ਸੋਹਣੇ ਸ਼ੇਰ ਤੇ ਇੰਨੀ ਸੋਹਣੀ ਆਵਾਜ਼ ਦੇ ਵਿੱਚ ਸਾਨੂੰ ਸੁਣਾਉਣ ਲਈ, ਥੋੜਾ ਜਿਹਾ ਗਿਆਨ ਸਾਨੂੰ ਦੇਣ ਦੇ ਲਈ, ਆ ਇੰਗਲਿਸ਼ ਵਾਲੇ ਵੱਡੇ ਵੱਡੇ ਜੇ ਨਾਂ ਦੋ ਚਾਰ ਸਾਨੂੰ ਦੱਸਣ ਲਈ, ਸਾਨੂੰ ਨਹੀਂ ਚਲੋ ਮੈਨੂੰ ਚੇਤਾ ਰਹੇ ਭੁੱਲ ਗਏ ਨੇ, ਪਰ ਧੰਨਵਾਦ ਨਹੀਂ ਦੱਸੇ ਬਾਕੀ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਕ੍ਰਿਸ਼ਨਾ ਜੀ,
0: ਸੁਣਦੇ ਰਹੋ ਬਣੇ ਰਹੋ ਰੇਡੀਓ ਹਾਂਜੀ ਦੇ, ਥੈਂਕ ਯੂ ਸੋ ਮਚ,
1: ਜਾਓ ਜਾਓ ਜੀ, ਸੀ ਯੂ ਬਾਏ, ਟਾਟਾ ਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian radio station.
3: JBCO Films leke aaye action, emotion ate full on entertainment. Punjabi feature film Shera.
4: 5 saal baad mudiya Shera, te mudiya vi kede haathan ch.
5: Starring Parmesh Verma, Sonal Chauhan, Yograj Singh, Manav Vij ate hor vi ugge kalakar.
6: Main utthon vi mud ke
3: Written and directed by Savio Sandhu, produced by Anmol Sahni.
5: Hun vekhna na bhullo 15 Mai ton tuhade nedle cinema ghar vich.
7: Australia to India bhejna, India to Australia mangwana.
8: Documents, baggage ya business courier, bas ek hi naam. Ship Global Australia. 15 saala da international experience. Melbourne to baad hun Sydney Harris Park vich vi. Special offer vich pao 2 kilo Australia to India sirf $295 vich. 2 kilo India to Australia सिर्फ $310 डिलीवरी सीधी कर दे एड्रेस तक हुणे डायल करो 0406-966-668 ओ विजिट shipglobal.au
9: सुनो जी गड्डी अक्षरा ज्वेलर्स वल ले लो
10: ओ जो हुकम मेरी सरकार
9: ओ आ किधर हैरी स्पार्क वल जाना तुसी आ किथे जा रहे हो
10: अक्षरा ज्वेलर्स दी दूजी लोकेशन
9: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन से मिलेंगे
10: आहो जी आहो
9: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच हुन तुहाडे मोढे नाल मोढा मिला के तुहाडी तरक्की दी राह नू होर भी सौखा अते सुरक्षित बनाउण दा वादा करदा है वेरी बी टोयोटा
11: जिते है टोयोटा दी बेस्ट टेक्नोलॉजी बेस्ट कस्टमर सर्विस अते बेस्ट गूगल रिव्यूज तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन ले जो ने एक दहाके तो वेयर बी टोयोटा दे नाल
9: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग वेरी बी टोयोटा द स्मार्ट चॉइस
12: जवाका दी एक्टिंग है कमाल पवेगा हुण धमाल
13: जुगाड़
14: नहीं ए है 8 साल तो भी वड्डा तजुर्बा बंसल इमीग्रेशन का जिन्होंने वधिया कोर्स विच एडमिशन कराई अते फिर मेनू PR दी राह भी विखाई इन्ना ही नहीं ए स्टूडेंट वीजा AAT अपील्स स्किल्ड वीजा PR US विजिटर वीजा अते होर भी कई माइग्रेशन सर्विसेज प्रोवाइड ਕਰਦੇ ਨੇ
13: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
14: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
13: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
14: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬਾਂਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
13: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
14: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
15: पांडे जी क्या तू साला लक पाए हो यार एक दोस्त के साथ पकड़े गए और दूसरी दोस्त छुड़ाने चले आए और ये तीसरी दोस्त ही है ना
16: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में
17: हाय हेलो दिस इज अली असगर हियर ऑन रेडियो हाजी 1674 AM सुनते रहिए सुनाते रहिए बजाते रहिए जो करना है करिए लेकिन हंसते रहिए
18: ਵੀਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੀਕਐਂਡ ਦਾ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ ਚੁਟਕਲੇ ਸੁਣਾਉਣ ਦੇ ਲਈ ਆਪਾਂ ਇਹ ਸਮੇਂ ਦੇ ਵਿੱਚ ਸਿਰਫ ਹੱਸਣਾ ਚੁਟਕਲਾ ਨਵਾਂ ਹੋਵੇ ਪੁਰਾਣਾ ਹੋਵੇ ਪਹਿਲਾਂ ਸੁਣਿਆ ਅਤੇ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਣ ਦਾ ਵਾਅਦਾ ਕਰਦੇ ਤੁਸੀਂ ਵੀ ਆਪਣੇ ਆਪ ਦੇ ਨਾਲ ਵਾਅਦਾ ਕਰਿਓ ਕਿ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਹੱਸੋਗੇ ਕਿਉਂਕਿ ਹੱਸਣਾ ਆਪਾਂ ਆਪਣੇ ਆਪ ਦੇ ਲਈ ਆਪਣੀ ਤੰਦਰੁਸਤੀ ਆਪਣੇ ਪਰਿਵਾਰ ਦੇ ਲਈ ਅਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਹਾਂ ਅਤੇ ਮੇਰੇ ਨਾਲ ਸੰਦਰੀ ਪਹੁੰਚ ਚੁੱਕੇ ਨੇ ਯਸ਼ਪ੍ਰੀਤ
19: ਹਾਂਜੀ ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ
6: ਹਾਏ ਹਾਏ ਮੇਰਾ ਗਲਾ
18: ਸਾਰਿਆਂ ਨੂੰ
6: ਮੌਸਮ ਇਦਾਂ ਦਾ ਕੀ ਕਰੇ ਬੰਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਉਮੀਦ ਕਰਦੀ ਹਾਂ ਤੁਹਾਡਾ ਹਫਤਾ ਵਧੀਆ ਗਿਆ ਹੋਣਾ ਤੇ ਹੁਣ ਸ਼ੁਰੂਆਤ ਹੋ ਚੁੱਕੀ ਹੈ ਗੱਲਾਂ ਬਾਤਾਂ ਦੀ ਤੇ ਪੰਜਾਬ ਮੈਨੂੰ ਪਤਾ ਨੀ ਅੱਜ ਕੀ ਹੋ ਗਿਆ ਖੰਘ ਕਰਕੇ ਚਲੋ ਬੱਚਿਆਂ ਨੂੰ ਲੈ ਕੇ ਆਉਂਦੇ ਹਾਂ ਛੇਤੀ ਇਸ ਤੋਂ ਪਹਿਲਾਂ ਮੈਂ ਕੁਛ ਹੋਰ ਬੋਲਾਂ ਤੇ ਖੰਘਾਂ ਕਰਦਿਆਂ ਦਿਨ ਦੀ ਸ਼ੁਰੂਆਤ ਹਸਣ ਹਸਾਉਣ ਨਾਲ ਤੇ ਬੱਚਿਆਂ ਨਾਲ
18: ਜ਼ਬਾਨ ਕੁਛ ਹੋਰ ਕਹਿਣ ਪੈਂਦੀ ਹੈ ਤੇ ਦਿਮਾਗ ਕੁਛ ਹੋਰ ਕਹਿੰਦਾ ਤਾਲਮੇਲ ਨੀ ਬਣਦਾ ਚਲ ਆਪਾਂ ਮੰਨਤ ਨਾ ਕਰਦੇ ਗੱਲ ਮੰਨਤ ਤੇ ਫਤਿਹ ਤੁਸੀਂ ਆਉਂਦੇ ਰਹੋ ਕੀ ਹਾਲ ਹੈ ਉਸ ਤੋਂ ਬਾਅਦ ਤੇਗ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਕੀ ਹਾਲ ਹੈ ਤੁਹਾਡਾ ਵਧੀਆ ਤੇ ਸਾਡਾ ਵੀ ਵਧੀਆ
19: ਚੋਲਾ ਵਾਲਾ ਪਾਣੀ ਨੀ ਮੈਂ ਬੂਹੇ ਅੱਗੇ ਡੋਲਿਆ ਆਉਂਦਾ ਜਾਂਦਾ ਫਿਸਲ ਗਿਆ ਨੀ ਮੇਰਾ ਰੋਂਦੀ ਦਾ ਹਾਸਾ
18: ਨਿਕਲ ਗਿਆ ਨੀ ਮੇਰਾ ਰੋਂਦੀ ਦਾ ਹਾਸਾ ਨਿਕਲ ਕਿੱਦਾਂ ਨਿਕਲਦਾ ਮੰਨਤ ਦਾ ਹਾਸਾ
6: ਫਿਰ ਤੋਂ ਇੱਕ ਵਾਰੀ ਫਿਰ ਤੋਂ
18: ਮੰਨਤ ਉਹ ਜਿਹੜਾ ਹਾਸਾ ਸਪੈਸ਼ਲ ਹਾਸਾ ਮੰਨਤ ਸਪੈਸ਼ਲ ਹਾਸਾ ਕਿੱਦਾਂ ਨਹੀਂ ਨਹੀਂ ਉਹ ਵਾਲਾ ਸਪੈਸ਼ਲ ਸਪੈਸ਼ਲ ਵਾਲਾ ਮੰਨਤ ਕੋ ਤੇ ਬੜੀ ਤਰ੍ਹਾਂ ਦੇ ਹਾਸੇ ਆ ਥੈਂਕ ਯੂ ਮੰਨਤ ਆ ਤੇ ਬੜੀ ਸੋਹਣੀ ਬੋਲੀ ਸੁਣਾਈ ਤੁਸੀਂ
19: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ
18: ਲਓ ਹਾਂਜੀ ਫਤਿਹ ਨਾਲ ਕਰਾਓ ਮਿਸਟਰ ਗਜ਼ਿਲੀਅਨ ਕੀ ਹਾਲ ਹੈ ਤੁਹਾਡਾ
19: ਸੱਸ
6: ਸੱਸ
19: ਜੀ ਨਾਲੇ ਯਸ ਵੀ ਦੀ ਜੀ
18: ਤੁਸੀਂ ਕੀ ਕਿਹਾ ਸੱਸ ਸੱਸੀ ਕੀ ਹੁੰਦੀ ਆ
19: ਨਹੀਂ ਸਾਸਰੀ ਕਾਲ ਕਿਹਾ
18: ਮੈਂ ਹਾਂ
6: ਸਾਡੇ ਕੋਲ ਤੇ ਸੱਸੀ ਪਹੁੰਚਿਆ
18: ਆਹੋ ਠੀਕ ਠਾਕ ਹੋ
19: ਮੈਂ ਵਧੀਆ ਤੁਸੀਂ ਕਿਵੇਂ ਹੋ
18: ਹਾਂ ਜੀ ਮੈਂ ਵਧੀਆ ਤੁਸੀਂ ਵੀ ਵਧੀਆ ਤੇ ਆਪਾਂ ਵੀ ਵਧੀਆ ਫਿਰ ਕੀ ਲਿਆਏ ਅੱਜ
19: ਅੱਜ ਮੈਂ ਸੁਣਾਉਂਗਾ ਇੱਕ ਬੋਲੀ
18: ਓਕੇ
6: ਹਾਂਜੀ
18: ਅੱਜ ਬੋਲੀ ਡੇ ਹੋ ਗਿਆ ਹੈ
19: ਵਾਰ ਕਿਉਂਕਿ ਮੈਂ ਮੁੰਡੇ ਹੀ ਸੁਣਾਉਣਾ ਕਦੇ ਕਦੇ ਓਕੇ ਵਾਰੀ ਵਰਸੀ ਖਟਣ ਗਿਆ ਸੀ ਵਾਰੀ ਵਰਸੀ ਖਟਣ ਗਈ ਖਟਕੇ ਲਿਆਂਦੀ ਗਾਂ ਸਾਡੇ ਘਰੇ ਆ ਗਈ ਇੰਨੀ ਸੋਹਣੀ ਮਾਂ ਸਾਡੇ
18: ਘਰੇ ਆ ਗਈ ਇੰਨੀ ਸੋਹਣੀ ਮਾਂ ਸਾਡੇ ਘਰੇ ਆ ਗਈ
19: ਉਹ ਸੁਣੀ ਆਏ ਇਹ ਵੀ ਕੀ ਆਏ
18: ਇਹ ਆਪੇ ਬਣਾਈ ਹੈ
19: ਵਾਰੀ ਵਰਸੀ ਖਟਣ ਗਿਆ ਸੀ ਵਾਰੀ ਵਰਸੀ ਖਟਣ ਗਈ ਖਟਕੇ ਲਿਆਂਦੀ ਡੈਣ ਸਾਡੇ ਘਰੇ ਆ ਗਈ ਇੰਨੀ ਸੋਹਣੀ ਭੈਣ
18: ਸਾਡੇ ਘਰੇ ਆ ਗਈ ਇੰਨੀ ਸੋਹਣੀ ਭੈਣ ਭੈਣ ਰਲਾਉਣ ਦੇ ਲਈ ਡੈਣ ਲਿਆਉਣੀ ਪਈ ਵੈਨ ਵੀ ਹੋ ਸਕਦੀ ਸੀ ਡੈਣ ਹੀ ਕਿਉਂ ਲਿਆਂਦੀ ਤੁਸੀਂ
19: ਵੈਨ ਵੈਨ ਉਹ ਇੰਗਲਿਸ਼ ਵਰਡ ਆ ਪੰਜਾਬੀ ਉਹਨਾਂ ਚ
18: ਓ ਵਾਹ ਤੇ ਡੈਣ ਲਿਆਉਣੀ ਸੀ ਜ਼ਰੂਰੀ ਹੈ
6: ਪਾਪਾ ਰਹਿ ਗਏ ਪਾਪਾ ਵਾਸਤੇ ਨਹੀਂ ਬਣਾਈ
18: ਹੈ ਨਾ ਨਾ ਨਹੀਂ ਪਾਪਾ ਲਈ ਨਹੀਂ ਕੁਝ ਵੀ
19: ਲਈ
18: ਛਾਪਾ ਖੱਟ ਕੇ ਲਿਆਂਦਾ ਛਾਪਾ ਪਾਪਾ ਪਾਪਾ ਨੂੰ ਛਾਪਿਆਂ ਤੋਂ ਧੂਤਾ ਦਿਆ ਕਰੋਗੇ ਕਦੀ ਕਦੀ ਹੈ
6: ਚੁੱਪ ਹੋ ਗਿਆ
18: ਪਾਪਾ ਦੀ ਵੀ ਆ ਗਈ ਹੁਣ ਬੋਲੀ ਤੇ ਛਾਪਾ ਛਾਪਾ ਨੋਟ ਕਰ ਲਓ ਤੁਸੀਂ
19: ਠੀਕ ਆ
18: ਠੀਕ ਆ ਥੈਂਕ ਯੂ
19: ਥੈਂਕ ਯੂ
18: ਅੱਜ ਤੇ ਮੈਨੂੰ ਲੱਗਦਾ ਪਹਿਲਾ ਦਿਨ ਹੀ ਜਿੱਦਣ ਫਾਈਨ ਨਹੀਂ ਹੋਏ ਬਚਾ ਹੋ ਗਿਆ ਜਿਹਦੇ ਤੇ ਨੈਕਸਟ ਸਾਡੇ ਨਾਲ ਤੇਗ ਤੇਗ ਤੋਂ ਬਾਅਦ ਫਿਰ ਤਾਜ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਸਾਡਾ ਵੀ ਠੀਕ ਆ ਹੋ ਗਏ ਤਿਆਰ ਓਕੇ ਕੀ ਸੁਣਾਓਗੇ ਫਿਰ ਤਿਆਰ ਹੋ ਕੇ ਹਾਂਜੀ ਬਾਤ ਓਕੇ
19: ਤੂੰ ਪਈ ਮੈਂ ਲੁਕਦਾ ਦੱਸ ਉਹ ਕੀ ਹੁੰਦਾ ਖਲਕਦਾ
18: ਹੈ ਤੂੰ ਪਈ ਮੈਂ ਲਮਕਦਾ
19: ਦੱਸ ਉਹ ਕੀ ਹੁੰਦਾ ਖਲਕਦਾ
18: ਦੱਸ ਉਹ ਕੀ ਹੁੰਦਾ ਖੜਕਦਾ ਟੱਲੀ
19: ਨਹੀਂ
18: ਹਾਂ ਖੜਕਦਾ ਕੀ ਹੁੰਦਾ ਕੋਈ ਕੋਈ ਹਿੰਟ ਹਿੰਟ ਹਿੰਟ
19: ਨਹੀਂ ਸੁਣ
18: ਹੈਂ
6: ਨਹੀਂ ਹਿੰਟ ਨਹੀਂ ਦੇਣਾ
19: ਨਹੀਂ ਮੈਂ ਹਿੰਟ ਨਹੀਂ ਦੇਣਾ
18: ਅੱਛਾ ਹਿੰਟ ਵੀ ਨਹੀਂ ਦੇਣਾ
6: ਪਤਾ ਲੱਗ ਜਾਣਾ ਸਾਨੂੰ ਜੇ ਹਿੰਟ ਦਿੱਤੀ
18: ਫਿਰ ਤੇ ਹਾਰ ਗਏ ਆਪਾਂ ਜੇ ਹਿੰਟ ਵੀ ਨਹੀਂ ਦੇਣਾ ਤੇ ਫਿਰ ਹੈਲੋ
19: ਹਾਂਜੀ
18: ਹਾਰ ਗਏ ਫਿਰ ਆਪਾਂ
19: ਬਤਾਓ ਬਤਾਓ ਕੱਕੜੀ ਤੇ ਪਾਣੀ
18: ਬਤਾਓ ਕੱਕੜੀ ਤੇ
19: ਪਾਣੀ
18: ਪਾਣੀ
19: ਹਾਂਜੀ
18: ਕਿੱਦਾਂ ਫੇਰ ਬਾਇਓ ਹਾਂ ਕੀ ਹੀ
19: ਬਤਾਓ ਲਮਕਦਾ ਹੁੰਦਾ ਕੱਕੜੀ ਪੈਂਦਾ ਹੁੰਦਾ ਤੇ ਪਾਣੀ ਖੜਕਦਾ ਹੁੰਦਾ
18: ਅੱਛਾ ਪਾਣੀ ਖੜਕਦਾ ਹੁੰਦਾ ਓਕੇ
6: ਓਕੇ ਓਕੇ ਇਹ ਤੁਸੀਂ ਇੰਗਲਿਸ਼ ਤੋਂ ਟ੍ਰਾਂਸਲੇਟ ਕਰਕੇ ਤੇ ਨਹੀਂ ਪੜਾਈ ਕੀਤੀ ਕੁਝ ਨਾ ਕੁਝ ਤਾਂ ਹੋਇਆ
19: ਨਹੀਂ
18: ਨਹੀਂ ਨਹੀਂ
6: ਓਕੇ ਓਕੇ
18: ਇੰਗਲਿਸ਼ ਚ ਬਤਾਉਂ ਨਹੀਂ ਨਾ ਹੋਣਾ
6: ਐਗ ਪਲਾਂਟ
18: ਥੈਂਕ ਯੂ ਤੇਗ
6: ਥੈਂਕ ਯੂ
19: ਮੈਂ ਤੁਹਾਨੂੰ ਕੁਛ ਦੱਸਣਾ ਸੀ ਅੱਜ ਆਪਣਾ ਮੇਰਾ ਫੋਟੋ ਡੇ ਸੀ
6: ਫੋਟੋ ਡੇ ਸੀ
18: ਫੋਟੋ ਡੇ ਫੋਟੋ ਖਿਚਾਉਣੀ ਆ ਕਿ ਬਣਾਉਣੀ ਆ
19: ਫੋਟੋ ਖਿਚਾਉਣੀ ਆ
18: ਅੱਛਾ ਫੋਟੋ ਖਿਚਾਉਣ ਚੱਲੇ ਹੋ ਵਾਹ
19: ਹਾਂਜੀ ਸਕੂਲ ਦੇ ਵਿੱਚ ਫੋਟੋ ਖਿਚਾਉਣੀ ਆ
18: ਹਾਂ ਤੁਹਾਡੇ ਮਜ਼ੇ ਆ ਫੋਟੋ ਖਿਚਾਉਣ ਵੀ ਜਾਂਦੇ ਸੀ ਤੁਸੀਂ ਫਿਰ ਸੋਹਣੀ ਜੀ ਸੋਹਣੀ ਜੀ ਸਮਾਈਲ ਕਰਕੇ ਖਿਚਾਓ ਫਿਰ ਈ ਕਰਕੇ ਠੀਕ ਆ
19: ਠੀਕ ਆ
18: ਥੈਂਕ ਯੂ
6: ਥੈਂਕ ਯੂ
19: ਥੈਂਕ ਯੂ ਹੈਵ ਅ ਨਾਈਸ ਡੇ
18: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਅੰਬਰ ਤੇ ਤਾਜ ਤੇ ਵੇਖੋ ਕੌਣ ਕੌਣ ਹੈ ਗੁਰਬਾਜ ਵੀ ਹੋਵੇ ਸ਼ਾਇਦ ਹੈਲੋ
20: ਸਤਿ ਸ਼੍ਰੀ ਅਕਾਲ ਗੁਰਜੋਤ ਅੰਕਲ ਜੀ
18: ਸਤਿ ਸ਼੍ਰੀ ਅਕਾਲ ਤੁਸੀਂ ਜੇ ਨਾ ਆਇਆ ਕਰੋ ਤੇ ਇਹਨਾਂ ਨੂੰ ਨਾ ਹੀ ਭੁੱਲ ਜਾਣਾ ਆਪਣਾ ਤੁਸੀਂ ਨਾ ਯਾਦ ਕਰਾ ਦਿੰਦੇ ਜੇ ਆ ਕੇ ਟਰੂ ਨਾ ਟਰੂ ਟਰੂ ਟਰੂ ਕਾਲਰ ਤਿਆਰ ਹੋ ਗਏ ਓਕੇ ਓਕੇ ਓਕੇ ਓਕੇ ਤੇ ਕੀ ਸੁਣਾਓਗੇ ਫਿਰ ਤਿਆਰ ਹੋ ਕੇ ਅੱਜ ਬੋਲੀ ਬਜ਼ਾਰ ਕਿ ਦੋਵੇਂ ਹੀ ਕਿ ਕੋਈ
6: ਓਕੇ
20: ਇੱਕ ਰਾਣੀ ਦੀ ਬੁੱਝੋ ਕਹਾਣੀ
18: ਇੱਕ ਰਾਣੀ ਦੀ ਬੁੱਝੋ ਕਹਾਣੀ
20: ਅੱਖਾਂ ਵਿੱਚ ਉਹਦਾ ਵਗਦਾ ਪਾਣੀ
18: ਅੱਖਾਂ ਵਿੱਚੋਂ ਉਹਦੇ ਵਗਦਾ ਪਾਣੀ ਹੈ ਇਹ ਪਿਛਲੇ ਦਿਨ ਵੀ ਆਈ ਸੀ ਚੇਤਾ ਤੁਹਾਨੂੰ ਭੁੱਲ ਗਈ
6: ਨਹੀਂ ਮੈਨੂੰ ਨਹੀਂ ਯਾਦ
18: ਹਾਂ ਤੁਹਾਡੀ ਮੈਂ ਹਿਸਾਬ ਲਾਇਆ ਯਾਦਾਸ਼ਤ ਉਨੀ ਕੀ ਆ
6: ਜਿੰਨੀ ਚਾਹੀਦੀ ਹੈ
18: ਜਿੰਨੀ ਚਾਹੀਦੀ ਹੈ ਕਹੋ ਉਨੀ ਕੁ ਵਰਤੀ ਦੀ ਜਿੰਨੀ ਬੁੱਝੋ ਬੁੱਝੋ ਬੁੱਝੋ ਬੁੱਝੋ ਬੁੱਝੋ ਬੁੱਝੋ ਇਹ ਆਈ ਤੇ ਹੈਗੀ ਸੀ ਥੋੜੇ ਦਿਨ ਪਹਿਲਾਂ ਮੇਰਾ ਖਿਆਲ ਮੋਮਬੱਤੀ ਸੀ ਸ਼ਾਇਦ ਮੋਮਬੱਤੀ ਆ
6: ਹਾਂਜੀ
18: थोड़ा थोड़ा जा मैनू याद ही भी राणी एक रोंदी ही ते ओ मोमबत्ती वर्गी ही हैं ए वड्डी मोमबत्ती कि निक्की मोमबत्ती
6: खुसर पुसर हो रही है
18: एक वड्डी मोमबत्ती हुंदी है ना ओ राणी रोंदी आ ते ओ अंदरे अंदरे पई जांदे अथरू ओदे है ना उस राणी दे बाहर प्लास्टिक चाड़ी हुंदी अजकल है ना ए पहली मो हां लौंग वाली सही है ना क्योंकि पहलियां राणियां सही ही जड़ियां रोंदियां ते नाल नाल ओ साइड वाला सारा कुछ ही लै पैंदियां है थैंक यू थैंक यू थैंक यू
20: ਤੁਸੀਂ ਮਿਲਲੇ ਤੇ ਆਜ ਦੇ ਸਾਥ ਦੇ
18: ਓਕੇ ਓਕੇ ਹਾਂਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਪੱਕਾ ਜੀ ਪੱਕਾ ਹੁਣ ਕਿਹਦੀ ਵਾਰੀ ਨੈਕਸਟ
20: ਗੁਰਬਾਸ
18: ਹਾਂਜੀ
6: ਗੁਰਬਾਸ
20: ਸਤਿ ਸ਼੍ਰੀ ਅਕਾਲ ਜੋਤਾ ਕਰ ਜੀ ਆ ਸ਼ਾਂਤੀ ਜੀ
18: ਸਤਿ ਸ਼੍ਰੀ ਅਕਾਲ
6: ਕੀ ਹਾਲ ਚਾਲ ਹੈ
20: ਵਧੀਆ ਚੱਦ ਕੀ ਹਾਲ
18: ਬਹੁਤ ਸਾਡਾ ਵੀ ਠੀਕ ਆ ਹੋ ਗਏ ਤਿਆਰ
20: ਹਾਂਜੀ
18: ਓਕੇ ਐਕਸਰਸਾਈਜ਼ ਕਰ ਲਈ ਆ किन्ने बहुते सिक्स मारे मैं हाँ गुरबाज मारदा सिक्स
0: कहना मैं मारे मैं कहना नहीं गुरबाज ने मारे
18: हाँ गुरबाज मारदा सिक्स थे
6: वाह
18: की सुनाओगे फिर
20: बजारत
18: ओके
20: सोन दो एक रुत दो दो पैना दी एक गोत
18: सोन पादो एक रुत ਤੇ ਦੋ ਭੈਣਾਂ ਦੀ ਇੱਕ ਗੁੱਤ ਦੋ ਭੈਣਾਂ ਕਿਹੜੀਆਂ ਭਲਾ ਦੋ ਭੈਣਾਂ ਤੇ ਇੱਕ ਹੋਲਡ ਤੇ ਵੀ ਪਈਆਂ ਨਾ ਪਤਾ ਨੀ ਪਰ ਉਹਨਾਂ ਦੀ ਇੱਕ ਗੁੱਤ ਆ ਕਿ ਦੋਵਾਂ ਦੀ ਵੱਖਰੀ ਵੱਖਰੀ ਗੁੱਤ ਆ ਭਲਾ ਆਪਾਂ ਫਿਰ ਉਹਨਾਂ ਨੂੰ ਪੁੱਛ ਲਾਂਗੇ ਹੈਂ ਦੋ ਭੈਣਾਂ ਤੇ ਹੈਗੀਆਂ ਸਾਡੇ ਕੋਲ ਹੈ ਗੁਰਬਾਜ
6: ਪੁੱਛ ਲਿਆ
18: ਪੁੱਛ ਲਾਂਗੇ ਉਹਨਾਂ ਕੋ ਚਲੋ ਠੀਕ ਆ ਫਿਰ ਕਿ ਤੁਸੀਂ ਦੱਸਣਾ ਵਾ
20: पार्क
18: च हुंदी आ अच्छा दो भैणां दी इक गुत्त अगे
6: पार्क
18: विच ते पींग हुंदी आ
20: सोन पदो इक रुत दो भैणां दी इक गुत्त
18: पींग
20: हांजी
18: ओए वाह अज ते सारियां ठीक होई जांदियां ए किदां भर दो भैणां दी इक गुत्त किदां हुंदी आ ਇੱਕੋ ਪੀਂਗ ਦੀਆਂ ਦੋ ਗੁੱਤਾਂ ਹੁੰਦੀਆਂ ਹੈ ਨਾ ਓਕੇ ਵੇਖਿਆ ਫਿਰ ਬੁੱਝਿਆ ਗਿਆ ਹੁਣ ਫਿਰ ਕੀ ਮਿਲੂਗਾ ਸਾਨੂੰ ਹੈਂ
20: ਦੋ ਹੁੰਦੀਆਂ
18: ਹਾਂ ਦੋ ਹੁੰਦੀਆਂ ਤੇ ਕੀ ਮਿਲੂ ਸਾਨੂੰ ਹੁਣ ਬੁੱਝ ਲਿਆ ਆਪਾਂ ਚੋਕਲੇਟ ਓਕੇ ਯਮ ਥੈਂਕ ਯੂ ਤੇ ਵੀਰ ਜੀ ਹੈਗਾ
20: ਹਾਂਜੀ
18: ਓਕੇ
6: ਹਾਂਜੀ
21: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਨਾਲ ਸ਼ਾਂਤੀ ਜੀ
18: ਸਤਿ ਸ਼੍ਰੀ ਅਕਾਲ
6: ਕੀ ਹਾਲ ਚਾਲ ਨੇ
21: ਮੈਂ ਠੀਕ ਹੈ ਤੇ ਅੱਡਾ ਕੀ ਹਾਲ ਆ
18: ਸਾਡਾ ਵੀ ਠੀਕ ਆ ਕੌਣ ਜਿੱਤਿਆ ਫਿਰ
21: ਮੈਂ
18: ਹੈ ਉਹ ਕਹਿੰਦਾ ਮੈਂ ਜਿੱਤਿਆ
6: ਮੈਨੂੰ ਲੱਗਦਾ ਐਂਬਰ ਜਿੱਤੀ ਹੋਣੀ ਇਹ ਦੋਨੇ ਐਵੇਂ ਹੀ ਕਹੀ ਜਾਂਦੇ ਨੇ
21: ਨਹੀਂ ਐਂਬਰ ਖੇਡਦੀ ਨਹੀਂ ਸੀ
18: ਅੱਛਾ ਉਹ ਨਹੀਂ ਖੇਡਦੀ
6: ਉਹ ਜਿੱਤ ਗਈ
18: ਅੱਛਾ ਉਹ ਨਹੀਂ ਖੇਡਦੀ
21: ਨਹੀਂ
18: ओके ओके तो ही खेड़ दे हो हां
21: हां जी
18: ओके की सुनाओगे फिर आज
21: चुटकुला
18: हां जी
21: पप्पू राजू नु पुछदा ਯਾਰ ਵਿਆਹ ਦੇ ਜੋੜੇ ਕੌਣ ਬਣਾਉਂਦਾ? ਰਾਜੂ ਕਹਿੰਦਾ ਰੱਬ ਬਣਾਉਂਦਾ, ਪੱਪੂ ਕਹਿੰਦਾ ਉਹ ਤੇਰੀ, ਮੈਂ ਤੇ ਦਰਜੀ ਨੂੰ
18: ਬੱਲੇ ਪੱਪੂ
6: ਐਵੇਂ ਪੈਸੇ ਖਰਚਦੇ।
18: ਥੈਂਕ ਯੂ ਤਾਜ,
6: ਥੈਂਕ ਯੂ,
21: ਥੈਂਕ ਯੂ,
18: ਥੈਂਕ ਯੂ, ਬਾਏ ਬਾਏ, ਥੈਂਕ ਯੂ, ਬਾਏ ਬਾਏ, ਬਾਏ ਬਾਏ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਯੁਵਰਾਜ ਤੁਸੀਂ ਆਉਂਦੇ ਰਹੋ।
1: ਬੈਗ ਤਾਂ ਮੈਂ ਪੈਕ ਕਰਦਾ ਪਰ ਉਹ ਲੰਚ ਰੈਡੀ ਨਹੀਂ ਸੀ।
18: ਅੱਛਾ ਅੱਛਾ ਅੱਛਾ, ਓਕੇ। ਮੰਮਾ ਹੀ ਲੇਟ ਕਰਾਉਂਦੇ ਜਦੋਂ ਕਰਾਉਂਦੇ ਆਗੇ, ਨਿਆਣੇ ਤਾਂ ਉਸੇ ਵੇਲੇ ਉੱਠ ਕੇ ਤਿਆਰ ਹੋ ਜਾਂਦੇ ਆ, ਹੈਨਾ?
1: ਹਾਂਜੀ, ਕਈ ਵਾਰ ਹਾਂਜੀ
6: ਹਾਂਜੀ
18: ਇਦਾਂ ਹੁੰਦਾ ਕਿ ਸੌਟ ਆਫ, ਹੈਨਾ?
1: ਹਾਂਜੀ, ਕਿਉਂਕਿ ਨਹੀਂ ਤਾਂ ਕਈ ਵਾਰ ਮੰਮਾ ਮੈਨੂੰ ਪੜ੍ਹਾਉਂਦੇ ਆ ਸਵੇਰੇ,
18: ਰਾਤ ਨੂੰ ਪੜਾਵੇ, ਬੱਚਿਆਂ ਦਾ ਥੋੜੀ ਕੋਈ ਕਸੂਰ ਹੈ,
6: ਹੈਨਾ
18: ਯੁਵਰਾਜ?
1: ਹਾਂ,
18: ਬੰਦਾ ਜਦੋਂ ਸਕੂਲ ਆਉਂਦਾ ਵਾ ਉਸੇ ਵੇਲੇ ਪੜਾ ਦੇ, ਹੈਨਾ? ਸ਼ਾਮ ਨੂੰ ਪੜਾ ਦੇ,
1: ਜਾਣਾ ਹੋਵੇ ਕਈ ਵਾਰ, ਯਾ ਮੈਂ ਜਲਦੀ ਉੱਠਿਆ ਹੋਵੇ, ਨਹੀਂ ਤਾਂ ਮੈਂ ਇੱਕ ਘੰਟਾ ਪੜ੍ਹਦਾ ਹਰ ਰੋਜ਼।
18: ਓਕੇ ਓਕੇ, ਇੰਨੀ ਪੜ੍ਹਾਈ ਜੇ ਮੁੰਡਿਆ ਤੂੰ ਕਰ ਲਈ ਨਾ, ਜਾਣ ਲੱਗਿਆ ਵੀ ਤੇ ਆਉਣ ਲੱਗਿਆ ਵੀ ਤੇ ਸਕੂਲੇ ਵੀ, ਹੈਂ, ਫੇਰ ਤੇ ਕੋ ਵੱਡਾ ਹੀ ਅਫਸਰ ਬਣੇਗਾ ਪੰਜਾਬ ਦਾ।
1: ਅਫਸਰ ਨਹੀਂ ਬਣਨਾ, ਮੈਂ
18: ਕ੍ਰਿਕਟ ਪਲੇਅਰ ਬਣਨਾ। ਅੱਛਾ, ਤੇ ਫੇਰ ਕੀ ਕਰਨਾ ਪੜ ਕੇ? ਪਰ ਚੌਕੇ ਛੱਕੇ ਮਾਰਨੇ ਆ, ਹੈਂ? ਕਿਸੇ ਦੇ ਆਉਣ ਆ ਜੀ, ਤੁਸੀਂ ਆਪਣਾ ਪਲੀਜ਼ ਮਿਊਟ ਕਰ ਲਿਓ, ਤੁਹਾਡੀ ਆਵਾਜ਼ ਜਿਹੜੀ ਆ ਡਬਲਿੰਗ ਆਉਣ ਡਈ, ਮੈਨੂੰ ਕੱਟਣਾ ਨਾ ਪਵੇ ਵਿੱਚੋਂ, ਪਲੀਜ਼ ਮਿਊਟ ਕਰ ਲਿਓ ਤੁਸੀਂ ਜਿਹੜੇ ਜਿਹੜੇ ਵੀ ਹੋਲਡ ਦੇ ਉੱਤੇ ਨੇ। ਹਾਂਜੀ ਜਵਰਾਸ਼, ਕੀ ਸੁਣਾਓਗੇ?
1: ਮੈਂ ਆਈ ਕਹਿੰਦਾ ਸੀ ਵੀ ਮੈਂ ਵੀ ਆਈ ਕਹਿੰਦਾ ਮੰਮਾ ਨੂੰ ਵੀ ਪੜ੍ਹਾਈ ਕਿਹਦੇ ਲਈ ਚਾਹੀਦੀ ਆ, ਮੰਮਾ ਕਹਿੰਦੇ ਵੀ ਜੇ ਤੂੰ ਕ੍ਰਿਕਟ ਤੇ ਨਹੀਂ ਬਣ ਸਕਿਆ ਤੇਰੇ ਕੋਲ ਹੋਰ ਆਪਸ਼ਨਾਂ ਹੋਊਗੀਆਂ,
6: ਪਲਾਨ ਬੀ।
18: ਤੇ ਜੇ ਤੁਸੀਂ ਕ੍ਰਿਕਟ ਪਲੇਅਰ ਬਣ ਵੀ ਗਏ ਤੇ ਫਿਰ ਜਦੋਂ ਉਹਨਾਂ ਮੈਨ ਆਫ ਮੈਚ ਦਿਆ ਕਰਨਾ ਤੇ ਫਿਰ ਤੁਸੀਂ ਉੱਥੇ ਬੋਲਿਆ ਵੀ ਤੇ ਕਰਨਾ ਨਾ।
1: ਹਾਂਜੀ, ਮਮਾ ਆਏ ਕਹਿੰਦੇ ਆ ਵੀ ਵੀ ਇਹ ਵਧੀਆ ਹੁੰਦਾ ਬੋਲਣਾ, ਬਹੁਤ ਲੱਗਦਾ।
18: ਵੈਰੀ ਗੁੱਡ, ਹਾਂ ਬੋਲਣਾ ਤੇ ਹੁੰਦਾ ਨਾ ਫਿਰ।
1: ਮੈਂ ਇੱਕ ਚੁਟਕਲਾ ਸੁਣਾਉਂ?
18: ਹਾਂਜੀ ਸੁਣਾਓ ਸੁਣਾਓ।
1: ਇੱਕ ਵਾਰੀ ਪੱਪੂ ਦੀ ਮੰਮੀ ਨੇ ਕਾਲ ਆਇਆ ਹੁੰਦਾ ਤੇ ਉਹ ਕਹਿੰਦੇ ਵੀ ਤੁਹਾਡਾ ਬੱਚਾ ਆਪਣੇ ਕੋਲ ਆ, ਤੁਸੀਂ 25,000 ਦੇ ਕੇ ਉਹਨੂੰ ਲਿਆ। ਤੇ ਫਿਰ ਉਹਦੀ ਮੰਮੀ ਕਹਿੰਦੀ ਹਾਏ ਹਾਏ ਮੇਰਾ ਬੱਚਾ ਤਾਂ ਕਿਡਨੈਪ ਹੋ ਗਿਆ। ਤੇ ਮੈਂ ਹੁਣੇ ਪੁਲਿਸ ਨੂੰ ਕਾਲ ਕਰਦੀ ਹਾਂ। ਤੇ ਫਿਰ ਉਹ ਕਹਿੰਦੇ, ਫਿਰ ਇੱਕ ਹੋਰ ਬੰਦਾ ਆਉਂਦਾ ਤੇ ਉਹ ਕਾਲ ਚ ਕਹਿੰਦਾ ਵੀ ਆਪਾਂ ਹੀ ਪੁਲਿਸ ਆ ਤੇ ਤੁਹਾਡਾ ਬੱਚਾ ਕੋਈ ਕਿਡਨੈਪ ਨਹੀਂ ਹੋਇਆ, ਉਹ ਮੋਟਰਸਾਈਕਲ ਤੇਜ਼ ਚਲਾਉਂਦਾ ਸੀ ਇਸ ਲਈ ਉਹਨੂੰ ਚਲਾਨ ਕੱਟਿਆ।
18: ਅੱਛਾ, ਚਲਾਨ ਕੱਟਿਆ, ਇੰਨਾ ਵੱਡਾ ਚਲਾਨ?
6: 25,000
18: ਚਲਾਨ ਜ਼ਿਆਦਾ ਵੱਡਾ ਨੀ ਹੋ ਗਿਆ?
1: ਮੇਰੀ ਦੀਦੀ ਵੀ ਸੁਣਾਓ।
18: ਹਾਂਜੀ ਹਾਂਜੀ,
1: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਯਸ਼ਦੀਪ ਜੀ।
18: ਸਤਿ ਸ੍ਰੀ ਅਕਾਲ,
6: ਕੀ ਹਾਲ ਚਾਲ ਨੇ?
1: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
6: ਵਧੀਆ,
18: ਸਾਡਾ ਵੀ ਠੀਕ ਆ।
6: ਜਾਣਾ ਸਕੂਲ?
1: ਨਹੀਂ ਅੱਜ ਨੀ ਮੈਂ ਜਾਣਾ,
18: ਇਹਨਾਂ ਦੇ ਨਜ਼ਾਰੇ ਆ।
6: ਹਾਂ ਹੈ ਨਾ,
18: ਕਦੀ ਕਦੀ ਜਿਹਾ ਜਾਂਦੇ ਆ ਇਹਦੇ ਯੁਵਰਾਜ ਨਾਲ ਧੱਕਾ ਕਰਦੇ ਆ ਮੈਂ ਰੋਜ਼ ਘੱਲਦੇ ਉਹਨੂੰ
6: ਵਿਚਾਰੇ ਨੂੰ ਦਿਨੇ ਵੀ ਪੜਾਉਂਦੇ ਸ਼ਾਮ ਨੂੰ ਵੀ ਪੜਾਉਂਦੇ ਸਵੇਰੇ ਉੱਠ ਕੇ ਵੀ ਪੜਾਉਂਦੇ
18: ਘਰ ਵੀ ਪੜਾਈ ਜਾਂਦੇ ਆ ਤੇ ਨਾਲੇ ਉਹਨੂੰ ਸਕੂਲੇ ਵੀ ਰੋਜ਼ ਘੱਲਦੇ ਆ
2: ਸਕੂਲ ਤਾਂ ਆਪਣੇ ਆਪ ਜਾਂਦੇ ਨਾ ਇੱਕ ਦਿਨ ਮੈਂ ਕਿਹਾ ਤੂੰ ਵੀ ਛੁੱਟੀ ਲੈ ਲਾ ਮੇਰੀ ਵੀ ਛੁੱਟੀ ਆਪਾਂ ਕਿਤੇ ਚੱਲਦੇ ਕਹਿੰਦਾ ਨਹੀਂ ਮੈਂ ਨੀ ਛੁੱਟੀ ਲੈਣੀ
18: ਕੀ ਸੁਣਾਓਗੇ
2: ਇੱਕ ਚੁਟਕਲਾ
6: ਹਾਂਜੀ
2: ਪਤਨੀ ਪਤੀ ਨੂੰ ਬੁਲਾਉਂਦੀ ਹੈ ਦੂਜੇ ਰੂਮ ਚ ਤੇ ਕਹਿੰਦੀ ਵੀ ਆ ਦੇਖਿਓ ਜਿਹੜਾ ਲੰਬਾ ਸਾਰਾ ਡੱਬਾ ਨਾ ਮੇਰੇ ਤੋਂ ਚੱਕਿਆ ਨੀ ਜਾਂਦਾ ਕਵਰ ਦੇ ਉੱਪਰ ਪਿਆ ਮੇਰਾ ਹੱਥ ਨੀ ਪਹੁੰਚਦਾ ਤੇ ਪਤੀ ਕਹਿੰਦਾ ਨਹੀਂ ਪਹੁੰਚਦਾ ਪਤੀ ਕਹਿੰਦੀ ਨਹੀਂ ਪਤੀ ਕਹਿੰਦਾ ਤੂੰ ਐਂ ਕਰ ਆਪਦੀ ਜ਼ੁਬਾਨ ਨਾਲ
18: ਦੇਖੀ

0: Thank you, Jessica.
1: Thank you.
2: Thank you. Have a nice day.
1: Have a nice
0: Thank
1: day.
0: Thank you. ਤੁਹਾਡਾ ਦਿਨ ਵਧੀਆ ਵਧੀਆ ਰਵੇ ਤੇ ਸਾਨੂੰ ਜਵਾਬ ਬੁਝਾਰਤ ਦੇ ਜਸਵਾਲ ਸਾਹਿਬ ਨੇ ਵੀ ਭੇਜੇ ਤੇ ਅਰਨਵ ਦੀ ਮੰਮਾ ਕੇ ਪਾਪਾ ਨੇ ਵੀ ਭੇਜੇ ਧੰਨਵਾਦ ਮਿਹਰਬਾਨੀ ਜੀ ਤੁਹਾਡੀ ਤੇ ਗੁਰਜੀਤ ਕੌਰ ਜੀ ਵੀ ਅੱਜ ਕੱਲ ਭੇਜ ਰਹੇ ਨੇ ਸਾਨੂੰ ਜਵਾਬ ਤੇ ਸੁਖਵਿੰਦਰ ਭੈਣ ਜੀ ਮੈਨੂੰ ਲੱਗਦਾ ਛੁੱਟੀ ਤੇ ਨੇ ਤੇ ਧੰਨਵਾਦ ਤੁਹਾਡਾ ਮਿਹਰਬਾਨੀ ਤੇ ਇੱਕ ਬਰਥਡੇ ਵੀ ਹੈ ਮੈਨੂੰ ਬਾਅਦ ਚ ਚੇਤਾ ਕਰਾਇਓ ਇੱਕ ਬਰਥਡੇ ਵੀ ਹੈ ਸਾਡੇ ਕੋਲ ਤੇ ਨੈਕਸਟ ਸਾਡੇ ਨਾਲ ਤਵਨੀਤ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
0: ਸਤਿ ਸ਼੍ਰੀ ਅਕਾਲ
1: ਕੀ ਹਾਲ ਚਾਲ ਨੇ ਤੁਹਾਡੇ
3: ਠੀਕ ਹੈ
1: ਹੋ ਗਏ ਰੈਡੀ ਸਕੂਲ ਲਈ
3: ਹਾਂਜੀ
1: ਓਕੇ ਹੋ ਗਿਆ ਨਾਸ਼ਤਾ ਨੁਸ਼ਤਾ
3: ਹਾਂਜੀ
0: ਚਾਕਲੇਟ
3: ਮਿਲੇ ਤੇ ਉੱਥੇ ਵਧੀਆ ਸੀ ਅਸੀਂ ਕੇਕ ਖਾਦਾ ਅਸੀਂ ਪਲੇ ਕੀਤਾ ਅਸੀਂ ਮੈਂ ਆਪਣੇ ਫਰੈਂਡ ਦਾ ਪਲੇ ਕੀਤਾ ਗੱਡੀਆ ਫੇਰ ਕੱਪੜੇ ਚੇਂਜ ਕਰਕੇ ਫੇਰ ਅਸੀਂ ਚਲੇ ਆ ਗਏ
0: ਅੱਛਾ ਹੁਣ ਵੇਖਿਆ ਹੋਰ ਵੇਖਿਆ ਫਿਰ ਜਿਹੜੀ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਨਾ ਉਹ ਸਾਡੀ ਕੰਮ ਆ ਗਈ ਵੇਖ ਲਾ ਹੁਣ ਜਿਹੜਾ ਵੀ ਤੁਹਾਨੂੰ ਬਰਥਡੇ ਤੇ ਸੱਦੂਗਾ ਨਾ ਉਹ ਤੁਹਾਡੀ ਸੇਵਾ ਪੂਰੀ ਕਰਿਆ ਕਰੂਗਾ ਹੁਣ ਪਤਾ ਅਗਲੇ ਦਿਨ ਜਾ ਕੇ ਦੱਸ ਦਿੰਦੇ ਜਾਂ ਤੁਹਾਨੂੰ ਕਹੇ ਨੇ ਹੁਣ ਸੱਦਣ ਵਾਲੀ ਜੇ ਸੱਦਿਆ ਤੇ ਪੂਰੀ ਜਿੱਤ ਵਾਲ ਕਰਿਆ ਕਰੂ ਤੁਹਾਡੀ ਹੁਣ ਤੇ ਗੱਲ ਬਣ ਗਈ ਹੋ
3: ਨਿੱਕੀ ਜੀ ਕੋਲੀ ਲਾਹੌਰ ਜਾ ਕੇ ਬੋਲੀ
0: ਓਏ ਨਿੱਕੀ ਜੀ ਕੋਲੀ ਲਾਹੌਰ ਜਾ ਕੇ ਬੋਲੀ ਯਾਰ ਮੈਂ ਚੇਤਾ ਨੀ ਆਉਣ ਡਿਆ ਫਿਰ ਮੇਰੀ ਵੀ ਅੱਛਾ ਟੀ ਤੋਂ ਸਟਾਰਟ ਹੁੰਦਾ ਓਕੇ ਓਕੇ ਟੀ ਤੋਂ ਸਟਾਰਟ ਹੁੰਦਾ ਵਾ ਤੇ ਲਾਹੌਰ ਜਾ ਕੇ ਬੋਲਦਾ ਹੈ ਤੇ ਕੋਈ ਹਿੰਟ ਹੀ ਦੇ ਦੋ ਸਾਨੂੰ ਹਿੰਟ ਹੀ ਦੇ ਦੋ ਕੋਈ
3: ਜਿਹੜੇ ਅਸੀਂ ਗੱਲ ਕਰਦੇ
0: ਅੱਛਾ ਜਿਹੜੀ ਅਸੀਂ ਗੱਲ ਕਰਦੇ ਆ ਉਹ ਤੇ ਫਿਰ ਟੈਲੀਫੋਨ ਤੇ ਕਰਦੇ ਆ
3: ਹਾਂਜੀ
0: ਓ ਕੌਲੀ ਕਿਦਾਂ ਫਿਰ
1: ਉਹ ਟ੍ਰਿੰਗ ਟ੍ਰਿੰਗ ਵਾਲਾ ਆਉਂਦਾ ਸੀ ਨਾ ਪਹਿਲਾਂ ਸ਼ਾਇਦ
0: ਤੁਸੀਂ ਵੇਖਿਆ ਉਹ ਟ੍ਰਿੰਗ ਟ੍ਰਿੰਗ ਵਾਲਾ ਜੈਰਿਕਾ ਦੀਦੀ ਦੀ ਮੰਮੀ ਨੇ ਦੱਸਿਆ ਸਾਨੂੰ ਹਾਂਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਹੁਣ ਕਿਹਦੀ ਵਾਰੀ ਹਾਂਜੀ ਲਿਆਓ ਤੁਹਾਡੀ ਐਸ਼ਲੀ ਨਾਲ ਕਰ ਲੈਣੇ ਗੱਲ ਭਰਾ
3: ਲੱਥ
0: ਗਿਆ ਓਕੇ ਫਿਰ ਤੁਸੀਂ ਵੀ ਇੰਜੋਏ ਕੀਤੀ ਪਾਰਟੀ ਕਿ
3: ਨਹੀਂ
0: ਓਕੇ ਵਧੀਆ ਯਾਰ ਕੀ ਮਾਨ ਸਨਮਾਨ ਵਧੀਆ ਹੋਇਆ ਵਾ
1: ਮੈਂ ਲੱਗਦਾ ਪਿਛਲੀ ਵਾਲੀ ਬਰਥਡੇ ਪਾਰਟੀ ਤੋਂ ਵੀ ਆ ਗਿਆ ਇਹਨਾਂ ਨੂੰ ਵਾਪਸ।
3: ਕੀ
1: ਚਲਾਈ ਸੀ?
0: ਕੀ ਚਲਾਈ?
1: ਮੇਰੀ ਚੜਾਈ ਸੀ।
0: ਅੱਛਾ, ਚੜਾਈ ਉੱਥੇ। ਵਾਹ, ਚਲੋ ਸ਼ੁਕਰੀਆ। ਕੋਈ ਕਮੀ ਪੇਸ਼ੀ, ਕੋਈ ਸ਼ਿਕਾਇਤ ਹੈ ਤਾਂ ਦੱਸ ਦੋ, ਹਲੇ ਵੀ ਦੱਸ ਦਿਆ ਕਰ,
1: ਸ਼ਾਊਟ ਆਊਟ ਦੇ ਦੋ।
0: ਹੋਰ ਜੇ ਕੋਈ ਕਮੀ ਪੇਸ਼ੀ ਰਹੀ ਹੈ ਤੇ ਉਹ ਵੀ ਪੂਰੀ ਕਰ ਦਾਂਗੇ ਅਗਲੇ ਜਨਮ ਦਿਨ ਤੱਕ।
1: ਹੁਣ ਤੇ ਸਾਰੇ ਡਰਨਗੇ ਬੁਲਾਉਣ ਤੋਂ ਪਹਿਲਾਂ, ਉਹਨਾਂ ਦੇ ਅਕੋਰਡਿੰਗ ਸੋਹਣੇ ਸੋਹਣੇ ਤਿੰਨ ਪਾਰਟੀ ਪੈਕ ਰੈਡੀ।

0: Pedagio är ni den andra.
1: Okej.
0: Är det ena? Appa håller ju lite vi kan lära pippa med. Ikko jag inte jag vet. Tänna jag inte gifta jag kan.
1: Det är såg jag dessa gång. Det är lite tuffa.
0: Kille är vad? Thank you.
2: दीदी ना गल कर लो.
0: हां जी हां जी.
1: दीदी नाल देखोगी?
0: नहीं दीदी ना थोड़ी होई.
2: अंकल जी ते आंटी जी.
0: सत श्री अकाल.
1: सत श्री अकाल. कंफ्यूजन.
0: ले
2: आंटी हाल है?
0: साडा बढ़िया. आंटी नु लगी जांदा भी दीदी पहला ही सुना गई है.
2: ओ छोटी दीदी. मैं वड्डी दीदी.
0: नहीं ओ तो पहला.
2: वीर
0: जी नु
1: दीदी आवाज कंफ्यूज करता मेरे.
0: ए वीर जी नु दीदी च मिक्स करी जांदे.
2: ਸਾਡੀ ਵੌਇਸ ਸੇਮ ਹੈਗੀ ਤਾਂ.
0: ਆਹੋ
1: ਕਿ ਮੇਰੀ ਗਲਤੀ ਨਹੀਂ ਹੈ.
0: ਵੇਖ ਲੈ ਇਹਨਾਂ ਨੂੰ ਲੱਗਦਾ ਨਹੀਂ ਪਤਾ ਇਹਨਾਂ ਨੂੰ.
1: ਇਹਨਾਂ ਦੀ ਤਿੰਨਾਂ ਦੀ ਆਵਾਜ਼ ਸੇਮ ਹੈ ਤਾਂ ਹੀ ਤੇ ਟ੍ਰਿਕ ਕਰਦੇ.
0: ਇਦਾਂ ਹੀ ਕਰਦੇ ਜੀ.
2: ਹਾਂਜੀ.
0: ਓਕੇ
1: ਜੀ.
0: ਤਵਨੀਤ ਜੀ.
2: ਹਾਂਜੀ. ਤੁਸੀਂ ਸਤਾਜ ਦੇਖਣ ਗਏ ਸੀ?
0: ਹਾਂਜੀ.
2: ਦਾਦਾ ਵੀ ਗਏ ਸੀ.
0: ਅੱਛਾ ਤੁਹਾਨੂੰ ਨਹੀਂ ਖੜਿਆ?
2: ਨਹੀਂ.
0: ਓਹੋ ਕਿਉਂ?
2: ਕਹਿੰਦੇ ਤੁਸੀਂ ਕਰੇ
1: ਰਹੋ.
0: ਇੱਦਾਂ ਕਿੱਦਾਂ?
2: ਤੁਸੀਂ ਪੁੱਛ ਲਿਆ.
1: ਅੰਕਲ ਅੰਕਲ ਵੀ ਇਕੱਲੇ ਗਏ ਸੀ.
0: ਉਹ ਤਾਂ ਫੋਨ ਨਹੀਂ ਨਾ ਕਰਦੇ ਮੈਨੂੰ ਤੇ ਮੈਂ ਕਿੱਦਾਂ ਪੁੱਛ ਲਾਂ?
2: ਵੀ ਜਦੋਂ ਇੱਕ ਫੇਰ ਸਾਡੀ ਫੇਰ ਪਰਫੋਰਮੈਂਸ ਹੋਗੀ ਤੇ ਫੇਰ ਤੁਸੀਂ ਉਦੋਂ ਸਾਡੇ ਫਿਰ ਉਦੋਂ ਗੱਲ ਕਰ ਸਕਦੇ.
0: ਅੱਛਾ ਜਦੋਂ ਕਿਤੇ ਮਿਲਾਂਗੇ ਤੇ ਉਹਨੇ ਜਨੂੰ ਤੇ ਮੈਨੂੰ ਚੇਤਾ ਹੀ ਭੁੱਲ ਜਾਣਾ.
2: ਰਾਤ
0: 2 ਵਜੇ ਹੋ ਇੰਨੀ ਲੇਟ ਤੱਕ ਤੇ ਸ਼ੋਅ ਵੀ ਨਹੀਂ ਹੈਗਾ. ਹੋਰ ਤੇ ਫਲੂਦਾ ਫਿਰ ਨਿਆਣਿਆਂ ਨੂੰ ਵੀ ਤੇ ਖਵਾਉਣਾ ਹੁੰਦਾ. ਲੈ ਕੇ ਆਏ ਕਿ ਨਹੀਂ ਨਾਲ?
2: ਨਹੀਂ.
0: ਲੈ
1: ਲੋ.
0: ਏਦਾਂ ਕਿੱਦਾਂ ਦੱਸ?
1: ਫਿਰ ਤੁਸੀਂ ਕੀ ਖਾਧਾ?
2: ਅਸੀਂ ਰੋਟੀ ਖਾਧੀ.
0: ਇਹਨਾਂ ਨੇ ਤੇ ਆਪਣਾ ਫਨ ਕੀਤਾ ਹੋਣਾ ਨਾ ਮੰਮਾ ਨਾਲ ਸਾਰਿਆਂ ਜਾਣਿਆਂ ਨੇ. ਮਗਰੋਂ ਫਿਰ ਪਾਰਟੀ ਇਹਨਾਂ ਦੀ ਵੀ ਹੋਈ ਹੋਣੀ ਆ.
2: ਸਾਡੀ ਵੀ ਪਾਰਟੀ ਸੀ.
0: ਇੱਦਾਂ ਥੋੜੀ ਜਾਣ ਦਿੰਦੇ ਪਾਪਿਆਂ ਨੂੰ. ਗੁੱਡ ਹੋ ਗਿਆ. ਇੰਜੋਏ ਸਾਰਿਆਂ ਦਾ ਹੋ ਗਿਆ ਤੇ ਕੀ ਸੁਣਾਓਗੇ ਅੱਜ?
2: ਇੱਕ ਰਾਈਮ.
0: ਓਕੇ
1: ਓਕੇ.
2: ਉੱਪਰ ਪੰਖਾ ਚਲਦਾ ਹੈ, ਨੀਚੇ ਬੇਬੀ ਸੋਤਾ ਹੈ, ਸੋਤੇ ਸੋਤੇ ਭੂਖ ਲੱਗੀ, ਖਾ ਲੋ ਬੇਟਾ ਮੂੰਗਫਲੀ, ਮੂੰਗਫਲੀ ਵੇ ਦਾਣਾ ਨਹੀਂ, ਤੂੰ ਮੇਰੀ ਮਾਮਾ ਨਹੀਂ, ਮਾਮਾ ਗਿਆ ਦਿੱਲੀ, ਦਿੱਲੀ ਸਲਿਆ ਬਿੱਲੀ, ਬਿੱਲੀ ਨੇ ਮਾਰਾ ਪੰਛਾ, ਮਾਮਾ ਹੋ ਗਿਆ
0: ਗੰਜਾ। ਵਾਹ
1: ਵਾਹ, ਇਹ ਕਿੰਨੇ ਮੰਮਾ ਨੇ ਸਿਖਾਈ?
2: ਹਾਂਜੀ
1: ਜਦੋਂ ਤੁਸੀਂ ਕਿਹਾ ਰਾਈਮ, ਮੈਨੂੰ ਲੱਗਿਆ ਕੋਈ ਇੰਗਲਿਸ਼ ਵਾਲੀ ਸੁਣਾਈ।
0: ਇਹ ਗੰਜਾ ਗੁੰਜਾ ਜਿਹਾ ਵਾਹ ਵੀ ਕਰਦੇ ਨਿਆਣੇ। ਥੈਂਕ ਯੂ
1: ਥੈਂਕ ਯੂ
0: ਜਪਲੀਨ, ਸਤਿ ਸ਼੍ਰੀ ਅਕਾਲ ਜਪਲੀਨ, ਤੁਸੀਂ ਆਉਂਦੇ ਰਹੋ।

0: ਸਾਸਰੀਕਾਲ
1: ਕੀ ਹਾਲ ਚਾਲ
0: ਹੈ ਸਾਡਾ ਠੀਕ ਆ ਤੁਹਾਡਾ ਕੀ ਹਾਲ ਹੈ
1: ਮੈਂ ਠੀਕ ਹਾਂ
0: ਤੇ ਬਾਜ ਥੋੜੀ ਜੀ ਠੀਕ ਕਰ ਲੋ
1: ਠੀਕ ਹੈ
0: ਹਾਂ ਹੁਣ ਹੋ ਗਈ ਠੀਕ ਕੀ ਕੀਤਾ ਕੁੜੀਏ ਤੂੰ
1: ਮੈਂ ਜੀ ਅਮਾ ਪਿਉਂਤੀ ਖਾਦੀ ਹੈ
0: ਅੱਛਾ ਪਰੌਂਠੀ ਖਾਦੀ ਕਿਹੜੀ ਖਾਦੀ ਹੈ ਜਮੈਣ ਵਾਲੀ ਕਿ ਸਿੰਪਲ ਕਿ ਲੂਲਾ ਲੂ ਵਾਲੀ ਹੈ
2: ਲੂਣ ਵਾਲੀ
1: ਲੂਣ ਤੇ ਬੱਤੇ ਵਾਲਾ
0: ਲੂਣ ਤੇ ਜਮੈਣ ਵਾਲੀ
1: ਨਹੀਂ ਲੂਣ ਤੇ ਬੱਤੇ
0: ਜਮੈਣ ਨਹੀਂ ਚੰਗੀ ਲੱਗਦੀ ਥੋੜੀ ਜੀ ਪਾ ਲਿਆ ਕਰ ਮਾਸਾ ਕ
1: ਜਦੋਂ ਟਿੱਡ ਪੀ ਹੁੰਦੀ ਨਾ
0: ਤੇ ਜੇ ਤੂੰ ਪਰੌਂਠੇ ਚ ਪਾ ਲਿਆ ਕਰੇਗੀ ਨਾ ਥੋੜੀ ਜੀ ਤੇ ਫਿਰ ਟਿੱਡ ਪੀੜ ਹੋਇਆ ਹੀ ਨੀ ਕਰਨੀ ਥੋੜੀ ਜੀ ਤੇ ਪਾ ਲਿਆ ਕਰ
2: ਪਿੰਚ
0: ਹੋਰ ਕੀ ਇੱਕ ਇੱਕ ਪਿੰਚ ਮਮਾ ਪਾ ਦਿਆ ਕਰਨੀ ਤੇ ਫਿਰ ਤੇ ਢਿੱਡ ਪੀੜ ਹੋਇਆ ਹੀ ਨੀ ਕਰਨੀ ਕਦੀ ਵੀ ਠੀਕ ਆ ਚਲੋ ਫਿਰ ਕੀ ਸੁਣਾਓ ਫਿਰ ਜਵੈਣ ਪਰੌਂਠਾ ਖਾ ਕੇ ਤੁਹਾਨੂੰ ਪਤਾ ਮੈਂ ਵੀ ਬੜੀ ਲਾਈਕ ਕਰਦਾ ਈ ਉਹ ਫਿਰ ਆਪਾਂ ਕੱਲ ਇਕੱਠੇ ਖਾਵਾਂਗੇ ਜੋ ਤੁਸੀਂ ਸਕੂਲ ਜਦੋਂ ਤੁਸੀਂ ਸਕੂਲ ਖਾਣੀ ਆ ਨਾ ਤੇ ਉਦੋਂ ਮੈਂ ਇੱਥੇ ਖੋਲ ਲੈਣੀ ਆ ਤੇ ਤੁਸੀਂ ਉੱਥੇ ਖਾਈ ਜਾਣੀ ਮੈਂ ਇੱਥੇ ਖਾਈ ਜਾਣੀ ਆ ਤੇ ਦੋਵਾਂ ਨੂੰ ਸਵਾਦ ਆਈ ਜਾਣਾ ਨਿਯਮ ਨਿਯਮ ਹੈ ਪਰੌਂਠੇ ਪਰ ਤੁਹਾਡੇ ਤੁਹਾਨੂੰ ਸਕੂਲ ਉਹਨਾਂ ਚਾਹ ਨਹੀਂ ਦੇਣੀ ਹੈ ਨਾ ਤੇ ਮੈਂ ਤੇ ਨਾਲ ਚਾਹ ਵੀ ਪੀ ਲੈਣੀ
2: ਚਾਹ ਵੈਸੇ ਨਹੀਂ ਪੀਂਦੀ ਹੋ
0: ਹਾਂ ਨਹੀਂ ਥੋੜੀ ਥੋੜੀ ਪੀ ਲੈਂਦੀ ਆ ਚਾਹ ਇਹ ਇੰਨੀ ਵੱਡੀ ਹੋਈ ਆ
2: ਬਹੁਤ ਵਧੀਆ ਗੱਲ
1: ਹੈ ਕੀਤਾ ਜਿੱਦਾਂ ਫਿਊ ਮੰਥਸ ਜਿੱਦਾਂ ਦੋ ਤਿੰਨ ਮੰਥਸ
0: ਹੋਰ ਫਿਰ ਵੱਡੀ ਹੋ ਜਾਣਾ ਨੈਕਸਟ ਪ੍ਰੋਗਰਾਮ ਤੇ ਯਾ ਸ਼ਾਂਤੀ ਨਾਲ ਵੀ ਵੱਡੀ ਹੋ ਜਾਣਾ ਖੁਸ਼ ਹੋ ਗਈ ਕੁੜੀ ਕੀ ਸੁਣਾਉਂਗੀ ਫਿਰ
1: ਚੁਟਕਲਾ ਅੱਧਾ ਕਿਲੋ ਤੁਸੀਂ ਦੁੱਧ ਲੈਣ ਆਉਂਦੇ ਹੋ ਤੇ 5 ਕਿਲੋ ਤੁਸੀਂ ਡੋਲ ਲੈ ਕੇ ਆਉਂਦੇ ਹੋ
0: ਹੌਲੀ ਲੋਕਾਂ ਨੂੰ ਸਾੜਨਾ ਨੀ ਹੈ
2: ਡੋਲੂ ਇੰਨਾ ਵੱਡਾ ਤੇ ਦੂਜਾ ਅੱਧਾ ਕਿਲੋ
0: ਆ ਠੀਕ ਹੀ ਥੈਂਕ ਯੂ ਜੀ ਹਾਂਜੀ ਹਾਂਜੀ
1: ਕਿੰਨੇ
0: ਦਾ ਕਿੰਨੇ ਦਾ ਵੇਚਿਆ ਕਿੰਨੇ ਦਾ
1: ਇੱਕ ਟੋਪੀ 899 ਦਾ
2: ਵਾਹ
0: ਮੈਂ ਲੈਣੀ
1: ਠੀਕ ਹੈ, ਕਿਹੜੀ ਕਾਈ ਅੜਦੀ ਆਣੀ ਆ?
0: ਉਹ ਤੁਸੀਂ ਜਿਹੜੀ ਵੀ ਦੇ ਦੋਗੇ।
2: ਵਾਹ, ਮਤਲਬ ਤੁਹਾਡੇ ਕੋਲ ਸਾਰੇ ਕਲਰ ਹੈ।
0: ਤੁਸੀਂ ਇਦਾਂ ਕਰਿਓ, ਤੁਸੀਂ ਮੈਨੂੰ $10 ਲੈ ਲਿਓ ਤੇ ਥੋੜੀ ਵੱਡੀ ਬਣਾ ਦਿਓ।
1: ਵੱਡੀ ਹੈ?
0: ਅੱਛਾ, ਹੈਗੀ ਵੱਡੀ ਆ? ਓਏ ਵਾਹ, ਫਿਰ ਤੇ ਬੜਾ ਨਾਈਸ ਆ, ਵੈਰੀ ਨਾਈਸ, ਥੈਂਕ ਯੂ, ਥੈਂਕ ਯੂ। ਤੁਸੀਂ ਮੈਨੂੰ ਦੱਸੋ ਕਿੱਥੇ ਆਰਡਰ ਕਿੱਥੇ ਕਰ ਸਕਦੇ ਹਾਂ?
1: ਸਾਡੇ ਸ਼ਾਪ ਤੇ ਲੱਗੀ ਹੈ।
0: ਓਏ, ਤੁਹਾਡੀ ਸ਼ਾਪ ਤੇ ਲੱਗੀ ਆ? ਤੁਸੀਂ ਚਲ ਮੈਨੂੰ ਲਿੰਕ ਭੇਜੋ ਮੈਨੂੰ।
1: ਠੀਕ ਹੈ।
0: ਤੁਸੀਂ ਤੇ ਨਿੱਕੇ ਹੋ ਜਾਓ, ਸ਼ੋਪਾਂ ਸ਼ੋਪਾਂ ਵੀ ਬਣਾਈਆਂ ਬੱਲੇ ਤੁਹਾਡੇ। ਕੀ ਸੁਣਾਓਗੇ ਫਿਰ ਹੁਣ?
1: ਚਟਕੀਆ।
0: ਓਕੇ।
1: ਇੱਕ ਨਾ ਮਰੀਜ਼ ਹੁੰਦਾ ਤੇ ਡਾਕਟਰ, ਮਰੀਜ਼ ਕਹਿੰਦਾ ਡਾਕਟਰ, ਜੇ ਮੈਂ ਕੱਬੀ ਅੱਖ ਚੁੱਕਾਂ ਮੇਰੀ ਸੱਜੀ ਪੀੜ ਹੁੰਦੀ, ਜੇ ਮੈਂ ਸੱਜੀ ਅੱਖ ਚੁੱਕਾਂ ਮੇਰੀ ਕੱਬੀ ਪੀੜ ਹੁੰਦੀ ਹੈ। ਤੇ ਫਿਰ ਡਾਕਟਰ ਕਹਿੰਦਾ, ਇਹਨੇ ਇਹਨੇ ਪੁੱਟੇ ਪੁੱਟੇ ਕੰਮ ਕਿਉਂ ਕਰਦਾ? ਤੇ ਫਿਰ ਮਰੀਜ਼ ਕਹਿੰਦਾ, ਹਾਡੀ ਹੋ ਗਈ ਆ, ਹੁਣ ਮੈਂ ਕੱਛਾ ਵੀ ਨਾ ਪਾਵਾਂ।
0: ਹਾਂ, ਉਹ ਤੇ ਹੁਣ ਮੈਂ ਚੁੱਕਣੀਆਂ ਪੈਣੀਆਂ। ਜਾਓ ਡਾਕਟਰ, ਥੈਂਕ ਯੂ, ਥੈਂਕ ਯੂ,
2: ਥੈਂਕ ਯੂ,
0: ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ। ਅਸੀਸ ਕੌਰ, ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਰਹੋ।
1: ਸਹੇਲੀਆਂ
0: ਦੇਖ ਪੀਆਂ ਕਿ ਨਹੀਂ? ਹਲੇ ਸ਼੍ਰੇਆ ਪਹੁੰਚ ਗਈ, ਸ਼੍ਰੇਆ ਦਾ ਮੈਸੇਜ ਆਇਆ, ਕਹਿੰਦੀ ਮੈਂ ਲਾਗੇ ਖਲੋਤੀ ਆ।
1: ਮੈਂ ਜਦੋਂ ਸਾਨੂੰ ਪਤਾ, ਮੈਂ ਨਾ ਸਕੂਲ ਪਹੁੰਚ ਕੇ ਮੈਨੂੰ ਗੱਡੀ ਚ ਬਹਿਣਾ ਪੈਂਦਾ ਤੇ ਮੈਂ ਗੱਡੀ ਚ ਬੋਰ ਹੁੰਦੀ ਆ।
0: ਓਏ ਹੋਏ, ਤੁਸੀਂ ਗੱਡੀ ਚ ਕਿਉਂ ਬੋਰ ਹੁੰਦੇ ਹੋ? ਏਡੀ ਤੁਹਾਡੀ ਸੋਹਣੀ ਗੱਡੀ ਆ।
1: ਸੋਹਣੀ ਤਾਂ ਹੈ, ਪਰ ਮੰਮਾ ਬਾਹਰ ਨਹੀਂ ਨਾ ਨਿਕਲਦੇ।
0: ਓਹੋ, ਤੁਸੀਂ ਬਾਹਰ ਬਾਹਰ ਨਿਕਲ ਕੇ ਸ਼ੀਸ਼ਾ ਖੋਲਿਆ ਕਰੋ।
1: ਓਕੇ
0: ਬੋਲੀ ਸੁਣਾਉਣੀ ਆ। ਓਕੇ ਓਕੇ, ਤੁਹਾਨੂੰ ਕੋਈ ਵੀਕਐਂਡ ਤੇ ਬਰਥਡੇ ਬੁਡੇ ਆਇਆ ਕਿ ਨਹੀਂ ਯਾਰ? ਕੀ ਨਹੀਂ ਨਹੀਂ, ਇਹ ਕਿੱਦਾਂ ਹੋ ਗਿਆ? ਮਈ ਦਾ ਮਹੀਨਾ, ਬਰਥਡੇ ਨਹੀਂ ਆਇਆ? ਓਹੋ ਹਾਂ, ਤੇ ਮੀਂਹ ਨਾ ਕੀ ਬਰਥਡੇ ਧੁੱਪ ਜਾਂਦਾ, ਸੁੱਕਦਾ ਨਹੀਂ ਬਰਥਡੇ?
1: ਮੇਰਾ ਤਾਂ ਬਰਥਡੇ ਆਲਰੇਡੀ ਲੰਘ ਗਿਆ।
2: ਨਹੀਂ, ਤੁਹਾਨੂੰ ਇਨਵਾਈਟ,
0: ਹੋਰ ਨਹੀਂ ਕੋਈ ਪਾਰਟੀ ਆਈ? ਆ ਇੱਕ ਪਾਰਟੀ ਆਈ ਸਾਡੇ ਕੋਲ, ਇਹ ਨਾ ਅੰਕਲ ਕਹਿੰਦੇ ਆ ਵੀ ਅੱਜ ਇਹਨਾਂ ਦੇ ਵਾਈਫ ਦਾ ਬਰਥਡੇ ਆ, ਤੇ ਉਹਨਾਂ ਦਾ ਨਾਂ ਆ ਰਣਵੀਰ ਕੌਰ ਆਂਟੀ, ਹੈ ਨਾ, ਤੇ ਉਹਨਾਂ ਨੂੰ ਕਹਿੰਦੇ, ਹਾਂ ਰਣਵੀਰ ਕੌਰ ਜੀ ਨੂੰ ਕਹਿੰਦੇ ਵੀ ਵਿਸ਼ ਕਰ ਦਿਓ ਗੁਰਤੇਜ, ਹਾਂ ਗੁਰਤੇਜ ਅੰਕਲ ਦੇ ਇਹ ਮਿਸਿਸ ਨੇ, ਇੱਧਰ ਪਾਰਟੀ ਬਣੀ, ਫਿਰ ਇੱਧਰ ਚੱਲੀਏ।
1: ਟੂ ਯੂ ਹੈਪੀ ਬਰਥਡੇ, ਟੂ ਯੂ ਹੈਪੀ ਬਰਥਡੇ ਡੀਅਰ ਆਂਟੀ ਜੀ,
0: ਹੈਪੀ ਬਰਥਡੇ ਟੂ ਯੂ। ਹਿਪ ਹਿਪ
2: ਹੁਰੇ,
0: ਹਿਪ ਹਿਪ
2: ਹੁਰੇ।
0: ਹਾਂਜੀ, ਕੀ ਵਿਸ਼ ਕਰੋਗੇ ਫਿਰ ਆਂਟੀ?
1: ਬਾਬਾ ਜੀ ਹਮੇਸ਼ਾ ਖੁਸ਼ ਰੱਖਣ, ਚੜ੍ਹਦੀ ਕਲਾ ਚ
0: ਰੱਖਣ। ਵਾਹ ਵਾਹ ਵਾਹ, ਤੰਦਰੁਸਤੀਆਂ ਦੇਣ ਤੇ ਥੈਂਕ ਯੂ। ਇਹ ਤੇ ਕੁੜੀ ਨਾ ਹੁਣ ਪ੍ਰੋ ਹੋ ਗਈ ਆ ਬਰਥਡੇ ਵਿਸ਼ਿਸ ਦੇ ਵਿੱਚ।
2: ਬਿਲਕੁਲ ਬਿਲਕੁਲ,
0: ਤੂੰ ਤਾਂ ਸਾਡੇ ਨਾਲੋਂ ਵੀ ਵਧੀਆ ਕੁੜੀ ਆ, ਹੁਣ ਵਿਸ਼ ਕਰ ਦਿੰਦੀ ਆ।
1: ਵੀਰ ਮਰੇ ਨੇ ਕੁੜਤੀ ਦਿੱਤੀ, ਬਾਬੋ ਨੇ ਫੁਲਕਾਰੀ ਜੁਗਰੁਗ ਜੀ ਪਾਬੋ ਲਗੇ ਵੀ ਤੋ ਪਿਆਰੀ ਜੁਗਰੁਗ ਜੀ ਪਾਬੋ ਲਗੇ ਵੀ ਤੋ ਪਿਆਰੀ ਜੁਗਰੁਗ ਜੀ ਪਾਬੋ ਲਗੇ ਵੀ ਤੋ ਪਿਆਰੀ ਬੱਲੇ ਬੱਲੇ ਬੱਲੇ ਬੱਲੇ ਬੱਲੇ ਚੱਕ ਦੋ ਰੰਜੋ ਅੰਕਲ ਜੀ ਤੇ ਯਸ਼ਪੀਤਾ ਟੀਰੀ
0: ਨਾ ਨਾ ਨਾ ਨਾ ਨਾਰੇ ਨਾਰੇ ਨਾਰੇ ਨਾ ਨਾ ਨਾ ਨਾ ਨਾ ਨਾਰੇ ਨਾਰੇ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਚੱਕਦੇ ਲੇਟ ਹੋਈ ਜਾਨੀ ਆ ਮੈਂ ਲੇਟ ਹੋਈ ਜਾਨੀ ਆ ਲੇਟ ਹੋਈ ਜਾਨੀ ਆ ਮੈਂ ਲੇਟ ਹੋਈ ਜਾਨੀ ਆ
2: ਕੁੜੀ
0: ਰੌਣਕ ਲਾ ਜਾਂਦੀ ਮਿੰਟਾਂ ਚ ਤੇ ਲਾਲ ਜੀ ਕੀ ਹਾਲ ਨੇ
3: ਜੋ
0: ਬੰਦਾ ਮੰਨ ਲੋ ਕੋਈ ਘਾਹ ਘੂ ਲਾਉਣ ਡਿਆ ਹੋਵੇ ਤੇ ਉਹਨੂੰ ਹੋਰ ਵਧੀਆ ਲੱਗਦੇ ਵੇਖੋ ਬੰਦਾ ਆਪਣੇ ਘਰ ਘਾਹ ਲਾਉਣ ਡਿਆ ਹੋਵੇ ਹਨਾ ਤੇ ਘਾਹ ਲਾ ਕੇ ਤੂੰ ਧੁੰਮੀ ਮੈਂ ਜੇ ਨਿਗਾ ਨਿਗਾ ਜਿਹਾ ਪੈਣ ਲੱਗ ਪਏ
2: ਦੁੱਖ
0: ਦੀ ਰਗ ਨਾ ਫੜੋ
3: ਕਾਲ ਨੀ ਕਰੂਗਾ
0: ਰੇਡੀਓ ਤੇ ਥੋੜੀ ਕਾਲ ਕਰੂਗਾ ਉਹ ਤੇ ਘਰੇ ਇੱਕ ਦੂਸਰੇ ਨਾਲ ਝੁਰਦੇ ਹੋਣਗੇ ਨਾ ਉਹ ਤੇ ਫਿਰ ਇੱਕ ਦੂਸਰੇ ਨਾਲ ਲੱਗੇ ਹੋਣਗੇ ਤੈਨੂੰ ਕਿਹਾ ਸੀ ਪਹਿਲਾਂ ਕਰਾ ਲਈਏ ਟਾਈਮ ਉਦੋਂ ਉੱਤਰ ਕੋਲ ਟਾਈਮ ਨੀ ਹੈਗਾ
3: ਸਮੀ ਭਾਈ ਇਹੀ ਸੋਚਿਆ ਜੇ ਮੈਂ ਨਹੀਂ ਹੈਗਾ ਨਾ ਇਹਨਾਂ ਕਹਿੰਦਾ ਆਪਸ ਲਾ ਦੋਗੇ ਪੱਕਾ ਸੈਮੀ ਸਾਰੀ ਸੁਣ ਲਓ ਸੈਮੀ ਸਾਹਿਬ ਨਾ ਆਪਣਾ ਸਕੂਟਰ ਤੇ ਜਾ ਰਹੇ ਸੀ ਨਾ ਕਬਰਿਸਤਾਨ ਲਾਗੂ ਲੰਘਦੇ ਸੀ ਉੱਥੇ ਨਾ ਆਪਣਾ ਚੜੇਲ ਵਗੈਰਾ ਉਹਦੇ ਪਿੱਛੇ ਪੈ ਜਾਂਦੀ ਭੂਤ ਵਗੈਰਾ ਨਾ ਤੇ ਉਹ ਚੜੇਲ ਸਮਝਦੀ ਇਹਨੂੰ ਪਤਾ ਨੀ ਲੱਗਾ ਪਿੱਛੇ ਪੈ ਜਾਂਦੀ ਛੋਟੇ ਦਾ ਤੇ ਅੱਗੇ ਜਾ ਕੇ ਨਾ ਪੈਟਰੋਲ ਲਾਉਂਦੇ ਸਮੀ ਸਾਹਿਬ ਤੇਲ ਭਰਾਉਣ ਲੱਗੇ ਤੇ ਸੋਹਾਂ ਦਾ ਭਰਾਉਂਦੇ ਤੇਲ
0: ਚੜੇ ਚੜੇਲਾਂ ਚ ਤੇਲ ਪੈਂਦਾ ਭਲਾ ਮੈਂ ਗੱਲ ਸੋਚਣ ਵਾਲੀ ਵੀ ਚੜੇਲਾਂ ਕਾਹ ਤੇ ਚੱਲਦੀਆਂ ਹੋਣਗੀਆਂ ਸੋਲਰ ਤੇ ਚੱਲਦੀਆਂ ਤੇਲ ਤੇ ਕਾਹ ਤੇ ਗੈਸ ਤੇ ਕਾਹ ਤੇ ਚੱਲਦੀਆਂ ਮੈਨੂੰ ਲੱਗਦਾ ਗੈਸ ਤੇ ਚੱਲਦੀਆਂ ਹੋਣੀਆਂ ਤਾਂ ਹੀ ਉੱਡਦੀਆਂ ਫਿਰਦੀਆਂ ਲਾ ਜੀ ਹਲੇ ਨੀ ਕਦੀ ਕਿਸੇ ਨੇ ਬਹੁਤੀ ਵਿਆਖਿਆ ਕੀਤੀ ਵੀ ਚੜੇਲਾਂ ਕਾਹ ਤੇ ਚੱਲਦੀਆਂ ਮਤਲਬ ਸਾਡੇ ਆਸ ਪਾਸ ਕਿੰਨਾ ਕੁਛ ਹੁੰਦਾ ਆਪਾਂ ਕਦੀ ਧਿਆਨ ਹੀ ਨਹੀਂ ਦਿੱਤਾ
2: ਆਸ ਪਾਸ ਕਿਹੜੀ ਚੁੜੈਲ
0: ਤੁਸੀਂ ਫੀਲ ਕਰੀ ਜਾਂਦੇ ਜੇ ਨਾ
2: ਮਤਲਬ ਕਹਿ ਰਹੇ ਨਹੀਂ ਤੁਸੀਂ ਕਹਿੰਦਾ ਆਪਣੇ ਆਸ ਪਾਸ
0: ਇਹਨਾਂ ਨੂੰ ਇਹ ਲੱਗਿਆ ਵੀ ਇਸ ਤੋਂ ਪਹਿਲਾਂ ਵੀ ਗੈਸ ਤੇ ਡਿਕਲੇਅਰ ਕਰ ਦੇਣ ਮਾੜਾ ਮੋਟਾ ਜਿਹਾ ਇੰਟਰਵਿਊ ਕਰ ਲਈਏ ਹਾਂ ਨਹੀਂ ਦੇਵੀ ਅਲੱਗ ਅਲੱਗ ਚੜੇਲਾਂ ਅਲੱਗ ਅਲੱਗ ਈਂਧਨ ਤੇ ਹੋਣਗੀਆਂ
2: ਉਹਦੀ ਵਿਆਖਿਆ ਐਵੇਂ ਕਾਰ ਵੱਲ ਕਰ ਸਕਦੇ
0: ਅੱਛਾ ਲਾਲ ਜੀ ਤੇ ਮਗਰ ਬੈਠੀ ਸੀ ਚੜੇਲ
3: ਨਹੀਂ ਹੁਣ ਤਾਂ ਕਾਫੀ ਲੱਭ ਜਾਣੀ ਆ ਕਿਉਂਕਿ ਸੁੱਖ ਹੀ ਬਿਮਾਰ ਹੈ
0: ਨਹੀਂ ਨਹੀਂ ਉਹ ਤੁਹਾਨੂੰ ਤੁਹਾਨੂੰ ਸਮਝ ਨੀ ਲੱਗੀ ਵੇਖੋ ਸੁੱਖ ਜੀ ਹੋ ਗਏ ਨੋਨੀਆ ਜੀ ਹੋ ਗਏ ਉਹ ਬਿਮਾਰ ਥੋੜੀ ਆ ਤੇਲ ਮਹਿੰਗੇ ਹੋਏ ਆ
2: ਮਤਲਬ ਅਸੀਂ ਅਮੀਰ
0: ਤੁਸੀਂ ਬਿਜਲੀ ਤੇ ਹੋ

0: அப்புறம் தேல் பந்து சோழ தேல் பந்து ஏன்னா சோழ பஞ்சாப் ஜெயிச்சு கிடது நல்லது முப்பது பஞ்சாயிரம் ரூபாய்
1: ரோட்டி
0: ஃபாலுங்கி சப்ஜி பச்சு பாபி சப்ஜி ஃபாலுங்க பிளேட் சக்கலி
2: ਚੜ੍ਹਦੀ ਕਲਾ ਚ ਰਹੋ। ਰੁਪਿੰਦਰ ਜੀ ਕਹਿੰਦੇ ਨੇ ਕਿ ਸਾਰੇ ਚੜ੍ਹਦੀ ਕਲਾ ਚ ਰਹਿਣ, ਕ੍ਰਿਕਟ ਬਨ ਤੋਂ ਅਰਦਾਸਾਂ ਕਰਦੇ ਨੇ ਸਾਰੇ ਸਰੋਤਿਆਂ ਦੀ ਚੜ੍ਹਦੀ ਕਲਾ ਦੇ ਲਈ।
1: ਥੈਂਕ ਯੂ ਜੀ।
2: ਜਸਵਾਲ ਸਾਹਿਬ ਬੁਝਾਰਤਾਂ ਦੀਆਂ ਆਂਸਰਾਂ ਦਿੰਦੇ ਨੇ, ਕਹਿੰਦੇ ਦੋਵੇਂ ਭੈਣਾਂ ਥੱਕੀਆਂ ਵਾ ਰਾਤ ਦੇ ਸ਼ੋਅ ਤੋਂ ਬਾਅਦ। ਅੱਛਾ, ਓਕੇ, ਫਿਰ ਸਰਤਾਜ ਦਾ ਸ਼ੋਅ ਵੇਖਣ ਗਿਆ ਹੋਣੀਆਂ ਦੋਵੇਂ ਭੈਣਾਂ। ਤੇ ਜੈਰਿਕਾ ਦੇ ਮੰਮੀ ਵੀ ਓਕੇ। ਅੱਛਾ, ਬੁਝਾਰਤ ਦਾ ਆਂਸਰ ਭੇਜਦੇ ਨੇ, ਥੈਂਕ ਯੂ। ਗੁੱਡ ਮੋਰਨਿੰਗ ਰੋਹਿਤ ਕੁਮਾਰ ਜੀ ਸਾਡੇ ਵੱਲੋਂ ਵੀ, ਅਤੇ ਧੰਨਵਾਦ। ਕਹਿੰਦੇ ਕਿ ਭਾਜੀ ਫਤਿਹ ਨੇ ਅੱਜ ਸੱਚੀ ਸ਼ੋਅ ਕਰਤਾ ਕਿ ਪਾਪਾ ਦੇ ਨਾਲ ਇਹਦਾ ਘੱਟ ਬਣਦੀ ਆ, ਵਿਚਾਰੇ ਪਾਪਾ ਲਈ ਕੋਈ ਬੋਲੀ ਨਹੀਂ। ਨਹੀਂ, ਪਾਪਾ 'ਚ ਤਾਂ ਇਹਦੀ ਜਾਨ ਵੱਸਦੀ ਆ, ਇਹ ਤਾਂ ਮੁੰਡਾ ਪਾਪਾ ਦਾ ਤਾਂ ਛੱਡਦਾ ਹੀ ਨਹੀਂ ਖੜਾ, ਪਰ ਬੋਲੀ ਫਿਰ ਪਾਪਾ ਨਹੀਂ ਫਿੱਟ ਹੋਇਆ ਹੁਣ, ਪਰ ਹੁਣ ਪੱਕਾ ਕਹਿੰਦੇ ਕੱਲ੍ਹ ਪਾਪਾ ਵਾਲੀ ਬੋਲੀ ਲੈ ਕੇ ਆਊਗਾ। ਹਾਂ, ਕੱਲ੍ਹ ਤਾਂ ਪੱਕਾ ਲੈ ਕੇ ਆਊਗਾ ਹੁਣ। ਕਰਮਜੀਤ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ ਭਾਈ ਸਾਰਿਆਂ ਦੇ ਲਈ, ਅਤੇ ਧੰਨਵਾਦ ਤੁਹਾਡਾ। ਜੋਸ਼ੀ ਜੀ ਬਾਬਾ ਸ਼ੁਕਰੀਆ ਤੁਹਾਡਾ, ਅਤੇ ਸਤਿ ਸ਼੍ਰੀ ਅਕਾਲ ਨੀਰਾ ਜੀ, ਧੰਨਵਾਦ ਤੁਹਾਡਾ। ਅਤੇ ਅਮਨਦੀਪ ਸਿੰਘ ਢਿੱਲੋਂ ਜੀ ਕਹਿੰਦੇ ਕਿ ਗੁੱਡ ਮੋਰਨਿੰਗ, ਗੋਡ ਬਲੈਸ ਯੂ। ਰਕੇਸ਼ ਕੁਮਾਰ ਜੀ ਕਹਿੰਦੇ ਕਿ ਵੀ ਆਰ ਲੁਕਿੰਗ ਫੋਰ ਅ ਸੂਟੇਬਲ ਮੈਚ ਫੋਰ ਮਾਈ ਸਿਸਟਰ, ਅਤੇ ਆਪਣਾ ਹੁਣ ਨਹੀਂ, ਆਪਾਂ ਕਰ ਨਹੀਂ ਰਹੇ ਜੀ ਅੱਜ ਕੱਲ੍ਹ ਅਨਾਊਂਸਮੈਂਟ, ਅਤੇ ਉੱਦਾਂ ਆ ਵੀ ਅਗਲੇ ਹਿੱਸੇ ਦੇ ਵਿੱਚ ਦੁਬਾਰਾ ਭੇਜ ਦਿਓ, ਜਦੋਂ ਆਪਾਂ 10 ਵਜੇ ਤੋਂ ਬਾਅਦ ਆਵਾਂਗੇ ਅਤੇ ਫਿਰ ਆਪਾਂ ਕਰ ਦਿਆਂਗੇ। ਧੰਨਵਾਦ ਜੀ। ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਸਾਰਿਆਂ ਨੂੰ ਰੱਬ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ੇ। ਅਤੇ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਕਹਿੰਦੇ ਨੇ ਕਿ ਭਾਜੀ ਸਮ ਫਲਾਈਜ਼ ਆਰ ਈਟਿੰਗ ਅਵਰ ਚਿਲੀ ਪਲੈਂਟ ਐਂਡ ਲੈਮਨ। ਤੁਸੀਂ ਵੀ 10 ਵਜੇ ਤੋਂ ਬਾਅਦ ਕਰਿਓ ਜੀ, ਆਪਾਂ ਇਹ ਜਿਹੜੇ ਸੈਗਮੈਂਟ ਨੇ ਇਹ ਦੁਬਾਰਾ ਤੋਂ ਉਦੋਂ ਰਿਵਾਈਵ ਕਰਵਾ ਦਿਓ ਇੱਕ ਵਾਰੀ, ਫਿਰ ਆਪਾਂ ਗੱਲ ਕਰਾਂਗੇ ਉੱਥੇ। ਪਰਮਜੋਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਸਿੱਖਿਆਦਾਇਕ ਸੀ, ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ। ਅਤੇ ਸੰਜੇ ਪਹੁਜਾ ਜੀ ਕਹਿੰਦੇ ਕਿ ਅੱਜ ਦੀ ਨਾਈਸ ਸੀ ਕਹਾਣੀ, ਧੰਨਵਾਦ ਜੀ, ਮਿਹਰਬਾਨੀ ਅਤੇ ਬਹੁਤ ਬਹੁਤ ਸ਼ੁਕਰੀਆ ਸਭ ਦਾ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: दिस स्टेशन इज नाउ द अल्टीमेट पावर इन द यूनिवर्स।
3: रेडियो हांजी 1674 AM।
4: अज दा विचार अज दी कहानी हर रोज तुसी सुनदे हो शो हांजी मेलबर्न विच। तुहाडी डिमांड उते आओ एक बार फिर सुनदे हां इस हफ्ते दी एक बेहतरीन कहानी।
5: रेडियो हांजी 1674 आओ वधदे आगे अज दी कहानी की कहंदी आ अज दा विचार की कहंदा। कहंदे ने लंदन दे एक ऑपरेशन तो 2 घंटे पहला एक नर्स मरीज दे कमरे दे विच फुलदान सजाउण दे लई जां ठीक करन दे लई दाखल हुंदी है। वो अपने सारे जोशो खरोश दे नाल काम कर रही है कमरे दे विच, सारा कुछ चेक कर रही है अपने थावां दे उत्ते। ते अचानक मरीज दे वल निगाह मारदी है, एक प्यारी जी समाइल देंदी है, अखां नाल अखां मिलदियां। मरीज दा चेहरा मुरझाया जिवें डर रहा होवे ऑपरेशन तो। नर्स ने पूछा, सर किहड़ा डाक्टर तुहाडा ऑपरेशन कर रहा? नर्स नूं हुण वेखे बगैर नजरां चुरा के मरीज ने एक चंगे जे सुर दे विच कहा, डाक्टर जपसन। नर्स ने डाक्टर दा नां सुन के एकदम काली काली दे नाल मरीज दे मंजे वल नूं पैर वधाए। उसने अपने काम नूं बड़ी हैरानी दे नाल दस्या, बाकी सारे काम करदिआं छड के फिर दोबारा पुछिआ, की नां लिआ तुसीं? मरीज ने अखां दे नाल अखां मिला के कहा, डाक्टर जपसन। क्यों, की गल? नहीं, मैं जानना चाहुंनी आ कि की सचमुच ही डाक्टर जपसन तुहाडा इलाज कर रहे ने, की उन्हां ने तुहाडा ऑपरेशन करना स्वीकार कर लिआ? मरीज ने कहा, हाँ मेरे तां उही डॉक्टर ने, हुण तक दी जानकारी तां यही है। की गल? नर्स ने कहा, बहुत अजीब गल है, मैनू तां यकीन नहीं आ रहा कि वह मन गए ने तुहाडा ऑपरेशन करन दे लई। परेशान होकर मरीज ने पुछया, पर इहदे विच इन्नी अजीब गल भी की है? नर्स ने कहा, असल दे विच इस डॉक्टर दे कोल बहुत काम हुंदा, हुण तक हजारां ऑपरेशन कर चुके ने, तो उहदे विचों इन्हां दी सफलता 100% दी है। 100% लोग इन्हां दे कोलों ऑपरेशन करवा के ठीक होए ने, कदी भी इन्हां दा ऑपरेशन गलत नहीं होया। इस वजह दे करके इन्हां दे रुझेवें बहुत वध गए ने, इन्हां दे कोल नवें पेशेंट दे लई समां कढ़ना बहुत मुश्किल है। मैं इसे करके हैरान हाँ कि उन्हां ने तुहाडा ऑपरेशन करन दा समां किवें दे दिता। तो हुण मरीज थोड़े जे कॉम्फर्ट दे विच आ के पुछदा, ਇਹ ਤਾਂ ਫਿਰ ਮੇਰੀ ਚੰਗੀ ਕਿਸਮਤ ਹੈ ਕਿ ਡਾਕਟਰ ਸਾਹਿਬ ਨੇ ਮੈਨੂੰ ਸਮਾਂ ਦੇ ਦਿੱਤਾ ਅਤੇ ਉਹ ਮੇਰਾ ਓਪਰੇਸ਼ਨ ਕਰ ਰਹੇ ਨੇ। ਨਰਸ ਨੇ ਇੱਕ ਵਾਰੀ ਫਿਰ ਕਿਹਾ, ਵਿਸ਼ਵਾਸ ਕਰੋ ਮੇਰੀ ਹੈਰਾਨੀ ਅਜੇ ਵੀ ਬਾਕੀ ਹੈ ਕਿ ਸੱਚਮੁੱਚ ਦੁਨੀਆ ਦਾ ਸਭ ਤੋਂ ਉੱਤਮ ਸਭ ਤੋਂ ਸਰਵੋਤਮ ਡਾਕਟਰ ਤੁਹਾਡਾ ਓਪਰੇਸ਼ਨ ਕਰ ਰਿਹਾ। ਅਤੇ ਇਸ ਗੱਲਬਾਤ ਤੋਂ ਬਾਅਦ ਮਰੀਜ਼ ਨੂੰ ਓਪਰੇਸ਼ਨ ਥੀਏਟਰ ਦੇ ਵਿੱਚ ਲਿਆਂਦਾ ਜਾਂਦਾ। ਮਰੀਜ਼ ਦਾ ਬਹੁਤ ਹੀ ਸਫਲ ਓਪਰੇਸ਼ਨ ਹੁੰਦਾ ਅਤੇ ਹੁਣ ਮਰੀਜ਼ ਹੱਸ ਰਿਹਾ, ਬਿਲਕੁਲ ਠੀਕ ਠਾਕ ਹੈ, ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ ਜੀ ਰਿਹਾ। ਮਰੀਜ਼ ਦੇ ਕਮਰੇ ਦਾ ਫੁੱਲਦਾਨ ਠੀਕ ਕਰ ਰਹੀ ਨਰਸ ਅਸਲ ਦੇ ਵਿੱਚ ਕੋਈ ਆਮ ਨਰਸ ਨਹੀਂ ਸੀ, ਬਲਕਿ ਉਸੇ ਹਸਪਤਾਲ ਦੇ ਵਿੱਚ ਬਤੌਰ ਮਨੋਵਿਗਿਆਨੀ ਡਾਕਟਰ ਦਾ ਕੰਮ ਕਰਦੀ ਸੀ, ਜਿਸ ਦਾ ਕੰਮ ਸੀ ਮਰੀਜ਼ਾਂ ਨੂੰ ਸੰਤੁਸ਼ਟ ਕਰਨਾ ਦਿਮਾਗੀ ਤੌਰ ਦੇ ਉੱਤੇ, ਮਰੀਜ਼ਾਂ ਨੂੰ ਮਾਨਸਿਕ ਅਤੇ ਮਨੋਵਿਗਿਆਨਿਕ ਢੰਗ ਦੇ ਨਾਲ ਪ੍ਰਪੇਅਰ ਕਰਨਾ, ਉਹਨਾਂ ਦਾ ਇਲਾਜ ਕਰਨਾ, ਓਪਰੇਸ਼ਨ ਤੋਂ ਪਹਿਲਾਂ ਉਹਨਾਂ ਦਾ ਹੌਸਲਾ ਵਧਾਉਣਾ, ਜਿਸ ਬਾਰੇ ਮਰੀਜ਼ ਨੂੰ ਬਿਲਕੁਲ ਸ਼ੱਕ ਵੀ ਨਹੀਂ ਸੀ ਹੋ ਸਕਦਾ। ਅਤੇ ਇਸ ਬਾਰੇ ਇਸ ਡਾਕਟਰ ਨੇ ਆਪਣਾ ਕੰਮ ਮਰੀਜ਼ ਦੇ ਕਮਰੇ ਦੇ ਵਿੱਚ ਗੁਲਦਸਤਾ ਸਜਾਉਣ ਦੇ ਸਮੇਂ ਕੀਤਾ ਅਤੇ ਬਹੁਤ ਹੀ ਖੂਬਸੂਰਤੀ ਦੇ ਨਾਲ ਕੀਤਾ। ਇਸ ਦੇ ਨਾਲ ਮਰੀਜ਼ ਦੇ ਦਿਲ ਅਤੇ ਦਿਮਾਗ ਦੇ ਵਿੱਚ ਸਾਰੇ ਡਰ ਦੂਰ ਹੋ ਗਏ। ਜਿਹੜਾ ਡਾਕਟਰ ਇਸ ਦਾ ਓਪਰੇਸ਼ਨ ਕਰੇਗਾ ਉਹ ਦੁਨੀਆ ਦਾ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਸਫਲ ਡਾਕਟਰ ਹੋਵੇਗਾ। ਇਸ ਚੀਜ਼ ਨੇ ਉਸ ਨੂੰ ਦਿਮਾਗੀ ਤੌਰ ਦੇ ਉੱਤੇ ਬਹੁਤ ਮਜ਼ਬੂਤ ਕਰ ਦਿੱਤਾ ਸੀ। ਇਸ ਸਭ ਦੇ ਨਾਲ ਰੋਗੀ ਖੁਦ ਇੱਕ ਸਕਾਰਾਤਮਕ ਢੰਗ ਦੇ ਨਾਲ ਸੁਧਾਰ ਵੱਲ ਪਰਤਿਆ ਤੇ ਅੱਜ ਵਿਗਿਆਨ ਨੇ ਇਹ ਸਿੱਧ ਵੀ ਕਰ ਦਿੱਤਾ ਕਿ ਮਰੀਜ਼ ਜਿੰਨੇ ਜ਼ੋਰ ਦੇ ਨਾਲ ਬਿਮਾਰੀ ਦੇ ਉੱਤੇ ਨਿਯੰਤਰਣ ਕਰਨ ਦਾ ਦਾਅਵਾ ਕਰਦਾ ਉਨਾ ਹੀ ਛੇਤੀ ਉਹ ਵਿਅਕਤੀ ਬਿਮਾਰੀ ਉੱਤੇ ਜਿੱਤ ਪਾ ਲੈਂਦਾ। ਕੋਈ ਵੀ ਵਿਅਕਤੀ ਹਰ ਇੱਕ ਤਰ੍ਹਾਂ ਦੀ ਸਮੱਸਿਆ ਦੇ ਉੱਤੇ ਕਾਬੂ ਕਰ ਸਕਦਾ ਜੇਕਰ ਉਹ ਸੰਕਲਪ ਕਰ ਲੈਂਦਾ ਤੇ ਸੰਕਲਪ ਸਾਡੇ ਸਾਰਿਆਂ ਦੇ ਵਿੱਚ ਹੋਣਾ ਚਾਹੀਦਾ ਤੇ ਇਦਾਂ ਦੇ ਲੋਕ ਸਾਡੇ ਸਾਰਿਆਂ ਦੇ ਆਸ ਪਾਸ ਹੋਣੇ ਚਾਹੀਦੇ ਨੇ ਜਿਹੜੇ ਦਿਮਾਗੀ ਤੌਰ ਦੇ ਉੱਤੇ ਸਾਨੂੰ ਮਜ਼ਬੂਤੀ ਦੇਣ ਤੇ ਆਪਾਂ ਉਹਨਾਂ ਮੁਸ਼ਕਲਾਂ ਦੇ ਨਾਲ ਲੜ ਸਕੀਏ। ਆਸ ਕਰਦੇ ਹਾਂ ਕਿ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਬਹੁਤੀ ਵਾਰੀ ਕੋਈ ਛੋਟੀ ਮੋਟਾ ਵੀ ਆਪਾਂ ਇਲਾਜ ਕਰਵਾਉਣਾ ਹੋਵੇ ਜਾਂ ਛੋਟੀ ਮੋਟੀ ਵੀ ਮੁਸੀਬਤ ਸਾਡੀ ਜ਼ਿੰਦਗੀ ਦੇ ਵਿੱਚ ਹੋਵੇ ਤੇ ਆਪਾਂ ਬਹੁਤ ਘਬਰਾ ਜਾਂਦੇ ਹਾਂ। ਸਾਨੂੰ ਲੱਗਦਾ ਕਿ ਪਤਾ ਨਹੀਂ ਹੁਣ ਇਸ ਮੁਸੀਬਤ ਦੇ ਵਿੱਚੋਂ ਆਪਾਂ ਨਿਕਲਾਂਗੇ ਕਿੱਦਾਂ, ਇਸ ਬਿਮਾਰੀ ਦਾ ਇਲਾਜ ਸਾਡਾ ਹੋਵੇਗਾ ਕਿੱਦਾਂ। ਤੇ ਖੇਡ ਸਾਰੀ ਦਿਮਾਗ ਦੀ ਹੈ। ਕੋਈ ਸਾਡੇ ਦਿਮਾਗ ਦੇ ਵਿੱਚ ਇਹ ਚੀਜ਼ ਚੰਗੀ ਤਰੀਕੇ ਦੇ ਨਾਲ ਪਾ ਦੇਵੇ ਕਿ ਭਾਈ ਕੁਛ ਨਹੀਂ ਹੋਣ ਵਾਲਾ, ਜਿਹੜਾ ਬੰਦਾ ਤੇਰਾ ਇਲਾਜ ਕਰਨ ਵਾਲਾ ਵਾ ਉਹ ਦੁਨੀਆ ਦਾ ਸਭ ਤੋਂ ਬਿਹਤਰ ਆ, ਜਿਹੜਾ ਬੰਦਾ ਇਸ ਪਰੇਸ਼ਾਨੀ ਦੇ ਵਿੱਚ ਤੇਰੀ ਮਦਦ ਕਰਨ ਵਾਲਾ ਵਾ, ਜਿਹਨੂੰ ਤੂੰ ਅੱਜ ਮਿਲਣ ਵਾਲਾ, ਉਸ ਬੰਦੇ ਕੋਲੋਂ ਕਦੀ ਕੋਈ ਖਾਲੀ ਨਹੀਂ ਪਰਤਿਆ ਤੇ ਫਿਰ ਆਪਣੇ ਆਪ ਦੇ ਉੱਤੇ ਰੱਬ ਵਰਗਾ ਵਿਸ਼ਵਾਸ ਹੋ ਜਾਂਦਾ, ਬੰਦਾ ਕਹਿੰਦੇ ਦੂਣਾ ਹੋ ਜਾਂਦਾ। ਸੋ ਇਸ ਕਰਕੇ ਕਿਸੇ ਨੂੰ ਵੀ ਮਿਲੋ, ਉਹਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕਰੋ, ਉਹਦਾ ਰੱਬ ਬਣਨ ਦੀ ਕੋਸ਼ਿਸ਼ ਕਰੋ ਤੇ ਹੌਲੀ ਹੌਲੀ ਉਸ ਬੰਦੇ ਨੂੰ ਆਪਣੇ ਆਪ ਦੇ ਉੱਤੇ ਹੀ ਇੰਨਾ ਵਿਸ਼ਵਾਸ ਹੋ ਜਾਏਗਾ ਕਿ ਉਹ ਆਪਣੇ ਅੰਦਰ ਬੈਠੇ ਰੱਬ ਨੂੰ ਆਪ ਹੀ ਲੱਭ ਲੂ। ਸੋ ਲੋੜ ਆ ਸਾਨੂੰ ਇੱਕ ਦੂਸਰੇ ਦਾ ਆਸਰਾ ਬਣਨ ਦੀ, ਲੋੜ ਆ ਦਿਮਾਗੀ ਤੌਰ ਦੇ ਉੱਤੇ ਇੱਕ ਦੂਸਰੇ ਨੂੰ ਹੌਂਸਲਾ ਦੇਣ ਦੀ। ਤੇ ਖਾਸ ਤੌਰ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਰੋਨਾ ਮਹਾਂਮਾਰੀ ਚੱਲ ਰਹੀ ਆ ਤੇ ਇਹ ਕਹਾਣੀ ਕਾਫੀ ਘੁੰਮ ਰਹੀ ਆ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।
4: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
6: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। $310 ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਓਰ ਵਿਜ਼ਿਟ shipglobal.au।

रेडियो हाँ जी 1674 आस करते हैं दिन थोड़ा वधिया जा रहा होगा। चढ़दी कला च होगे चेहरे ते होएगी मुस्कुराहट, जेकर नहीं ते आओ सब तो पहला चेहरे ते खुशी लेके आइए। जी बिल्कुल इसे तरह के नाल इस खुशी नू अपने चेहरे ते सजा के रखियो। सवेरे सवेरे जे तुहीं खुश हो तो सारा दिन खुश रहन दी कोई आस है, जे सवेरे सवेरे ही मथे ते त्यूड़ियां ने तो फिर सारा दिन बहुत आस लाने की लोड़ नहीं। कौन नहीं चाहता खुश रहना। आओ खुशी खुशी अगे वधदे हां। अज के दिन दे विच समा हो चुका कहानी का। एक बारी एक राजकुमारी सी जिहड़ा रूप का बड़ा घमंड करती। सारे राज दे विच एक चीज प्रचलित सी कि जदों राजकुमारी निकलती है तो किसी ने उहदे वल अख चुक के नहीं वेखना। हौली हौली सिलसिला इत्थों तक वध गया कि राजकुमारी जदों महलां दे विचों बाहर निकलती तां लोक घरां दे अंदर वड़ जांदे, अपनियां दुकानां बंद कर लैंदे। जिहड़ा कोई राह दे विच टक्कर जांदा उत्थे राह दे विच ही मूँह थले नूं करके सड़क ते लेट जांदा, राह ते लेट जांदा। जेकर अजिहा कोई ना करता तो उन्हूं वड्डी सज़ा दित्ती जांदी, इत्थों तक कि कईआं दीआं अखां वी कट दित्तीआं जांदीआं। कई वार कई लोकां दा कोई कसूर भी ना हुंदा पर फिर भी शक पैण जाण दे उत्ते भी लोकां दीआं अखां कट देणीआं राजकुमारी दे लई हुण शौक बन चुका सी। उन्हूं इस चीज़ दे विच मज़ा आउण लग पिआ। उह जाण बुझ के महलां दे विचों थोड़ा वधेरे निकलती, उस समय निकलती जदों बाजार परे होण। उन्हूं मज़ा आउंदा सी लोकां नूं सज़ा दे के। चार छफेरे राजकुमारी दी इन्नी दहशत कि बाजारां दे बाजार बंद हो जांदे। एक दिन इसे तरह राजकुमारी अपने महलां दे विचों पालकी दे विच निकली। अगों एक बजुर्ग मछेरा मच्छियां फड़ के वापस तुरिया आवे। अज बड़े दिनों बाद कोई चार मच्छियां हाथ लगियां सी, वेच के अपने परिवार का गुजारा करना है। की वेखदा कि सारिया दुकाना बंद होने लग पईआं ने, लोग राहां दे उत्ते मूँह हेठां नूं करके लेट गए ने, पर बजुर्ग यह सब कुछ नहीं कर सकिआ। उन्हूं डर सी कि जेकर मैं एकदम हेठां झुकिआ तो मेरिया मच्छियां डुल जाणगीआं, मेरा नुकसान हो जूगा। जे मैं अपना टोकरा थले सुट के दबा दबे इन्हां लोकां वांगू झुकिआ तां मेरा वड्डा नुकसान है। इन्ने सोच विचार करदिआं राजकुमारी दी पालकी लागे आ चढ़ी। राजकुमारी ने हुक्म दित्ता, सिपाहियां ने फड़ के उस बजुर्ग नूं राजकुमारी दी पालकी लागे लै आंदा। कहण लगी तैनूं पता नहीं जदों मैं इन्हां रावां तों लंघदी हाँ तो की करना हुंदा, तैनूं पता इहदी सज़ा तैनूं अपनियां अखां गवा के देनी पौगी। बजुर्ग ने बथेरे हाड़े कढ़े, मैं गरीब बंदा कसम जाण्यो मैं तुहाडे वाला अख भर के वेख्या भी नहीं, मैं तां तुहाडे राह वल भी नहीं वेख्या, मैं वो दोष किया नहीं जिदी तुसीं सज़ा देन लगे हो। राजकुमारी ने एक ना सुनी, इन्ना कह के कि इहनूं गिरफ्तार करके लै आंदा जावे महलां दे विच। राजकुमारी पालकी दे विच चलदी बनी। इन्हें नूं एक नौजवान बाजार दे विच आया। बजुर्ग दीआं सारीआं मच्छियां इकट्ठियां करवाईआं टोकरी च धरीआं ते उहदे घर भिजवा दित्तीआं ताकि उहदे परिवार का गुजारा चल सके। पर यह सब कुछ जाण के वेख के नौजवान के मन दे विच एक गल आई कि मैं इहनूं सज़ा नहीं देन देनी, इहदा कोई कसूर नहीं है।
ਆਪਣੇ ਮਨ ਦੇ ਵਿੱਚ ਬੈਠਾ ਵਿਉਂਤ ਘੱਟਦਾ ਰਿਹਾ। ਆਖਿਰਕਾਰ ਇਸ ਨਤੀਜੇ ਤੇ ਪਹੁੰਚਿਆ ਕਿ ਸਖ਼ਤ ਪੈਰੇ ਨੂੰ ਤੋੜਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਾਤ ਦੇ ਸਮੇਂ ਰਾਜਕੁਮਾਰੀ ਦੇ ਕਮਰੇ ਤੱਕ ਪਹੁੰਚ ਗਏ। ਸਾਰੇ ਨਗਰ ਦੇ ਵਿੱਚ ਮਸ਼ਹੂਰ ਸੀ ਕਿ ਰਾਜਕੁਮਾਰੀ ਦੇ ਕੋਲ ਇੱਕ ਕੀਮਤੀ ਪੱਥਰ ਹੈ। ਉਹ ਪੱਥਰ ਜਦੋਂ ਰਾਜਕੁਮਾਰੀ ਦੇ ਕਮਰੇ 'ਚ ਪਿਆ ਹੁੰਦਾ ਤਾਂ ਸਾਰਾ ਮਹਿਲ ਰਸ਼ਨ ਆਉਂਦਾ। ਉਹ ਪੱਥਰ ਇੰਨਾ ਜਗਦਾ ਕਿ ਰਾਤ ਨੂੰ ਵੀ ਚਿੱਟਾ ਦਿਨ ਚੜ੍ਹਾ ਦਿੰਦਾ। ਨੌਜਵਾਨ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪੱਥਰ ਚੋਰੀ ਕਰ ਲਿਆ। ਲਕਾਸ਼ ਪਾ ਕੇ ਪੱਥਰ ਲੈ ਕੇ ਮਹਿਲਾਂ 'ਚੋਂ ਫਰਾਰ ਹੋ ਗਿਆ। ਜਿੰਨੇ ਚਿਰ ਨੂੰ ਰਾਜਕੁਮਾਰੀ ਨੂੰ ਅਹਿਸਾਸ ਹੋਇਆ ਸਾਰੇ ਮਹਿਲਾਂ ਦੇ ਵਿੱਚ ਰੌਲਾ ਪੈ ਗਿਆ। ਸਾਰੇ ਨਗਰ 'ਚ ਗੱਲ ਫੈਲ ਗਈ ਰਾਜਕੁਮਾਰੀ ਦਾ ਉਹ ਬੇਸ਼ਕੀਮਤੀ ਪੱਥਰ ਚੋਰੀ ਹੋ ਗਿਆ। ਜਿੰਨਾ ਸ਼ਾਇਦ ਉਹਨੂੰ ਆਪਣੇ ਰੂਪ 'ਤੇ ਘਮੰਡ ਸੀ ਉਨਾ ਹੀ ਪਿਆਰ ਉਸ ਪੱਥਰ ਦੇ ਨਾਲ ਉਹ ਮਾਣ ਮਹਿਸੂਸ ਕਰਦੀ ਸੀ ਉਸ ਪੱਥਰ ਦੇ ਉੱਤੇ ਕਿ ਇਹ ਸਿਰਫ ਮੇਰੇ ਕੋਲ ਆ। ਦੁਨੀਆਂ ਦੇ ਵਿੱਚ ਐਸਾ ਪੱਥਰ ਹੋਰ ਕਿਸੇ ਕੋਲ ਨਹੀਂ। ਰਾਜੇ ਕੋਲੋਂ ਆਪਣੀ ਕੁੜੀ ਦਾ ਦੁੱਖ ਵੇਖਿਆ ਨਾ ਗਿਆ। ਸਾਰੇ ਨਗਰ ਦੇ ਵਿੱਚ ਢੰਡੋਰਾ ਪਟਵਾਇਆ। ਜੋ ਕੋਈ ਵੀ ਉਹ ਪੱਥਰ ਵਾਪਸ ਲੈ ਕੇ ਆਊਗਾ ਉਹਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਊਗਾ। ਅਤੇ ਹਾਂ, ਉਹਨੂੰ ਕੋਈ ਸਜ਼ਾ ਵੀ ਨਹੀਂ ਦਿੱਤੀ ਜਾਊਗੀ, ਇਹ ਅਸੀਂ ਵਾਅਦਾ ਕਰਦੇ ਹਾਂ। ਨੌਜਵਾਨ ਨੇ ਇਹੀ ਚਾਹੁੰਦਾ ਸੀ। ਅਗਲੇ ਦਿਨ ਨੌਜਵਾਨ ਉਹ ਪੱਥਰ ਲੈ ਕੇ ਦਰਬਾਰ ਦੇ ਵਿੱਚ ਹਾਜ਼ਰ ਹੋ ਗਿਆ। ਰਾਜੇ ਨੇ ਉਹ ਪੱਥਰ ਲਿਆ ਤਾਂ ਪੁੱਛਿਆ, ਕੀ ਨਾਮ ਲੈਣਾ ਚਾਹੁੰਦਾ? ਅਸੀਂ ਤੈਨੂੰ ਸਜ਼ਾ ਨਹੀਂ ਦੇਵਾਂਗੇ, ਅਸੀਂ ਤੈਨੂੰ ਪੁੱਛਾਂਗੇ ਨਹੀਂ ਇਹ ਪੱਥਰ ਤੇਰੇ ਕੋਲ ਕਿਉਂ ਆਇਆ, ਕਿਉਂਕਿ ਅਸੀਂ ਵਾਅਦਾ ਕੀਤਾ। ਤੂੰ ਦੱਸ ਇਸ ਪੱਥਰ ਦੇ ਬਦਲੇ ਕੀ ਲੈਣਾ ਚਾਹੁੰਦਾ? ਤੇ ਨੌਜਵਾਨ ਕਹਿਣ ਲੱਗਾ, ਇੱਕ ਬਜ਼ੁਰਗ ਤੁਸੀਂ ਫੜਿਆ ਰਾਜਕੁਮਾਰੀ ਸਾਹਿਬਾ ਦੇ ਆਦੇਸ਼ ਦੇ ਨਾਲ, ਉਹਦੀਆਂ ਅੱਖਾਂ ਕੱਢੀਆਂ ਜਾਣੀਆਂ ਨੇ। ਜੇ ਮੈਨੂੰ ਕੁਝ ਦੇ ਸਕਦੇ ਹੋ ਤੇ ਉਸ ਬਜ਼ੁਰਗ ਨੂੰ ਛੱਡ ਦਿੱਤਾ ਜਾਵੇ, ਉਹਦੀ ਸਜ਼ਾ ਮਾਫ ਕਰ ਦਿੱਤੀ ਜਾਵੇ। ਰਾਜਾ ਕਹਿਣ ਲੱਗਾ, ਕਿਉਂ ਤੇਰਾ ਕੁਛ ਲੱਗਦਾ? ਜੀ ਰਾਜਨ, ਉਹ ਮੇਰੇ ਵਰਗਾ ਇੱਕ ਇਨਸਾਨ, ਮੇਰੇ ਪਿਓ ਦੀ ਉਮਰ ਦਾ ਇੱਕ ਗਰੀਬ ਬੰਦਾ, ਤੇ ਵੱਡੀ ਗੱਲ ਮੈਂ ਇਸ ਗੱਲ ਦਾ ਗਵਾਹ ਹਾਂ ਕਿ ਉਹਦਾ ਕੋਈ ਕਸੂਰ ਨਹੀਂ। ਉਹਨੇ ਰਾਜਕੁਮਾਰੀ ਵੱਲ ਵੇਖਣ ਤੱਕ ਦੀ ਜ਼ਰੂਰਤ ਵੀ ਨਹੀਂ ਕੀਤੀ। ਉਹਦਾ ਕੋਈ ਦੋਸ਼ ਨਹੀਂ, ਇਸ ਕਰਕੇ ਉਹਨੂੰ ਮਾਫ ਕਰ ਦਿੱਤਾ ਜਾਵੇ। ਇੰਨੇ ਨੂੰ ਰਾਜਕੁਮਾਰੀ ਨੇ ਆ ਕੇ ਪਿਓ ਤੋਂ ਸਾਰੀ ਗੱਲ ਪੁੱਛੀ ਤਾਂ ਜਿੱਦ ਫੜ ਲਈ। ਹੋਵੇ ਨਾ ਹੋਵੇ ਇਸ ਮੁੰਡੇ ਨੇ ਚੋਰੀ ਕੀਤੀ ਹੈ, ਮੇਰੇ ਕਮਰੇ ਤੱਕ ਪਹੁੰਚਣ ਦੀ ਇਹਨੇ ਹਿਮਾਕਤ ਕੀਤੀ ਹੈ, ਇਹਨੂੰ ਤੁਸੀਂ ਇੱਦਾਂ ਨਹੀਂ ਛੱਡ ਸਕਦੇ। ਮੰਨਿਆ, ਤੁਸੀਂ ਜ਼ਬਾਨ ਦਿੱਤੀ ਹੈ, ਉਸ ਬਜ਼ੁਰਗ ਨੂੰ ਛੱਡ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ। ਪਰ ਜਿਹੜਾ ਸ਼ਖਸ ਮੇਰੇ ਕਮਰੇ ਤੱਕ ਪਹੁੰਚਿਆ, ਮੇਰੀ ਇੰਨੀ ਕੀਮਤੀ ਚੀਜ਼ ਚੋਰੀ ਕੀਤੀ ਹੈ, ਉਹਨੂੰ ਇੱਦਾਂ ਨਹੀਂ ਛੱਡਿਆ ਜਾ ਸਕਦਾ। ਇੱਕੋ ਸੂਰਤ ਦੇ ਵਿੱਚ ਇਹਦੀ ਖਲਾਸੀ ਹੋ ਸਕਦੀ ਹੈ। ਬਜ਼ੁਰਗ ਦੀਆਂ ਅੱਖਾਂ ਤੂੰ ਚਾਹੁੰਦਾ ਹੈ ਤਾਂ ਬਚ ਸਕਦੀਆਂ ਨੇ, ਪਰ ਤੈਨੂੰ ਆਪਣੀਆਂ ਅੱਖਾਂ ਦੇਣੀਆਂ ਪੈਣਗੀਆਂ। ਰਾਜਾ ਆਪਣੀ ਕੁੜੀ ਦੇ ਪਿਆਰ ਦੇ ਵਿੱਚ ਇੰਨਾ ਅੰਨਾ ਸੀ ਕਿ ਉਹਨੇ ਕੁੜੀ ਦੀ ਵੀ ਗੱਲ ਮੰਨ ਲਈ। ਨੌਜਵਾਨ ਨੇ ਸੀ ਨਾ ਕੀਤੀ, ਕਹਿਣ ਲੱਗਾ, ਮੈਂ ਆਪਣੀਆਂ ਅੱਖਾਂ ਦੇਣ ਨੂੰ ਤਿਆਰ ਹਾਂ, ਮੈਂ ਆਪਣੀ ਜਾਨ ਦੇਣ ਨੂੰ ਤਿਆਰ ਹਾਂ। ਤੁਸੀਂ ਵਾਅਦੇ ਦੇ ਮੁਤਾਬਕ ਉਸ ਬਜ਼ੁਰਗ ਨੂੰ ਰਿਹਾ ਕਰ ਦਿਓ। ਰਾਜੇ ਨੇ ਬਜ਼ੁਰਗ ਨੂੰ ਰਿਹਾ ਕਰ ਦਿੱਤਾ। ਅਗਲੇ ਦਿਨ
ਨੌਜਵਾਨ ਤੋਂ ਆਖਰੀ ਇੱਛਾ ਪੁੱਛੀ ਗਈ, ਤੇਰੇ ਕੋਲ ਆਖਰੀ ਇੱਛਾ? ਤੇ ਨੌਜਵਾਨ ਨੇ ਕਿਹਾ, ਮੈਂ ਇੱਕ ਵਾਰੀ ਰਾਜਕੁਮਾਰੀ ਨੂੰ ਮਿਲਣਾ ਚਾਹੁੰਦਾ। ਰਾਜਕੁਮਾਰੀ ਦੇ ਸਾਹਮਣੇ ਲੈ ਕੇ ਆਉਂਦਾ ਗਿਆ। ਨੌਜਵਾਨ ਕਹਿਣ ਲੱਗਾ, ਮੈਂ ਇਸ ਦੁਨੀਆ ਤੋਂ ਤੁਹਾਡੇ ਆਦੇਸ਼ ਦੇ ਨਾਲ ਜਾ ਰਿਹਾ, ਤੁਸੀਂ ਮੈਨੂੰ ਮਾਰ ਦੇਣਾ, ਮੈਨੂੰ ਇਸ ਚੀਜ਼ ਦਾ ਕੋਈ ਗਿਲਾ ਨਹੀਂ, ਪਰ ਮੈਂ ਜਾਣ ਤੋਂ ਪਹਿਲਾਂ ਤੁਹਾਨੂੰ ਕੁਛ ਕਹਿਣਾ ਚਾਹੁੰਦਾ। ਮੈਂ ਇਹ ਕਹਿਣਾ ਚਾਹੁੰਦਾ ਕਿ ਉਸ ਬਜ਼ੁਰਗ ਨੇ ਵਾਕਈ ਤੁਹਾਡੇ ਵੱਲ ਨਹੀਂ ਸੀ ਤੱਕਿਆ, ਪਰ ਇੱਕ ਗੁਨਾਹਗਾਰ ਸੀ ਉਸ ਬਾਜ਼ਾਰ ਦੇ ਵਿੱਚ ਜਿਹਨੇ ਤੁਹਾਨੂੰ ਵੇਖਿਆ, ਉਹ ਗੁਨਾਹਗਾਰ ਮੈਂ ਸੀ, ਇਸ ਕਰਕੇ ਮੈਂ ਇਸ ਸਜ਼ਾ ਦਾ ਹੱਕਦਾਰ ਹਾਂ, ਚਾਹੇ ਤੁਹਾਨੂੰ ਪਤਾ ਨਹੀਂ ਵੀ ਲੱਗਾ, ਪਰ ਮੈਂ ਆਪਣਾ ਇਹ ਜੁਰਮ ਕਬੂਲ ਕਰਦਾ। ਅਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇੰਨੀ ਖੂਬਸੂਰਤੀ ਅੱਜ ਤੋਂ ਪਹਿਲਾਂ ਮੈਂ ਕਦੀ ਦੁਨੀਆ 'ਤੇ ਨਹੀਂ ਵੇਖੀ। ਤੁਹਾਨੂੰ ਵੇਖਣ ਤੋਂ ਬਾਅਦ ਜੇ ਮੈਂ ਦੁਨੀਆ ਛੱਡ ਵੀ ਜਾਵਾਂ ਤਾਂ ਮੈਨੂੰ ਕੋਈ ਗਿਲਾ ਨਹੀਂ, ਸ਼ਾਇਦ ਇਸੇ ਕਰਕੇ ਹੱਸਦੇ ਹੱਸਦੇ ਮੈਂ ਸਜ਼ਾ ਵੀ ਕਬੂਲ ਕਰ ਲਈ। ਮੇਰੀਆਂ ਚਾਹੇ ਅੱਖਾਂ ਕੱਢੋ, ਚਾਹੇ ਮੈਨੂੰ ਜਾਨੋਂ ਮਾਰ ਦਿਓ, ਮੈਂ ਜੋ ਦੁਨੀਆ ਦੇ ਉੱਤੇ ਉਸ ਦਿਨ ਉਸ ਬਾਜ਼ਾਰ ਦੇ ਵਿੱਚ ਕ੍ਰਿਸ਼ਮਾ ਵੇਖਿਆ, ਉਸ ਤੋਂ ਬਾਅਦ ਮੈਂ ਉਸ ਤੋਂ ਘੱਟ ਕੁਛ ਕੀ ਵੇਖ ਸਕਦਾ, ਵੱਧ ਮੈਨੂੰ ਦਿਖਣਾ ਨਹੀਂ। ਕੁੱਲ ਮਿਲਾ ਕੇ ਰਾਜਕੁਮਾਰੀ ਸਾਹਿਬਾ, ਤੁਹਾਨੂੰ ਦੁਨੀਆ ਦਾ ਸਭ ਤੋਂ ਬਿਹਤਰ, ਸਭ ਤੋਂ ਵਧੀਆ ਹੁਸਨ ਮਿਲਿਆ, ਤੁਸੀਂ ਇਸ ਟਾਈਮ ਦੁਨੀਆ ਦੇ ਉੱਤੇ ਸਭ ਤੋਂ ਸੋਹਣੇ ਹੋ। ਪਹਿਲਾਂ ਮੈਨੂੰ ਲੱਗਦਾ ਸੀ ਕਿ ਰਾਜਕੁਮਾਰੀ ਦਾ ਦਿਮਾਗ ਖਰਾਬ ਹੈ, ਐਵੇਂ ਲੋਕਾਂ ਦੀਆਂ ਅੱਖਾਂ ਕਢਾਈ ਜਾਂਦੀ ਹੈ, ਪਰ ਮੈਂ ਹੁਣ ਕਹਾਂਗਾ ਰਾਜਕੁਮਾਰੀ ਬਿਲਕੁਲ ਠੀਕ ਕਰਦੀ ਹੈ। ਇੰਨੀ ਖੂਬਸੂਰਤੀ ਵੇਖਣ ਤੋਂ ਬਾਅਦ ਕਿਸੇ ਨੇ ਕੀ ਅੱਖਾਂ ਕਰਨੀਆਂ। ਨੌਜਵਾਨ ਨੇ ਰੱਜ ਕੇ ਰਾਜਕੁਮਾਰੀ ਦੀ ਤਾਰੀਫ ਕੀਤੀ। ਹੈਰਾਨੀ ਦੀ ਗੱਲ ਕਿ ਅਗਲੇ ਦਿਨ ਰਾਜਕੁਮਾਰ ਦੀ ਸਜ਼ਾ ਮਾਫ਼ ਕਰ ਦਿੱਤੀ ਗਈ। ਰਾਜਕੁਮਾਰੀ ਨੇ ਆਪਣੇ ਪਿਓ ਦੇ ਨਾਲ ਗੱਲ ਕੀਤੀ, ਆਪਣੇ ਪਿਓ ਨੂੰ ਮਨਾਇਆ, ਅਤੇ ਉਲਟਾ ਉਸ ਨੌਜਵਾਨ ਨੂੰ ਆਪਣਾ ਦਿਲ ਦੇ ਬੈਠੀ। ਪਿਓ ਨੇ ਪੁੱਛਿਆ, ਅਚਾਨਕ ਇਹ ਹਮਦਰਦੀ ਕਿਉਂ? ਤੇ ਰਾਜਕੁਮਾਰੀ ਕਹਿਣ ਲੱਗੀ, ਸ਼ਾਇਦ ਸਾਡੇ ਤੋਂ ਬੜੀ ਵੱਡੀ ਗਲਤੀ ਹੋ ਰਹੀ, ਸ਼ਾਇਦ ਸਾਡੇ ਤੋਂ ਬੜੀ ਵੱਡੀ ਭੁੱਲ ਹੋ ਰਹੀ। ਇਹ ਨੌਜਵਾਨ ਨੇ ਤਾਂ ਇੱਕ ਪਰਉਪਕਾਰੀ ਕੀਤੀ ਕਿਸੇ ਦੂਸਰੇ ਦੀਆਂ ਅੱਖਾਂ ਬਚਾਉਣ ਦੇ ਲਈ, ਉਹਦੇ ਵਿੱਚ ਆਪਣਾ ਤਾਂ ਉਹਦਾ ਕੋਈ ਸਵਾਰਥ ਨਹੀਂ ਸੀ, ਇਸ ਕਰਕੇ ਉਹਨੂੰ ਛੱਡ ਦੇਣਾ ਚਾਹੀਦਾ। ਰਾਜਾ ਖੁਸ਼ ਸੀ ਕਿ ਮੇਰੀ ਧੀ ਬੜੀ ਨਿਆਂਪ੍ਰੀ ਹੈ, ਮੇਰੀ ਧੀ ਨੇ ਕਿੱਡਾ ਸੋਹਣਾ ਫੈਸਲਾ ਲਿਆ, ਉਹ ਮੰਤਰੀਆਂ ਤੋਂ ਵਧਾਈਆਂ ਕਬੂਲ ਰਿਹਾ ਸੀ, ਵਾਹ ਵਾਹੀ ਕਬੂਲ ਰਿਹਾ ਸੀ, ਉਹਦੀ ਕੁੜੀ ਕਿੰਨੀ ਜ਼ਹੀਨ ਹੈ, ਕਿੰਨੀ ਸੋਹਣੀ ਉਹਦੀ ਸੋਚ ਹੈ, ਕਿੰਨੇ ਸੋਹਣਾ ਉਹਨੇ ਨਿਰਣਾ ਲਿਆ। ਪਰ ਇਸ ਲਈ ਇਹਦੇ ਵਿੱਚ ਸੱਚ ਇਹ ਸੀ ਕਿ ਰਾਜਕੁਮਾਰੀ ਦੀ ਕਦੀ ਕਿਸੇ ਨੇ ਸਿਫਤੀ ਨਹੀਂ ਸੀ ਕੀਤੀ। ਦੁਨੀਆ ਦੇ ਉੱਤੇ ਜਦੋਂ ਕਦੀ ਕਿਸੇ ਨੂੰ ਕੋਈ ਸਿਫਤ ਨਾ ਸੁਣੀ ਨੂੰ ਮਿਲੀ ਹੋਵੇ ਤਾਂ ਉਹਦਾ ਗੁੱਸਾ ਉਹ ਦੂਸਰਿਆਂ 'ਤੇ ਕੱਢਦਾ, ਓਨਾ ਕੁ ਵੱਡਾ ਗੁੱਸਾ ਕੱਢਦਾ ਜਿੰਨਾ ਕੁ ਵੱਡਾ ਉਹਦਾ ਰੁਤਬਾ ਹੁੰਦਾ। ਅਸਲ ਦੇ ਵਿੱਚ ਰਾਜਕੁਮਾਰੀ ਖੂਬਸੂਰਤ ਸੀ ਨਹੀਂ, ਉਹ ਬਦਸੂਰਤ ਸੀ। ਉਹ ਚਾਹੁੰਦੀ ਨਹੀਂ ਸੀ ਕਿ ਕਿਸੇ ਦੀ ਉਹਦੇ 'ਤੇ ਨਜ਼ਰ ਪਵੇ। ਉਹਦੇ ਮਾਂ ਪਿਓ ਯਾਨੀ ਕਿ ਰਾਜਾ ਅਤੇ ਰਾਣੀ ਤੋਂ ਇਲਾਵਾ ਕਦੀ ਕਿਸੇ ਨੇ ਰਾਜਕੁਮਾਰੀ ਨੂੰ ਵੇਖਿਆ ਹੀ ਨਹੀਂ ਸੀ ਉਹ ਕਿੱਦਾਂ ਦੀ। ਉਸ ਦਿਨ ਜਦੋਂ ਨੌਜਵਾਨ
ਉਹਦੇ ਕਮਰੇ ਦੇ ਵਿੱਚ ਪੱਥਰ ਚੋਰੀ ਕਰਨ ਗਿਆ ਤਾਂ ਉਸ ਚਾਨਣ ਦੇ ਵਿੱਚ ਉਹਦੇ ਮੁਖੜੇ 'ਤੇ ਨਜ਼ਰ ਪਈ। ਰਾਜਕੁਮਾਰੀ ਬਚਪਨ ਤੋਂ ਇਹ ਮੰਨ ਕੇ ਬੈਠੀ ਸੀ ਕੋਈ ਇਸ ਦੁਨੀਆਂ ਦੇ ਵਿੱਚ ਆਪਣਾ ਮੂੰਹ ਵਿਖਾਉਣ ਜੋਗੀ ਨਹੀਂ। ਉਹ ਆਪਣੇ ਆਪ ਨੂੰ ਇੰਨਾ ਕਰੂਪ ਮੰਨਦੀ ਸੀ। ਪਹਿਲੀ ਵਾਰ ਕਿਸੇ ਬਗਾਨੇ ਦੇ ਮੂੰਹੋਂ, ਕਿਸੇ ਨੌਜਵਾਨ ਦੇ ਮੂੰਹੋਂ ਉਹਨੂੰ ਆਪਣੀ ਤਾਰੀਫ ਸੁਣਨ ਨੂੰ ਮਿਲੀ ਤੇ ਉਸ ਦੋ ਘੜੀਆਂ ਦੀ ਕੀਤੀ ਉਸ ਨੌਜਵਾਨ ਦੀ ਤਾਰੀਫ ਨੇ ਰਾਜਕੁਮਾਰੀ ਦੀ ਸੋਚ ਬਦਲ ਕੇ ਰੱਖ ਦਿੱਤੀ। ਹੁਣ ਜ਼ਰਾ ਸੋਚੋ, ਕੋਈ ਸਾਡੇ ਪਾਸ ਆਸ ਪਾਸ ਵੀ ਇੱਦਾਂ ਹੋਵੇ ਜਿਹਨੇ ਸਾਨੂੰ ਕਦੀ ਦੱਸਿਆ ਨਾ ਹੋਵੇ, ਤੁਹਾਨੂੰ ਪਤਾ ਨਾ ਹੋਵੇ, ਪਰ ਉਹਦੀ ਕਦੀ ਕਿਸੇ ਨੇ ਤਾਰੀਫ ਹੀ ਨਾ ਕੀਤੀ ਹੋਵੇ। ਬੜੇ ਨੇ ਸਾਡੇ ਆਸ ਪਾਸ, ਯਾਰਾਂ ਦੋਸਤਾਂ ਦੇ ਵਿੱਚ, ਪਰਿਵਾਰ ਦੇ ਵਿੱਚ, ਬੱਚਿਆਂ 'ਚ, ਭੈਣ ਭਰਾਵਾਂ 'ਚ, ਇਸ ਸਮਾਜ ਦੇ ਵਿੱਚ ਤੁਹਾਡੇ ਆਸ ਪਾਸ ਕਿੰਨੇ ਉਹ ਲੋਕ ਹੋਣਗੇ ਜਿਨ੍ਹਾਂ ਦੀ ਕਦੀ ਤੁਸੀਂ ਤਾਰੀਫ ਹੀ ਨਹੀਂ ਕੀਤੀ। ਜ਼ਰੂਰੀ ਨਹੀਂ ਕਿ ਉਹਨਾਂ ਦੇ ਰੂਪ ਦੇ ਪੱਖੋਂ, ਉਹਨਾਂ ਦੇ ਕੰਮ ਦੇ ਪੱਖੋਂ, ਉਹਨਾਂ ਦੇ ਸੁਭਾਅ ਦੇ ਪੱਖੋਂ, ਜੇਕਰ ਇਨਸਾਨ ਨੂੰ ਤਾਰੀਫ ਸੁਣਨ ਨੂੰ ਨਾ ਮਿਲੇ ਤਾਂ ਉਹ ਕਿਹੜੀ ਹੱਦ ਤੱਕ ਪਹੁੰਚ ਜਾਂਦਾ। ਇਹ ਸ਼ਾਇਦ ਅਸੀਂ ਅਖਬਾਰਾਂ ਦੇ ਵਿੱਚ ਵੀ ਬੜੀ ਬੜੀ ਪੜ੍ਹਿਆ। ਦਿਮਾਗ ਦਾ ਸੰਤੁਲਨ ਇੰਨਾ ਕੁ ਜ਼ਿਆਦਾ ਵਿਗੜ ਜਾਂਦਾ ਕਿ ਇਨਸਾਨ ਇਨਸਾਨ ਨੂੰ ਮਾਰਨ ਤੱਕ ਆ ਜਾਂਦਾ, ਜੇ ਮੈਂ ਨਹੀਂ ਤਾਂ ਕੋਈ ਵੀ ਨਹੀਂ। ਇਨਸਾਨ ਨੂੰ ਚੰਗਾ ਲੱਗਦਾ ਉਹਦੀ ਕੋਈ ਤਾਰੀਫ ਕਰੇ, ਉਹਨੂੰ ਵਧੀਆ ਲੱਗਦਾ ਕਿ ਉਹ ਦੁਨੀਆ 'ਚ ਬਾਕੀਆਂ ਦੇ ਨਾਲੋਂ ਬਿਹਤਰ ਹੈ। ਇਸ ਕਰਕੇ ਇਹਦੇ ਵਿੱਚ ਕੁਛ ਜਾਂਦਾ ਵੀ ਨਹੀਂ, ਅਤੇ ਇੰਨਾ ਕੁ ਤਾਂ ਅਸੀਂ ਆਪਣਿਆਂ ਦੇ ਲਈ ਜ਼ਰੂਰ ਕਰ ਸਕਦੇ ਹਾਂ। ਇੱਕ ਦੂਸਰੇ ਦੀ ਆਪਾਂ ਸਿਫਤ ਕਰਦੇ ਰਿਹਾ ਕਰੀਏ, ਤਾਰੀਫ ਕਰਦੇ ਰਿਹਾ ਕਰੀਏ, ਕਦੀ ਕਿਸੇ ਨੂੰ ਇੱਦਾਂ ਦੇ ਬੋਲ ਨਾ ਬੋਲੀਏ ਕਿ ਉਹਦੇ ਵਿੱਚ ਹੀਣ ਭਾਵਨਾ ਆਵੇ, ਉਹਨੂੰ ਲੱਗੇ ਕਿ ਮੈਂ ਦੂਸਰਿਆਂ ਦੇ ਨਾਲੋਂ ਊਣਾ, ਉਹਨੂੰ ਨਾ ਇੱਦਾਂ ਲੱਗੇ ਕਿ ਦੂਸਰਿਆਂ ਦੇ ਨਾਲੋਂ ਉਹ ਘੱਟ ਸੋਹਣਾ ਕਰੂਪ ਆ। ਜੇ ਇੱਕ ਵਾਰੀ ਕਿਸੇ ਦੇ ਮਨ ਦੇ ਵਿੱਚ ਇਹ ਗੱਲ ਬਹਿ ਗਈ ਤਾਂ ਪਤਾ ਨਹੀਂ ਉਹਨੇ ਕਿਹੜੇ ਵਿਨਾਸ਼ ਵੱਲ ਲੈ ਕੇ ਜਾਣਾ। ਤਾਰੀਫ ਦੇ ਵਿੱਚ ਉਲਟਾ ਇੰਨਾ ਬਾਲਿਆ ਕਿ ਤੁਸੀਂ ਕਿਸੇ ਨੂੰ ਵੀ ਆਪਣਾ ਕਰ ਸਕਦੇ ਹੋ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: हांजी रेडियो
3: हमारी लव स्टोरी तो लेजेंडरी बन गई।
4: लेजेंडरी लव स्टोरीज की ही तो एंडिंग ट्रैजिक होती है।
5: फ्रॉम द मेकर्स ऑफ रॉकी और रानी की प्रेम कहानी धर्मा प्रोडक्शंस प्रेजेंट्स चांद मेरा दिल। वॉच अनन्या पांडे एंड लक्ष्य इन चांद मेरा दिल कमिंग टू सिनेमाज ऑन May 22nd।
6: चांद मेरा दिल चांद मेरा दिल।
7: सुनो जी गड्डी अक्षरा ज्वेलर्स वाल ले लो।
8: ओ जो हुकम मेरी सरकार।
7: ओ आ किधर हैरी स्पार्क वाल जाना तुसी आ किथे जा रहे हो।
8: अक्षरा ज्वेलर्स दी दूजी लोकेशन रिवर्स तंच।
7: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे।
8: आहो जी आहो
7: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
9: ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਰੇਡੀਓ ਹਾਂਜੀ 1674 ਏਐਮ ਦੇ ਉੱਤੇ ਮੈਂ ਗੌਤਮ ਕਪਿਲ ਅੱਜ ਸ਼ਾਮ ਦੀਆਂ ਯਾਨੀ ਕਿ 18 May 2026 ਸੋਮਵਾਰ ਦੇ ਦਿਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ ਜਿੱਥੇ ਇੱਕ ਏਅਰ ਸ਼ੋਅ ਦੇ ਦਰਮਿਆਨ ਦੋ ਲੜਾਕੂ ਹਵਾਈ ਜਹਾਜ਼ ਹਵਾ ਦੇ ਵਿੱਚ ਆਪਸ ਦੇ ਵਿੱਚ ਟਕਰਾ ਗਏ। ਗਨੀਮਤ ਇਹ ਰਹੀ ਕਿ ਜੈੱਟ ਤੋਂ ਸਾਰੇ ਏਅਰ ਕਰੂ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਬਾਹਰ ਕੱਢ ਲਿਆ ਗਿਆ ਸੀ। ਇਹ ਹਾਦਸਾ ਐਤਵਾਰ ਦੇ ਦਿਨ ਹੋਇਆ ਜੋ ਗਨ ਫਾਈਟਰ ਸਕਾਇਰਸ ਏਅਰ ਸ਼ੋਅ ਦੇ ਆਖਰੀ ਦਿਨ ਦਾ ਸੀ। ਇੱਥੇ EA-18G ਜੈੱਟ ਆਪਸ ਦੇ ਵਿੱਚ ਟਕਰਾਏ ਜਿਸ ਤੋਂ ਬਾਅਦ ਚਾਰੋ ਕਰੂ ਮੈਂਬਰ ਸੁਰੱਖਿਅਤ ਬਾਹਰ ਆ ਗਏ। ਹਾਦਸੇ ਤੋਂ ਬਾਅਦ ਜਹਾਜ਼ਾਂ ਨੂੰ ਅੱਗ ਲੱਗ ਗਈ। ਬੇਸ ਨੂੰ ਥੋੜ੍ਹੀ ਦੇਰ ਦੇ ਲਈ ਬੰਦ ਵੀ ਕਰ ਦਿੱਤਾ ਗਿਆ। ਏਅਰ ਸ਼ੋਅ ਦੇ ਬਾਕੀ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਔਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਮਾਊਂਟ ਏਅਰ ਫੋਰਸ ਬੇਸ ਗਨ ਫਾਈਟਰਸ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਇਸ ਘਟਨਾ ਦੇ ਵਿੱਚ ਸ਼ਾਮਲ ਸਾਰੇ ਮਹਿਮਾਨਾਂ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਧੀਰਜ ਦੇ ਨਾਲ ਸਹਿਯੋਗ ਦਿੱਤਾ। ਦੱਸ ਦਈਏ ਕਿ ਅਮਰੀਕੀ ਨੇਵੀ ਦੇ ਮੁਤਾਬਕ ਇਹਨਾਂ ਜੈੱਟ ਦੀ ਕੀਮਤ ਲਗਭਗ $7 crore ਅਮਰੀਕੀ ਡਾਲਰ ਦੇ ਵਿੱਚ ਦੱਸ ਰਹੇ ਹਨ। ਦੱਸੀ ਜਾ ਰਹੀ ਹੈ ਇਸ ਤੋਂ ਪਹਿਲਾਂ 2018 'ਚ ਵੀ ਗਨ ਫਾਈਟਰ ਸਕਾਇਰਸ ਏਅਰ ਸ਼ੋਅ ਦੇ ਵਿੱਚ ਇੱਕ ਗਲਾਈਡਰ ਪਾਇਲਟ ਦੀ ਦੁਰਘਟਨਾ ਦੇ ਵਿੱਚ ਮੌਤ ਹੋ ਗਈ ਸੀ। ਅਮਰੀਕਾ ਤੇ ਈਰਾਨ ਦੇ ਦਰਮਿਆਨ ਜੰਗਬੰਦੀ ਜਾਰੀ ਹੈ ਪਰ ਹਾਲੇ ਤੱਕ ਸੰਘਰਸ਼ ਪੱਕੇ ਤੌਰ ਦੇ ਉੱਤੇ ਰੁਕਿਆ ਨਹੀਂ ਹੈ। ਹੁਣ ਅਮਰੀਕੀ ਸਦਰ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸਮਾਂ ਨਿਕਲਦਾ ਜਾ ਰਿਹਾ ਹੈ ਜੰਗ ਖਤਮ ਕਰਨ ਦੇ ਲਈ। ਗੱਲਬਾਤ ਵਿਚਾਲੇ ਲਟਕੀ ਪਈ ਹੈ। ਡੋਨਾਲਡ ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਘੜੀ ਦੀ ਸੂਈਆਂ ਤੇਜ਼ੀ ਦੇ ਨਾਲ ਟਿਕ ਟਿਕ ਟਿਕ ਟਿਕ ਕਰ ਰਹੀਆਂ ਨੇ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਈਰਾਨ ਦਾ ਸਮਾਂ ਨਿਕਲ ਰਿਹਾ। ਉਹਨਾਂ ਨੂੰ ਤੁਰੰਤ ਕਦਮ ਚੁੱਕਣੇ ਹੋਣਗੇ ਵਰਨਾ ਉਹਨਾਂ ਦੇ ਕੋਲ ਸਮਾਂ ਨਹੀਂ ਬਚੇਗਾ। ਦੂਸਰੇ ਪਾਸੇ ਈਰਾਨੀ ਮੀਡੀਆ ਨੇ ਦੱਸਿਆ ਕਿ ਅਮਰੀਕਾ ਨੇ ਈਰਾਨ ਦੇ ਤਾਜ਼ਾ ਪ੍ਰਸਤਾਵ ਦੇ ਉੱਤੇ ਕੋਈ ਵੀ ਕਦਮ ਨਹੀਂ ਚੁੱਕਿਆ। ਮੇਹਰ ਨਿਊਜ਼ ਏਜੰਸੀ ਦੇ ਮੁਤਾਬਕ ਅਮਰੀਕਾ ਦਾ ਸਮਝੌਤਾ ਨਾ ਕਰਨਾ ਗੱਲਬਾਤ ਨੂੰ ਰੁਕਾਵਟ ਦੇ ਵੱਲ ਹੀ ਲੈ ਕੇ ਜਾ ਰਿਹਾ। ਬੀਤੇ ਹਫ਼ਤੇ ਹੀ ਈਰਾਨ ਨੇ ਅਮਰੀਕਾ ਦੀਆਂ ਕੁਝ ਮੰਗਾਂ ਨੂੰ ਖਾਰਜ ਕਰ ਦਿੱਤਾ ਸੀ। ਉਦੋਂ ਵੀ ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜੰਗਬੰਦੀ ਲਾਈਫ ਸਪੋਰਟ ਦੇ ਉੱਤੇ ਚੱਲ ਰਹੀ ਹੈ। ਉੱਧਰ ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਕਿ ਇਹਨਾਂ ਦਿਨਾਂ ਦੇ ਵਿੱਚ ਯੂਰਪ ਦੌਰੇ ਦੇ ਉੱਤੇ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵੀਡਨ ਦੇ ਵਿੱਚ ਰਾਇਲ ਆਰਡਰ ਆਫ ਪੋਲਰ ਸਟਾਰ ਕਮਾਂਡਰ ਗ੍ਰੈਂਡ ਕ੍ਰਾਸ ਦਾ ਸਨਮਾਨ ਦਿੱਤਾ ਗਿਆ। ਇਹ ਸਵੀਡਨ ਦਾ ਸਿਖਰਲਾ ਨਾਗਰਿਕ ਸਨਮਾਨ ਹੈ ਜੋ ਕਿ ਦੇਸ਼ ਕਿਸੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰ ਪ੍ਰਮੁੱਖ ਨੂੰ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਸਵੀਡਨ ਦੇ ਗਿਓਂਤਰਬਰਗ ਸ਼ਹਿਰ ਦੇ ਵਿੱਚ ਇਹ ਸਨਮਾਨ ਦਿੱਤਾ ਗਿਆ। ਇੱਥੇ ਪ੍ਰਧਾਨ ਮੰਤਰੀ ਮੋਦੀ 31ਵੇਂ ਜਿਹੜਾ ਇਹ ਸਨਮਾਨ ਹਾਸਲ ਕਰ ਚੁੱਕੇ ਨੇ। ਅਸਲ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨਿੱਜੀ ਤੌਰ ਦੇ ਉੱਤੇ 31 ਇੰਟਰਨੈਸ਼ਨਲ ਜਿਹੜੇ ਐਕਲੋਡਸ ਨੇ ਉਹ ਹਾਸਲ ਕਰ ਚੁੱਕੇ ਨੇ। ਮੋਦੀ ਦੇ ਸਨਮਾਨ ਦੇ ਵਿੱਚ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਸਨ ਸਨੇ ਕਈ ਨੇਤਾ ਵੀ ਮੌਜੂਦ ਰਹੇ। ਦੱਸ ਦਈਏ ਕਿ ਰਾਇਲ ਆਰਡਰ ਆਫ ਦੀ ਪੋਲਰ ਸਟਾਰ ਦੀ ਸ਼ੁਰੂਆਤ ਸਾਲ 1748 ਦੇ ਵਿੱਚ ਹੋਈ ਸੀ। ਇਸ ਦਾ ਮਕਸਦ ਸਵੀਡਨ ਜਾਂ ਸਵੀਡਨ ਦੇ ਹਿੱਤਾਂ ਦੇ ਲਈ ਕੀਤੇ ਗਏ ਕੰਮਾਂ ਨੂੰ ਪਛਾਣ ਦੇਣਾ ਸੀ। ਖਾਸ ਤੌਰ ਦੇ ਉੱਤੇ ਜਨਤਕ ਗਤੀਵਿਧੀਆਂ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਅਤੇ ਉਹਨਾਂ ਲੋਕਾਂ ਨੂੰ ਜਿਹੜੇ ਜ਼ਿੰਮੇਵਾਰੀ ਦੇ ਨਾਲ ਸਵੀਡਨ ਦਾ ਸਾਥ ਨਿਭਾਉਂਦੇ ਨੇ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਕੇਰਲ ਤੋਂ, ਜਿੱਥੇ ਕੇਰਲ ਦੇ ਨਵੇਂ ਮੁੱਖ ਮੰਤਰੀ ਦੇ ਤੌਰ ਦੇ ਉੱਤੇ VD ਸਤੀਸ਼ਨ ਇੱਕ ਸ਼ਾਨਦਾਰ ਸਮਾਰੋਹ ਦੇ ਵਿੱਚ ਅੱਜ ਅਹੁਦੇ ਦੇ ਰੂਪ ਦੇ ਵਿੱਚ ਸਹੁੰ ਚੁੱਕਣਗੇ। ਉਹਨਾਂ ਦੀ ਕੈਬਨਿਟ ਨੂੰ ਵੀ ਅੰਤਿਮ ਰੂਪ ਦੇ ਦਿੱਤਾ ਗਿਆ ਜਿਸ ਦੇ ਵਿੱਚ ਕੁੱਲ 20 ਮੰਤਰੀ ਨੇ। ਸਰਕਾਰ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ ਹੀ ਸਤੀਸ਼ਨ ਨੇ ਸਾਦਗੀ ਤੇ ਸਰਕਾਰੀ ਖਰਚਿਆਂ ਦੇ ਵਿੱਚ ਕਟੌਤੀ ਦਾ ਮਜ਼ਬੂਤ ਸੰਦੇਸ਼ ਦਿੰਦਿਆਂ ਹੋਇਆਂ ਲੋਕਾਂ ਦਾ ਦਿਲ ਜਿੱਤ ਲਿਆ ਸੀ। ਸਤੀਸ਼ਨ ਮੰਤਰੀ ਮੰਡਲ ਦੀ ਸਭ ਤੋਂ ਵੱਡੀ ਖਾਸੀਅਤ 14 ਨਵੇਂ ਮੰਤਰੀਆਂ ਨੂੰ ਸ਼ਾਮਲ ਕਰਨਾ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦੇ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਸੀਨੀਅਰ ਕਾਂਗਰਸੀ ਨੇਤਾ ਰਮੇਸ਼ ਚੇਨੀਥਲਾ ਨੂੰ ਵੀ ਇਸ ਕੈਬਨਿਟ ਦਾ ਹਿੱਸਾ ਬਣਾਇਆ ਗਿਆ। ਨਵੇਂ ਮੰਤਰੀਆਂ ਦੀ ਸੂਚੀ 'ਚ PC ਵਿਸ਼ਨੂਨਾਥ, ਰੋਜ਼ੀ ਐਮ ਜੌਨ, ਬਿੰਦੂ ਕ੍ਰਿਸ਼ਨਾ, ਟੀ ਸਦੀਕੀ, ਕੇ ਤੁਲਸੀ, ਓਜੇ ਜਨੀਸ਼ ਵਰਗੇ ਪ੍ਰਮੁੱਖ ਕਾਂਗਰਸੀ ਨੇਤਾ ਸ਼ਾਮਲ ਹੋਣਗੇ। ਤ੍ਰਿਵਨੰਤਪੁਰਮ ਤੋਂ ਰਾਧਾ ਕ੍ਰਿਸ਼ਨਨ ਨੂੰ ਵਿਧਾਨ ਸਭਾ ਸਪੀਕਰ ਤੇ ਸ਼ਨੀਮੋਲ ਉਸਮਾਨ ਨੂੰ ਡਿਪਟੀ ਸਪੀਕਰ ਦੀ ਜ਼ਿੰਮੇਵਾਰੀ ਸੰਭਾਲੀ ਗਈ ਹੈ। ਕਾਂਗਰਸ ਪਾਰਟੀ ਦੇ ਇੱਕ ਮੁੱਖ ਸਹਿਯੋਗੀ ਧੜੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਯਾਨੀ IUML ਨੂੰ 5 ਕੈਬਨਿਟ ਅਹੁਦੇ ਦਿੱਤੇ ਗਏ ਨੇ। ਇਸ ਦੇ ਵਿੱਚ PK ਕੋਨਾਲਕੁਟੀ, KM ਸ਼ਾਜ਼ੀ, V ਅਬਦੁਲ ਗਫੂਰ, N ਸ਼ਮਸੂਦੀਨ ਤੇ PK ਬਸ਼ੀਰ ਸ਼ਾਮਲ ਨੇ। ਇਸ ਤੋਂ ਇਲਾਵਾ ਕੇਰਲ ਕਾਂਗਰਸ ਜੋਸਫ ਤੋਂ ਮੋਨਸ ਜੋਸਫ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਤੋਂ ਸ਼ੀਬੂ ਬੇਬੀ ਜੌਨ ਤੇ ਕੇਰਲ ਕਾਂਗਰਸ ਜੈਕਬ ਤੋਂ ਅਨੂਪ ਜੈਕਬ ਨੂੰ, ਕਮਿਊਨਿਸਟ ਮਾਰਕਸਵਾਦੀ ਪਾਰਟੀ ਤੋਂ CP ਜੌਨ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਦਿੱਤੀ ਗਈ ਹੈ। ਕੁਝ ਇੱਕ ਹਾਦਸਿਆਂ ਦੇ ਨਾਲ ਜੁੜੀਆਂ ਖਬਰਾਂ ਵੀ ਸਾਂਝੀਆਂ ਕਰਦੇ ਚੱਲੀਏ। ਬਿਹਾਰ ਦੇ ਸਾਸਾਰਾਮ ਰੇਲਵੇ ਸਟੇਸ਼ਨ ਦੇ ਉੱਤੇ ਅੱਜ ਸਵੇਰ ਵੇਲੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਪਲੈਟਫਾਰਮ ਨੰਬਰ 6 ਦੇ ਉੱਤੇ ਖੜੀ ਇੱਕ ਪੈਸੇਂਜਰ ਟ੍ਰੇਨ ਦੇ ਡੱਬੇ ਦੇ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਦੀ ਇਹ ਘਟਨਾ ਅੱਜ ਸਵੇਰੇ ਤੜਕੇ ਭਾਰਤੀ ਸਮੇਂ ਦੇ ਮੁਤਾਬਕ 6 ਵਜੇ ਦੇ ਆਸ ਪਾਸ ਵਾਪਰੀ। ਟ੍ਰੇਨ ਸੰਖਿਆ 5-3-2-1-2 ਦੇ ਵਿੱਚ ਇਹ ਲੱਗੀ ਅੱਗ ਸੀ ਜੋ ਕਿ ਸਾਸਾਰਾਮ ਤੋਂ ਪਟਨਾ ਜਾਣ ਦੇ ਲਈ ਤਿਆਰ ਖੜੀ ਸੀ। ਟ੍ਰੇਨ ਦੀ ਬੋਗੀ ਦੇ ਵਿੱਚੋਂ ਅੱਗ ਦੀਆਂ ਤੇਜ਼ ਲਪਟਾਂ ਅਤੇ ਧੂੰਆਂ ਉੱਠਦਾ ਦੇਖਦਿਆਂ ਮੌਜੂਦ ਯਾਤਰੀਆਂ ਨੇ ਹਫੜਾ ਦਫੜੀ ਮਚਾ ਦਿੱਤੀ। ਹਾਲਾਂਕਿ ਇਸ ਦਰਮਿਆਨ ਦਹਿਸ਼ਤ ਜ਼ਰੂਰ ਫੈਲ ਗਈ ਪਰ ਕੋਈ ਵੱਡੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ। ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਰੇਲਵੇ ਕਰਮਚਾਰੀਆਂ ਨੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਪਲੈਟਫਾਰਮ ਨੂੰ ਸਾਫ਼ ਕਰ ਦਿੱਤਾ ਔਰ ਰਾਹਤ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ। ਪਰ ਦੂਸਰੇ ਪਾਸੇ ਇੱਕ ਹਾਦਸਾ ਜੋ ਕਿ ਉੱਤਰ ਪ੍ਰਦੇਸ਼ ਦੇ ਫਤਿਹਪੁਰ ਅਤੇ ਅਯੋਧਿਆ ਜ਼ਿਲ੍ਹਿਆਂ ਦੇ ਵਿੱਚ ਵਗਦੀ ਨਦੀਆਂ ਦੇ ਵਿੱਚੋਂ ਹੋਇਆ ਹੈ ਜਿੱਥੇ ਨਹਾਉਣ ਗਏ ਹਾਦਸਿਆਂ ਦੇ ਦਰਮਿਆਨ 7 ਨੌਜਵਾਨਾਂ ਦੀ ਡੁੱਬਣ ਦੇ ਨਾਲ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਉੱਤਰੀ ਭਾਰਤ ਸਣੇ ਉੱਤਰ ਪ੍ਰਦੇਸ਼, ਬਿਹਾਰ ਤੋਂ ਲੈ ਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ ਦੇ ਵਿੱਚ ਗਰਮੀ ਦਾ ਪੂਰਾ ਪ੍ਰਕੋਪ ਹੈ। ਅਜਿਹੇ ਦੇ ਵਿੱਚ ਨੌਜਵਾਨ ਐਤਵਾਰ ਦੇ ਦਿਨ ਗਰਮੀ ਦੇ ਉਹ ਬਚਾਅ ਦੇ ਖਾਤਰ ਨਹਿਰ ਦੇ ਵਿੱਚ ਨਹਾਉਣ ਗਏ ਸੀ। ਫਤਿਹਪੁਰ ਜ਼ਿਲ੍ਹੇ ਦੇ ਲਲੌਲੀ ਥਾਣੇ ਦੇ ਵਿੱਚ ਮੈਚ ਖੇਡ ਕੇ ਪਰਤ ਰਹੇ ਨਾਲ 6 ਨੌਜਵਾਨਾਂ ਨੇ ਰਿੰਦ ਨਦੀ ਦੇ ਵਿੱਚ ਨਹਾਉਣ ਦੇ ਲਈ ਜਦੋਂ ਛਾਲ ਮਾਰੀ 4 ਨੌਜਵਾਨ ਪਾਣੀ ਦੇ ਵਿੱਚ ਡੁੱਬ ਗਏ। ਸਥਾਨਕ ਪਿੰਡ ਵਾਸੀਆਂ ਨੇ ਕਾਫ਼ੀ ਮੁਸ਼ਕਤ ਦੇ ਨਾਲ ਕੁਝ ਲਾਸ਼ਾਂ ਬਰਾਮਦ ਕੀਤੀਆਂ। 2 ਨੌਜਵਾਨਾਂ ਨੂੰ ਬਚਾਅ ਵੀ ਲਿਆ ਗਿਆ। ਉੱਧਰ ਅਯੋਧਿਆ ਜ਼ਿਲ੍ਹੇ ਦੇ ਵਿੱਚ ਸਰਊ ਨਦੀ ਦੇ ਅੰਦਰ ਨਹਾਉਣ ਗਏ 3 ਲੜਕਿਆਂ ਦੀ ਮੌਤ ਹੋ ਗਈ। ਗੋਤਾਖੋਰਾਂ ਨੇ ਲਾਸ਼ਾਂ ਹੀ ਬਰਾਮਦ ਕੀਤੀਆਂ। ਘਟਨਾਵਾਂ ਤੋਂ ਬਾਅਦ ਦੋਵਾਂ ਜ਼ਿਲ੍ਹਿਆਂ ਦੇ ਵਿੱਚ ਸੋਗ ਦੀ ਲਹਿਰ ਹੈ। ਉੱਥੇ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਹੁਣ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਆਰਥਿਕਤਾ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ। ਆਸਟ੍ਰੇਲੀਅਨ ਬਿਜ਼ਨਸਿਸ ਹੁਣ ਆਪਣੇ ਸਟਾਫ ਨੂੰ ਬੜਾ ਸੋਚ ਸਮਝ ਕੇ ਹਾਇਰ ਕਰਨਗੇ। ਨਵੀਂ ਰਿਸਰਚ ਦੇ ਵਿੱਚ ਪਤਾ ਚੱਲਿਆ ਹੈ ਕਿ ਖਾਸ ਤੌਰ ਦੇ ਉੱਤੇ ਕੈਜੂਅਲ ਵਰਕਰਸ ਨੂੰ ਹੀ ਰੱਖਿਆ ਜਾਏਗਾ। ਪੱਕਾ ਵਾਅਦਾ ਕਿਸੇ ਦੇ ਨਾਲ ਨਾ ਹੀ ਕੀਤਾ ਜਾਵੇ, ਇਸ ਤੋਂ ਕੰਪਨੀਆਂ ਬਚ ਰਹੀਆਂ ਨੇ। ਆਸਟ੍ਰੇਲੀਆ 'ਚ ਕੈਜੂਅਲ ਨੌਕਰੀਆਂ ਦੀ ਭਰਮਾਰ ਹੋ ਜਾਏਗੀ। ਇਹ ਵੀ ਦਾਅਵਾ ਵਰਕਪਲੇਸ ਪਲੈਟਫਾਰਮ ਇੰਪਲੋਇਮੈਂਟ ਹੀਰੋ ਦੀ ਤਰਫ ਤੋਂ ਆਪਣੀ ਤਾਜ਼ਾ ਰਿਪੋਰਟ ਦੇ ਵਿੱਚ ਕੀਤਾ ਗਿਆ। ਰਿਪੋਰਟ ਦੇ ਵਿੱਚ ਇੱਕ ਇਸ਼ਾਰਾ ਵੀ ਦਿੱਤਾ ਗਿਆ ਹੈ ਕਿ ਜਿੱਥੇ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ ਕੰਟਰੈਕਟ ਬੇਸਡ ਨੌਕਰੀਆਂ ਨੇ ਉਹਨਾਂ ਦੀ ਭਰਮਾਰ ਵਧੀ ਹੈ, ਉੱਥੇ ਕੈਜੂਅਲ ਵਰਕ ਜਿਹੜਾ ਉਹ 11% ਵਧਿਆ। ਹਰ ਸਾਲ ਇਹ ਵੱਧ ਰਿਹਾ। ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ 23,000 ਬਿਜ਼ਨਸਿਸ ਤੋਂ ਇਕੱਠੇ ਕੀਤੇ ਡੇਟਾ ਜਿਸ ਦੇ ਵਿੱਚ 1.7 million ਕਰਮਚਾਰੀ ਵੀ ਕੰਮ ਕਰਦੇ ਨੇ, ਉਹਨਾਂ ਦੀਆਂ ਜਾਣਕਾਰੀਆਂ ਦੇ ਮੁਤਾਬਕ ਐਸਾ ਕੁਛ ਇਹ ਅਸਰ ਬਣ ਰਿਹਾ ਆਸਟ੍ਰੇਲੀਆ 'ਚ ਕਿ ਲੋਕ ਪੱਕੀਆਂ ਨੌਕਰੀਆਂ ਤੋਂ ਬਚ ਰਹੇ ਨੇ ਅਤੇ ਕੰਪਨੀਆਂ ਵੀ ਪੱਕੀਆਂ ਨੌਕਰੀਆਂ ਦੇਣ ਤੋਂ ਗੁਰੇਜ਼ ਕਰ ਰਹੀਆਂ ਨੇ। ਇੱਕ ਸਰਵੇਖਣ ਸਾਹਮਣੇ ਆਇਆ। ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਸਰਵੇਖਣ ਹੁੰਦੇ ਰਹਿੰਦੇ ਨੇ। ਫਰੈਸ਼ ਵਾਟਰ ਸਟਰੈਟੇਜੀ ਦੀ ਤਰਫ ਤੋਂ ਇਹ ਸਰਵੇਖਣ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਬਹੁਤ ਅਲੱਗ ਅਲੱਗ ਸਵਾਲ ਵੀ ਪੁੱਛੇ ਗਏ ਨੇ ਜਿਵੇਂ ਮਹਿੰਗਾਈ, ਨੌਕਰੀਆਂ, ਇਸ ਤੋਂ ਇਲਾਵਾ ਦੇਸ਼ ਦਾ ਭਵਿੱਖ ਅਤੇ ਵਨ ਨੇਸ਼ਨ ਪਾਰਟੀ ਨੂੰ ਕਿਵੇਂ ਦੇਖਦੇ ਹੋ। ਇੱਥੋਂ ਤੱਕ ਕਿ ਗ੍ਰੀਨਸ ਪਾਰਟੀ ਦੇ ਵੋਟਰਸ ਨੇ ਵੀ ਇਹ ਮੰਨਿਆ ਹੈ ਕਿ ਦੇਸ਼ ਦੇ ਵਿੱਚ ਹੁਣ ਆਉਣ ਵਾਲੇ ਸਾਲਾਂ ਦੇ ਅੰਦਰ ਡੋਮੈਸਟਿਕ ਆਇਲ ਅਤੇ ਗੈਸ ਦੀ ਪ੍ਰੋਡਕਸ਼ਨ ਨੂੰ ਵਧਾਉਣਾ ਹੋਏਗਾ। ਆਸਟ੍ਰੇਲੀਆ ਉਸ ਲਿਹਾਜ਼ ਦੇ ਨਾਲ ਇਹ ਪ੍ਰੋਡਕਸ਼ਨ ਜਾਂ ਇਹ ਉਤਪਾਦਨ ਨਹੀਂ ਕਰਦਾ ਜਿੰਨੇ ਖਜ਼ਾਨੇ ਆਸਟ੍ਰੇਲੀਆ ਦੇ ਕੋਲ ਭਰੇ ਪਏ ਨੇ। ਹੈਰਾਲਸਨ ਦੀ ਖਬਰ ਦੇ ਮੁਤਾਬਕ ਸਟੇਟ ਆਫ ਹੋਰਮੋਜ਼ ਦੇ ਵਿੱਚ ਜੋ ਇਸ ਵਕਤ ਹਾਲਾਤ ਬਣੇ ਨੇ ਉਸ ਨੂੰ ਦੇਖਦਿਆਂ ਹੋਇਆਂ ਜ਼ਿਆਦਾਤਰ ਲੋਕ ਜਿਹੜੇ ਨੇ ਜਾਂ ਵੋਟਰਸ ਕਹਿ ਲਈਏ ਉਹ ਇਸ ਗੱਲ ਦੇ ਹੱਕ ਦੇ ਵਿੱਚ ਨੇ। 71 फीसद वोटरां ने इस गल की हमायत की है कि हाँ आस्ट्रेलिया नू अपने उत्पादों के उत्ते होर निर्भर होना पएगा, घरेलू सप्लाई नू होर मजबूत करना होएगा और पोलिटिकल लाइनज नू इस दे लई अहद लेना होएगा। इस तो इलावा गठजोड़ के 80% वोटर इस गल के हक के विच ने कि डोमैसटिक प्रोडक्शन वधाना चाहिए ते लेबर के 69% वोटर भी इस ढंग के नाल इस हक के विच ने। दस दईए कि ज़्यादातर जिहड़े 55 साल या इस तो वध उमर के वोटर ने उन्हां दे विचों 81% वोटरस ने इस गल नू पसंद किया। होर तो होर ग्रीनस पार्टी के नाल जुड़े क्योंकि ग्रीनस पार्टी अक्सर इस गल की मुखालफत करती है कि देश दे विच तेल दा उत्पादन, गैस दा, कोले दा उत्पादन जिहड़ा उह घट होना चाहिए, वातावरण नूं बचाना चाहिए, पर 57% पक्के कट्टड़ ग्रीन पार्टी वोटर भी इस हक दे विच नज़र आते हैं। जाहिर जी गल है कि दुनिया भर दे विच हो रहे विवादां जंगां ने आस्ट्रेलिया नूं एक शीशा दिखाया, बस फर्क इन्ना है कि वह शीशा आस्ट्रेलिया दे सियासतदान समझ पाते हैं या नहीं। एक होर सर्वेखन जिसका जिक्र खबर की शुरुआत दे विच किया सी, जिस दे विच ज़्यादातर लोग ये मानते हैं आस्ट्रेलिया दे विच कि वह आस्ट्रेलियन मेड गुड्स जिहड़े ने यानी कि उत्पाद जिहड़े ने उन्हां नूं खरीदना तरजीह देंगे भावें कि वह महंगे क्यों ना होन। और इस सर्वेखन दे विच 2000 लोग शामिल हुए सी और अक्तूबर महीने तो बाद आस्ट्रेलिया भर दे विच ऐसे, हालांकि आस्ट्रेलिया च अक्सर आस्ट्रेलियन मेड प्रोडक्ट की गल की जाती है, पर ऐसे लोगों की गिनती वधी है। 81% आस्ट्रेलिया दे विच लोग ये मानते हैं कि भावें क्लाइमेट चेंज होवे या फिर ग्लोबल रिलायंस यानी कि दुनिया भर के दूसरे देशों के उत्ते निर्भरता, ईरान वार होवे, कोविड होवे, इन्हां सारे हादसे इन्हां सारे जिहड़े केस होए ने या दुनिया भर के विच घटनावां होईयां ने उन्होंने एक गल दे लई जरूर आस्ट्रेलियन लोगों नूं प्रेरिया है, वो ये है कि आस्ट्रेलियन मेड प्रोडक्ट देश दे विच जिहड़े ने ओह ज़्यादातर लोगों की तरफ तो इस्तेमाल किए जाण। एंडी ली जिहड़े कि आस्ट्रेलियन मेड वीक दे अंबैसडर भी रखे गए ने, दस दिए कि आस्ट्रेलियन मेड वीक एक कैंपेन चलाया जा रहा है, आम तौर दे उत्ते अलग अलग मीडिया अदारियां दी तरफ तो चलाया जाता है। एंडी ली एक कॉमेडियन ने आस्ट्रेलिया दे विच, रेडियो परसनैलिटी भी ने, हमेश ते एंडी दा शो भी तुसी जेकर सुनते होवोगे सिडनी दे विच, ते आस्ट्रेलियन मेड अंबैसडर उन्होंने बनदिया होया गल कही है कि ज़्यादातर मिलेनियल्स जिन्हों की उम्र 30 तो 45 साल के दरम्यान है, 70% ऐसे मिलेनियल्स जड़े ने या इस उम्र के जोड़े लोग ने मानते हैं कि हाँ आस्ट्रेलियन मेड प्रोडक्ट ही इस्तेमाल होने चाहिए ने और हमेशा ही उन्होंने वह इस्तेमाल करते हैं। सब तो ज़्यादा मिलेनियल्स ही इस हक के विच ने। दूसरे नंबर के उत्ते जेकर कोई आबादी है तो वह जेन एक्स है, जेनजी भी 64% है ने और बूमर 55% जिहड़े इस गल की ताकीद करते हैं कि वो आस्ट्रेलियन उत्पादों को वधेरे तरजीह देंगे भावें कि उन्होंने महंगे ही क्यों ना मिलते हो। उथे टबैको लॉबी की तरफ तो एक चिट्ठी सरकारां नूं लिखी गई है, विक्टोरिया दे हवाले दे नाल खास तौर दे उत्ते खबर हो सकती है। 16 अलग अलग संस्थावां जिस विच कैंसर कौंसल, एस्थमा आस्ट्रेलिया, हार्ट फाउंडेशन वर्गियां संस्थावां भी शामिल ने, इन्हां ने सरकारां नूं एक खत लिखिया। असल च बहुत सारिया नकली सिगरटा जां फिर इंपोर्ट करके मंगवाईया गई सिगरटा जिहड़ियां कि 10, 15, 20 डॉलर दे विच भी तुहानूं डब्बियां मिल जांदियां ने, आम तौर दे उत्ते आस्ट्रेलियन बाज़ार दे विच जिहड़ियां सरकार वल्लों तजवीज़शुदा लाइसेंसड प्रोडक्ट्स ने, टबैको प्रोडक्ट्स, ओह 40, 45, 50 डॉलर, 60, 70 डॉलर तक या इस तो महंगे मिलते हैं। अजय दे विच इह लैटर जिहड़ी इह पार्लीमेंट दी विच जिहड़ी इक लिबरल पार्टी दी तरफ तो फैडरल लिबरल पार्लीमेंट दे विच जिहड़ी इक इनक्वायरी शुरू की गई सी, एक प्रस्ताव लिया गया सी कि देखिया जाए कि आस्ट्रेलिया की टबैको इंडस्ट्री के उत्ते किवें असर पै रहे हैं जो नकली सिगरटा बाजार च आ रही हैं। तो हुण इह आस्ट्रेलिया दीआं संस्थावां ने नकली सिगरटा दे उल्ट जिहड़ा एक प्रचार भी करना, प्रचार कह कानू बल्कि ये कहीए कि एक पक्ष रखे है जो कि काफ़ी हद तक वाजिब भी है कि एक तो लीगलाइज तरीके दे नाल, कानूनन तरीके दे नाल जिहड़ियां सिगरटा आस्ट्रेलिया च बिकदियां ने, खैर है तो वह भी तंबाकू, पर जिहड़ियां नकली सिगरटा ने ਇਹ ਬੇਹੱਦ ਖਤਰਨਾਕ ਤੰਬਾਕੂ ਹੈ ਜੋ ਕਿ ਆਸਟ੍ਰੇਲੀਅਨ ਲੋਕਾਂ ਦੀ ਸਿਹਤ ਦੇ ਉੱਤੇ ਮਾੜਾ ਅਸਰ ਪਾ ਰਿਹਾ। ਸਿਰਫ ਸਸਤੇ ਦੇ ਚੱਕਰ ਦੇ ਵਿੱਚ ਬੜੇ ਸਾਰੇ ਲੋਕ ਇਲੀਸਿਟ ਟਬੈਕੋ ਜਿਹੜਾ ਉਸ ਨੂੰ ਖਰੀਦ ਰਹੇ ਨੇ। ਅਜੇ ਇਹਦੇ ਵਿੱਚ ਜਿਹੜਾ ਇਸਦਾ ਕੰਟਰੋਲ ਕੀਤਾ ਜਾਣਾ ਸਰਕਾਰ ਦੇ ਲਈ ਬੇਹੱਦ ਜ਼ਰੂਰੀ ਹੈ। ਤੰਬਾਕੂ ਤੋਂ ਗੱਲ ਸ਼ਰਾਬ ਦੀ, ਵਿਕਟੋਰੀਆ ਦੇ ਵਿੱਚ ਸੋਬਰਿੰਗ ਅਪ ਸੈਂਟਰਸ ਖੋਲ੍ਹੇ ਗਏ ਸੀਗੇ ਪਿਛਲੇ ਕੁਝ ਸਾਲਾਂ ਦੇ ਦਰਮਿਆਨ। ਜੇਕਰ ਤੁਹਾਨੂੰ ਨਹੀਂ ਪਤਾ ਤੇ ਸ਼ਰਾਬ ਪੀਣ ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਵਿਕਟੋਰੀਆ ਦੀਆਂ ਮੈਲਬਨ ਦੀਆਂ ਸੜਕਾਂ ਦੇ ਉੱਤੇ ਬੇਹੋਸ਼ ਪਿਆ ਤਾਂ ਉਹਨਾਂ ਨੂੰ ਚੱਕ ਕੇ ਇਹਨਾਂ ਸੋਬਰ ਅਪ ਸੈਂਟਰਸ ਦੇ ਵਿੱਚ ਲਿਆਂਦਾ ਜਾਂਦਾ, ਸੁਲਾਇਆ ਜਾਂਦਾ, ਉੱਥੇ ਲਿਟਾਇਆ ਜਾਂਦਾ, ਖਰਚਾ ਵੀ ਕੋਈ ਨਹੀਂ ਲਿਆ ਜਾਂਦਾ ਅਤੇ ਸਵੇਰ ਵੇਲੇ ਛੱਡ ਦਿੱਤਾ ਜਾਂਦਾ, ਬੰਨ ਕੇ ਨਹੀਂ ਰੱਖਿਆ ਜਾਂਦਾ। ਪਰ ਹਾਂ, ਇੰਨਾ ਜ਼ਰੂਰ ਹੈ ਕਿ ਇਹਨਾਂ ਨੂੰ ਸੋਬਰਿੰਗ ਅਪ ਸੈਂਟਰ ਇਸ ਕਰਕੇ ਕਿਹਾ ਜਾਂਦਾ ਕਿ ਜਦੋਂ ਤੱਕ ਤੁਹਾਡਾ ਨਸ਼ਾ ਨਾ ਉਤਰ ਜਾਵੇ। ਹੁਣ ਅਜਿਹੇ ਦੇ ਵਿੱਚ ਇੱਕ ਸੋਬਰਿੰਗ ਅਪ ਸੈਂਟਰ ਅਗਲੇ ਸਾਲ ਬੰਦ ਹੋ ਰਿਹਾ। ਵਜ੍ਹਾ ਕੀ ਕਿ ਇੰਨੇ ਸ਼ਰਾਬੀ ਬੰਦੇ ਉੱਥੇ ਫੜ ਕੇ ਨਹੀਂ ਲਿਆਂਦੇ ਗਏ ਜਿੰਨਾ ਇਸਦਾ ਖਰਚਾ ਪੈ ਗਿਆ। 4 ਸਾਲ ਤੋਂ ਵੀ ਵੱਧ ਸਮੇਂ ਤੋਂ ਬਾਅਦ, ਚਲਾਨ ਤੋਂ ਬਾਅਦ ਹੁਣ ਡਿਪਾਰਟਮੈਂਟ ਆਫ ਹੈਲਥ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਲਿੰਗਵੁੱਡ ਦੇ ਸੋਬਰਿੰਗ ਅਪ ਸੈਂਟਰ, ਜਿਸ ਦੇ ਵਿੱਚ 20 ਵਿਅਕਤੀਆਂ ਦੇ ਲਿਟਾਉਣ ਦੀ ਇੱਕ ਵਿਵਸਥਾ ਕੀਤੀ ਹੋਈ ਸੀ, ਇਸ ਨੂੰ ਹੁਣ 4 ਸਾਲ ਬਾਅਦ ਖਤਮ ਕਰ ਦਿੱਤਾ ਜਾਵੇਗਾ। ਹਾਲਾਂਕਿ ਨਵੰਬਰ 2023 ਦੇ ਵਿੱਚ ਇਹ ਸ਼ੁਰੂ ਕੀਤਾ ਸੀ ਅਤੇ ਅਗਲੇ ਸਾਲ ਇਹਨੂੰ ਬੰਦ ਕਰ ਦਿੱਤਾ ਜਾਣਾ। ਔਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਬਾਕੀ ਦੇ ਜਿਹੜੇ ਸੈਂਟਰ ਨੇ ਉਹ ਬੰਦ ਹੋਣਗੇ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਮੁਤਾਬਕ ਕਿ ਆਊਟਰੀਚ ਵਰਕਰ ਜਿਹੜੇ ਨੇ ਉਹ ਲੋਕਾਂ ਨੂੰ ਸਪੋਰਟ ਕਰਦੇ ਰਹਿਣਗੇ। ਪਬਲਿਕਲੀ ਜਿਹੜੇ ਪੀ ਕੇ ਟੁੱਲ ਹੋ ਕੇ ਸੜਕਾਂ ਦੇ ਉੱਤੇ ਡਿੱਗਦੇ ਢਹਿੰਦੇ ਨੇ। ਡਿਪਾਰਟਮੈਂਟ ਨੇ ਹਾਲਾਂਕਿ ਇਸ ਦਾ ਤੁਰੰਤ ਸਪਸ਼ਟੀਕਰਨ ਨਹੀਂ ਦਿੱਤਾ ਹੈ ਕਿ ਇਸ ਦੀ ਆਖਰਕਾਰ ਕੀ ਵਜ੍ਹਾ ਹੋ ਸਕਦੀ ਹੈ, ਖਰਚਾ ਵੀ ਹੋ ਸਕਦਾ, ਪਰ ਇਹ ਵੀ ਨਹੀਂ ਦੱਸਿਆ ਕਿ ਕੀ ਹੋਰ ਨਵੇਂ ਸੋਬਰਿੰਗ ਅਪ ਸੈਂਟਰ ਖਰਚੇ ਜਾ ਰਹੇ ਨੇ। ਦੱਸ ਦਈਏ ਕਿ ਇਸ ਮਹੀਨੇ ਜਿਹੜਾ ਵਿਕਟੋਰੀਆ ਦਾ ਬਜਟ ਪੇਸ਼ ਕੀਤਾ ਗਿਆ ਸੀ ਜੂਨ 2027 ਤੱਕ ਦੇ ਲਈ, ਉਸ ਦੇ ਵਿੱਚ ਦੱਸਿਆ ਗਿਆ ਸੀ ਕਿ $28 million ਦੇ ਆਸ ਪਾਸ ਖਰਚੇ ਜਾਣਗੇ। ਐਬਰੀਜਨਲ ਲੋਕ ਖਾਸ ਤੌਰ ਦੇ ਉੱਤੇ ਸੈਂਟ ਕਿਲਡਾ ਜਾਂ ਰੀਜਨਲ ਇਲਾਕੇ ਜਿਵੇਂ ਸ਼ੈਪਰਟਨ ਵਰਗੇ ਨੇ, ਉਹਨਾਂ ਥਾਵਾਂ ਦੇ ਵਿੱਚ ਸੋਬਰਿੰਗ ਅਪ ਸੈਂਟਰਸ ਨੂੰ ਚਲਾਉਣ ਦੇ ਲਈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਆਪਟਸ ਦੀ ਤਰਫ ਤੋਂ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ। ਦੇਸ਼ ਦੀ ਦੂਜੀ ਟੈਲੀਕੋਮ ਵੱਡੀ ਟੈਲੀਕੋਮ ਕੰਪਨੀ ਦੀ ਤਰਫ ਤੋਂ ਵੀ ਹੁਣ $5 ਤੱਕ ਦਾ ਇਜ਼ਾਫਾ ਆਪਣੇ ਪੋਸਟਪੇਡ ਮੰਥਲੀ ਬਿੱਲਸ ਦੇ ਉੱਤੇ ਕੀਤਾ ਗਿਆ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਦੇ ਵਿੱਚ ਟੈਲਸਟਰਾ ਅਤੇ ਇਸ ਮਈ ਮਹੀਨੇ ਦੀ ਸ਼ੁਰੂਆਤ 'ਚ ਵੋਡਾਫੋਨ ਨੇ ਵੀ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਆਪਟਸ ਅਤੇ ਟੈਲਸਟਰਾ ਨੇ ਤਾਂ ਪਿਛਲੇ 12 ਮਹੀਨਿਆਂ ਦੇ ਵਿੱਚ 2 ਵਾਰ ਕੀਮਤਾਂ ਵਧਾਈਆਂ ਨੇ। ਆਪਟਸ ਦੇ ਗ੍ਰਾਹਕਾਂ ਦੇ ਉੱਤੇ ਇਸਦਾ ਬੋਝ ਵਧੇਗਾ। ਹਾਲਾਂਕਿ ਆਪਟਸ ਦਾ ਨੈੱਟਵਰਕ ਯੂਜ਼ ਕਰਨ ਵਾਲੇ ਜਿਹੜੇ ਛੋਟੇ ਪ੍ਰੋਵਾਈਡਰ ਨੇ ਉਹਨਾਂ ਦੀ ਤਰਫ ਤੋਂ ਵੀ ਕੀਮਤਾਂ ਵਧਾਈਆਂ ਜਾਣਗੀਆਂ ਜਾਂ ਨਹੀਂ, ਇਸ ਦੀ ਹਾਲੇ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਕੈਨਸਟਾਰ ਨਾਂ ਦੀ ਇੱਕ ਕੰਪੈਰੀਜ਼ਨ ਵੈਬਸਾਈਟ ਦੇ ਮੁਤਾਬਕ $450 ਦਾ ਸਾਲਾਨਾ ਬੋਝ ਆਪਟਸ ਦੇ ਗ੍ਰਾਹਕਾਂ ਦੇ ਉੱਤੇ ਪਏਗਾ ਜੇਕਰ ਉਹ ਬੇਸਿਕ ਪਲੈਨ ਦੇ ਵਿੱਚ ਜਾਂਦੇ ਨੇ। ਵੋਡਾਫੋਨ ਦਾ $53 ਮਹੀਨੇ ਦਾ, ਆਪਟਸ ਦਾ $60 ਮਹੀਨੇ ਦਾ ਅਤੇ ਟੈਲਸਟਰਾ ਦਾ $70 ਮਹੀਨੇ ਦਾ ਖਰਚ ਜਿਹੜਾ ਉਹ ਵਧਿਆ ਦੱਸਿਆ ਗਿਆ। IPL ਦੇ ਨਾਲ ਜੁੜੀਆਂ ਖਬਰਾਂ, ਵੈਸੇ ਤਾਂ ਕੱਲ੍ਹ ਦੇ ਦਿਨ ਰਾਇਲ ਚੈਲੇਂਜਰ ਬੈਂਗਲੁਰੂ ਅਤੇ ਪੰਜਾਬ ਕਿੰਗਸ ਦੇ ਦਰਮਿਆਨ ਜਿਹੜਾ ਮੁਕਾਬਲਾ ਹੋਇਆ, ਪੰਜਾਬ ਦੀ ਟੀਮ ਨੇ ਹਾਰਿਆ ਇੱਕ ਵਾਰ ਫਿਰ ਤੋਂ। ਔਰ IPL ਦੇ ਵਿੱਚ ਰਾਇਲ ਚੈਲੇਂਜਰ ਬੈਂਗਲੁਰੂ ਜਿੱਥੇ ਪਲੇਅ ਆਫ ਦੇ ਵੱਲ ਵੱਧ ਗਈ ਹੈ, ਪਹਿਲੇ ਨੰਬਰ ਦੀ ਟੀਮ ਹੈ, ਪੰਜਾਬ ਦੇ ਲਈ ਮੁਕਾਬਲਾ ਹੋਰ ਸਖਤ ਹੁੰਦਾ ਜਾ ਰਿਹਾ। ਅੱਜ ਚੇਨਈ ਅਤੇ ਹੈਦਰਾਬਾਦ ਦੇ ਦਰਮਿਆਨ ਮੁਕਾਬਲਾ, ਇਸ ਤੋਂ ਪਹਿਲਾਂ ਇੱਕ ਮੈਚ ਦਿੱਲੀ ਕੈਪੀਟਲ ਅਤੇ ਰਾਜਸਥਾਨ ਰਾਇਲਸ ਦੇ ਦਰਮਿਆਨ ਵੀ ਹੋਇਆ ਸੀ। ਰਾਜਸਥਾਨ ਨੇ 193 ਦੌੜਾਂ ਦਾ ਸਕੋਰ ਖੜਾ ਕੀਤਾ ਸੀ ਜਿਸ ਦੇ ਵਿੱਚ ਵੈਭਵ ਸੂਰਿਆਵੰਸ਼ੀ ਦੀਆਂ ਇੱਕ ਵਾਰ ਫਿਰ ਤੋਂ ਬੱਲਾ ਚੱਲਦਿਆਂ ਹੋਇਆਂ 46 ਦੌੜਾਂ ਆਈਆਂ। ਧਰੁਵ ਜਰੇਲ ਦੀਆਂ 53, ਰਿਆਨ ਪਰਾਗ ਜਿਹੜੇ ਕਪਤਾਨ ਨੇ ਉਹਨਾਂ ਦੀਆਂ 51 ਦੌੜਾਂ ਆਈਆਂ। ਪਰ 194 ਦੌੜਾਂ ਦਾ ਟੀਚਾ ਜਿਹੜਾ ਉਹ ਦਿੱਲੀ ਨੇ ਬੜੇ ਵਧੀਆ ਤਰੀਕੇ ਦੇ ਨਾਲ ਹਾਸਲ ਕੀਤਾ। 19.2 ਓਵਰ 'ਚ 197 ਦੌੜਾਂ ਬਣਾ ਲਈਆਂ, 5 ਵਿਕਟਾਂ ਗੁਆ ਕੇ। ਖਾਸ ਗੱਲ ਰਹੀ KL ਰਾਹੁਲ ਦੀਆਂ 56, ਅਭਿਸ਼ੇਕ ਪੌਰੇਲ ਦੀਆਂ 51, ਜਿਨ੍ਹਾਂ ਨੇ ਕਿ ਸ਼ੁਰੂਆਤ ਦੇ ਵਿੱਚ ਇੱਕ ਮਜ਼ਬੂਤ ਜਿਹੜੀ ਓਪਨਿੰਗ ਖੜੀ ਕਰ ਦਿੱਤੀ ਸੀ। ਇਸ ਤੋਂ ਇਲਾਵਾ ਅਕਸ਼ਰ ਪਟੇਲ ਜਿਹੜੇ ਕਪਤਾਨ ਸੀ ਉਹਨਾਂ ਨੇ ਨਾਬਾਦ ਰਹਿੰਦੇ ਹੋਇਆਂ 34 ਦੌੜਾਂ ਬਣਾਈਆਂ। ਅਖੀਰ ਦੇ ਵਿੱਚ 2 ਛੱਕੇ ਅਤੇ 1 ਚੌਕਾ ਲਗਾ ਕੇ ਆਸ਼ੂਤੋਸ਼ ਸ਼ਰਮਾ ਨੇ 5 ਗੇਂਦਾਂ 'ਚ 18 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਵੱਲ ਲੈ ਗਏ। ਦੱਸ ਦਈਏ ਕਿ IPL ਦੇ ਸਾਲ 2026 ਦੇ ਇਸ ਵਕਤ ਜਿਹੜਾ ਐਡੀਸ਼ਨ ਚੱਲ ਰਿਹਾ ਉਸ ਦੇ ਵਿੱਚ ਰਾਇਲ ਚੈਲੇਂਜਰ ਬੈਂਗਲੁਰੂ ਪਹਿਲੇ ਨੰਬਰ ਦੇ ਉੱਤੇ ਟੀਮ ਹੈ, ਜਿਨ੍ਹਾਂ ਨੇ 13 ਚੋਂ 9 ਮੈਚ ਜਿੱਤੇ ਨੇ। ਗੁਜਰਾਤ ਨੇ 13 ਚੋਂ 8 ਮੈਚ ਜਿੱਤੇ ਨੇ। ਸਨਰਾਈਜ਼ਰ ਹੈਦਰਾਬਾਦ ਨੇ 12 ਚੋਂ 7 ਮੈਚ ਜਿੱਤੇ ਨੇ, ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਨੰਬਰ ਦੇ ਉੱਤੇ ਨੇ। ਪੰਜਾਬ ਨੇ ਪਿਛਲੇ ਲਗਾਤਾਰ 6 ਮੈਚ ਹਾਰੇ ਨੇ, 6 ਹੀ ਜਿੱਤੇ ਨੇ, 1 ਰੱਦ ਹੋ ਗਿਆ ਸੀ, ਇਸ ਕਰਕੇ ਇਹ 4 ਨੰਬਰ 'ਤੇ ਟੀਮ ਹੈ। ਪਰ ਚੇਨਈ ਸੁਪਰ ਕਿੰਗ ਦਾ ਅੱਜ ਮੁਕਾਬਲਾ, ਚੇਨਈ ਇਸ ਵਕਤ 12 ਅੰਕਾਂ ਦੇ ਨਾਲ ਅਤੇ ਨੈੱਟ ਰਨ ਰੇਟ ਦੇ ਹਿਸਾਬ ਦੇ ਨਾਲ ਪੰਜਾਬ ਤੋਂ ਕੋਈ ਬਹੁਤਾ ਪਿੱਛੇ ਨਹੀਂ ਹੈ। ਠੀਕ ਉਸੇ ਤਰੀਕੇ ਦੇ ਨਾਲ ਚੇਨਈ ਦੇ ਬਰਾਬਰ ਬਿਲਕੁਲ ਰਾਜਸਥਾਨ ਰਾਇਲਸ ਸੇਮ ਨੈੱਟ ਰਨ ਰੇਟ ਦੇ ਨਾਲ ਅਤੇ 6 ਮੈਚ ਜਿੱਤ ਕੇ 6 ਮੈਚ ਹਾਰ ਕੇ 12 ਅੰਕਾਂ ਦੇ ਨਾਲ 6ਵੇਂ ਨੰਬਰ ਦੇ ਉੱਤੇ ਆ। ਅਜਿਹੇ ਦੇ ਵਿੱਚ ਚੇਨਈ ਅਤੇ ਰਾਜਸਥਾਨ ਦੇ ਲਈ ਮੌਕਾ ਹੋਏਗਾ ਆਪਣੇ ਅਗਲੇ ਮੈਚਾਂ ਦੇ ਵਿੱਚ ਜਿੱਤ ਦਰਜ ਕਰਨੀ। ਚੇਨਈ ਦੇ ਅਗਲੇ ਮੈਚ ਹੈਦਰਾਬਾਦ ਅਤੇ ਗੁਜਰਾਤ ਦੇ ਨਾਲ ਨੇ, ਰਾਜਸਥਾਨ ਦੇ ਅਗਲੇ ਮੈਚ ਲਖਨਊ ਅਤੇ ਮੁੰਬਈ ਦੇ ਨਾਲ ਨੇ। ਦੱਸ ਦਈਏ ਕਿ ਲਖਨਊ ਅਤੇ ਮੁੰਬਈ ਦੋਵੇਂ ਇਸ ਵਕਤ ਆਈ ਪੀ ਐੱਲ ਦੀਆਂ ਬੋਟਮ 2 ਟੀਮਾਂ ਨੇ। ਮੁੰਬਈ ਇਸ ਵਕਤ 9ਵੇਂ ਨੰਬਰ 'ਤੇ, 12 'ਚੋਂ 4 ਹੀ ਮੈਚ ਜਿੱਤ ਸਕੀ ਹੈ। ਲਖਨਊ 12 'ਚੋਂ 4 ਮੈਚ ਜਿੱਤ ਕੇ ਇਹ ਵੀ 8 ਅੰਕਾਂ ਦੇ ਨਾਲ 10ਵੇਂ ਨੰਬਰ ਦੇ ਉੱਤੇ ਹੈ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
7: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
10: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
7: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਡੀਜੇ ਵਾਲੇ ਬਾਬੂ ਮੇਰਾ ਗਾਣਾ ਚਲਾ ਦੋ।
3: ਸਤਿ ਸ਼੍ਰੀ ਅਕਾਲ, ਸ਼ੁਭੋਏ ਬਾਦਸ਼ਾਹ, ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी रेडियो हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन। You are listening.
1: Haji Haji, Haji Haji, Haji Haji. Radio Haji.
2: Radio Haji. 1674 AM. 24/7 Indian Radio. Sydney ka apna Indian radio station.
1: Radio Haji.
3: Stay tuned.
4: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ, ਮੈਂ ਹਾਂ ਕ੍ਰਿਸ਼ਨਨ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਤੁਸੀਂ ਸਾਡੇ ਨਾਲ ਬਣੇ ਪਏ ਹੋ ਲਾਈਵ ਵੱਖਰੇ ਵੱਖਰੇ ਪਤਾ ਨਹੀਂ ਕਿਹੜੇ ਕਿਹੜੇ ਪਲੇਟਫਾਰਮਸ ਤੋਂ, ਪਰ ਥੈਂਕ ਯੂ, ਵੈਲਕਮ। ਐਂਡ ਤੁਸੀਂ ਜਦੋਂ ਵੀ ਇਸ ਨੂੰ ਸੁਣੋਗੇ ਤੇ ਮਤਲਬ ਜਦੋਂ ਵੀ ਜਿਸ ਟਾਈਮ ਤੇ ਸੁਣੋਗੇ ਉਸ ਟਾਈਮ ਤੇ ਵੀ ਸੁਣਨ ਵਾਲਿਆਂ ਨੂੰ ਹੈਲੋ, ਹਾਏ, ਕੈਸੇ ਹੋ, ਸਭ ਠੀਕ ਠਾਕ, ਮਜ਼ਾ ਮਾ। ਖੈਰ, ਥੋੜ੍ਹੇ ਟਾਈਮ ਪਹਿਲਾਂ ਜੀ ਆਇਆ ਆਸਟ੍ਰੇਲੀਆਈ ਫੈਡਰਲ ਬਜਟ 2026, ਐਂਡ ਅਸੀਂ ਕਿਹਾ ਕਿ ਬਈ ਕਿਸ ਤਰ੍ਹਾਂ ਦਾ ਬਜਟ, ਅਤੇ ਚੈਟ ਜੀਪੀਟੀ ਨੇ ਕਿਹਾ ਇਟਸ ਗ੍ਰੇਟ, ਤਾਂ ਉਸ ਤੋਂ ਅੱਗੇ ਕੁਛ ਉਹਨੇ ਬੋਲਿਆ ਨਹੀਂ। ਮੈਂ ਕਿਹਾ ਇਸ ਦੀ ਜਾਣਕਾਰੀ ਮੈਂ ਇਸ ਤੋਂ ਜ਼ਿਆਦਾ ਹੈਵੀਲੀ ਪੈਨੇਟਰੇਟ ਕਿਸ ਤਰ੍ਹਾਂ ਕਰਵਾ ਸਕਦਾ, ਅਤੇ ਅਸੀਂ ਫਿਰ ਜੀ ਇੱਕ ਬਹੁਤ ਹੀ ਜ਼ਿਆਦਾ ਉਮਦਾ, ਬਹੁਤ ਹੀ ਜ਼ਿਆਦਾ ਸਕਿੱਲਡ, ਐਫੀਸ਼ੀਐਂਟ ਰਜਿਸਟਰਡ ਅਕਾਊਂਟੈਂਟ, ਸਾਡੇ ਵੱਡੇ ਭਰਾ ਕਵਲਪ੍ਰੀਤ ਸਿੰਘ ਜੀ ਨੂੰ ਇਨਵਾਈਟ ਕੀਤਾ ਸਟੂਡੀਓ 'ਤੇ, ਅਤੇ ਅਸੀਂ ਉਹਨਾਂ ਨੂੰ ਕਿਹਾ ਕਿ ਬਈ ਚਾਨਣ ਪਾਓ, ਸਾਨੂੰ ਵੀ ਸਮਝਾਓ ਕੀ ਚੱਕਰ ਹੈ ਬਈ, ਕੀ ਚੱਲਦਾ ਪਿਆ, ਇਹ ਆਇਆ ਨਵਾਂ ਬਜਟ, ਕੀ ਸੁਗਾਤਾ ਲੈ ਕੇ ਆਇਆ, ਵਾਟ ਆਰ ਦਾ ਪੋਜ਼ਿਟਿਵ ਪੁਆਇੰਟਸ, ਵਾਟ ਆਰ ਦਾ ਨੈਗੇਟਿਵ ਪੁਆਇੰਟਸ। ਸੋ ਅੱਜ ਆਪਾਂ ਡਿਸਕਸ ਕਰਾਂਗੇ ਜਿੰਨਾ ਕੁ ਹੋ ਸਕੇ, ਐਂਡ ਬੇਸਿਕਲੀ ਸਾਡਾ ਡਿਸਕਸ਼ਨ ਵੀ ਜਿਹੜੀ ਰਹੂਗੀ ਉਹ ਅਰਾਊਂਡ ਸਾਡੇ ਹਾਊਸ ਹੋਲਡਸ, ਸਾਡੀ ਫੈਮਿਲੀਜ਼ ਦੇ ਹਿਸਾਬ ਕਿਤਾਬ ਨਾਲ ਹੋਏਗੀ। ਆਪਾਂ ਬਹੁਤਾ ਕੋਈ ਆਊਟ ਆਫ ਦਾ ਵੇ ਕੋਈ ਡਿਸਕਸ਼ਨ ਨਹੀਂ ਕਰਨੀ ਹੈ। ਸੋ ਆਪਣੇ ਲੋਕਾਂ ਦੀ ਗੱਲ, ਆਪਣੇ ਲਈ ਗੱਲ। ਵੈਲਕਮ ਸਰ, ਵੈਲਕਮ ਕਮਲ ਜੀ, ਕਿਵੇਂ ਹੋ, ਠੀਕ ਠਾਕ?
7: ਹਾਂਜੀ, ਬਹੁਤ ਵਧੀਆ ਜੀ, ਧੰਨਵਾਦ ਜੀ ਤੁਹਾਡਾ ਮੈਨੂੰ ਮੌਕਾ ਦੇਣ ਦੇ ਲਈ, ਅਤੇ ਅੱਜ ਕੋਸ਼ਿਸ਼ ਕਰਾਂਗੇ ਜਿੰਨੀ ਵੱਧ ਤੋਂ ਵੱਧ ਇਨਫੋਰਮੇਸ਼ਨ ਅਸੀਂ ਸ਼ੇਅਰ ਕਰ ਸਕੀਏ ਬਜਟ ਦੇ ਨਾਲ ਰਿਲੇਟਡ, ਅਤੇ
6: ਹਾਂਜੀ ਚਲੋ, ਥੈਂਕ ਯੂ ਸਰ। ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ, ਸ਼ੁਰੂ ਤੋਂ ਸ਼ੁਰੂ ਇਹ ਕਰਦੇ ਹਾਂ ਕਿ ਬਈ ਜੀ ਬਜਟ ਆਇਆ ਜਿਹੜਾ 12 ਮਈ ਨੂੰ, ਉਹਨੂੰ ਲੈ ਕੇ ਕਿ ਯੂਜੁਅਲ ਪਬਲਿਕ ਰੁਝਾਨ ਕੀ ਆ, ਆਪਾਂ ਲੈਟਸ ਟਾਕ ਅਬਾਊਟ ਦੈਟ, ਕਿ ਹਾਊ ਆਰ ਪੀਪਲ ਫੀਲਿੰਗ ਅਬਾਊਟ ਇਟ, ਲਾਈਕ ਇਜ਼ ਇਟ ਮੋਰ ਔਨ ਦਾ ਪੋਜ਼ਿਟਿਵ ਸਾਈਡ, ਕੀ ਥੋੜ੍ਹਾ ਨੈਗੇਟਿਵ ਹੈ, ਕੀ ਤੁਸੀਂ ਵੇਖਿਆ ਐਜ਼ ਐਨ ਐਕਸਪਰਟ ਆਲਸੋ?
7: ਪਹਿਲਾਂ ਤਾਂ ਮੈਂ ਹੈਰਾਨ ਹਾਂ, ਤੁਸੀਂ ਕਿਹਾ ਚੈਟ ਜੀਪੀਟੀ ਨੇ ਤੁਹਾਨੂੰ ਕਿਹਾ ਗ੍ਰੇਟ, ਪਰ ਇਹ ਕਾਫੀ ਹੈਵੀ ਵੇਟ ਬਜਟ ਹੈ ਇਸ ਵਾਰ, ਕਾਫੀ ਚੇਂਜਿਸ ਆ ਰਹੇ ਨੇ ਜਿਹੜੇ ਮਤਲਬ ਕਾਫੀ ਹਲਚਲ ਮੈਨੂੰ ਚਾਹਣਗੇ, ਜਿਵੇਂ ਕਿ ਪ੍ਰੋਪਰਟੀ ਮਾਰਕੀਟ ਦੇ ਵਿੱਚ ਕਾਫੀ ਇੰਪੈਕਟ ਆਏਗਾ ਇਸ ਬਜਟ ਦਾ। ਸੋ ਚੇਂਜਿਸ ਆ ਰਹੇ ਨੇ, ਨੈਗੇਟਿਵ ਗੇਅਰਿੰਗ ਨਾਲ ਰਿਲੇਟਡ ਚੇਂਜਿਸ ਆ ਰਹੇ ਨੇ, ਕੈਪੀਟਲ ਗੇਨ ਟੈਕਸ ਨਾਲ ਰਿਲੇਟਡ ਚੇਂਜਿਸ ਆ ਰਹੇ ਨੇ, ਅਤੇ ਥੋੜ੍ਹੇ ਕੁਛ ਬੈਨੀਫਿਟਸ ਵੀ ਦੇ ਰਹੀ ਹੈ ਗਵਰਨਮੈਂਟ। ਅਤੇ
6: ਨਹੀਂ, ਠੀਕ ਹੈ, ਫਿਰ ਆਪਾਂ ਇਸ ਤਰ੍ਹਾਂ ਕਰਦੇ ਹਾਂ, ਹੌਲੀ ਹੌਲੀ ਹੈ ਨਾ ਸੈਕਸ਼ਨਲੀ ਇਹਨੂੰ ਲੈ ਕੇ ਚੱਲਦੇ ਹਾਂ, ਤਾਂ ਕਿ ਆਪਾਂ ਹੋਰ ਸਮਝ ਸਕੀਏ, ਕਿਉਂਕਿ ਕੀ ਹੈ ਹੁੰਦਾ ਇਹ ਹੈ ਕਿ ਯੂਜਲੀ ਦੇਰ ਆਰ ਟਰਮੀਨੋਲੋਜੀਜ਼, ਖਾਸ ਕਰ ਅਕਾਊਂਟਿੰਗ ਜਗਤ ਦੀਆਂ ਜੋ ਟਰਮੀਨੋਲੋਜੀਜ਼ ਹੁੰਦੀਆਂ ਉਹ ਆਮ ਬੰਦੇ ਨੂੰ ਲੇਮੈਨ ਭਾਸ਼ਾ 'ਚ ਹੈ ਨਾ ਬਹੁਤ ਘੱਟ ਹੁੰਦਾ ਸਮਝ ਆਵੇ, ਅਤੇ ਆਪਾਂ ਜਦੋਂ ਡਿਸਕਸ ਕਰਾਂਗੇ ਆਪਾਂ ਨਾਲ ਨਾਲ ਟਰਮੀਨੋਲੋਜੀ ਵੀ ਸਿੱਖਦੇ ਰਹਾਂਗੇ, ਕਿ ਐਜੂਕੇਸ਼ਨਲ ਵੀ ਹੋ ਜਾਵੇ ਅੱਗੋਂ, ਕਦੀ ਨੈਕਸਟ ਈਅਰ ਕੋਈ ਜਾਂ ਫਿਰ ਆਪਣੇ ਲੈਵਲ 'ਤੇ ਕੋਈ ਬਜਟ ਪੜ੍ਹਨਾ ਸਮਝਣਾ ਚਾਹੁੰਦਾ ਤਾਂ ਉਹਨੂੰ ਜਿੰਨਾ ਕੁ ਈਜ਼ੀਲੀ ਸਮਝ ਆ ਸਕੇ ਉਹਦੇ ਨਾਲ ਦੀ ਰੀਸ ਨਾ ਹੋਵੇ, ਸਹੀ ਕਿ ਨਹੀਂ? ਸੋ ਆਪਾਂ ਸਟਾਰਟ ਕਰਦੇ ਹਾਂ ਜੀ ਨੈਗੇਟਿਵ ਗੇਅਰਿੰਗ ਤੋਂ ਰਿਲੇਟਡ, ਕਿ ਮੈਂ ਸੁਣਿਆ ਕਿ ਇਹ ਕੋਈ ਪਤਾ ਨਹੀਂ ਕਿਆ ਸਿਸਟਮ ਹੈ ਜੀ, ਇਹਨੇ ਬੜਾ ਉਥਲ ਪਥਲ ਮਚਾ ਦਿੱਤੀ ਹੈ ਮਾਰਕੀਟ ਦੇ ਅੰਦਰ, ਕੁਛ ਹੈ ਇੱਦਾਂ ਦੀ ਗੱਲਬਾਤ ਕੀ ਹੈ? ਪਹਿਲਾਂ ਤਾਂ ਇਹ ਦੱਸੋ ਜੀ ਨੈਗੇਟਿਵ ਗੇਅਰਿੰਗ ਕੀ ਹੈ?
7: ਓਕੇ, ਨੈਗੇਟਿਵ ਗੇਅਰਿੰਗ ਬੇਸਿਕਲੀ ਕੀ ਹੈ ਕਿ ਰੈਂਟਲ ਪ੍ਰੋਪਰਟੀ ਦੇ ਵਿੱਚ ਤੁਹਾਨੂੰ ਇਨਕਮ ਆਉਂਦੀ ਹੈ ਜਦੋਂ ਤੁਸੀਂ ਪ੍ਰੋਪਰਟੀ ਰੈਂਟ 'ਤੇ ਦਿੰਦੇ ਆ, ਅਤੇ ਉਹਦੇ ਨਾਲ ਰਿਲੇਟਡ ਤੁਹਾਡੇ ਐਕਸਪੈਂਸਿਸ ਹੁੰਦੇ ਨੇ, ਜਿਵੇਂ ਕਾਉਂਸਲ ਰੇਟਸ ਹੋ ਗਏ, ਵੋਟਰ ਰੇਟਸ ਹੋ ਗਏ, ਇੰਸ਼ੋਰੈਂਸ ਹੋ ਗਈ, ਇੰਟਰਸਟ ਹੋ ਗਿਆ, ਡੈਪਰੀਸੀਏਸ਼ਨ ਹੋ ਗਈ ਪ੍ਰੋਪਰਟੀ ਦੇ। ਜੇ ਤੁਹਾਡੇ ਖਰਚੇ ਜਿਹੜੇ ਨੇ ਉਹ ਇਨਕਮ ਨਾਲੋਂ ਜ਼ਿਆਦਾ ਨੇ, ਅਤੇ ਉਹ ਜਿਹੜਾ ਰੈਂਟਲ ਲੋਸ ਹੈ ਉਹ ਤੁਸੀਂ ਆਫਸੈਟ ਕਰ ਸਕਦੇ ਆ ਆਪਣੀ ਅਦਰ ਇਨਕਮ ਦੇ ਅਗੇਂਸਟ, ਤੁਹਾਡੀ ਵੇਜ ਇਨਕਮ ਹੈ ਜਿਹਦੇ ਨਾਲ ਤੁਹਾਡੀ ਟੈਕਸੇਬਲ ਇਨਕਮ ਘਟਦੀ ਆ, ਅਤੇ ਤੁਸੀਂ ਟੈਕਸ ਸੇਵ ਕਰਦੇ ਆ। ਅਤੇ ਹੁਣ ਨੈਗੇਟਿਵ ਗੇਅਰਿੰਗ ਦੇ ਵਿੱਚ ਜੋ ਚੇਂਜਿਸ ਲੈ ਕੇ ਆ ਰਹੇ ਨੇ ਉਹਦੇ ਵਿੱਚ ਉਹ 1 July 2027 ਤੋਂ ਇਹਨੂੰ ਲਿਮਿਟ ਕਰ ਰਹੇ ਨੇ ਕਿ ਸਿਰਫ ਨਿਊ ਪ੍ਰੋਪਰਟੀਜ਼ ਦੇ ਉੱਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਆ।
3: ਓਕੇ,
7: ਅਤੇ ਜਿਹੜੀਆਂ ਐਗਜ਼ਿਸਟਿੰਗ ਪ੍ਰੋਪਰਟੀਜ਼ ਆ ਉਸ ਕੇਸ ਦੇ ਵਿੱਚ ਤੁਸੀਂ ਨੈਗੇਟਿਵ ਹੀਅਰਿੰਗ ਦਾ ਫਾਇਦਾ ਹੁਣ ਨਹੀਂ ਲੈ ਸਕਦੇ, ਪਰ ਇਹਦੇ ਵਿੱਚ ਕੁਝ ਐਗਜ਼ੰਪਸ਼ਨਸ ਨੇ, ਜਿਵੇਂ ਕਿ ਜੇ ਤੁਸੀਂ ਆਲਰੇਡੀ ਤੁਹਾਡੇ ਕੋਲ ਪ੍ਰੋਪਰਟੀ ਹੈਗੀ ਆ ਫਿਰ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਫਿਲਹਾਲ ਹਜੇ ਉਹਦੇ ਵਿੱਚ ਕੋਈ ਚੇਂਜਸ ਨਹੀਂ ਆ। ਜੇ ਤੁਸੀਂ ਮਤਲਬ ਕਲੇਮ ਕਰਦੇ ਆ ਰਹੇ ਆ ਤੇ ਤੁਸੀਂ ਉਹਨੂੰ ਸਟਿਲ ਕਲੇਮ ਕਰ ਸਕਦੇ।
3: ਮੇਰਾ ਐਕਚੁਅਲੀ ਇਹਦਾ ਸਪਲੀਮੈਂਟਰੀ ਕੁਐਸਚਨ ਇਹੀ ਹੋਣਾ ਸੀਗਾ ਕਿ ਤੁਸੀਂ ਜਿਹੜਾ ਆਪਾਂ ਇਹ ਗੱਲ ਕਹਿ ਦਿੰਦੇ ਆ ਕਿ ਜਿਹੜਾ ਨਵੀਂ ਪ੍ਰੋਪਰਟੀ ਦੇ ਉੱਪਰ ਹੀ ਕਲੇਮ ਕਰ ਪਾਉਂਗੇ, ਹੈ ਨਾ, ਓਲਡ ਦੇ ਉੱਪਰ ਨਹੀਂ ਕਰ ਪਾਉਂਗੇ।
7: ਹਾਂਜੀ,
3: ਤੇ ਇਹ ਮਤਲਬ ਇਹ ਡਿਵੀਜ਼ਨ ਕਦੋਂ ਹੁੰਦੀ ਹੈ ਕਿ ਕਿਹੜੀ ਪ੍ਰੋਪਰਟੀ ਨੂੰ ਆਪਾਂ ਨਵਾਂ ਕਵਾਂਗੇ ਤੇ ਕਿਹੜੀ ਪ੍ਰੋਪਰਟੀ ਨੂੰ ਆਪਾਂ ਪੁਰਾਣਾ ਕਵਾਂਗੇ?
7: ਹਾਂਜੀ, ਸੋ ਨਵੀਂ ਪ੍ਰੋਪਰਟੀ ਹੈ ਕਿ ਤੁਸੀਂ ਪ੍ਰੋਪਰਟੀ ਬਿਲਡ ਕੀਤੀ, ਲੈਂਡ ਦੇ ਉੱਤੇ ਪ੍ਰੋਪਰਟੀ ਬਣੀ ਔਰ ਤੁਸੀਂ ਫਸਟ ਰਜਿਸਟਰਡ ਓਨਰ ਹੋ।
3: ਓਕੇ,
7: ਤੇ ਉਹਨੂੰ ਤੁਸੀਂ ਨਵੀਂ ਪ੍ਰੋਪਰਟੀ ਕਰਾਂਗੇ। ਸੋ ਜੇ ਪਹਿਲਾਂ ਕੋਈ ਹੋਰ ਰਜਿਸਟਰ ਓਨਰ ਹੈ ਤੁਸੀਂ ਉਹਦੇ ਤੋਂ ਬਾਏ ਕੀਤੀ ਹੈ ਤੇ ਫਿਰ ਉਹ ਐਗਜ਼ਿਸਟਿੰਗ ਪ੍ਰੋਪਰਟੀ ਦੀ ਕੈਟੇਗਰੀ 'ਚ ਆਏਗੀ।
3: ਠੀਕ ਹੈ, ਭਾਵੇਂ ਇਹ ਵਾਲਾ ਜਿਹੜਾ ਟੀਚਾ ਉਸ ਚੀਜ਼ ਦਾ ਕਿ ਮੈਂ ਜਦੋਂ ਉਹ ਪਹਿਲਾ ਬਾਇਰ ਸੀਗਾ ਉਹਦਾ ਮੈਂ ਹੀ ਉਹਨੂੰ ਡਿਵੈਲਪ ਕਰਕੇ ਬਿਲਡ ਕੀਤਾ, ਉਹ ਚਾਹੇ ਭਾਵੇਂ 6 ਮਹੀਨੇ ਪੁਰਾਣਾ ਹੋਵੇ, ਭਾਵੇਂ ਸਾਲ, ਭਾਵੇਂ 2 ਸਾਲ, ਉਹ ਮੈਟਰ ਨਹੀਂ ਕਰਦਾ। ਡੈਫੀਨੇਸ਼ਨ ਵਾਈਜ਼ ਇਹ ਹੈ ਕਿ ਆਈ ਸ਼ੁੱਡ ਬੀ ਦਾ ਫਸਟ ਓਨਰ ਆਫ ਦੈਟ ਪਰਟੀਕੁਲਰ ਕੰਪਨੀ, ਹੈ ਨਾ। ਉਹਦੇ ਅੰਦਰ ਜਿਹੜਾ ਵੀ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਲੋਸ ਹੁੰਦਾ, ਰੈਂਟਲ ਇਨਕਮ ਘੱਟਦੀ, ਐਕਸਪੈਂਸ ਵੱਧਦਾ, ਤੇ ਮੈਂ ਉਹਨੂੰ ਐਸ ਆਫਸੈਟ ਯੂਜ਼ ਕਰ ਸਕਦਾ।
7: ਹਾਂਜੀ, ਤੁਸੀਂ ਉਹਨੂੰ ਬਿਲਕੁਲ ਜਿਵੇਂ ਕਿ ਹਜੇ ਕਰੰਟਲੀ ਚੱਲ ਰਿਹਾ ਉਹ ਸਟਿਲ ਸੇਮ ਥਿੰਗ ਚੱਲੇਗੀ ਨਵੀਂ ਪ੍ਰੋਪਰਟੀ ਦੇ ਕੇਸ ਦੇ ਵਿੱਚ ਵੀ।
3: ਓਕੇ, ਇਹਦੇ ਅੰਦਰ ਕੁਛ ਮਤਲਬ ਇਹਦੇ ਅੰਦਰ ਕੁਛ ਖਾਸਾ ਐਸਾ ਚੇਂਜ ਨਹੀਂ ਕੀਤਾ ਐਕਸੈਪਟ ਫੋਰ ਆਹ ਚੇਂਜ ਕੀਤਾ ਕਿ ਓਲਡ ਪ੍ਰੋਪਰਟੀ।
7: ਹਾਂਜੀ, ਪਰ ਉਹਦੇ ਨਾਲ ਚੇਂਜ ਇਹ ਹੈ ਕਿ ਨਵੀਆਂ ਪ੍ਰੋਪਰਟੀ ਦੀ ਡਿਮਾਂਡ ਤੇ ਵਧੇਗੀ ਉਸ ਚੀਜ਼ ਨਾਲ, ਕਿ ਕਿਉਂਕਿ ਐਗਜ਼ਿਸਟਿੰਗ ਜਿਹੜੀਆਂ ਪ੍ਰੋਪਰਟੀਜ਼ ਨੇ ਉਹਦੇ ਉੱਤੇ ਫਿਰ ਤੁਸੀਂ, ਕਿਉਂਕਿ ਜਿਨ੍ਹਾਂ ਦਾ ਮੇਨ ਪਰਪਸ ਹੀ ਇਹੀ ਹੈ ਨੈਗੇਟਿਵ ਗੇਅਰਿੰਗ ਨਾਲ ਉਹ ਟੈਕਸ ਬਚਾਉਣ ਦੀ ਜੋ ਹੁੰਦਾ ਸੀ, ਉਹ ਫਿਰ ਤੁਹਾਨੂੰ ਐਡਵਾਂਟੇਜ ਨਹੀਂ ਮਿਲਣੀ ਅਗਰ ਐਗਜ਼ਿਸਟਿੰਗ ਪ੍ਰੋਪਰਟੀ ਤੁਸੀਂ ਬਾਏ ਕਰਦੇ ਹਾਂ। ਪਰ ਇਹ ਮੈਂ ਦੱਸਦਾ ਕਿ ਬਜਟ ਤੋਂ ਆਉਣ ਤੋਂ ਬਾਅਦ ਅਗਰ ਤੁਸੀਂ ਪ੍ਰੋਪਰਟੀ ਬਾਏ ਕਰਦੇ ਹਾਂ ਉਹਦੇ ਵਿੱਚ ਚੇਂਜਿਸ ਆ। ਸੋ ਇੱਕ ਇਹਦੇ ਵਿੱਚ ਇਹ ਵੀ ਹੈ ਕਿ ਜੇ ਤੁਸੀਂ ਪ੍ਰੋਪਰਟੀ ਕੰਟਰੈਕਟ ਸਾਈਨ ਕਰ ਚੁੱਕੇ ਹਾਂ ਬਜਟ ਤੋਂ ਪਹਿਲਾਂ, ਪਰ ਸੈਟਲਮੈਂਟ ਉਹਦੀ ਭਾਵੇਂ ਬਾਅਦ ਵਿੱਚ ਵੀ ਹੋ ਰਹੀ ਹੈ, ਸਟਿਲ ਇਟਸ ਫਾਈਨ ਕਿ ਉਹ ਤੁਸੀਂ ਸਟਿਲ ਕੰਟੀਨਿਊ ਕਰ ਸਕਦੇ ਹਾਂ।
3: ਠੀਕ ਹੈ,
7: ਹਾਂਜੀ,
3: ਓਕੇ ਓਕੇ, ਸਹੀ ਹੈ ਬਾਈ। ਅੱਛਾ, ਹੁਣ ਤਾਂ ਮਤਲਬ ਸਰਕਾਰ ਦਾ ਬੇਸਿਕ ਪੁਆਇੰਟ ਇਹ ਹੈ ਕਿ ਬਈ ਖਰਚਾ ਕਰੋ ਥੋੜ੍ਹਾ ਹੈਵੀ ਜੇ, ਛੋਟੇ ਮੋਟੇ ਟੈਕਸ, ਆਪਾਂ ਕੀ ਕਹਿ ਸਕਦੇ ਹਾਂ ਕਿ ਲੂਪ ਹੋਲਸ ਹੁੰਦੇ ਆ ਕਿ ਟੈਕਸ ਬਚਾਉਣ ਦੇ, ਤਾਂ ਫਿਰ ਸਰਕਾਰ ਦਾ ਤਾਂ ਬੇਸਿਕ ਪੁਆਇੰਟ ਹੋਏ ਕਿ ਬਈ ਸਿੱਧੇ ਹੀ ਮਿਲੀਅਨ ਨਹੀਂ ਆ, ਹੈ ਨਾ, 5-7 ਲੱਖ ਤੋਂ ਘੱਟ ਕੀ ਖਰਚਾ ਹੁੰਦਾ ਕਿ ਇੰਨਾ ਖਰਚਾ ਕਰਨਾ ਪਏਗਾ
7: ਜੇ। ਹਾਂਜੀ ਬਿਲਕੁਲ, ਉਹ ਪ੍ਰਮੋਟ ਕਰ ਰਹੇ ਕਿ ਨਵੀਆਂ ਪ੍ਰੋਪਰਟੀਜ਼ ਬਾਏ ਕਰੋ।
3: ਅਤੇ ਸਿਮਿਲਰਲੀ ਇਹਦੇ ਅੰਦਰ ਅਗੇਨ ਪ੍ਰੋਪਰਟੀ ਦੇ ਇਰਦ ਗਿਰਦ ਹੀ ਸਵਾਲ ਆ ਜਾਂਦਾ ਕਿ ਫਿਰ ਕੈਪੀਟਲ ਗੇਨ ਟੈਕਸ, ਉਹਦੇ ਉੱਪਰ ਕੁਛ ਚੇਂਜਸ ਵਗੈਰਾ ਆਏ ਹੋਣ, ਉਸ ਤੋਂ ਰਿਲੇਟਡ ਕੁਛ ਚੇਂਜ ਆਇਆ ਹੋਵੇ, ਪਹਿਲਾਂ ਤਾਂ ਪਲੀਜ਼ ਸਾਨੂੰ ਅਗੇਨ ਸਾਡੀ ਆਡੀਅੰਸ ਨੂੰ ਇਹ ਜ਼ਰੂਰ ਦੱਸਣਾ ਕਿ ਕੈਪੀਟਲ ਗੇਨ ਟੈਕਸ ਕੀ ਹੈ, ਹੈ ਨਾ, ਆਪਾਂ ਟਰਮੀਨੋਲੋਜੀ ਵੀ ਸਮਝਾ ਰਹੀਏ, ਅਤੇ ਫਿਰ ਉਸ ਤੋਂ ਉਹਦੇ ਅੰਦਰ ਕੋਈ ਚੇਂਜਸ ਆਏ ਜਾਂ ਨਹੀਂ ਆਏ, ਹੈ ਨਾ, ਉਹਦਾ ਇੱਕ ਛੋਟੀ ਜਿਹੀ ਇਨਫੋਰਮੇਸ਼ਨ।
7: ਹਾਂਜੀ, ਸੋ ਕੈਪੀਟਲ ਗੇਨ ਟੈਕਸ ਬੇਸਿਕਲੀ ਕੀ ਹੁੰਦਾ ਕਿ ਤੁਸੀਂ ਪ੍ਰੋਪਰਟੀ ਜਿੰਨੇ ਦੀ ਖਰੀਦੀ ਔਰ ਤੁਸੀਂ ਜਦੋਂ ਉਹਨੂੰ ਸੈੱਲ ਕਰਦੇ ਆ, ਜੋ ਤੁਹਾਡਾ ਵਿੱਚ ਪ੍ਰੋਫਿਟ ਹੋਇਆ ਉਸ ਪ੍ਰੋਪਰਟੀ ਦਾ, ਉਹ ਤੁਹਾਡਾ ਗੇਨ ਜੋ ਹੋਇਆ ਉਹਨੂੰ ਕੈਪੀਟਲ ਗੇਨ ਕਹਿੰਦੇ ਆ,
3: ਅਤੇ
7: ਉਹਦੇ ਉੱਤੇ ਟੈਕਸ ਲੱਗਦਾ। ਸੋ ਫਿਲਹਾਲ ਦੇ ਰੂਲ ਦੇ ਹਿਸਾਬ ਨਾਲ ਕੈਪੀਟਲ ਗੇਨ ਦਾ ਜੋ ਚੱਲਦਾ ਸੀ ਕਿ ਅਗਰ ਤੁਸੀਂ 12 ਮਹੀਨੇ ਤੋਂ ਵੱਧ ਪ੍ਰੋਪਰਟੀ ਨੂੰ ਹੋਲਡ ਕਰਦੇ ਆ ਤਾਂ ਤੁਹਾਨੂੰ 50% ਡਿਸਕਾਊਂਟ ਮਿਲਦਾ ਸੀ ਕੈਪੀਟਲ ਗੇਨ 'ਤੇ। ਅਗਰ ਮੈਂ ਐਗਜ਼ਾਮਪਲ ਦੇਵਾਂ ਕਿ ਤੁਸੀਂ ਪ੍ਰੋਪਰਟੀ ਦੇ ਵਿੱਚ ਲੈਟਸ ਸੇ 2 ਲੱਖ ਦਾ ਤੁਹਾਨੂੰ ਪ੍ਰੋਫਿਟ ਹੋਇਆ ਸਾਰੇ ਖਰਚੇ ਕੱਢ ਕੇ, ਅਤੇ ਤੁਹਾਨੂੰ 1 ਲੱਖ ਡਿਸਕਾਊਂਟ ਮਿਲਦਾ ਸੀ, ਅਤੇ 1 ਲੱਖ ਤੁਹਾਡੀ ਇਨਕਮ ਦੇ ਵਿੱਚ ਐਡ ਹੁੰਦਾ ਸੀ, ਤੁਸੀਂ ਉਹਦੇ 'ਤੇ ਟੈਕਸ ਪੇ ਕਰਦੇ ਸੀ ਆਪਣੇ ਮਾਰਜਨਲ ਟੈਕਸ ਰੇਟਸ ਦੇ ਨਾਲ। ਅਤੇ ਹੁਣ ਜਿਹੜੇ ਚੇਂਜਿਸ ਆ ਰਹੇ ਨੇ ਜਿਹੜੇ ਕਿ ਨੈਕਸਟ ਈਅਰ ਤੋਂ ਅਪਲਾਈ ਹੋਣਗੇ 1 July 2027 ਤੋਂ, ਉਹਦੇ ਵਿੱਚ ਉਹ 50% ਡਿਸਕਾਊਂਟ ਨੂੰ ਪੋਲਿਸ਼ ਕਰ ਰਹੇ ਨੇ, ਅਤੇ ਇੱਕ ਨਵਾਂ ਮੈਥਡ ਲੈ ਕੇ ਆਏ ਨੇ ਕੋਸਟ ਇੰਡੈਕਸੇਸ਼ਨ ਮੈਥਡ, ਜਿਹਦੇ ਵਿੱਚ ਜਿਹੜੀ ਤੁਹਾਡੀ ਕੋਸਟ ਪ੍ਰਾਈਜ਼ ਆ ਉਹ ਇੰਡੈਕਸੇਸ਼ਨ ਮੈਥਡ ਦੇ ਨਾਲ ਕੈਲਕੂਲੇਟ ਹੋਏਗੀ, ਅਤੇ ਸੋ ਕੋਈ ਡਿਸਕਾਊਂਟ ਨਹੀਂ ਮਿਲੇਗਾ।
3: ਓਕੇ,
7: ਅਤੇ ਮਿਨੀਮਮ 30% ਟੈਕਸ ਤੁਹਾਨੂੰ ਦੇਣਾ ਪਏਗਾ ਕੈਪੀਟਲ ਗੇਨ ਦੇ ਉੱਤੇ।
3: ਠੀਕ ਹੈ, ਮਤਲਬ ਕਿ ਹੁਣ ਜਿਹੜੀ ਨਵੀਂ ਇਹਨਾਂ ਨੇ ਸਿਸਟਮ ਇੰਟਰੋਡਿਊਸ ਕੀਤਾ ਉਹਦੇ ਅਕੋਰਡਿੰਗਲੀ ਆਪਣੇ ਹਿਸਾਬ ਨਾਲ ਇੱਕ ਪ੍ਰੋਫਿਟ ਨੰਬਰ ਦੇਣਗੇ।
7: ਕੋਸਟ ਇੰਡੈਕਸੇਸ਼ਨ ਮੈਥਡ ਦੇ ਵਿੱਚ ਕੀ ਹੁੰਦਾ ਕਿ ਜੋ ਤੁਹਾਡਾ ਕੋਸਟ ਬੇਸ ਹੈ, ਫਿਲਹਾਲ ਤੁਹਾਡਾ ਕੋਸਟ ਬੇਸ ਹੈ ਕਿ ਜੋ ਤੁਸੀਂ ਐਕਚੁਅਲੀ ਸਪੈਂਡ ਕੀਤਾ, ਤੁਹਾਡਾ ਕੋਸਟ ਜੋ ਪ੍ਰਾਈਜ਼ ਹੈ ਉਹ ਤੁਹਾਡਾ ਕੋਸਟ ਹੈ ਅਤੇ ਫਿਰ ਜੋ ਤੁਸੀਂ ਸੈੱਲ ਕੀਤਾ ਜੋ ਉਹਦੇ ਵਿੱਚ ਪ੍ਰੋਫਿਟ ਨਿਕਲਿਆ ਉਹਦਾ 50% ਡਿਸਕਾਊਂਟ ਹੁੰਦਾ ਸੀ ਹੁਣ ਉਹ ਮੈਥਡ ਚੇਂਜ ਕਰਕੇ ਕੋਸਟ ਜਿਹੜਾ ਉਹ ਇੰਡੈਕਸੇਸ਼ਨ ਮੈਥਡ ਨਾਲ ਤੁਹਾਡੀ ਕੋਸਟ ਕੈਲਕੂਲੇਟ ਹੋਏਗੀ ਅਤੇ ਜੋ ਸੈੱਲ ਪ੍ਰਾਈਜ਼ ਹੈ ਸੋ ਜੋ ਰੀਅਲ ਕੈਪੀਟਲ ਗੇਨ ਤੁਹਾਡਾ ਹੋਇਆ ਉਹਦੇ 'ਤੇ ਤੁਹਾਡਾ ਮਿਨੀਮਮ 30% ਟੈਕਸ ਤੁਹਾਨੂੰ ਲੱਗਣਾ ਹੈ
3: ਹਾਂਜੀ ਇਹ ਜੇ ਆਪਾਂ ਨੂੰ ਇਸ ਤਰ੍ਹਾਂ ਇੱਕ ਯੂਜੂਅਲ ਅਕਾਊਂਟਿੰਗ ਪਰਸਪੈਕਟਿਵ ਤੋਂ ਵੇਖੀਏ ਤੇ ਕੋਈ ਕਿੰਨਾ ਕੁ ਫਰਕ ਪੈ ਜਾਇਆ ਕਰੇਗਾ ਕਿਸੇ ਨੂੰ ਤੁਹਾਨੂੰ ਕੀ ਲੱਗਦਾ ਇਨ ਟਰਮਸ ਆਫ ਪੇਇੰਗ ਆਫ ਟੈਕਸ ਕੀ
7: ਫਰਕ ਤੇ ਕਾਫੀ
3: ਰੀਅਲ ਵਰਲਡ ਸਿਨੈਰੀਓ ਵਧੇਗਾ ਪਹਿਲੀ ਗੱਲ
7: ਅਗਰ ਤੇ ਮਾਰਜਨ ਕੋਈ ਜ਼ਿਆਦਾ ਨਹੀਂ ਸੀ ਜਿਵੇਂ ਤੁਸੀਂ ਅਗਰ ਲਾ ਲਓ ਕਿ 50,000 ਲੱਖ
3: ਆਪਾਂ ਸੇਮ ਹੀ ਰੱਖ ਲੈਣਾ ਜਿਵੇਂ ਸਮਝੋ ਲੱਖ ਡਾਲਰ ਪਿਛਲੀ ਵਾਰ ਬਾਕੀ ਸਾਰੇ ਪੈਰਾਮੀਟਰ ਸੇਮ ਲੱਖ ਡਾਲਰ ਇਸ ਵਾਰ ਨਵੇਂ ਵਾਲੇ ਚ ਸਾਰੇ ਪੈਰਾਮੀਟਰ ਸੇਮ ਤੇ ਇਹਦੇ ਅੰਦਰ ਕਿੰਨਾ ਕੁ ਮਤਲਬ ਨਵੇਂ ਸਿਸਟਮ ਨਾਲ ਜ਼ਿਆਦਾ ਨਿਕਲ ਜਾਏਗਾ
7: ਜਿਹੜੀ ਅਸੀਂ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਉਹਦੇ ਵਿੱਚ ਅਸੀਂ ਕੀਤਾ ਸੀ ਕਿ ਪ੍ਰੋਫਿਟ ਤੁਹਾਨੂੰ 2 ਲੱਖ ਦਾ ਹੋਇਆ ਤੇ ਤੁਹਾਨੂੰ ਟੈਕਸ ਦੇਣਾ ਪੈਣਾ ਸੀ 1 ਲੱਖ ਤੇ
3: ਜੀ
7: ਹੁਣ ਦੇ ਹਿਸਾਬ ਨਾਲ ਜਿਹੜਾ ਤੁਹਾਡਾ ਪ੍ਰੋਫਿਟ ਕੈਲਕੂਲੇਟ ਹੋਏਗਾ ਉਹ 2 ਲੱਖ ਦੀ ਜਗ੍ਹਾ ਲੈਟਸ ਸੇ ਇੰਡੈਕਸੇਸ਼ਨ ਮੈਥਡ ਨਾਲ ਵਿਲ ਬੀ ਲੈਟਸ ਸੇ 150 ਜਾਂ ਸਮਥਿੰਗ
3: ਓਕੇ
7: ਸੋ ਤੁਹਾਨੂੰ ਉਹਦੇ ਤੇ ਟੈਕਸ ਦੇਣਾ ਪਏਗਾ ਸੋ ਥੋੜਾ ਜਿਹਾ ਮਤਲਬ ਫਰਕ ਪਏਗਾ ਉਸ ਚੀਜ਼ ਦਾ ਕਿ ਕੈਲਕੂਲੇਸ਼ਨ ਦੇ ਵਿੱਚ ਬਟ ਦੈਨ ਅਗੇਨ ਟੈਕਸ ਜਿਹੜਾ ਤੁਹਾਨੂੰ ਹੁਣ ਦੇਣਾ ਪਏਗਾ 30% ਟੈਕਸ ਮਿਨੀਮਮ ਦੇਣਾ ਪਏਗਾ
3: ਇਹ ਵੈਲਕਮ ਕੀਤਾ ਗਿਆ ਡਿਸੀਜਨ ਆ ਦੋ ਜਿਹੜੇ ਪਹਿਲੇ ਦੋ ਤੁਸੀਂ ਪੁਆਇੰਟਰ ਦੱਸੇ ਆ ਮੇਰੇ ਖਿਆਲ ਨਾਲ ਜੋ ਰੀਅਲ ਇਸਟੇਟ ਦਾ ਕੰਮ ਸਪੈਸ਼ਲੀ ਲੋਕ ਕਰਦੇ ਹੋਣਗੇ ਹਨਾ ਫਲਿਪਿੰਗ ਆਫ ਹਾਊਸ ਜਾਂ ਫਿਰ ਉਦਾਂ ਵੀ ਇਨਵੈਸਟਮੈਂਟ ਕਰਨਾ ਰੈਂਟਲ ਪ੍ਰੋਪਰਟੀ ਦੇਣਾ ਆਰ ਦੇ ਵੈਲਕਮ ਵੈਲਕਮਿੰਗ ਦਿਸ ਡਿਸੀਜਨ
7: ਦੇਖੋ ਮੇਨ ਉਹ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਆ ਕਿ ਅਸੀਂ ਚਾਹੁੰਦੇ ਹਾਂ ਕਿ ਮਾਰਕੀਟ ਦੇ ਵਿੱਚ ਜਿਹੜੇ ਫਸਟ ਟਾਈਮ ਘਰ ਲੈਣਾ ਚਾਹ ਰਹੇ ਨੇ ਉਹ ਆਪਣਾ ਘਰ ਲੈ ਸਕਣ ਤੇ ਇਨਵੈਸਟਰਸ ਨੂੰ ਤੇ ਓਬਵੀਅਸਲੀ ਇਹਦੇ ਵਿੱਚ ਟਾਰਗੇਟ ਕੀਤਾ ਗਿਆ ਜਿਨ੍ਹਾਂ ਦਾ ਮੇਨ ਗੋਲ ਸੀ ਕਿ ਪ੍ਰੋਪਰਟੀਜ਼ ਦੇ ਵਿੱਚ ਇਨਵੈਸਟ ਕਰਕੇ ਯੂਨੋ ਕੈਪ ਗੇਨ ਕੀਤਾ ਜਾਵੇ ਉਹਨਾਂ ਨੂੰ ਥੋੜ੍ਹਾ ਹਾਇਰ ਟੈਕਸ ਲਗਾ ਰਹੇ ਨੇ ਹੁਣ ਇਹਦੇ ਵਿੱਚ ਇੱਕ ਚੇਂਜ ਜਿਹੜਾ ਇਹ ਵੀ ਆਇਆ ਕਿ ਪਹਿਲਾਂ ਜਿਵੇਂ ਪ੍ਰੀ ਸੀ ਜੀ ਟੀ ਜਿਹੜਾ 1985 ਤੋਂ ਪਹਿਲਾਂ ਵੀ ਅਗਰ ਤੁਹਾਡੇ ਕੋਲ ਪ੍ਰੋਪਰਟੀ ਹੈ ਕੋਈ ਉਹਦੇ 'ਤੇ ਤੁਹਾਨੂੰ ਕੈਪੀਟਲ ਗੇਨ ਟੈਕਸ ਨਹੀਂ ਸੀ ਹੁੰਦਾ ਸੋ ਹੁਣ ਉਹ ਵੀ ਨੇ ਜਿਨ੍ਹਾਂ ਨੇ ਜਨਰੇਸ਼ਨ ਲਾਈਕ ਆਪਣੀ ਪ੍ਰੋਪਰਟੀ ਰੱਖੀ ਹੋਈ ਹੈ ਤੇ ਹੁਣ ਉਹ ਜਦੋਂ ਵੇਚਣਗੇ ਉਹਨਾਂ ਨੂੰ ਵੀ ਟੈਕਸ ਦੇਣਾ ਪਏਗਾ ਉਹਦੇ 'ਤੇ ਸੋ ਜਿਹਦੇ ਨਾਲ ਮੈਨੂੰ ਲੱਗਦਾ ਹੈ ਕਿ ਹਜੇ ਚਲੋ ਬਜਟ ਹੀ ਆ ਹਜੇ ਲੋ ਬਣਨਾ ਆ ਬਟ ਮੋਸਟ ਲਾਈਕਲੀ ਹੋਏਗਾ ਹੀ ਪਾਸ ਤੇ ਹੋ ਜਾਏਗਾ ਤੇ ਹੁਣ ਮੇਰੇ ਖਿਆਲ ਨਾਲ ਅਗਲੇ ਜਿਹੜਾ ਟਾਈਮ ਹੈ ਜਦੋਂ ਤੋਂ ਇਹ ਲਾਗੂ ਹੋਣਾ ਆ 1 July 2027 ਉਸ ਤੋਂ ਪਹਿਲਾਂ ਮੈਨੂੰ ਲੱਗਦਾ ਕਾਫੀ ਲੋਕ ਆਪਣੀਆਂ ਪ੍ਰੋਪਰਟੀਜ ਪਹਿਲਾਂ ਵੇਚ ਕੇ ਤੇ ਜੇ ਉਹਨਾਂ ਨੇ 1985 ਤੋਂ ਪਹਿਲਾਂ ਲਈ ਹੈ ਤੇ ਉਹ ਵੀ ਮੇਰੇ ਖਿਆਲ ਨਾਲ ਮਾਰਕੀਟ ਚ ਆਣਗੇ ਤੇ ਜਿਹੜੇ ਸੀ ਜੀ ਟੀ ਡਿਸਕਾਊਂਟ ਦਾ ਫਾਇਦਾ ਲੈਣਾ ਚਾਹੁੰਦੇ ਨੇ ਉਹ ਵੀ ਆਪਣੀ ਪ੍ਰੋਪਰਟੀ ਮਾਰਕੀਟ ਦੇ ਵਿੱਚ ਲੈ ਕੇ ਆਣਗੇ
3: ਓਕੇ ਠੀਕ ਹੈ ਮਤਲਬ ਇੱਕ ਕਹਿ ਸਕਦੇ ਹਾਂ ਕਿ ਗਵਰਨਮੈਂਟ ਦਾ ਤਰੀਕਾ ਹੋ ਗਿਆ ਥੋੜ੍ਹੀ ਜਿਹੀ ਡਿਮਾਂਡ ਜੋ ਇੰਨੀ ਜ਼ਰਾ ਹੈਵੀ ਡਿਮਾਂਡ ਹੈ ਹਜੇ ਹਾਊਸਿੰਗ ਦੀ ਹਨਾ ਕ੍ਰਾਈਸਿਸ ਚੱਲ ਰਿਹਾ ਉਹਦੀ ਸਪਲਾਈ ਕਿਸੇ ਤਰੀਕੇ ਨਾਲ ਹਨਾ ਵੱਧ ਸਕੇ
7: ਮੇਨ ਉਹ ਕਹਿੰਦੇ ਤੇ ਇਹੀ ਨੇ ਕਿ ਨਵੇਂ ਜੋ ਫਸਟ ਟਾਈਮ ਘਰ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਵੇ
3: ਸਹੂਲਤ ਮਿਲੇ ਤੇ ਫੈਮਿਲੀ ਟਰਸਟ ਵਗੈਰਾ ਨੂੰ ਲੈ ਕੇ ਕੀ ਚੱਲਦਾ ਪਿਆ
7: ਸੋ ਉਹਦੇ ਵਿੱਚ ਵੀ ਇੱਕ ਬਹੁਤ ਵੱਡਾ ਚੇਂਜ ਆ ਜੋ ਲਾ ਲਓ ਕਿ ਹਜੇ ਤੱਕ ਮੇਨ ਜਿਹੜੀ ਫੈਮਿਲੀ ਟਰਸਟ ਦੀ ਐਡਵਾਂਟੇਜ ਲੋਕੀ ਲੈ ਰਹੇ ਸੀ ਉਹਨੂੰ ਵੀ ਹੁਣ ਇਹਨਾਂ ਨੇ ਟਾਰਗੇਟ ਕੀਤਾ ਕਿ ਮਿਨੀਮਮ 30% ਟੈਕਸ ਉਹਦੇ 'ਚ ਇੰਟਰੋਡਿਊਸ ਕਰ ਰਹੇ ਨੇ ਡਿਸਟ੍ਰੀਬਿਊਸ਼ਨ ਦੇ ਉੱਤੇ
3: ਓਕੇ
7: ਸੋ ਪਹਿਲਾਂ ਜਿਵੇਂ ਹੁੰਦਾ ਸੀ ਕਿ ਬਿਜ਼ਨਸ ਜਿਹੜਾ ਅਗਰ ਯੂਨੋ ਮੇਨ ਇਨਕਮ ਜੋ ਹਸਬੈਂਡ ਅਗਰ ਬਿਜ਼ਨਸ ਰਨ ਕਰ ਰਿਹਾ ਜਾਂ ਵਾਈਫ ਰਨ ਕਰ ਰਹੇ ਆ ਅਤੇ ਉਹ ਆਪਣੀ ਜੋ ਵੀ ਪ੍ਰੋਫਿਟ ਹੁੰਦਾ ਸੀ ਉਹਨੂੰ ਆਪਣੀ ਫੈਮਿਲੀ ਦੇ ਵਿੱਚ ਵੰਡ ਲੈਂਦੇ ਸੀ ਜਿਹੜਾ ਲੋ ਇਨਕਮ ਅਰਨਰ ਆ ਉਹਨੂੰ ਟੈਕਸ ਘੱਟ ਲੱਗਦਾ ਸੀ ਅਤੇ ਟੈਕਸ ਕਾਫੀ ਸੇਵ ਹੋ ਜਾਂਦਾ ਸੀ ਅਤੇ ਹੁਣ ਉਹਦੇ ਨਾਲ ਮਿਨੀਮਮ 30% ਟੈਕਸ ਇਹਨਾਂ ਨੇ ਇੰਟਰੋਡਿਊਸ ਕਰ ਰਹੇ ਨੇ ਜਿਹਦੇ ਵਿੱਚ ਹੁਣ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਕਾਫੀ ਲੋਕ ਹੁਣ ਸ਼ਿਫਟ ਕਰਨਗੇ ਟਰੱਸਟ ਤੋਂ ਹੋਰ ਸਟਰਕਚਰ ਦੇ ਵਿੱਚ ਜਾਂ ਕੰਪਨੀ ਦੇ ਵਿੱਚ ਜਿਹਦੇ ਵਿੱਚ ਸੋ ਉਹਨਾਂ ਨੂੰ ਥੋੜ੍ਹਾ ਪਲਾਨ ਕਰਕੇ ਚੱਲਣਾ ਪਏਗਾ
3: ਜਦੋਂ ਤੁਸੀਂ ਕਹਿੰਦੇ ਹੋ ਕਿ 30% ਮਿਨੀਮਮ ਲੱਗੇਗਾ ਔਨ ਡਿਸਟ੍ਰੀਬਿਊਸ਼ਨ
7: ਹੁਣ ਡਿਸਟ੍ਰੀਬਿਊਸ਼ਨ
3: ਮਤਲਬ ਉਹੀ ਹੁਣ ਹਸਬੈਂਡ ਜਦੋਂ ਆਪਣੀ ਵਾਈਫ ਨੂੰ ਟ੍ਰਾਂਸਫਰ ਕਰੇਗਾ ਇੱਕ ਸਰਟਨ ਅਮਾਉਂਟ ਆਫ ਪ੍ਰੋਫਿਟ ਤੇ 30% ਟੈਕਸ ਹੋਵੇ ਤੇ ਲੈਵੀ ਹੋਵੇ
7: 30% ਮਿਨੀਮਮ ਟੈਕਸ ਤੇ ਲੱਗਣਾ ਹੀ ਹੈ
3: ਮਿਨੀਮਮ 30 ਲੱਗਣਾ ਹੀ ਲੱਗਣਾ
7: ਹਾਂਜੀ ਮਿਨੀਮਮ 30% ਟੈਕਸ ਲੱਗਣਾ ਹੀ ਹੈ ਤੁਸੀਂ ਡਿਸਟ੍ਰੀਬਿਊਸ਼ਨ ਜਿੰਨੂੰ ਵੀ ਦੇ ਰਹੇ ਹੋ
3: ਓਕੇ
7: ਹਾਂਜੀ ਸੋ ਉਹਦੇ ਨਾਲ ਕਾਫੀ ਫਰਕ ਪਏਗਾ ਟਰੱਸਟ ਦੀਆਂ ਵੈਸੇ ਸਿਰਫ ਇਹੀ ਐਡਵਾਂਟੇਜ ਨਹੀਂ ਟਰੱਸਟ ਦੀਆਂ ਅਦਰ ਐਡਵਾਂਟੇਜਸ ਤੇ ਸਟਿਲ ਹੈਗੇ ਹੀ ਨੇ ਜਿਵੇਂ ਲੋਕੀ ਐਸਟ ਪ੍ਰੋਟੈਕਸ਼ਨ ਪਰਪਸ ਦੇ ਲਈ ਟਰੱਸਟ ਨੂੰ ਯੂਜ਼ ਕਰਦੇ ਨੇ ਸਕਸੈਸ਼ਨ ਪਲੈਨਿੰਗ ਦੇ ਲਈ ਯੂਜ਼ ਕਰਦੇ ਨੇ ਪਰ ਜ਼ਿਆਦਾਤਰ ਲੋਕ ਜੋ ਬਿਜ਼ਨਸ ਰਨ ਕਰ ਰਹੇ ਨੇ ਟਰੱਸਟ ਦੇ ਅੰਡਰ ਉਹ ਇਸ ਕਰਕੇ ਕਰਦੇ ਹੈ ਕਿ ਉਹਨਾਂ ਨੂੰ ਟੈਕਸ ਬਚ ਜਾਏ ਕਿ ਘਰ ਦੇ ਵਿੱਚ ਅਗਰ ਯੂ ਨੋ ਆਪਣੇ ਬ੍ਰਦਰ ਸਿਸਟਰ ਪੇਰੈਂਟਸ ਵਾਈਫ ਉਹ ਕਿਸੇ ਨੇ ਵੀ ਡਿਸਟ੍ਰੀਬਿਊਸ਼ਨ ਕਰ ਸਕਦੇ ਸੀ ਹੁਣ ਪਰ ਮਿਨੀਮਮ 30% ਟੈਕਸ ਉਹਨਾਂ ਨੂੰ ਦੇਣਾ ਪਏਗਾ
3: ਤੇ ਵਾਟ ਡੂ ਯੂ ਥਿੰਕ ਕਿਸ ਤਰ੍ਹਾਂ ਦਾ ਸਟਰਕਚਰ ਸਹੀ ਰਹੇਗਾ ਸੇਮ ਇਸ ਹੀ ਬਿਜ਼ਨਸ ਫੈਮਿਲੀ ਦੀ ਜੇ ਮੈਂ ਗੱਲ ਕਰਾਂ ਹੈ ਨਾ ਉਹਨਾਂ ਲਈ ਹੁਣ ਕਿਹੜਾ ਬੈਟਰ ਸਟਰਕਚਰ ਹੋ ਸਕਦਾ ਜੋ ਕੁਛ
7: ਦੇਖੋ ਜਦੋਂ ਅਸੀਂ ਸਟਰਕਚਰ ਡਿਸਾਈਡ ਕਰਦੇ ਹਾਂ ਇਹਦੇ ਵਿੱਚ ਹਰ ਸਟਰਕਚਰ ਦੀਆਂ ਆਪਣੀਆਂ ਐਡਵਾਂਟੇਜਸ ਤੇ ਡਿਸਐਡਵਾਂਟੇਜਸ ਨੇ ਤੇ ਜਦੋਂ ਅਸੀਂ ਓਵਰਆਲ ਸਿਚੁਏਸ਼ਨ ਦੇਖਦੇ ਹਾਂ ਤੁਸੀਂ ਕੀ ਕਰਨਾ ਹੈ ਕੀ ਤੁਹਾਡੇ ਮਤਲਬ ਟਾਰਗੇਟ ਹੈ ਕਿਸ ਲੈਵਲ ਦੀ ਇਨਕਮ ਹੋਏਗੀ ਕੀ ਤੁਹਾਡੇ ਯੂ ਨੋ ਐਸੈਟ ਸੇਵ ਕਰਨ ਦੀ ਲੋੜ ਹੈ ਉਸ ਹਿਸਾਬ ਨਾਲ ਤੁਹਾਡਾ ਸਟਰਕਚਰ ਡਿਜ਼ਾਈਨ ਹੁੰਦਾ ਪਰ ਜੋ ਅਗਰ ਜਨਰਲ ਗੱਲ ਕਰਾਂ ਤੇ ਹੁਣ ਅਗਲੇ ਸਾਲ ਲਾ ਲਓ ਕਿ 1 July 2027 ਤੋਂ ਬਾਅਦ ਟਰੱਸਟ ਨਾਲੋਂ ਕੰਪਨੀ ਸਟਰਕਚਰ ਥੋੜ੍ਹਾ ਜ਼ਿਆਦਾ ਪ੍ਰਮੋਟ ਹੋਏਗਾ
3: ਹਾਂਜੀ
7: ਕਿਉਂਕਿ ਉਹਦੇ ਵਿੱਚ ਸਟਿਲ ਟੈਕਸ ਰੇਟ ਘੱਟ ਹੈ ਅਤੇ ਬਟ ਅਗੇਨ ਡਿਪੈਂਡਸ ਦੇ ਵਿਲ ਬੀ ਸਿਚੁਏਸ਼ਨਸ ਕਿ ਤੁਹਾਡੇ ਲਈ ਸਟਿਲ ਟਰੱਸਟ ਬੈਟਰ ਹੋ ਸਕਦੀ ਹੈ ਸੋ ਇਟਸ ਬੈਟਰ ਕਿ ਤੁਹਾਡੀ ਪਰਟੀਕੁਲਰ ਸਿਚੁਏਸ਼ਨ ਦੇ ਹਿਸਾਬ ਨਾਲ ਤੁਸੀਂ ਆਪਣਾ ਉਹਨੂੰ ਅਸੈਸ ਕਰੋ ਕਿ ਕੀ ਤੁਹਾਡੇ ਲਈ ਸਹੀ ਹੈ
3: ਹਾਂ ਨਹੀਂ ਠੀਕ ਹੈ ਉਹ ਤਾਂ ਹੈ ਨਾ ਕਿ ਓਬਵੀਅਸਲੀ ਹਰ ਕਿਸੇ ਦੇ ਬਿਜ਼ਨਸ ਦਾ ਨੇਚਰ ਵੱਖਰਾ ਸਪੈਂਡਿੰਗ ਹੈਬਿਟ ਵੀ ਹਰ ਕਿਸੇ ਦੀ ਉਸ ਹਿਸਾਬ ਦੀ ਆ ਉਹ ਤਾਂ ਮੈਂ ਤੁਹਾਡਾ ਪੁਆਇੰਟ ਸਮਝਦਾ ਪਰ ਆਪਾਂ ਹੁਣ ਇਹਦੇ ਅੰਦਰ ਜੈਸਾ ਮੋਟਾ ਮੋਟਾ ਦੇਖਿਆ ਜਾਵੇ ਪ੍ਰੋਪਰਟੀ 'ਚ ਜਿਨ੍ਹਾਂ ਨੂੰ ਥੋੜ੍ਹਾ ਇੰਟਰਸਟ ਹੁੰਦਾ ਜਾਂ ਫਿਰ ਪ੍ਰੋਪਰਟੀ ਤੋਂ ਰਿਲੇਟਡ ਕੰਮ ਕਰਦੇ ਜਾਂ ਫਿਰ ਬਿਜ਼ਨਸਮੈਨ ਹੈ ਨਾ ਉਹਨਾਂ ਬਾਰੇ ਗੱਲ ਕਰ ਲਿੱਤੀ ਹੈ ਵਾਟ ਅਬਾਊਟ ਇੰਪਲੋਈਜ਼ ਜਾਂ ਫਿਰ ਸਮਾਲ ਬਿਜ਼ਨਸ ਓਨਰਸ ਆਪਾਂ ਜੇ ਕਹਿ ਲਈਏ ਹੈ ਨਾ ਕਿ ਉਹਨਾਂ ਵਾਸਤੇ ਕੀ ਚੇਂਜਸ ਆਇਆ ਇਸ ਬਜਟ ਦੇ ਅੰਦਰ
7: ਹਾਂਜੀ ਐਟਲੀਸਟ ਥੋੜ੍ਹਾ ਪੋਜ਼ਿਟਿਵ ਮੇਰੇ ਖਿਆਲ ਨਾਲ ਐਟਲੀਸਟ ਜੋ ਬਜਟ ਦੇ ਵਿੱਚ ਹੈਗਾ ਉਹ ਇੰਪਲੋਈਜ਼ ਦੇ ਲਈ ਹੀ ਹੈ ਵਰਕਿੰਗ ਕਲਾਸ ਲਈ ਕਿ $250 ਦਾ ਇੱਕ ਇੰਸਟੈਂਟ ਆਫਸੈਟ ਇੰਟਰੋਡਿਊਸ ਕਰ ਰਹੇ ਨੇ ਜਿਹੜਾ ਕਿ 1 July 2027 ਤੋਂ ਹੋਏਗਾ ਸੋ ਫਸਟ ਫਾਈਨੈਂਸ਼ੀਅਲ ਈਅਰ 2028 ਤੋਂ ਕਿ ਇੰਸਟੈਂਟ ਤੁਹਾਨੂੰ $250 ਦਾ ਆਫਸੈਟ ਮਿਲੇਗਾ ਜਿਹੜਾ ਅਤੇ ਇੱਕ ਨਵਾਂ ਲੈ ਕੇ ਆ ਰਹੇ ਨੇ ਕਿ 1000 ਦੀ ਤੁਸੀਂ ਡਿਡਕਸ਼ਨ ਕਲੇਮ ਕਰ ਸਕਦੇ ਇੰਸਟੈਂਟ ਵਿਦਆਊਟ ਰਿਸੀਟਸ ਸੋ
3: ਮਤਲਬ $1,250 ਹਰ ਵਾਰੀ ਐਕਸਟਰਾ ਕੱਟ ਸਕਦਾ
7: ਨਹੀਂ
3: ਅੱਛਾ
7: ਸਰ ਨੂੰ ਮੈਂ ਕਲੈਰੀਫਾਈ ਕਰਦਾ ਜਿਹੜਾ $250 ਆ ਉਹ ਤੇ ਆਫਸੈਟ ਹੈ ਉਹ ਤੇ ਤੁਹਾਡਾ ਟੈਕਸ ਕਟਾਏਗਾ ਤੇ ਉਹ ਤੇ ਤੁਹਾਡਾ ਟੈਕਸ ਚਲੋ ਅਗਰ ਤੁਹਾਨੂੰ ਰਿਫੰਡ ਹੋ ਸਕਦਾ ਸੋ ਜਿਹੜਾ 1000 ਹੈ ਉਹ ਡਿਡਕਸ਼ਨ ਹੈ ਉਹ ਤੁਹਾਡੀ ਇਨਕਮ ਨੂੰ ਘਟਾਏਗਾ ਹੁਣ ਉਹ 1000 ਦੇ ਵਿੱਚ ਬੇਸਿਕਲੀ ਉਹਦਾ ਫਾਇਦਾ ਉਹਨੂੰ ਹੋਣਾ ਜਿਹਦੇ ਐਕਚੁਅਲ ਐਕਸਪੈਂਸ 1000 ਤੋਂ ਘੱਟ ਨੇ ਜਿਵੇਂ ਤੁਹਾਡੇ ਜੋਬ ਦੇ ਵਿੱਚ ਮੋਸਟਲੀ ਸਾਰੀਆਂ ਚੀਜ਼ਾਂ ਅਗਰ ਇੰਪਲੋਇਰ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਅਤੇ ਦੈਟ ਮੀਨਸ ਕਿ ਤੁਹਾਡਾ ਐਕਚੁਅਲ ਐਕਸਪੈਂਸ ਆਊਟ ਆਫ ਪੋਕਟ ਕੁਛ ਨਹੀਂ ਹੈ ਜਾਂ ਘੱਟ ਆ ਉਸ ਕੇਸ 'ਚ ਤੁਹਾਨੂੰ ਫਾਇਦਾ ਹੋਏਗਾ ਕਿ ਤੁਹਾਨੂੰ ਮਿਨੀਮਮ $1000 ਦੀ ਡਿਡਕਸ਼ਨ ਤੁਸੀਂ ਕਲੇਮ ਕਰ ਸਕਦੇ
3: ਹੋ ਜੇ 1000 ਤੋਂ ਘੱਟ ਖਰਚਾ ਤਾਂ ਫਿਰ
7: ਮਿਨੀਮਮ ਤੁਸੀਂ $1000 ਤੁਹਾਨੂੰ ਡਿਡਕਸ਼ਨ ਤੁਸੀਂ ਕਲੇਮ ਕਰ ਸਕਦੇ ਹਾਂ
3: ਓਕੇ
7: ਭਾਵੇਂ ਤੁਹਾਡਾ ਖਰਚਾ ਘੱਟ ਵੀ ਹੈ ਕਿਉਂਕਿ ਉਹਦੇ ਰਿਸੀਟਸ ਦੀ ਲੋੜ ਨਹੀਂ ਹੈ ਬਟ ਅਗਰ ਤੁਹਾਡਾ ਖਰਚਾ 1000 ਤੋਂ ਜ਼ਿਆਦਾ ਤੇ ਮੈਂ ਰਿਕਮੈਂਡ ਕਰਾਂਗਾ ਕਿ ਤੁਸੀਂ ਆਪਣਾ ਡਾਕੂਮੈਂਟੇਸ਼ਨ ਪ੍ਰੋਪਰ ਰੱਖੋ ਸੋ ਡੈਟ ਕਿ ਐਟ ਦੀ ਐਂਡ ਆਫ ਦਾ ਈਅਰ ਤੁਸੀਂ ਉਹ ਦੇਖ ਸਕੋ ਕਿ ਅਗਰ ਤੁਹਾਡਾ ਖਰਚਾ ਆਲਰੇਡੀ ਜ਼ਿਆਦਾ ਆ ਤੇ ਤੁਹਾਡੇ ਕੋਲ ਪ੍ਰੂਫ ਹੈਗੇ ਨੇ ਤੇ ਤੁਸੀਂ ਕਲੇਮ ਕਰ ਸਕਦੇ ਜ਼ਿਆਦਾ
3: ਯੂ ਕੈਨ ਡੂ ਬੈਟਰ
7: ਹਾਂਜੀ ਪਰ ਸਿਰਫ ਇਹਦਾ ਫਾਇਦਾ ਉਹਨੂੰ ਹੀ ਹੋਏਗਾ ਜਿਨ੍ਹਾਂ ਦੇ ਐਕਚੁਅਲ ਐਕਸਪੈਂਸ 1000 ਤੋਂ ਘੱਟ ਨੇ
3: ਓਕੇ ਓਕੇ ਤੇ ਸੇਮ ਗੋਜ਼ ਵਿਦ ਆਪਣੇ ਜਿਹੜਾ ਟਰੱਕਿੰਗ 'ਚ ਭਾਈਚਾਰਾ ਹੈਗਾ ਜਾਂ ਫਿਰ ਟੈਕਸੀ ਉਬਰ ਕਿੰਨੇ
7: ਸੋ ਇੱਕ ਇੱਕ ਨਵਾਂ ਇੱਕ ਹੋਰ ਚੀਜ਼ ਇਹਨਾਂ ਨੇ ਕੀਤੀ ਹੈ ਕਿ ਪਹਿਲਾਂ ਨਾ ਇੱਕ 20,000 ਦੀ ਇੰਸਟੈਂਟ ਐਸੈਟ ਰਾਈਟ ਆਫ ਡਿਡਕਸ਼ਨ ਹੁੰਦੀ ਸੀ ਬਿਜ਼ਨਸਿਸ ਲਈ ਕਿ ਅਗਰ ਤੁਸੀਂ ਬਿਜ਼ਨਸ ਰਨ ਕਰ ਰਹੇ ਆਪਣੇ ਬਿਜ਼ਨਸ ਦੇ ਲਈ ਤੁਸੀਂ ਕੁਛ ਬਾਏ ਕੀਤਾ ਮੋਟਰ ਵਹੀਕਲ ਬਾਏ ਕੀਤਾ ਕੋਈ ਪਲਾਂਟ ਐਂਡ ਇਕਿਪਮੈਂਟਸ ਬਾਏ ਕੀਤੇ ਮਸ਼ੀਨਰੀ ਬਾਏ ਕੀਤੀ ਆਫਿਸ ਸੈਟਅਪ ਲਈ ਤੁਸੀਂ ਇਕਿਪਮੈਂਟਸ ਬਾਏ ਕੀਤੇ ਤੇ 20,000 ਤੱਕ ਦੇ ਐਸੈਟ ਤੁਸੀਂ ਸਟ੍ਰੇਟ ਅਵੇ ਉਹਨਾਂ ਦੀ ਡਿਡਕਸ਼ਨ ਕਲੇਮ ਕਰ ਸਕਦੇ ਹਾਂ ਉਹ ਵੈਸੇ ਤਾਂ 30 June 2026 ਨੂੰ ਐਕਸਪਾਇਰ ਹੋ ਰਿਹਾ ਸੀ ਉਹ, ਪਰ ਉਹਨੂੰ ਇਹਨਾਂ ਨੇ ਪਰਮਾਨੈਂਟ ਕਰਤਾ ਕਿ ਹੁਣ ਤੁਸੀਂ ਜਦੋਂ ਵੀ ਤੁਸੀਂ ਬਾਏ ਕਰਦੇ ਆ 20,000 ਤੱਕ ਦਾ ਐਸੈਟ ਤੁਸੀਂ ਉਹਨੂੰ ਸਟ੍ਰੇਟ ਅਵੇ ਕਲੇਮ ਕਰ ਸਕਦੇ ਆ।
3: ਓਕੇ ਓਕੇ ਠੀਕ ਹੈ। ਸੋ ਮਤਲਬ ਬੇਸਿਕਲੀ ਇੱਕ ਚੱਲਦੀ ਹੋਈ ਲੀਕ ਨੂੰ ਇੱਕ ਪਰਮਨੈਂਸੀ ਦਿੱਤੀ।
7: ਹਾਂਜੀ
3: ਇਹਦੇ ਅੰਦਰ ਇਹ ਹੋਇਆ। ਤੇ ਐਨੀਥਿੰਗ ਐਲਸ ਵਿੱਚ ਜੋ ਇੰਪਲੋਈਜ਼ ਜਾਂ ਫਿਰ ਜੋ ਆਪਾਂ ਕਹਿੰਦੇ ਬਲੂ ਕਾਲਰ ਰਿਲੇਟਿਡ ਜਾਂ ਫਿਰ ਆਪਣਾ ਟਰੱਕਿੰਗ ਦੇ ਅੰਦਰ ਲੋਕ ਨੇ ਉਹਨਾਂ ਵਾਸਤੇ ਕੋਈ ਇੱਦਾਂ ਦੀ ਕੋਈ ਜਾਣਕਾਰੀ ਕੋਈ ਖਾਸ ਜੋ ਆਪਾਂ ਦੱਸ ਸਕੀਏ ਕੁਛ?
7: ਹਾਂਜੀ ਇੱਕ ਟੈਕਸ ਰੇਟਸ ਥੋੜ੍ਹਾ ਘਟਾ ਰਹੇ ਨੇ ਉਹ ਜਿਹੜੇ ਕਿ ਮਤਲਬ ਕਰੰਟਲੀ ਜਿਵੇਂ ਜਿਹੜੀ ਮਿਡਲ ਬ੍ਰੈਕਟ ਹੈ ਤੁਹਾਡੀ ਜਿਵੇਂ ਪਹਿਲੇ 18,200 ਤੱਕ ਕੋਈ ਟੈਕਸ ਨਹੀਂ, ਉਸ ਤੋਂ ਬਾਅਦ 18,200 ਤੋਂ 45,000 ਤੱਕ ਫਿਲਹਾਲ ਤੁਹਾਨੂੰ ਇਸ ਫਾਈਨੈਂਸ਼ੀਅਲ 16% ਟੈਕਸ ਲੱਗਦਾ ਉਹਦੇ 'ਤੇ। ਉਸ ਤੋਂ ਬਾਅਦ ਤੁਹਾਡਾ 1,35,000 ਤੱਕ 30% ਹੈ, ਫਿਰ 37% ਹੈ ਅਤੇ 45%। ਸੋ ਜਿਹੜਾ ਇਸ ਵਕਤ 16% ਟੈਕਸ ਹੈ 18,200 ਤੋਂ 45,000 ਉਹਨੂੰ ਅਗਲੇ ਸਾਲ ਘਟਾ ਕੇ 15% ਕਰ ਰਹੇ ਆ, ਅਤੇ ਉਸ ਤੋਂ ਬਾਅਦ ਉਸ ਤੋਂ ਅਗਲੇ ਸਾਲ ਘਟਾ ਕੇ 14% ਕਰ ਰਹੇ ਆ। ਸੋ ਉਹਦੇ ਨਾਲ ਵੀ ਕਾਫੀ ਟੈਕਸ
3: ਪਰ ਸਿਰਫ ਏ ਵਾਲੇ ਬ੍ਰੈਕਟ ਵਾਸਤੇ
7: ਸੋ ਟੈਕਸ ਜਿਹੜਾ ਤੁਹਾਡਾ ਕੈਲਕੂਲੇਸ਼ਨਸ ਹੁੰਦੀ ਹੈ ਓਵਰਆਲ ਸਾਰਿਆਂ ਨੂੰ ਹੀ ਫਾਇਦਾ ਹੋਣਾ ਉਹਦਾ।
3: ਓਕੇ
7: ਕਿਉਂਕਿ ਉਸ ਬ੍ਰੈਕਟ ਦੇ ਵਿੱਚ ਜਿਹੜਾ ਫਿਲਹਾਲ 16% ਲੱਗਦਾ ਉਹ ਫਿਰ ਘੱਟ ਕੇ ਜਦੋਂ 15% ਹੋ ਜਾਣਾ
3: ਫਰਕ ਜ਼ਿਆਦਾ ਫਾਇਦਾ ਹੋਇਆ। ਠੀਕ ਹੈ ਓਕੇ ਓਕੇ ਓਕੇ ਮਤਲਬ ਮੇਰੇ ਹਿਸਾਬ ਨਾਲ ਤਾਂ ਥੋੜ੍ਹਾ ਜਿਹਾ ਇਨਕਮ ਵੀ ਬੈਕ ਹੀ ਕਰ ਦਿੰਦੇ ਹਨਾ, 18,000 ਤੋਂ ਨਹੀਂ ਕੁਝ 25,000 ਤੋਂ ਸ਼ੁਰੂ ਕਰਨਾ।
7: ਹਾਂਜੀ ਉਹ ਜ਼ਿਆਦਾ ਬੈਟਰ ਹੁੰਦਾ
3: ਸੁਪਨੇ ਵੇਖਣੇ ਜਿੱਦਾਂ ਦੇ ਮਰਜ਼ੀ ਵੇਖੀ ਆ ਜਿਹੜੀ ਚੀਜ਼ ਹੋਣੀ ਕਹਿ ਲਓ 2.5 ਲੱਖ ਤੋਂ ਸ਼ੁਰੂ ਹੁੰਦਾ ਮਜ਼ਾ ਆ ਜਾਂਦਾ। ਪਰ ਬਹੁਤ ਵਧੀਆ ਗੱਲਬਾਤ ਹੋ ਗਈ। ਨੈਟ ਕੀ ਸੀਗਾ ਜੀ? ਨੈਗੇਟਿਵ ਗੇਅਰਿੰਗ ਵਾਲਿਆਂ ਲਈ ਸਾਵਧਾਨੀ ਵਾਲਾ ਕੰਮ ਹੋ ਗਿਆ, ਜਿਹੜੇ ਵਿਚਾਰੇ 85 ਸਾਲ ਤੋਂ ਪਹਿਲੇ ਦੀਆਂ ਜਿਨ੍ਹਾਂ ਨੇ ਲਿੱਤੀਆਂ ਹੋਈਆਂ ਜ਼ਮੀਨਾਂ ਜਾਇਦਾਦਾਂ ਉਹਨਾਂ ਨੂੰ ਵੀ ਇੱਕ ਪੰਗਾ ਪੈ ਗਿਆ ਹਨਾ ਕੈਪੀਟਲ ਗੇਨ ਟੈਕਸ ਦੇ ਅੰਦਰ। ਟਰੱਸਟ ਵਾਲੇ ਵੀ ਦੇਖਣ ਬਈ ਕਿ ਹੁਣ ਦੇਖ ਲਓ ਬਈ ਡਿਸਟ੍ਰੀਬਿਊਸ਼ਨ ਵਗੈਰਾ ਕਰੋਗੇ ਮਿਨੀਮਮ 30% ਟੈਕਸ ਹੈ, ਯੂ ਨੀਡ ਟੂ ਵਰਕ ਸਮਾਰਟਲੀ। 30% ਔਨ ਐਵਰੀ ਡਿਸਟ੍ਰੀਬਿਊਸ਼ਨ ਹੈ?
7: ਮਿਨੀਮਮ 30%।
3: ਮਿਨੀਮਮ 30 ਔਨ ਐਵਰੀ ਡਿਸਟ੍ਰੀਬਿਊਸ਼ਨ। ਲੈਟ ਸਪੋਜ਼ ਮੈਂ ਤੁਹਾਨੂੰ ਦਿੱਤਾ, ਫਿਰ ਇੱਧਰ ਮੇਰੇ ਇੱਕ ਹੋਰ ਹੈਗੇ ਕੋਈ ਸੱਜਣ ਉਹਨਾਂ ਵੱਲ, ਅਤੇ ਮੈਂ 3 ਥਾਵੀਂ ਜੇ ਡਿਸਟ੍ਰੀਬਿਊਟ ਕੀਤਾ, ਉਹ ਤਿੰਨਾਂ ਨੂੰ ਮਿਨੀਮਮ 30-30-30 ਦੇ ਹੈਵ ਟੂ ਪੇ।
7: ਹਾਂਜੀ
3: ਵੈਨ ਇਟ ਕਮਸ ਟੂ ਮਾਈ
7: ਦੇਖੋ ਫਿਲਹਾਲ ਜੋ ਮਤਲਬ ਹਜੇ ਲੋ ਆਉਣਾ ਪ੍ਰੋਪਰ ਦੈਨ ਪੂਰਾ ਡਿਟੇਲ ਦੇ ਵਿੱਚ ਤਾਂ ਉਹਦਾ ਪਤਾ ਲੱਗੇਗਾ। ਜੋ ਮੇਰੀ ਅੰਡਰਸਟੈਂਡਿੰਗ ਹੈ ਉਹ ਇਹ ਹੈ ਕਿ ਟਰੱਸਟੀ ਲੈਵਲ ਦੇ ਉੱਤੇ ਇੱਕ ਵਾਰੀ ਉਹ 30% ਟੈਕਸ ਪੇ ਹੋਏਗਾ, ਟੈਕਸ ਵਿਦ ਹੈਲਡ ਹੋ ਕੇ ਉਹ ATO ਨੂੰ ਜਾਏਗਾ। ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਕਰਨੀ ਹੈ ਤਾਂ ਤੁਹਾਨੂੰ ਉਹ 30% ਦਾ ਕ੍ਰੈਡਿਟ ਮਿਲ ਜਾਣਾ, ਪਰ ਉਹ ਮਿਨੀਮਮ 30% ਟੈਕਸ ਤੁਹਾਡਾ ਜਾਣਾ। ਪਰ ਜੇ ਤੁਹਾਡਾ ਮਾਰਜਨਲ ਟੈਕਸ ਰੇਟ ਜ਼ਿਆਦਾ ਤਾਂ ਤੁਹਾਨੂੰ ਜ਼ਿਆਦਾ ਟੈਕਸ ਲੱਗੇਗਾ।
3: ਓਕੇ
7: ਹਾਂਜੀ
3: ਜੇ ਤੁਹਾਡਾ ਮਾਰਜਨਲ ਟੈਕਸ ਰੇਟ ਜ਼ਿਆਦਾ
7: ਇਨਕਮ 37% ਤੇ ਆ ਜਾਂ 45% ਤੇ ਆ ਤੇ ਉਹ ਡਿਸਟ੍ਰੀਬਿਊਸ਼ਨ ਤੇ ਤੁਹਾਨੂੰ ਉਹਨਾਂ ਟੈਕਸ ਤੇ ਲੱਗਣਾ ਹੀ ਆ, ਤੇ ਫਿਰ ਤੁਹਾਨੂੰ ਜਿਹੜਾ ਟੈਕਸ ਪੇਡ ਹੈ ਉਹਦਾ ਕ੍ਰੈਡਿਟ ਮਿਲ ਜਾਏਗਾ।
3: ਠੀਕ ਹੈ ਜੀ, ਥੈਂਕ ਯੂ ਸੋ ਮਚ। ਮੇਰੇ ਖਿਆਲ ਨਾਲ ਕੁਛ ਖਾਸਾ ਹੁਣ ਰਹਿ ਨਹੀਂ ਗਿਆ ਕਿ ਆਪਣੇ ਕੋਲ ਹਨਾ ਕਵਰ ਕਰਨ ਵਾਸਤੇ, ਜੇ ਕੁਛ ਹੈ ਵੀ ਹੈ ਤੇ ਕਮਿਊਨਿਟੀ ਵਾਸਤੇ ਕੋਈ ਲਾਸਟ ਮੈਸੇਜ ਹੋਵੇ, ਕੋਈ ਛੋਟਾ ਮੋਟਾ ਹੋਰ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੋ ਤਾਂ ਜ਼ਰੂਰ ਕਰ ਦਿਓ।
7: ਸੋ ਇਸ ਵਕਤ ਮੈਂ ਇਹੀ ਰਿਕਮੈਂਡ ਕਰਾਂਗਾ ਆਪਣੀ ਕਮਿਊਨਿਟੀ ਨੂੰ, ਪੈਨਿਕ ਹੋਣ ਦੀ ਲੋੜ ਨਹੀਂ ਹੈ, ਸਾਰਾ ਕੁਛ ਚੇਂਜਸ ਨੇ ਇਹਨੂੰ ਹਜੇ ਅਨਾਊਂਸ ਹੋਏ ਨੇ, ਪਹਿਲਾਂ ਤਾਂ ਚਲੋ ਇਹਨੂੰ ਇੱਕ ਵੇਟ ਕਰ ਲਈਏ ਲੋ ਬਣਨ ਦੀ ਪਾਸ ਹੋ ਜਾਏ ਆ। ਪਰ ਫਿਲਹਾਲ ਐਗਜ਼ਿਸਟਿੰਗ ਜਿੰਨਾ ਕੋਲ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਨੇ ਉਹਨਾਂ ਨੂੰ ਜਿਵੇਂ ਮੈਂ ਦੱਸਿਆ ਕਿ ਕੋਈ ਹਜੇ ਉਹਨਾਂ ਲਈ ਕੋਈ ਚੇਂਜ ਨਹੀਂ ਹੈ, ਉਹ ਜਿਵੇਂ ਨੈਗੇਟਿਵ ਗੇਅਰਿੰਗ ਕਲੇਮ ਕਰਦੇ ਆ ਰਹੇ ਨੇ ਉਹ ਉਸ ਤਰ੍ਹਾਂ ਹੀ ਚੱਲਦਾ ਰਹੇਗਾ। ਸੋ ਐਵੇਂ ਨਹੀਂ ਹੈ ਕਿ ਬਿਲਕੁਲ ਹੀ ਖਤਮ ਕਰ ਰਹੇ ਆ ਨੈਗੇਟਿਵ ਗੇਅਰਿੰਗ ਨੂੰ, ਸੋ ਇਸ ਕਰਕੇ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ। ਬੈਟਰ ਹੈ ਕਿ ਤੁਸੀਂ ਆਪਣੇ ਅਕਾਊਂਟੈਂਟ ਨੂੰ ਜਾਂ ਮੋਟਗੇ ਬ੍ਰੋਕਰਸ ਨੇ ਉਹਨਾਂ ਨਾਲ ਡਿਸਕਸ ਕਰਕੇ ਸਾਰਾ ਆਪਣਾ ਪਲਾਨ ਕਰੋ, ਅਤੇ ਅਦਰਵਾਈਜ਼
3: ਆਪਣੇ ਪਿਆਰੇ ਪਿਆਰੇ ਵਧੀਆ ਵਧੀਆ ਜਿਹੜੇ ਐਕਸਪਰਟਸ ਨੇ ਉਹਨਾਂ ਨਾਲ ਸਲਾਹ ਕਰਕੇ ਬਈ ਹਰ ਤਰ੍ਹਾਂ ਦਾ ਜੋ ਵੀ ਕੋਈ ਸਟਾਂਸ ਲੈਣਾ ਹੁੰਦਾ ਤੁਸੀਂ ਇਕਨੋਮਿਕਲੀ ਉਹ ਜ਼ਰੂਰ ਲਓ। ਸਾਡੇ ਨਾਲ ਸੀਗੇ ਕਵਲਪ੍ਰੀਤ ਜੀ, ਥੈਂਕ ਯੂ ਸੋ ਮੱਚ ਸਾਡੇ ਨਾਲ ਇੰਨੀ ਵਧੀਆ ਨੌਲੇਜੇਬਲ ਸਾਂਝ ਪਾਉਣ ਲਈ। ਅਸੀਂ ਕਵਰ ਕਰ ਰਹੇ ਸੀਗੇ ਜੀ ਇਸ ਸਾਲ ਦਾ 2026-27 ਦਾ ਫੈਡਰਲ ਬਜਟ ਆਸਟ੍ਰੇਲੀਆ ਦਾ, ਅਤੇ ਹੋਰ ਵਧੀਆ ਵਧੀਆ ਇਨਫੋਰਮੇਸ਼ਨ ਵਾਸਤੇ, ਜਾਣਕਾਰੀ ਵਾਸਤੇ, ਫੰਕਸ਼ਨ ਵਾਲੀਆਂ ਗੱਲਾਂ ਬਾਤਾਂ ਵਾਸਤੇ ਐਂਡ ਹਰ ਤਰ੍ਹਾਂ ਦੀ ਗੱਲਬਾਤ ਵਾਸਤੇ ਸੁਣਦੇ ਰਹੋ ਰੇਡੀਓ
6: हाँ जी थैंक यू
8: पांडे जी क्या तू साला लक पाए हो यार एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना
9: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में
10: यार तू इतनी इनिशिएटिव आके पक्का भी हो गया की जुगाड़ लाया है
11: जुगाड़ नहीं ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
10: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
11: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਰੇਡੀਓ ਹਾਂਜੀ 1674 ਮੈਂ ਦੋਸਤੋ ਗਾਣਾ ਤੁਸੀਂ ਸੁਣ ਰਹੇ ਸੀ ਕੋਹੇ ਨੂਰ ਅਤੇ ਅੱਜ ਕੱਲ੍ਹ ਕੋਹੇ ਨੂਰ ਦੇ ਫਿਰ ਦੁਬਾਰਾ ਤੋਂ ਕਾਫੀ ਚਰਚੇ ਨੇ ਚਰਚੇ ਬਹੁਤੇ ਇਸ ਕਰਕੇ ਵੀ ਨੇ ਕਿਉਂਕਿ ਹਾਲ ਹੀ ਦੇ ਵਿੱਚ ਆਪਾਂ ਖਬਰਾਂ ਦੇ ਵਿੱਚ ਵੇਖਿਆ ਕਿ ਨਿਊਯਾਰਕ ਦੇ ਜਿਹੜੇ ਮੇਅਰ ਨੇ ਉਹਨਾਂ ਨੇ ਇਹ ਕਿਹਾ ਕਿ ਉਹ ਮੰਗ ਕਰਨਗੇ ਬ੍ਰਿਟਿਸ਼ ਕਿੰਗ ਚਾਰਲਸ ਦੇ ਕੋਲੋਂ ਕਿ ਮੁਲਾਕਾਤ ਦੇ ਦਰਮਿਆਨ ਕੋਹੇ ਨੂਰ ਹੀਰਾ ਜਿਹੜਾ ਉਹ ਭਾਰਤ ਨੂੰ ਵਾਪਸ ਦਿੱਤਾ ਜਾਵੇ। ਸੋ ਇਸ ਤੋਂ ਬਾਅਦ ਫਿਰ ਧੜਾ ਧੜ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਆਪਾਂ ਵੇਖ ਰਹੇ ਹਾਂ ਕਿ ਭਾਰਤੀ ਅਖਬਾਰਾਂ ਦੇ ਵਿੱਚ ਖਾਸ ਤੌਰ ਉੱਤੇ ਪੰਜਾਬ ਦੇ ਵਿੱਚ ਇਹਦੇ 'ਤੇ ਖੂਬ ਚਰਚੇ ਚੱਲ ਰਹੇ ਨੇ ਅਤੇ ਅੱਜ ਦੇ ਦਿਨ ਆਪਾਂ ਕੋਹੇ ਨੂਰ ਦੇ ਉੱਤੇ ਹੀ ਚਰਚਾ ਕਰਨ ਦੇ ਲਈ ਸਰਦਾਰ ਪ੍ਰੀਤਮ ਸਿੰਘ ਰੁਪਾਲ ਹੋਰਾਂ ਨੂੰ ਸੱਦਿਆ ਫੋਨ ਲਾਈਨ ਦੇ ਉੱਤੇ ਅਤੇ ਉਹ ਜਾਣਦੇ ਹਾਂ ਕੀ ਇਹਦਾ ਇਤਿਹਾਸ ਸੀ, ਕੀ ਹੁਣੇ ਹੋਇਆ ਅਤੇ ਅੱਗੇ ਕੀ ਹੋਣ ਦੇ ਆ ਸਾਰ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ। ਹਾਂਜੀ
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ।
1: ਅੱਜ ਆਪਾਂ ਗੱਲ ਹਾਂਜੀ
0: ਜੀ ਬਿਲਕੁਲ ਅੱਜ ਕੋਹੇ ਨੂਰ ਦੀ ਸਾਨੂੰ ਇਹ ਕਿ ਗੱਲ ਕਰੀਏ ਫਿਰ ਦੁਬਾਰਾ ਖਬਰਾਂ ਤੋਂ ਆਪਾਂ ਵੇਖ ਰਹੇ ਹਾਂ ਕਿ ਚਰਚਾ ਚ ਆ ਗਿਆ।
1: ਨਹੀਂ ਬਿਲਕੁਲ, ਕਿਉਂਕਿ ਜਦੋਂ ਜਿਹੜੇ ਨਿਊਯਾਰਕ ਦੇ ਜੋ ਸਿਟੀ ਦੇ ਮੇਅਰ ਨੇ ਜ਼ੋਹਰਾਨ ਮਮਦਾਨੀ, ਜਿਨ੍ਹਾਂ ਨੇ ਇਹ ਗੱਲ ਕਹੀ ਜਦੋਂ ਪ੍ਰਿੰਸ ਚਾਰਲਸ ਨੇ ਆਉਣਾ ਸੀਗਾ, ਤੇ ਕਿਉਂਕਿ ਉਹਨਾਂ ਨੇ ਆਉਣਾ ਤਾਂ ਜਿਹੜਾ 9-11 ਦੇ ਚੱਕਰ ਦੇ ਵਿੱਚ ਉਹ ਦੇਖਣ ਵਾਸਤੇ ਆਉਣਾ ਸੀ, ਯਾਦਗਾਰ ਜਿਹੜੀ 9/11 ਵਾਲੀ ਜਿਹੜੀ ਬਣੀ ਹੈ ਜਦੋਂ ਅਟੈਕ ਹੋਇਆ ਸੀ ਤੇ। ਪਰ ਉਹਨਾਂ ਨੇ ਪਹਿਲਾਂ ਇਹ ਗੱਲ ਕੀਤੀ ਬਕਾਇਦਾ ਕਿ ਉਹ ਜਿਹੜਾ ਹੈਗਾ ਕਿੰਗ ਪ੍ਰਿੰਸ ਚਾਰਲਸ ਨੂੰ ਜਿਹੜਾ ਹੈਗਾ ਇਹ ਗੱਲ ਕਹਿਣਗੇ ਕਿ ਜਿਹੜਾ ਕੋਹੇ ਨੂਰ ਹੈ ਉਹ ਵਾਪਸ ਜਿਹੜਾ ਹੈਗਾ ਮੋੜਿਆ ਜਾਵੇ, ਭਾਰਤ ਨੂੰ ਦਿੱਤਾ ਜਾਵੇ, ਤੇ ਇਹ ਗੱਲ ਉਹ ਜਿਹੜੀ ਉਹ ਜ਼ਰੂਰ ਕਰਨਗੇ, ਏਦਾਂ ਦੀ ਗੱਲ ਕੀਤੀ। ਤੇ ਪਰ ਉਹ ਬਾਅਦ ਵਿੱਚ ਮਿਲੇ ਵੀ, ਪਰ ਉਹ ਕਿਉਂਕਿ ਸਾਰੇ ਨਾਲ ਹੋਰ ਅਮਲਾ ਫੈਲਾ ਸਾਰੇ ਸੀਗੇ, ਉਹਨਾਂ ਨੇ ਉਹਨੂੰ ਗੱਲ ਕੀਤੀ ਜਾਂ ਨਹੀਂ ਕੀਤੀ, ਪਰ ਉਹਨਾਂ ਨੇ ਇਹ ਵੀ ਕਿਹਾ ਸੀ ਜਦੋਂ ਇਕੱਲੇ 'ਚ ਕੋਈ ਗੱਲ ਹੋਈ ਤਾਂ ਜ਼ਰੂਰ ਇਹ ਗੱਲ ਕਰਨਗੇ। ਇਹਦੇ ਨਾਲ ਫਿਰ ਸਾਰੇ ਪਾਸੇ ਜਿਹੜਾ ਸੀ, ਚਲੋ ਉੱਧਰ ਤਾਂ ਨੌਰਥ ਅਮੈਰੀਕਾ ਦੇ ਵਿੱਚ ਤਾਂ ਇਹਦੀ ਚਰਚਾ ਸ਼ੁਰੂ ਹੋਣੀ ਸੀ, ਕੈਨੇਡਾ ਅਮਰੀਕਾ ਦੇ ਵਿੱਚ ਨਾਲ, ਇੱਧਰ ਇੰਡੀਆ ਦੇ ਵਿੱਚ ਵੀ ਨਾਲ ਹੀ ਚਰਚਾ ਸ਼ੁਰੂ ਹੋ ਗਈ ਤੇ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਈ ਕਿ ਇਹ ਮਿਲਣਾ ਚਾਹੀਦਾ। ਸੋ ਕੋਹੇ ਨੂਰ ਬਾਰੇ ਜਿਹੜੀਆਂ ਨੇ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ, ਇਹਦੇ ਬਾਰੇ ਬੜੇ ਅੰਧ ਵਿਸ਼ਵਾਸ ਵੀ ਚੱਲਦੇ ਨੇ ਤੇ ਇਹ ਕਿੱਥੋਂ ਆਇਆ, ਕਿਵੇਂ ਗਿਆ, ਕਿਹਨਾਂ ਕਿਹਨਾਂ ਰਾਜਾਂ ਕੋਲੇ ਗਿਆ, ਇਹਦੀ ਕਾਫੀ ਜਿਹੜੀ ਹੈਗੀ ਹੈ ਉਹ ਕਹਾਣੀ ਲੰਬੀ ਚੌੜੀ ਹੈ, ਜਿਹਨੂੰ ਆਪਾਂ ਇਤਿਹਾਸ ਮਿਥਿਹਾਸ ਕਈ ਗੱਲਾਂ ਇਹਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ। ਤੇ ਪਹਿਲੀ ਗੱਲ ਤਾਂ ਜਿਹੜਾ ਕੋਹੇ ਨੂਰ ਜਿਹੜਾ ਹੈ ਤੇ ਇਹਨੂੰ ਜਿਹੜਾ ਕੋਹੇ ਨੂਰ ਦਾ ਜਿਹੜਾ ਨਾਂ ਹੈ, ਪਹਿਲਾਂ ਇਹਦਾ ਨਾਂ ਕੋਹੇ ਨੂਰ ਪਹਿਲਾਂ ਨਹੀਂ ਸੀ, ਪਹਿਲਾਂ ਤਾਂ ਆਮ ਡਾਇਮੰਡ ਹੀ ਇਹਨੂੰ ਕਿਹਾ ਜਾਂਦਾ ਸੀ ਜਾਂ ਹੀਰਾ ਹੀ ਕਿਹਾ ਜਾਂਦਾ ਸੀਗਾ। ਤੇ ਜਿਹੜਾ ਇਹਦਾ ਅਸਲ ਦੇ ਵਿੱਚ ਜਿਹੜਾ ਨਾਮਕਰਨ ਕੀਤਾ, ਜਿਹਦੇ ਬਾਰੇ ਕਿਹਾ ਜਾਂਦਾ ਕਿ ਕੋਹੇ ਨੂਰ ਦਾ ਜਿਹੜਾ ਨਾਮਕਰਨ ਉਸ ਵੇਲੇ ਜਿਹੜੇ ਇੱਕ ਸਮਾਰਟ ਜਿਹੜੇ ਸਮਰਾਟ ਸੀਗੇ ਤੇ ਉਹਨਾਂ ਨੇ ਮਿਸਟਰ ਕਾਫੀ ਉਹਨਾਂ ਨੇ ਜਿਹੜਾ ਸੀ ਇਹਦਾ ਨਾਮਕਰਨ ਕੀਤਾ ਕਿ ਇਹ ਉਹਨੇ ਕਿਹਾ ਕਿ ਇਹ ਤਾਂ ਜਦੋਂ ਉਹਨੇ ਕਹਿੰਦੇ ਦੇਖਿਆ ਤੇ ਉਹਨੇ ਕਿਹਾ ਵੀ ਇਹ ਤਾਂ ਕੋਹੇ ਨੂਰ ਹੈ, ਹਾਲਾਂਕਿ ਫਾਰਸੀ ਦਾ ਸ਼ਬਦ ਹੈ, ਕੋਹੇ ਨੂਰ ਦਾ ਮਤਲਬ ਹੁੰਦਾ ਹੈ ਚਾਨਣ ਦਾ, ਪ੍ਰਕਾਸ਼ ਦਾ ਪਹਾੜ ਤੇ ਲਾਈਟ ਮਤਲਬ ਕਿ ਮਾਊਂਟੇਨ ਆਫ ਲਾਈਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਆਮ ਅੰਗਰੇਜ਼ੀ ਦੇ ਵਿੱਚ। ਤੇ ਉਹਨਾਂ ਨੇ ਜਿਹੜਾ ਇਹਦਾ ਨਾਮਕਰਨ ਕੀਤਾ, ਹਾਲਾਂਕਿ ਕਿਹਾ ਜਾਂਦਾ ਕਿ ਇਹ ਚੱਲਿਆ ਉਦੋਂ ਬਹੁਤ ਪਿੱਛੋਂ ਇਹ ਚੱਲਿਆ ਆ ਰਿਹਾ ਸੀਗਾ ਤੇ ਇਹਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਇਹ ਗੋਲਕੁੰਡਾ ਜਿਹੜਾ ਹੈਗਾ ਜਿਹੜਾ ਹੁਣ ਅੱਜ ਕੱਲ ਵਾਰੰਗਲ ਜਿਹੜੀ ਕਿਸੇ ਵੇਲੇ ਸਟੇਟ ਸੀ ਤੇ ਗੋਲਕੁੰਡਾ ਵੀ ਜਿਹਨੂੰ ਕਿਹਾ ਜਾਂਦਾ ਸੀ ਕਿ ਉੱਥੋਂ ਜਿਹੜਾ ਕਲੂਰ ਖਾਣਾ ਜਿਹੜੀਆਂ ਸੀ ਉੱਥੋਂ ਦੀਆਂ ਹੀਰੇ ਦੀਆਂ ਖਾਣਾ ਉਹਦੇ ਵਿੱਚੋਂ ਜਿਹੜਾ ਸੀ ਇਹ ਹੀਰਾ ਜਿਹੜਾ ਨਿਕਲਿਆ ਸੀ ਤੇ ਬਾਅਦ ਚ ਇਹਨੂੰ ਘੜਿਆ ਗਿਆ ਤੇ ਇਹ ਇਸ ਕਰਕੇ ਵੀ ਪਾਪੂਲਰ ਜ਼ਿਆਦਾ ਹੋਇਆ ਕਿ ਇਹਦਾ ਵੇਟ ਤੇ ਸਾਈਜ਼ ਜਿਹੜਾ ਸੀ ਉਹ ਬਹੁਤ ਵੱਡਾ ਸੀਗਾ ਤੇ ਦੁਨੀਆਂ ਦਾ ਇਹਨੂੰ ਸਭ ਤੋਂ ਭਾਰਾ ਤੇ ਵੱਡਾ ਜਿਹੜਾ ਹੀਰਾ ਸੀ ਇਹ ਸਮਝਿਆ ਜਾਂਦਾ ਸੀ, ਇਸ ਕਰਕੇ ਵੀ ਜਿਹੜੀ ਇਹਦੀ ਇੰਪੋਰਟੈਂਸ ਸੀ। ਤੇ ਫਿਰ ਜਦੋਂ ਇਹਦਾ ਬਕਾਇਦਾ ਜਿਹੜਾ ਸੀ ਉਹ ਨਾਮਕਰਨ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਇਹਦਾ ਨਾਂ ਜਿਹੜਾ ਸੀ ਉਹ ਜਿਹੜਾ ਜਿੱਦਾਂ ਮੈਂ ਦੱਸਿਆ ਕਿ 18ਵੀਂ ਸਦੀ ਦੇ ਵਿੱਚ ਜਦੋਂ ਕਾਫੀ ਖਾਨ ਨੇ ਇਹਨਾਂ ਨਾਂ ਰੱਖ ਦਿੱਤਾ ਤੇ ਕੋਹੇ ਨੂਰ, ਫਿਰ ਇਹ ਕੋਹੇ ਨੂਰ ਦੇ ਨਾਂ ਨਾਲ ਜਿਹੜਾ ਸੀ ਉਹ ਚੱਲਦਾ ਰਿਹਾ। ਤੇ ਕਿਹਾ ਜਾਂਦਾ ਕਿ ਜਦੋਂ ਇੱਥੇ ਸੁਲਤਾਨੇਟ ਜਦੋਂ ਸੀਗੇ ਇੱਥੇ ਸੁਲਤਾਨ ਸੀ ਜਾਂ ਲੋਧੀ ਖਾਨਦਾਨ ਆਪਾਂ ਕਹਿੰਦੇ ਹਾਂ ਉਹਨਾਂ ਦਾ ਇੱਥੇ ਰਾਜ ਸੀਗਾ ਤੇ ਉਸ ਤੋਂ ਪਹਿਲਾਂ ਜਦੋਂ ਅਲਾਉਦੀਨ ਜਿਹੜਾ ਸੀਗਾ ਖਿਲਜੀ ਸੀ 1300 ਦੇ ਵਿੱਚ 14ਵੀਂ ਸਦੀ ਦੇ ਵਿੱਚ 1310 ਦੇ ਆਸ ਪਾਸ ਕਹਿੰਦੇ ਆ ਕਿ ਉਦੋਂ ਜਿਹੜਾ ਸੀਗਾ ਇਹ ਹੀਰਾ ਉਦੋਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਹਾਸਲ ਕੀਤਾ ਅਕੁਆਇਰ ਕੀਤਾ ਜਾਂ ਲਿਆ ਤੇ ਜਿਹੜਾ ਉਸ ਪਾਸੇ ਕਾਕਾਟੀਆ ਜਿਹੜੀ ਰਾਜਵੰਸ਼ ਸੀ ਜਾਂ ਡਾਇਨੈਸਟੀ ਸੀ ਜਾਂ ਜਿਹੜਾ ਜਿਵੇਂ ਪਕਰਾਣਾ ਕਹਿੰਦੇ ਆ ਤੇ ਦੱਖਣੀ ਭਾਰਤ ਦੇ ਵਿੱਚ ਤੇ ਉੱਥੋਂ ਜਿਹੜਾ ਇਹ ਹਾਸਲ ਜਿੱਦਾਂ ਤੁਸੀਂ ਗੱਲ ਕੀਤੀ ਕਿ ਆਂਧਰਾ ਪ੍ਰਦੇਸ਼ ਦਾ ਜਿਹੜਾ ਹੁਣ ਇਲਾਕਾ ਤੇ ਉੱਥੋਂ ਜਿਹੜਾ ਸੀ ਇਹ ਹਾਸਲ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਫਿਰ ਇਹ ਚੱਲਦਾ ਚੱਲਦਾ ਜਿਹੜਾ ਸੀ ਅੱਗੇ ਚੱਲਦਾ ਗਿਆ ਤੇ ਜਦੋਂ ਇੱਥੇ ਫਿਰ ਜਿਹੜਾ ਦਿੱਲੀ ਦੇ ਵਿੱਚ ਜਿਹੜੇ ਸੁਲਤਾਨ ਗਵਾਲੀਅਰ ਦਿੱਲੀ ਆਗਰਾ ਜਿਹੜੀ ਇਹ ਸੈਂਟਰ ਸੀਗਾ ਤੇ ਇੱਥੇ ਦੇ ਜਿਹੜੇ ਜਿਹੜੇ ਸੁਲਤਾਨੇਟ ਜਿਹਨੂੰ ਆਪਾਂ ਕਹਿੰਦੇ ਹਾਂ ਤੇ ਉਹ ਫਿਰ ਉਹ ਸੁਲਤਾਨਾਂ ਕੋਲੇ ਜਿਹੜਾ ਇਹ ਰਿਹਾ ਖਾਸ ਕਰਕੇ ਜਦੋਂ ਜ਼ਿਆਦਾ ਚਰਚਾ ਦੇ ਵਿੱਚ ਆਇਆ ਉਹ ਆਇਆ ਜਦੋਂ ਲੋਧੀ ਖਾਨਦਾਨ ਤੋਂ ਜਾਂ ਲੋਧੀ ਜਿਹੜਾ ਸੀਗਾ ਰਾਜ ਘਰਾਣਾ ਤੇ ਉਹਦੇ ਤੋਂ ਜਿਹੜਾ ਹੈ ਜਦੋਂ ਬਾਬਰ ਨੇ ਜਿੱਤ ਹਾਸਲ ਕੀਤੀ ਜਿਹੜੀ ਹੈ ਤੇ ਪਾਣੀਪਤ ਦੀ ਲੜਾਈ ਦੇ ਵਿੱਚ ਤੇ ਇਬਰਾਹਿਮ ਲੋਧੀ ਨੂੰ ਜਦੋਂ ਉਹਦੇ ਚ ਹਰਾ ਤਾ ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਸਾਰਾ ਕਬਜ਼ੇ ਚ ਲੈ ਲਿਆ ਦਿੱਲੀ ਆ ਗਏ ਤੇ ਉਸ ਤੋਂ ਬਾਅਦ ਫਿਰ ਜਦੋਂ ਬਾਕੀ ਸਾਰਾ ਕੁਛ ਲੁੱਟ ਖੋਹ ਜਿਹੜੀ ਕੀਤੀ ਉਹਦੇ ਵਿੱਚ ਜਿਹੜਾ ਸੀ ਇਹ ਕੋਹਿਨੂਰ ਵੀ ਜਿਹੜਾ ਸੀ ਫਿਰ ਉਹ ਬਾਬਰ ਕੋਲੇ ਜਿਹੜਾ ਸੀ ਉਹ ਚਲਿਆ ਗਿਆ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਮੁਗਲੀਆ ਜਿਹੜੀ ਸਲਤਨਤ ਹੈ ਉਹਦੇ ਕੋਲੇ ਜਿਹੜਾ ਸੀ ਇਹ ਚਲਿਆ ਗਿਆ ਤੇ ਮੁਗਲੀਆ ਸਲਤਨਤ ਦਾ ਜਿਹੜਾ ਇੱਕ ਬੜਾ ਇੱਕ ਜਿਹੜੀ ਗੱਲ ਵਾਰ ਵਾਰ ਜਿਹਨੂੰ ਤਖ਼ਤ ਏ ਤਾਊਸ ਕਹਿੰਦੇ ਆ ਕਹਿੰਦੇ ਕਿ ਫਿਰ ਹੁਣ ਕਹਿੰਦੇ ਉਹਨਾਂ ਨੇ ਇਹ ਤਖ਼ਤ ਏ ਤਾਊਸ ਦਾ ਜਿਹੜਾ ਹੈ ਇਹਨੂੰ ਹਿੱਸਾ ਬਣਾ ਲਿਆ ਉੱਥੇ ਤਖ਼ਤ ਏ ਤਾਊਸ ਦੇ ਵਿੱਚ ਹੋਰ ਵੀ ਬਹੁਤ ਜਿਹੜੇ ਪ੍ਰਾਈਸਿਸ ਸਟੋਨ ਸੀਗੇ ਤੇ ਹੀਰੇ ਜਵਾਹਰਾਤ ਸੀ ਤੇ ਲਾਲ ਇਹੋ ਜਿਹਾ ਕੁਛ ਜੜਿਆ ਹੋਇਆ ਸੀ ਤੇ ਨਾਲ ਜਿਹੜਾ ਕੋਹਿਨੂਰ ਨੂੰ ਵੀ ਉਹਦਾ ਇੱਕ ਜਿਹੜਾ ਉਹ ਹਿੱਸਾ ਜਿਹੜਾ ਉਹ ਬਣਾ ਲਿਆ ਤੇ ਇਸ ਤਰ੍ਹਾਂ ਕਹਿੰਦੇ ਵੀ ਫਿਰ ਇਹ ਜਿਹੜੀ ਸੀ ਅੱਗੋਂ ਨਾਲ ਨਾਲ ਜਿਹੜਾ ਹੈ ਇਹਦੀ ਕਹਾਣੀ ਵੀ ਉਵੇਂ ਹੀ ਜਿਹੜੀ ਆ ਉਹ ਚੱਲਦੀ ਗਈ ਤੇ ਇਹਦੇ ਤੇ ਬਾਅਦ ਦੇ ਵਿੱਚ ਵੀ ਕਹਿੰਦੇ ਜਿਹੜਾ ਸੀਗਾ ਗੋਲਕੁੰਡਾ ਜਾਂ ਉੱਥੋਂ ਦੇ ਜਿਹੜੇ ਸੁਲਤਾਨ ਸੀ ਜਾਂ ਉੱਥੋਂ ਦੇ ਨਿਜ਼ਾਮ ਸੀ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਹਥਿਆਉਣ ਦੀ ਇਹਦੇ ਤੇ ਕਾਫੀ ਲੜਾਈਆਂ ਚੱਲੀਆਂ ਲੜਾਈਆਂ ਹੋਈਆਂ ਤੇ ਪਰ ਨਹੀਂ ਉਹ ਬਾਬਰ ਦੇ ਹੱਥ ਲੱਗਿਆ ਮੁਗਲਾਂ ਕੋਲ ਹੀ ਰਿਹਾ ਫਿਰ ਤੇ ਬਾਬਰ ਤੋਂ ਬਾਅਦ ਫਿਰ ਉਸੇ ਆਪਾਂ ਜਾਣਦੇ ਹਾਂ ਕਿ ਉਸੇ ਜਿਹੜਾ ਉਹ ਘਰਾਣਾ ਜਾਂ ਉਸ ਸਲਤਨਤ ਦੇ ਤੇ ਮੁਗਲਿਆ ਸਲਤਨਤ ਦੇ ਜਿਹੜੇ ਫਿਰ ਆਖਰੀ ਜਿਹੜੇ ਬਾਦਸ਼ਾਹ ਜਿਵੇਂ ਆਪਾਂ ਨੂੰ ਪਤਾ ਕਿ ਬਹਾਦਰ ਸ਼ਾਹ ਹੋਏ ਨੇ ਪਰ ਇਹ ਉਸ ਤੋਂ ਪਹਿਲਾਂ ਹੀ ਜਿਹੜਾ ਸੀਗਾ ਤੇ ਉਹ ਫਿਰ ਦੁਬਾਰਾ ਜਿਹੜਾ ਸੀ ਅਫਗਾਨਾਂ ਕੋਲੇ ਤੇ ਇਹ ਚਲਾ ਗਿਆ ਤੇ ਇਹ ਉਹਨਾਂ ਕੋਲੇ ਅਫਗਾਨਾਂ ਕੋਲੇ ਜਾਣ ਦੇ ਨਾਲ ਜਿਹੜਾ ਸੀ ਇਹ ਫਿਰ ਹੌਲੀ ਹੌਲੀ ਤੇ ਇਹ ਵੀ ਇੱਕ ਕਮਾਲ ਦੀ ਕਹਾਣੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਕੋਲੇ ਜਿਹੜਾ ਸੀ ਜਿਹੜਾ ਜਾਂ ਆਪਾਂ ਸਿੱਖ ਰਾਜ ਕਹਿੰਦੇ ਹਾਂ ਜਾਂ ਸਰਕਾਰੇ ਖਾਲਸਾ ਕਹਿੰਦੇ ਹਾਂ ਜਾਂ ਪੰਜਾਬ ਦਾ ਰਾਜ ਕਹਿੰਦੇ ਹਾਂ ਤੇ ਉਹਦੇ ਕੋਲੇ ਜਿਹੜਾ ਸੀ ਫਿਰ ਇਹ ਕਿਸ ਤਰ੍ਹਾਂ ਇਹ ਆਇਆ ਤੇ ਕਹਿੰਦੇ ਨੇ ਵੀ ਜਦੋਂ ਜਿਹੜੀ ਲਾਹੌਰ ਦੇ ਉੱਤੇ ਜਿੱਤ ਹਾਸਲ ਕੀਤੀ ਜਾਂ ਲਾਹੌਰ ਤੇ ਇੱਕ ਤਰੀਕੇ ਦਾ ਕਬਜ਼ਾ ਹੋਇਆ ਤੇ ਫਿਰ ਇਹ ਜਿਹੜਾ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਸੀਗਾ ਸ਼ਾਹ ਸ਼ੁਜਾ ਜਿਹਨੂੰ ਕਹਿੰਦੇ ਆ ਤੇ ਉਹਨਾਂ ਤੋਂ ਜਿਹੜਾ ਸੀ ਇਹ ਹਾਸਲ ਕੀਤਾ ਅਸਲ ਚ ਉਹਨਾਂ ਤੋਂ ਵੀ ਨੀ ਉਹਨਾਂ ਦੀ ਜਿਹੜੀ ਮਹਾਰਾਣੀ ਸੀ ਜਿਹੜੀ ਉਹਨਾਂ ਦੀ ਜਾਂ ਬੇਗਮ ਸੀ ਜਿਹੜਾ ਹੈ ਉਹਨਾਂ ਤੋਂ ਇਸ ਸ਼ਰਤ ਤੇ ਜਿਹੜਾ ਸੀ ਉਹ ਲਿਆ ਹਾਲਾਂਕਿ ਉਹਨਾਂ ਨੇ ਇਹ ਲੁਕਾ ਕੇ ਰੱਖਿਆ ਸੀ ਕਹਿੰਦੇ ਤੇ ਪਰ ਇਹਦੇ ਬਾਵਜੂਦ ਵੀ ਜਿਹੜਾ ਕਿਉਂਕਿ ਚਰਚਾ ਚ ਪਹਿਲਾਂ ਸੀ ਹਰੇਕ ਜਿਹੜੀ ਸੁਲਤਾਨ ਸੀ ਜਾਂ ਉਸ ਤੋਂ ਬਾਅਦ ਮੁਗਲ ਸੀ ਹਕੂਮਤ ਆਉਂਦੀ ਸੀ ਉਹਦੇ ਕਰਕੇ ਇਹ ਜਿਹੜਾ ਚਰਚਾ ਦੇ ਵਿੱਚ ਇਹ ਰਹਿੰਦਾ ਸੀ। ਇੱਕ ਤਾਂ ਇਹਦੇ ਬਾਰੇ ਜਿਹੜਾ ਅੰਧ ਵਿਸ਼ਵਾਸ ਦੀ ਗੱਲ ਆ ਉਹ ਤਾਂ ਇਹ ਹੈ ਉਹ ਕਿਹਾ ਜਾਂਦਾ ਹੈ ਕਿ ਵੀ ਇਹ ਜਿਹਦੇ ਕੋਲੇ ਵੀ ਗਿਆ ਤੇ ਉਹਨੂੰ ਇਹਨੇ ਬਰਬਾਦ ਕਰਤਾ ਤੇ ਇਹ ਜਿਹੜਾ ਹੈਗਾ ਉਹ ਰਿਹਾ ਸਭ ਦਾ ਜਿਹੜਾ ਖਿੱਚ ਦਾ ਆਕਰਸ਼ਣ ਦਾ ਕੇਂਦਰ ਹਰੇਕ ਦਾ ਰਾਜੇ ਦਾ ਮਹਾਰਾਜੇ ਦਾ ਸੁਲਤਾਨਾਂ ਦਾ ਉਦੋਂ ਬਾਅਦ ਤੇ ਬਾਦਸ਼ਾਹਾਂ ਦਾ ਰਿਹਾ ਪਰ ਇਹ ਜਿਹੜਾ ਜਿਹਨੇ ਵੀ ਇਹ ਰੱਖਿਆ ਆਪਣੇ ਕੋਲੇ ਤੇ ਉਹ ਜਿਹੜਾ ਹੈ ਉਹਦਾ ਰਾਜ ਭਾਗ ਚਲਾ ਗਿਆ ਇਹਦੇ ਬਾਰੇ ਇਹ ਵੀ ਜਿਹੜਾ ਹੈਗਾ ਇੱਕ ਅੰਧ ਵਿਸ਼ਵਾਸ ਕਹਿ ਲਓ ਜਾਂ ਕੁਛ ਵੀ ਕਹਿ ਲਓ ਤੇ ਇੱਦਾਂ ਦੀ ਜਿਹੜੀ ਗੱਲ ਫਿਰ ਜਦੋਂ ਰਣਜੀਤ ਸਿੰਘ ਕੋਲੇ ਆਉਂਦੀ ਹੈ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਇਹ ਲਿਆ ਉਹ ਫਿਰ ਆਪਣੇ ਨਾਲ ਰੱਖਦੇ ਸੀ ਇਹਨੂੰ ਤੇ ਕਈ ਤਾਂ ਕਹਿੰਦੇ ਕਿ ਉਹਦੇ ਆਪਣੇ ਡੌਲੇ ਤੇ ਬੰਨ ਕੇ ਰੱਖਦੇ ਸੀ, ਇਹ ਵੀ ਗੱਲ ਚੱਲਦੀ ਹੈ। ਤੇ ਪਰ ਇੱਕ ਗੱਲ ਹੈ ਕਿ ਉਹ ਨਾਲ ਰੱਖਦੇ ਸੀ, ਇਹਦੀ ਜਿਹੜੀ ਆ ਕਾਫੀ ਇਤਿਹਾਸ ਦੇ ਵਿੱਚੋਂ ਵੀ ਇਹਦੇ ਜਿਹੜੇ ਵੇਰਵੇ ਮਿਲਦੇ ਆ। ਮਹਾਰਾਜਾ ਰਣਜੀਤ ਸਿੰਘ ਹਾਲਾਂਕਿ ਉਦੋਂ ਜਿਹੜੀ ਸੀ ਪੰਜਾਬ ਦੇ ਵਿੱਚ ਉਹਨੂੰ ਸਰਕਾਰੇ ਖਾਲਸਾ ਵੀ ਕਹਿੰਦੇ ਸੀ, ਸਿੱਖ ਰਾਜ ਵੀ ਕਹਿੰਦੇ ਸੀ, ਪੰਜਾਬ ਸਰਕਾਰ ਜਾਂ ਪੰਜਾਬ ਦਾ ਦੇਸ਼ ਪੰਜਾਬ ਦਾ ਬਾਦਸ਼ਾਹ ਕਹਿ ਦਿੰਦੇ ਸੀ ਇਦਾਂ ਦੀਆਂ ਗੱਲਾਂ ਤੇ। ਪਰ ਉਹਨਾਂ ਤੋਂ ਬਾਅਦ ਵੀ ਉਹ ਰਿਹਾ ਤੇ ਆਪਾਂ ਨੂੰ ਪਤਾ ਕਿ ਜਦੋਂ 1800 ਜਿਹੜੇ ਸੀ 39 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ, ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਉਸ ਘਰਾਣੇ ਦੇ ਵਿੱਚ ਉਹਨਾਂ ਦੇ ਰਾਜ ਜਿਹੜਾ ਸੀਗਾ ਪਰਿਵਾਰ ਦੇ ਵਿੱਚ ਖਾਸ ਕਰਕੇ ਇੱਕੋਦਮ ਇੰਨੀਆਂ ਬਗਾਵਤਾਂ, ਕਤਲ, ਸਾਜ਼ਿਸ਼ਾਂ, ਬੜਾ ਕੁਛ ਇਤਿਹਾਸ ਦੇ ਵਿੱਚ ਸਾਰਾ ਕੁਛ ਦਰਜ ਹੈ ਕਿ 10 ਕਤਲ ਜਿਹੜੇ ਹੈ ਉਸ ਪਰਿਵਾਰ ਦੇ ਵਿੱਚੋਂ ਹੀ ਹੋਏ ਤੇ ਰਾਜ ਪ੍ਰਬੰਧ ਨੂੰ ਲੈ ਕੇ। ਤੇ ਇਸ ਤਰ੍ਹਾਂ ਉਹ ਡਾਇਮੰਡ ਵੀ ਇੱਦਾਂ ਹੀ ਘੁੰਮਦਾ ਰਿਹਾ ਤੇ ਅਖੀਰ ਦੇ ਵਿੱਚ ਜਦੋਂ ਛੋਟੀ ਉਮਰ ਦੇ ਵਿੱਚ ਦਲੀਪ ਸਿੰਘ ਨੂੰ ਜਦੋਂ ਰਾਜ ਭਾਗ ਸੌਂਪਿਆ ਗਿਆ ਤੇ ਫਿਰ ਉਹ ਦਲੀਪ ਸਿੰਘ ਕੋਲੇ ਜਿਹੜਾ ਸੀ ਉਹ ਚਲਿਆ ਗਿਆ। ਹੁਣ ਜਿਹੜੀ ਇਹਦੀ ਕਿਉਂਕਿ ਪਹਿਲਾਂ ਤਾਂ ਬਹੁਤਾ ਕੁਛ ਜਿਹੜਾ ਹੈਗਾ ਇਤਿਹਾਸ ਦੇ ਵਿੱਚ ਉਦਾਂ ਹੀ ਦਰਜ ਹੈ ਜਿਵੇਂ ਆਇਨੇ ਅਕਬਰੀ ਦੇ ਵਿੱਚ ਜ਼ਿਕਰ ਆ ਗਿਆ ਜਾਂ ਬਾਬਰਨਾਮੇ ਦੇ ਵਿੱਚ ਜ਼ਿਕਰ ਆ ਗਿਆ ਤੇ ਉਹ ਜਿਹਨਾਂ ਨੇ ਵੀ ਜਿਸ ਤਰੀਕੇ ਦੇ ਨਾਲ ਲਿਖਿਆ, ਕਹਿੰਦੇ ਅਮੀਰ ਖੁਸਰੋ ਵੀ ਜਿਹੜਾ ਉਸ ਵੇਲੇ ਜਦੋਂ ਸੁਲਤਾਨੇਟ ਸੀ ਤੇ ਉਹ ਉਸ ਵੇਲੇ ਜਿਹੜਾ ਇੱਕ ਸ਼ਾਹੀ ਸ਼ਾਇਰ ਸੀ ਜਾਂ ਕਵੀ ਸੀ ਉਹਨੇ ਵੀ ਇਹਦਾ ਜ਼ਿਕਰ ਕੀਤਾ ਤੇ ਬਾਅਦ ਦੇ ਵਿੱਚ ਏਦਾਂ ਹੁੰਦਾ ਰਿਹਾ। ਪਰ ਬਕਾਇਦਾ ਜਿਹੜਾ ਲਿਖਤੀ ਰੂਪ ਦੇ ਵਿੱਚ ਜਿਹੜੀ ਗੱਲ ਹੈ ਉਹ ਉਦੋਂ ਆਉਂਦੀ ਹੈ ਜਦੋਂ 1849 ਦੇ ਵਿੱਚ ਪੰਜਾਬ ਦਾ ਜਿਹੜਾ ਹੈਗਾ ਹਿੰਦੁਸਤਾਨ ਦੇ ਨਾਲ ਰਲੇਵਾਂ ਹੁੰਦਾ ਹੈ, ਜਾਂ ਇਹ ਕਹਿ ਲਓ ਕਿ ਬਰਤਾਨਵੀ ਹਕੂਮਤ, ਉਦੋਂ ਬ੍ਰਿਟਿਸ਼ਰਸ ਦਾ ਰੂਲ ਸੀਗਾ ਹਿੰਦੁਸਤਾਨ ਦੇ ਵਿੱਚ, ਬਕਾਇਦਾ ਕਲੋਨੀ ਬਣ ਚੁੱਕਿਆ ਸੀ ਤੇ ਸਿੱਧਾ ਉਦੋਂ ਹਿੰਦੁਸਤਾਨ ਕੰਪਨੀ ਦੀ ਬਜਾਏ ਜਿਹੜਾ ਸੀਗਾ ਉਹ ਜਿਹੜਾ ਸੀ ਕਰਾਊਨ ਦੇ ਉਹਦੇ ਚ ਆ ਗਿਆ ਸੀ, ਸਿੱਧਾ ਜਿਹੜਾ ਸੀ ਇੰਗਲੈਂਡ ਦੇ ਰਾਜ ਪ੍ਰਬੰਧ ਦੇ ਤਹਿਤ ਆ ਗਿਆ ਸੀ। ਉੱਥੇ ਜਿਹੜਾ ਹੈਗਾ ਇਹ ਇਹਨੂੰ ਬਕਾਇਦਾ ਇਹ ਕਿਹਾ ਗਿਆ ਜਿਹੜੀ ਲਿਖਤ ਦੇ ਵਿੱਚ ਇਹ ਗਿਫਟ ਕੀਤਾ ਗਿਆ ਮਹਾਰਾਣੀ ਵਿਕਟੋਰੀਆ ਨੂੰ ਗਿਫਟ ਕੀਤਾ ਗਿਆ ਮਹਾਰਾਜਾ ਦਲੀਪ ਸਿੰਘ ਵੱਲੋਂ ਤੇ ਭਾਵੇਂ ਛੋਟੀ ਉਮਰ ਦੇ ਸੀ ਪਰ ਇਹ ਵੀ ਨਾਲ ਚਲੋ ਉਹਨਾਂ ਦੇ ਸਰਪ੍ਰਸਤ ਸੀਗੇ ਉਹਨਾਂ ਦੇ ਮਾਤਾ ਸੀ ਤੇ ਮਹਾਰਾਣੀ ਜਿੰਦਾ। ਪਰ ਬਾਅਦ ਦੇ ਵਿੱਚ ਉਸ ਪਰਿਵਾਰ ਦੇ ਨਾਲ ਜਾਂ ਉਸ ਆਪਾਂ ਡਾਇਨੈਸਟੀ ਦੇ ਨਾਲ ਕੀ ਕੁਛ ਹੋਇਆ, ਕਿੱਦਾਂ ਦਲੀਪ ਸਿੰਘ ਨੂੰ ਅਲੱਗ ਕਰ ਲਿਆ ਗਿਆ ਤੇ ਜਿੰਦ ਕੌਰ ਨੂੰ ਜਿਹੜਾ ਹੈਗਾ ਜੇਲ੍ਹ ਚ ਬੰਦ ਕਰ ਦਿੱਤਾ ਕਿਲੇ ਦੇ ਵਿੱਚ ਚਨਾਬ ਦੇ ਕਿਲੇ ਚ, ਫਿਰ ਬਾਅਦ ਦੇ ਵਿੱਚੋਂ ਏਦਾਂ ਨੇਪਾਲ ਚਲੀ ਗਈ ਭਟਕਦੀ, ਫਿਰ ਕਿਸ ਤਰੀਕੇ ਦੇ ਨਾਲ ਚਲੋ ਉਹਨਾਂ ਨੂੰ ਮਿਲਾਇਆ ਵੀ ਗਿਆ ਤੇ ਬਾਅਦ ਦੇ ਵਿੱਚ ਉਹ ਇੰਗਲੈਂਡ ਵੀ ਗਈ ਤੇ ਪਰ ਇਹ ਵੀ ਉਹਨਾਂ ਦਾ ਵੀ ਕੁਛ ਕਿਸੇ ਤਰੀਕੇ ਨਾਲ ਉਵੇਂ ਰਾਜ ਪ੍ਰਬੰਧ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਦੁਬਾਰਾ ਬਹਾਲ ਕਰ ਲਈਏ, ਜਾਂ ਜਿਵੇਂ ਇਤਿਹਾਸ ਜਿੰਨਾ ਕੁ ਜ਼ਿਕਰ ਹੈ ਤੇ ਕੁਛ ਘਟਨਾਵਾਂ ਏਦਾਂ ਦੀਆਂ ਨੇਗੀਆਂ ਮਿਲਦੀਆਂ ਨੇ ਤੇ ਪਰ ਇਹ ਵੀ ਉਦੋਂ ਬਾਅਦ ਫਿਰ ਇਹ ਜਿਹੜਾ ਸੀ ਕੋਹੇ ਨੂਰ ਜਿਹੜਾ ਸੀਗਾ ਜਜ਼ਬਾਤੀ ਤੌਰ ਤੇ ਜਾਂ ਇੱਕ ਆਪਾਂ ਕਹਿੰਦੇ ਕਿ ਇੱਕ ਲਿਟਰੇਚਰ ਦੇ ਸਾਡੀ ਪੋਇਟਰੀ ਦੇ ਵਿੱਚ ਉਦਾਂ ਤਾਂ ਉਹ ਗੱਲ ਆਉਂਦੀ ਰਹੀ ਜਿੱਥੇ ਕਿਤੇ ਇਹ ਨਾਲ ਨਾਲ ਇਤਿਹਾਸ ਚੱਲ ਰਿਹਾ ਸੀ, ਜਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ ਜਾਂਦਾ ਸੀ, ਦਲੀਪ ਸਿੰਘ ਬਾਰੇ ਕਿਤੇ ਲਿਖਿਆ ਜਾਂਦਾ ਸੀ, ਇਮੋਸ਼ਨਲ ਹੋ ਕੇ ਸਾਡੇ ਕਵੀਸ਼ਰਾਂ ਨੇ ਢਾਡੀਆਂ ਨੇ ਤੇ ਉਹਦਾ ਜ਼ਿਕਰ ਕੀਤਾ ਤੇ ਪਰ ਉਂਝ ਫਿਰ ਬਾਅਦ ਦੇ ਵਿੱਚ ਕਿਤੇ ਇਹਦਾ ਕਿਸੇ ਰੂਪ ਚ ਜਿਹੜਾ ਸੀ ਉਹ ਜ਼ਿਕਰ ਉਹ ਨਹੀਂ ਹੋਇਆ ਤੇ ਇਹ ਸੀ ਕਿ ਸਿੱਧਾ ਸਿੱਧਾ ਉਦੋਂ ਜਦੋਂ ਰਲੇਵਾਂ ਹੁੰਦਾ 1849 ਦੇ ਵਿੱਚ ਤੇ ਫਿਰ ਜਿਹੜਾ ਕੋਹੀ ਨੂਰ ਹੈ ਇਹ ਚਲਿਆ ਗਿਆ ਬਰਤਾਨਵੀ ਹਕੂਮਤ ਕੋਲੇ ਚਲਿਆ ਗਿਆ, ਜਾਂ ਆਪਾਂ ਸਿੱਧੇ ਕਹਿ ਲਈਏ ਕਿ ਜਿਹੜੀ ਸੀ ਵਿਕਟੋਰੀਆ ਕੋਲੇ ਚਲਿਆ ਗਿਆ। ਤੇ ਉਹ ਕਹਿ ਰਹੇ ਕਹਿੰਦੇ ਕਿ ਉਹ ਅੱਜ ਅੱਜ ਦੀ ਤਰੀਕ ਚ ਵੀ ਸਭ ਤੋਂ ਭਾਰਾ ਜਿਹੜਾ ਹੈਗਾ ਇਹ ਹੈਗਾ ਹੀਰਾ, ਇਹ ਸਭ ਤੋਂ ਭਾਰਾ ਜਿਹੜਾ ਉਹ ਡਾਇਮੰਡ ਹੈ। ਕਹਿੰਦੇ ਇਸ ਵੇਲੇ ਇਹਦਾ ਜਿਹੜਾ ਵੇਟ ਹੈ 105.602 ਹੈ ਤੇ ਜਿਹੜਾ ਲਗਭਗ 21 ਗ੍ਰਾਮ ਤੋਂ ਉੱਪਰ ਬਣਦਾ ਤੇ ਇੰਨਾ ਜਿਹੜਾ ਇਹਦਾ ਵੇਟ ਹੈਗਾ ਤੇ ਸਾਈਜ਼ ਦੇ ਵਿੱਚ ਵੀ ਜਿਹੜਾ ਹੈਗਾ ਇਹ ਵੱਡਾ। ਕਹਿੰਦੇ ਪਰ ਉਦੋਂ ਇਹ ਵੀ ਇਹ ਇਹਦੀ ਜਿਹੜੀ ਸੀ ਜਿਹੜੀ ਸੀ ਲਿਸ਼ਕੋਰ ਸੀ ਜਾਂ ਚਮਕ ਸੀ ਉਵੇਂ ਨੀ ਸੀ, ਫਿਰ ਕਹਿੰਦੇ ਇਹਨੂੰ ਦੁਬਾਰਾ ਤਰਾਸ਼ਿਆ ਗਿਆ ਉੱਥੋਂ ਤੇ ਪਹਿਲਾਂ ਇਹਦਾ ਜਿਹੜਾ ਓਰਿਜਿਨਲ ਵੇਟ ਸੀ ਕਹਿੰਦੇ ਵੱਧ ਸੀਗਾ ਤੇ ਫਿਰ ਇਹਦਾ ਜਿਹੜਾ ਸੀ ਉਹ ਭਾਰ ਵੀ ਉਹ ਘੱਟ ਗਿਆ, 180 ਕੈਰਟ ਦੇ ਆਸ ਪਾਸ ਸੀ, 185 ਕੈਰਟ ਦੇ ਆਸ ਪਾਸ ਤੇ ਉਹ ਬਾਅਦ ਦੇ ਵਿੱਚ ਫਿਰ ਇਹਦਾ ਹੌਲੀ ਹੌਲੀ ਜਿਹੜਾ ਸੀ ਤਰਾਸ਼ਣ ਦੇ ਨਾਲ ਜਿਹੜਾ ਸੀ ਕਹਿੰਦੇ ਇਹਨੂੰ ਇਹਦੀ ਚਮਕ ਲਿਆਉਣ ਵਾਸਤੇ ਤੇ ਉਦੋਂ ਬਾਅਦ ਮਹਾਰਾਣੀ ਦੇ ਤਾਜ ਦੇ ਵਿੱਚ ਜਿਹੜਾ ਹੈਗਾ ਇਹਨੂੰ ਜੜ ਦਿੱਤਾ ਗਿਆ। ਤੇ ਜੋ ਹੁਣ ਵੀ ਉਹ ਤਾਜ ਦੇ ਵਿੱਚ ਇਸ ਵੇਲੇ ਮੌਜੂਦ ਹੈ, ਜਿਹੜਾ ਉੱਥੇ ਅੱਜ ਕੱਲ ਮਿਊਜ਼ੀਅਮ ਦੇ ਵਿੱਚ ਜਿਹੜਾ ਹੈਗਾ ਉਹ ਰੱਖਿਆ ਹੋਇਆ ਹੈਗਾ ਲੰਡਨ ਦੇ ਵਿੱਚ। ਤੇ ਹੁਣ ਜਿਹੜਾ ਹੈ ਇਹਦੇ ਬਾਰੇ ਚਰਚਾ ਵਾਰ ਵਾਰ ਇਸ ਕਰਕੇ ਚੱਲਦੀ ਹੈ ਕਿਉਂਕਿ ਬਹੁਤ ਕੁਛ ਇਹ ਤੇ ਲਿਖਿਆ ਵੀ ਗਿਆ ਕਿ ਕਿਉਂਕਿ ਇਹ ਬੜਾ ਪ੍ਰੈਸ਼ੀਅਸ ਸਟੋਨ ਹੈ ਇਸ ਕਰਕੇ ਇਹ ਇੱਥੋਂ ਲੁੱਟਿਆ ਗਿਆ, ਤੇ ਇਹਦੇ ਤੇ ਕਲੇਮ ਵੀ ਅਲੱਗ ਅਲੱਗ ਨੇ। ਗੌਰਮੈਂਟ ਆਫ ਇੰਡੀਆ ਦਾ ਆਪਣਾ ਕਲੇਮ ਹੈ, ਗੌਰਮੈਂਟ ਆਫ ਪਾਕਿਸਤਾਨ ਦਾ ਆਪਣਾ ਕਲੇਮ ਹੈ, ਤੇ ਜਿਹੜੇ ਕੁਛ ਸਿੱਖ ਜਥੇਬੰਦੀਆਂ ਨੇ ਤੇ ਉਹ ਇਹ ਕਹਿੰਦੀਆਂ ਨੇ ਕਿ ਇਹ ਸਿੱਖਾਂ ਨੂੰ ਮਿਲਣਾ ਚਾਹੀਦਾ, ਦਰਬਾਰ ਸਾਹਿਬ ਦਾ ਹਿੱਸਾ ਹੋਣਾ ਚਾਹੀਦਾ ਤੇ ਉੱਥੇ ਰੱਖਿਆ ਜਾਣਾ ਚਾਹੀਦਾ, ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ ਨੇ। ਤੇ ਪਰ ਇਹ ਇੱਕ ਗੱਲ ਜਿਹੜੀ ਸਾਫ਼ ਤੇ ਸਪਸ਼ਟ ਜਿਹੜੀ ਗੌਰਮੈਂਟ ਆਫ ਇੰਡੀਆ ਨੇ ਤੇ ਉਹ ਕਰਤੀ ਸੀ ਇਹਦੇ ਬਾਰੇ ਕਿ ਇਹ ਕੋਈ ਇਹਦੇ ਬਾਰੇ ਕੋਈ ਜਿਹੜੀ ਇਹ ਚਰਚਾ ਚੱਲਦੀ ਹੈ ਕਿ ਉਹਨੂੰ ਉੱਥੋਂ ਖੋਹ ਕੇ ਲੈ ਗਏ ਜੀ, ਲੁੱਟ ਕੇ ਲੈ ਗਏ, ਧੋਖੇ ਨਾਲ ਲੈ ਗਏ, ਤੇ ਇਹ ਇੱਦਾਂ ਦੀ ਜਿਹੜੀ ਕੋਈ ਇਹ ਗੱਲ ਨਹੀਂ ਹੈ ਕਿਉਂਕਿ 2018 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਇਹਦੇ ਤੇ ਰਿੱਟ ਪਈ ਹੋਈ ਸੀ, ਕਈ ਕਈ ਜਿਹੜੀਆਂ ਇਹਦੇ ਚ ਪਟੀਸ਼ਨਾਂ ਸੀਗੀਆਂ, ਤੇ ਜਿਹਦਾ ਇਹ ਨਿਪਟਾਰਾ ਫਿਰ 2018 ਦੇ ਵਿੱਚ ਤੇ ਜਦੋਂ ਜਿਹੜਾ ਹੈਗਾ ਆਰਕਿਓਲੋਜੀਕਲ ਸਰਵੇ ਆਫ ਇੰਡੀਆ ਜਿਹਨੂੰ ASI ਕਹਿੰਦੇ ਹਾਂ ਆਪਾਂ, ਤੇ ਜਿਹੜਾ ਸਾਰੀਆਂ ਜਿਹੜੀਆਂ ਪੁਰਾਣੀਆਂ ਜੋ ਵੀ ਇਮਾਰਤਾਂ ਨੇ ਜਾਂ ਪੁਰਾਣੀਆਂ ਚੀਜ਼ਾਂ ਨੇ ਜਿਹਨਾਂ ਦੀ ਪੂਰਾ ਸਾਰੀ ਜਿਹਨਾਂ ਦੀ ਮਹੱਤਤਾ ਹੈ ਪੂਰਾ ਤੱਤਵ, ਤੇ ਉਹ ਸੰਭਾਲਦੇ ਆ ਜਾਂ ਉਹਨਾਂ ਦੀ ਸਾਂਭ ਸੰਭਾਲ ਜਿਹਦੇ ਕੋਲੇ ਹੈ, ਬਹੁਤ ਵੱਡਾ ਅਦਾਰਾ ਹੈਗਾ ਗਵਰਨਮੈਂਟ ਆਫ ਇੰਡੀਆ ਦਾ। ਤੇ ਉਹਨੇ ਇਹ ਬਕਾਇਦਾ ਫਿਰ ਜਿਹੜਾ ਸੀਗਾ ਉੱਥੇ ਇਹ ਸਪਸ਼ਟ ਕੀਤਾ ਕਿ ਜਿਹੜਾ ਸੀਗਾ ਇਹ ਬਰਤਾਨੀਆ ਜਿਹੜਾ ਹੈਗਾ ਨੂੰ ਜਿਹੜਾ ਸੀਗਾ ਬ੍ਰਿਟਿਸ਼ਰ ਨੂੰ ਤੇ ਇਹ ਜਿਹੜਾ ਸੀ ਦਿੱਤਾ ਗਿਆ ਸੀਗਾ, ਤੇ ਇਹ ਨਾ ਤਾਂ ਚੋਰੀ ਕੀਤਾ ਹੈ ਤੇ ਨਾ ਹੀ ਉਹਨਾਂ ਨੇ ਜਿਹੜਾ ਹੈਗਾ ਜ਼ੋਰ ਜ਼ਬਰੀ ਲਿਆ, ਇਹ ਉਹਨਾਂ ਨੇ ਸਪਸ਼ਟ ਕੀਤਾ। ਜਿੱਥੋਂ ਇਹ ਗੱਲ ਸੀ ਜਿਹੜੀ ਚਰਚਾ ਇਹ ਖਤਮ ਹੋ ਗਈ, ਜੋ ਸਾਡੇ ਇਤਿਹਾਸ ਦੇ ਵਿੱਚ ਅਕਸਰ ਆਉਂਦਾ ਹੈ ਕਿ ਉਹਨਾਂ ਨੇ ਜੀ ਇੱਥੋਂ ਬਰਤਾਨਵੀ ਚ ਜਿਹੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੋਣਾ ਨਾ ਕਿ ਇੱਥੋਂ ਇਹ ਲੈ ਗਏ, ਫਰੰਗੀ ਇਹ ਲੈ ਗਏ, ਤੇ ਇਹਦੇ ਬਾਰੇ ਵੀ ਇਹੀ ਚਰਚਾ ਸੀ, ਤੇ ਜਾਂ ਇਹ ਕਹਿ ਸੀ ਕਿ ਬੰਬ ਰੋੜ ਕੇ ਆਪਾਂ ਕਹਿੰਦੇ ਕਿ ਆਹ ਚੀਜ਼ ਲੈ ਲਈ, ਤੇ ਇਹ ਜਿਹੜੀ ਸੀ ਉੱਥੇ ਆਰਕਿਓਲੋਜੀਕਲ ਸਰਵੇ ਆਫ ਇੰਡੀਆ ਨੇ ਜਿਹੜੀ ਆਪਣੀ ਫਾਇਨਿੰਗ ਸੀ ਉਹਦੇ ਚ ਇਹ ਕਿਹਾ, ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਜਿਹੜਾ ਸੀਗਾ ਬਰਤਾਨੀਆਂ ਨੂੰ ਬਕਾਇਦਾ ਜਿਹੜਾ ਸੀਗਾ ਉਹ ਦਿੱਤਾ ਗਿਆ ਸੀ। ਹੁਣ ਚਲੋ ਕਿਉਂਕਿ ਨਾ ਤਾਂ ਰਾਣੀ ਜਿੰਦਾ ਰਹੀ ਹੈ ਨਾ ਮਹਾਰਾਜਾ ਦਲੀਪ ਸਿੰਘ ਰਹੇ ਆ, ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੀ ਚਲੋ ਜਿਹੜੀ ਇਮੀਡੀਏਟ ਜਿਵੇਂ ਬਾਂਬਾ ਜਾਂ ਉਹਨਾਂ ਦੀਆਂ ਅੱਗੋਂ ਪੁੱਤਰੀਆਂ, ਤੇ ਹੁਣ ਉਹ ਐਵੀਡੈਂਸ ਤਾਂ ਕੋਈ ਕਿਸੇ ਰੂਪ ਚ ਕਿਤੇ ਮਿਲਦਾ ਨੀ ਕਿ ਉਹ ਖੋਹਿਆ ਲੁੱਟਿਆ ਜਾਂ ਹੋਰ, ਇਹ ਤਾਂ ਚਲੋ ਕਿਆਸ ਰਾਹੀਂ ਨੇ, ਤੇ ਪਰ ਹੁਣ ਇਹਦੇ ਤੇ ਕਲੇਮ ਜਿਹੜੇ ਅੱਡ ਅੱਡ ਨੇ ਤੇ ਤਿੰਨ ਚਾਰ ਪਾਸੋਂ ਜਿਹੜੇ ਕਲੇਮ ਹੋ ਰਹੇ ਆ ਤੇ ਉਹ ਵੀ ਨਾਲ ਨਾਲ ਚੱਲ ਰਹੇ ਨੇ। ਤੇ ਪਰ ਜਿਹੜੀ ਹੁਣ ਅਚਾਨਕ ਗੱਲ ਇਹ ਹੈ ਕਿ ਜ਼ੋਰਾਨ ਮਮਦਾਨੀ ਨੇ ਜਿਹੜੀ ਇਹ ਗੱਲ ਕੀਤੀ, ਤੇ ਇਹਦੇ ਚ ਕੀ ਜਿਹੜਾ ਹੈਗਾ ਕੋਹਿਨੂਰ ਨਾਲ ਜਿਹੜੀ ਹੈ ਇੱਕ ਜਜ਼ਬਾਤੀ ਸਾਂਝ ਹੈ ਪੰਜਾਬੀਆਂ ਦੀ ਸਿੱਖਾਂ ਦੀ ਤੇ ਜਾਂ ਹੋਰ, ਇਸ ਕਰਕੇ ਇਹ ਵਾਰ ਵਾਰ ਜਿਹੜਾ ਹੈਗਾ ਇਹ ਜ਼ਿਕਰ ਦੇ ਵਿੱਚ ਵਾਰ ਵਾਰ ਆਉਂਦਾ, ਹਾਲਾਂਕਿ ਹੋਰ ਬੜੀਆਂ ਚੀਜ਼ਾਂ ਦੁਨੀਆਂ ਦੇ ਵਿੱਚ ਇੱਦਾਂ ਦੀਆਂ ਪਈਆਂ ਨੇ, ਇਦੋਂ ਵੀ ਵੱਧ ਪ੍ਰੈਸ਼ੀਅਸ ਪਈਆਂ ਨੇ, ਜਿਹਨਾਂ ਦੀ ਆਰਕਿਓਲੋਜੀਕਲ ਵੈਲਿਊ ਇਸ ਤੋਂ ਵੀ ਕਿਤੇ ਜ਼ਿਆਦਾ ਹੋਣੀਆਂ ਪਈਆਂ ਨੇ, ਪਰ ਉਹਨਾਂ ਦਾ ਕਦੇ ਏਦਾਂ ਜ਼ਿਕਰ ਨਹੀਂ ਆਉਂਦਾ, ਕਿਸੇ ਇਸ ਤਰੀਕੇ ਨਾਲ ਜ਼ਿਕਰ ਨਹੀਂ ਆਉਂਦਾ ਜਿਵੇਂ ਕੋਹਿਨੂਰ ਦਾ ਆਉਂਦਾ। ਜਦੋਂ ਜ਼ਿਆਉਲ ਹੱਕ ਜਦੋਂ ਸੀਗੇ ਸਦਰ ਸੀ ਪਾਕਿਸਤਾਨ ਦੇ, ਉਹਨਾਂ ਨੇ ਵੀ ਉਦੋਂ ਦਾਅਵਾ ਕੀਤਾ ਸੀ ਕਿ ਜਿਹੜਾ ਹੈਗਾ ਇਹ ਪਾਕਿਸਤਾਨ ਨੂੰ ਮਿਲਣਾ ਚਾਹੀਦਾ ਕਿਉਂਕਿ ਲਾਹੌਰ ਤੋਂ ਲਿਜਾਇਆ ਗਿਆ, ਲਾਹੌਰ ਤੇ
0: ਜੀ ਬਿਲਕੁਲ ਗੱਲਾਂ ਬਾਤਾਂ ਸਾਡੀਆਂ ਜਿਹੜੀਆਂ ਚੱਲ ਰਹੀਆਂ ਨੇ ਇਸ ਟਾਈਮ ਦੇ ਉੱਤੇ ਕੋਹਿਨੂਰ ਦੇ ਬਾਰੇ ਚੱਲ ਰਹੀਆਂ ਨੇ, ਅਤੇ ਗੱਲਬਾਤ ਸਾਡੀ ਚੱਲ ਰਹੀ ਸੀ ਪ੍ਰੀਤਮ ਰੁਪਾਲ ਜੀ ਦੇ ਨਾਲ। ਸੋ ਇਸ ਵੇਲੇ ਸਾਡਾ ਲਿੰਕ ਥੋੜ੍ਹਾ ਜਿਹਾ ਸੰਪਰਕ ਥੋੜ੍ਹਾ ਜਿਹਾ ਟੁੱਟਿਆ, ਫਿਰ ਦੁਬਾਰਾ ਤੋਂ ਲਿੰਕ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਸਰ, ਆਵਾਜ਼ ਸੁਣ ਰਹੀ ਤੁਹਾਨੂੰ?
1: ਹਾਂਜੀ ਹਾਂਜੀ ਬਿਲਕੁਲ, ਤੁਹਾਡੀ ਆਵਾਜ਼ ਆ ਰਹੀ ਹੈ। ਤੇ ਆਪਾਂ ਗੱਲ ਕਰ ਰਹੇ ਸੀ ਕਿ ਹੁਣ ਫੇਰ ਇਹ ਜਿਹੜਾ ਹੈਗਾ ਕੋਹਿਨੂਰ, ਇਸ ਕਰਕੇ ਜਿਹੜਾ ਹੈ ਇਹ ਚਰਚਾ ਚ ਆ ਗਿਆ ਕਿਉਂਕਿ ਜ਼ੋਹਰਾਨ ਮਮਦਾਨੀ ਨੇ ਇਹਦਾ ਜ਼ਿਕਰ ਕੀਤਾ। ਅੱਗੋਂ ਉਹਨਾਂ ਨੇ ਪ੍ਰਿੰਸ ਚਾਰਲਸ ਦੇ ਨਾਲ ਅੱਗੋਂ ਕੀ ਗੱਲ ਹੋਈ, ਕਿੰਨੀ ਹੋਈ, ਇਹ ਜਿਹੜਾ ਹੈਗਾ ਸੀ ਇਹਦੀ ਤਾਂ ਅਜੇ ਸਪਸ਼ਟ ਜਿਹੜਾ ਨਹੀਂ ਹੋ ਸਕਿਆ, ਤੇ ਕਿਉਂਕਿ ਜਿਹੜੀ ਇੱਕ ਬਰਤਾਨਵੀ ਹਕੂਮਤ ਸੀ ਜਦੋਂ ਜਾਂ ਜਦੋਂ ਉੱਥੇ ਕਰਾਊਨ ਸੀ, ਉੱਥੇ ਇਸ ਰੂਪ ਦੇ ਵਿੱਚ ਜਿਵੇਂ ਹੁਣ ਵਾਲੀ ਡੈਮੋਕ੍ਰੇਸੀ ਇਸ ਰੂਪ ਦੇ ਵਿੱਚ ਨਹੀਂ ਸੀ, ਜਿਹੜਾ ਸੀਗਾ ਹਾਊਸ ਆਫ ਲਾਰਡ ਦੀ ਜਿਹੜੀ ਸੀ ਉਹ ਜ਼ਿਆਦਾ ਚੱਲਦੀ ਸੀ। ਹੁਣ ਉਦੋਂ ਦੀਆਂ ਗੱਲਾਂ ਚੱਲਦੀਆਂ ਚੱਲਦੀਆਂ ਜਿਹੜਾ ਹੈਗਾ 47 BP ਨੂੰ ਵੀ ਜਿਹੜਾ ਹੈਗਾ ਲੰਬਾ ਸਮਾਂ ਆਪਾਂ ਦੇਖ ਰਹੇ ਹਾਂ ਕਿ ਹੁਣ ਹੋ ਗਿਆ ਲਗਭਗ 80 ਸਾਲ ਜਿਹੜੇ ਹੈਗਾ ਉਹ ਹੋ ਗਏ ਨੇ। ਤੇ ਹੁਣ ਜਿਹੜੇ ਜਿਸ ਤਰੀਕੇ ਦੇ ਹਾਲਾਤ ਜਿਹੜੇ ਉਹ ਬਦਲੇ ਨੇ, ਤੇ ਜਾਂ ਕਿਉਂਕਿ ਵਾਰ ਵਾਰ ਗੱਲ ਕੀਤੀ ਜਾਂਦੀ ਹੈ, ਜਦੋਂ ਹੁਣ ਵੀ ਉੱਥੋਂ ਕੋਈ ਜਦੋਂ ਪਿੱਛੇ ਕਵੀਨ ਐਲਿਜ਼ਾਬੈਥ ਇੱਥੇ ਆਏ ਸੀ ਤੇ ਉਦੋਂ ਵੀ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਗੱਲ ਛੇੜੀ ਗਈ ਸੀ। ਤੇ ਜਿੱਥੇ ਹੋਰ ਵੀ ਇਸ਼ੂ ਜਿਵੇਂ ਜਲਿਆਂਵਾਲੇ ਬਾਗ ਦਾ ਇਸ਼ੂ ਹੋਰ ਚੱਲੇ ਸੀ, ਪ੍ਰਿੰਸ ਚਾਰਲਸ ਵੀ ਜਦੋਂ ਇੱਥੇ ਆਏ ਸੀ ਉਦੋਂ ਵੀ ਜਿਹੜੀ ਇਹ ਗੱਲ ਚੱਲੀ ਸੀ। ਤੇ ਸੋ ਇਹ ਕੁਛ ਜਿਹੜੀਆਂ ਇਤਿਹਾਸ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਦੀ ਚਰਚਾ ਜਿਹੜੀ ਨਾਲ ਨਾਲ ਚੱਲਦੀ ਰਹਿੰਦੀ ਹੈ। ਤੇ ਪਰ ਇੱਕ ਜਿਹੜੀ ਗੱਲ ਹੈ ਉਹ ਖਾਸ ਕਰਕੇ ਦੇਖਣ ਵਾਲੀ ਗੱਲ ਇਹ ਹੈ ਕਿ ਜਿੱਥੇ ਸਾਡੀ ਕਿਤੇ ਜਜ਼ਬਾਤੀ ਸਾਂਝ ਹੈ ਉੱਥੇ ਫਿਰ ਜਿਹੜਾ ਹੈ ਇਸ ਗੱਲ ਨੂੰ ਲੈ ਕੇ ਉਹ ਵਾਰ ਵਾਰ ਉਹ ਇਹ ਚਰਚਾ ਚ ਸਾਡੇ ਸਾਡੀ ਹਿਸਟਰੀ ਦਾ ਹਿੱਸਾ ਤਾਂ ਚਲੋ ਕਈ ਗੱਲਾਂ ਹੁੰਦੀਆਂ ਹੀ ਨੇ, ਫਿਰ ਸਾਡੇ ਲਿਟਰੇਚਰ ਦਾ ਹਿੱਸਾ, ਪੋਇਟਰੀ ਦਾ ਹਿੱਸਾ ਇਹ ਬਣਦੀਆਂ ਨੇ। ਇਸੇ ਕਰਕੇ ਜਿਹੜਾ ਹੈਗਾ ਉਹ ਕੋਹਿਨੂਰ ਜਿਹੜਾ ਹੀਰਾ ਉਹ ਹਮੇਸ਼ਾ ਹੀ ਜਿਹੜਾ ਹੈਗਾ ਚਰਚਾ ਚ ਰਹਿੰਦਾ ਕਿਸੇ ਨਾ ਕਿਸੇ ਬਹਾਨੇ।
0: ਪੋਲੀਟੀਸ਼ੀਅਨ ਜਿਹੜੇ ਨੇ ਉਹਨਾਂ ਚਿਰ ਨਹੀਂ ਕੁਛ ਕਰਦੇ ਜਿੰਨਾ ਚਿਰ ਆਪਣਾ ਨਾ ਉਹਨਾਂ ਨੂੰ ਕੋਈ ਫਾਇਦਾ ਦਿਖਦਾ ਹੋਵੇ। ਤੇ ਇਸ ਟਾਈਮ ਦੇ ਉੱਤੇ ਇਹਨਾਂ ਦਾ ਗੱਲ ਛੇੜਨਾ ਜਿਹੜੇ ਨਿਊਯਾਰਕ ਦੇ ਮੇਅਰ ਨੇ ਜੋਹਰਾਨ ਮਮਦਾਨੀ ਇਹਨਾਂ ਦੇ ਵੱਲੋਂ ਗੱਲ ਛੇੜਨਾ, ਇਹਨਾਂ ਦਾ ਪਿੱਛੇ ਕੀ ਮਕਸਦ ਨਜ਼ਰ ਆਉਂਦਾ?
1: ਨਹੀਂ ਦੇਖੋ ਇੱਕ ਗੱਲ ਜਿਹੜਾ ਸਾਡਾ ਇਹਨਾਂ ਨੇ ਕਾਫੀ ਜਿਹੜੀ ਇਹਦੀ ਹੈਲਪ ਕੀਤੀ ਜਦੋਂ ਪਿੱਛੇ ਮੇਅਰ ਦੇ ਵਿੱਚ, ਖਾਸ ਕਰਕੇ ਜਿਹੜਾ ਸਿੱਖ ਡੈਸਪੋਰਟ ਹੈ ਨਿਊਯਾਰਕ ਦੇ ਵਿੱਚ, ਤੇ ਇੱਥੋਂ ਤੱਕ ਕਿ ਹੈਗੇ ਇੰਡੀਅਨਸ ਜਿਹੜੇ ਸੀ ਉਹਨਾਂ ਨੇ ਵੀ। ਤੇ ਹੁਣ ਜਿਹੜਾ ਕਿ ਉਹ ਹੋ ਸਕਦਾ ਵੀ ਇਹੀ ਗੱਲ ਹੋਵੇ ਪੋਲੀਟੀਕਲੀ, ਤੇ ਕਿਉਂਕਿ ਇੱਥੇ ਨਿਊਯਾਰਕ ਸਿਟੀ ਦਾ ਮੇਅਰ ਹੋਣਾ ਬਹੁਤ ਵੱਡੀ ਗੱਲ ਹੈ, ਤੇ ਨਾਲੇ ਉੱਥੇ ਜਿਹੜਾ ਮੇਅਰ ਹੈ ਉਹ ਸਾਡੇ ਵਾਂਗੂ ਇੰਡੀਆ ਵਾਂਗ ਤਾਂ ਹੈ ਨੀਗਾ, ਤੇ ਇੱਕ ਮਿਊਨਸੀਪਲ ਕਾਰਪੋਰੇਸ਼ਨ ਹੈ ਉਸ ਲੈਵਲ ਤੱਕ, ਕਿਉਂਕਿ ਉਹਦੇ ਕੋਲ ਪਾਵਰ ਜਿਹੜੀਆਂ ਨੇ ਉਹ ਬਹੁਤ ਨੇ ਸਿਟੀ ਨੂੰ ਲੈ ਕੇ ਹਰ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ। ਤੇ ਫਿਰ ਇਹ ਗੱਲ ਉਹਨਾਂ ਵੱਲੋਂ ਕੀਤੀ ਜਾਣੀ, ਫਿਰ ਇਹ ਗੱਲ ਪ੍ਰਿੰਸ ਚਾਰਲਸ ਦੇ ਸਾਹਮਣੇ, ਇੱਕ ਤਾਂ ਹੁੰਦਾ ਨਾ ਕਿ ਵੈਸੇ ਬਿਆਨ ਆ ਗਿਆ, ਇਹ ਕਹਿਣਾ ਕਿ ਮੈਂ ਗੱਲ ਉਹਨਾਂ ਨਾਲ ਛੇੜੂੰਗਾ ਜਾਂ ਉਹਨਾਂ ਨੂੰ ਮੈਂ ਪਰਸੂ ਕਰੂੰਗਾ ਕਿ ਇਹ ਜਿਹੜਾ ਕੋਹਿਨੂਰ ਜਿਹੜਾ ਦਿੱਤਾ ਜਾਵੇ, ਇਹਦੇ ਪਿੱਛੇ ਇਹੀ ਜਿਹੜੀ ਗੱਲ ਮੈਨੂੰ ਲੱਗਦੀ ਹੈ ਕਿ ਉਹ ਇੱਕ ਪਰਸਨੈਲਿਟੀ ਦੇ ਤੌਰ ਤੇ, ਇੱਕ ਸਰੀਰ ਦੇ ਤੌਰ ਤੇ ਜਿਹੜਾ ਸਾਡਾ ਇੰਡੀਅਨ ਡੈਸਪੋਰਾ ਹੈ, ਖਾਸ ਕਰਕੇ ਸਿੱਖ ਭਾਈਚਾਰਾ, ਉਹਦੇ ਚ ਜਿਹੜੀ ਉਹਨਾਂ ਦੀ ਭਲ ਬਣੀ ਰਹੇ ਤੇ ਵੀ ਉਹ ਉਹਨਾਂ ਦੀ ਗੱਲ ਕਰਦੇ ਆ।
0: ਬਿਲਕੁਲ, ਸੋ ਵਾਪਸ ਆਪਾਂ ਜੇ ਕੋਹਿਨੂਰ ਦੇ ਉੱਤੇ ਆਉਂਦੇ ਹਾਂ ਤੇ ਤੁਸੀਂ ਵਿੱਚ ਜ਼ਿਕਰ ਕੀਤਾ ਤੇ ਲਗਾਤਾਰ ਇਹ ਚੀਜ਼ਾਂ ਚਰਚਾ 'ਚ ਵੀ ਰਹਿੰਦੀਆਂ ਨੇ ਕਿ ਇਹ ਮਨਹੂਸ ਮੰਨਿਆ ਜਾਂਦਾ ਵਾ, ਕਿਹੜੀਆਂ ਕਿਹੜੀਆਂ ਚੀਜ਼ਾਂ ਕਰਕੇ ਕੀ ਇਤਿਹਾਸਿਕ ਤੱਥ ਨਾਲ ਜੁੜੇ ਨੇ?
1: ਨਹੀਂ ਦੇਖੋ ਇੱਕ ਤਾਂ ਉਹ ਇਹ ਕਹਿੰਦੇ ਵੀ ਜਿਹਦੇ ਕੋਲੇ ਵੀ ਉਹ ਗਿਆ ਉਹਨਾਂ ਦਾ ਕੁਛ ਬਚਿਆ ਨਹੀਂ, ਤੇ ਉਹ ਇਹ ਤਾਂ ਦੇਖੋ ਹਿਸਟੋਰੀਕਲੀ ਤਾਂ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਇਹਨੂੰ ਆਪਾਂ ਕੋਈ ਉੱਦਾਂ ਜਿਹੜਾ ਹੈਗਾ ਜਿਵੇਂ ਆਪਾਂ ਇੱਕ ਸਾਇੰਟਿਫਿਕ ਟੈਂਪਰਾਮੈਂਟ ਕਹਿੰਦੇ ਹਾਂ ਜਾਂ ਵਿਗਿਆਨਿਕ ਦ੍ਰਿਸ਼ਟੀ ਤੋਂ ਤਾਂ ਆਪਾਂ ਕੋਈ ਇਸ ਗੱਲ ਨੂੰ ਸੱਚਾਈ ਨਹੀਂ ਮੰਨ ਸਕਦੇ, ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਕੇ ਜਿਹੜੀਆਂ ਡਾਇਨੈਸਟੀਜ਼ ਜਿਹੜੇ ਸੀ ਰਾਜ ਘਰਾਣੇ ਜਾਂ ਆਪਾਂ ਕਹਿ ਦਿਓ ਸਲਤਨਤਾਂ ਖਤਮ ਹੋ ਗਈਆਂ, ਤੇ ਹੁਣ ਇਹਦੇ ਲਈ ਇਹ ਕਿਹਾ ਜਾਂਦਾ ਮੁਗਲੀਆ ਸਮਾਰਟ ਜਿਹੜਾ ਹੈਗਾ ਉਹਨਾਂ ਦਾ ਵੀ ਕਿਹਾ ਜਾਂਦਾ, ਪਰ ਇਹ ਵੀ ਜੇ ਇੱਥੇ ਮੁਗਲ ਆਉਂਦੇ ਨੇ ਤੇ ਮੁਗਲ ਇੰਨਾ ਸਮਾਂ ਇੱਥੇ ਰਹਿੰਦੇ ਨੇ ਤੇ ਜਾਂ ਉਦੋਂ ਪਹਿਲਾਂ ਇੱਥੇ ਲੋਧੀ ਸੀ ਉਹ ਇੱਥੇ ਰਹਿੰਦੇ ਨੇ, ਤੇ ਉਹ ਤਾਂ ਇਹ ਕਿ ਕਿਉਂਕਿ ਇਤਿਹਾਸਕ ਤੌਰ ਤੇ ਵੈਸੇ ਵੀ ਸਾਰੇ ਕਿਤੇ ਆਪਾਂ ਦੇਖਦੇ ਹਾਂ ਜਿੱਥੇ ਕੋਹਿਨੂਰ ਹੀਰਾ ਨਹੀਂ ਸੀ ਉੱਥੇ ਵੀ ਆਪਾਂ ਦੇਖਦੇ ਹਾਂ, ਹੁਣ ਹਿਟਲਰ ਵੀ ਨਹੀਂ ਜਿਹੜਾ ਸੀ ਉਹ ਰਿਹਾ ਜਰਮਨੀ ਦੇ ਵਿੱਚ, ਤੇ ਨੈਪੋਲੀਅਨ ਵੀ ਨਹੀਂ ਰਿਹਾ ਫਰਾਂਸ ਦੇ ਵਿੱਚ, ਉਹ ਤਾਂ ਨਾ ਉਹਨਾਂ ਦਾ ਕੋਈ ਅੱਗੋਂ ਰਿਹਾ। ਇਹ ਤਾਂ ਇੱਕ ਕੁਦਰਤੀ ਹੈ ਕਿ ਜਦੋਂ ਨਵੀਂ ਜਿਹੜੀ ਨਿਊ ਡੈਮੋਕ੍ਰੇਸੀ ਜਾਂ ਹੋਰ ਇੱਦਾਂ ਦੀਆਂ ਗੱਲਾਂ ਆਈਆਂ ਬਹੁਤ ਕੁਛ ਜਿਹੜਾ ਹੈ ਉਹ ਬਦਲ ਗਿਆ, ਤੇ ਹੁਣ ਜਦੋਂ ਆਪਾਂ ਇਹਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਜੋੜ ਕੇ ਦੇਖਦੇ ਹਾਂ ਤਾਂ ਫਿਰ ਇਹ ਕਹਿੰਦਾ, ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਚੰਗਾ ਖਾਸਾ ਜਿਹੜਾ 40 ਸਾਲ ਤਾਂ ਰਾਜ ਇੱਥੇ ਕੀਤਾ ਹੀ ਨਾ 39 ਸਾਲ, ਤੇ ਉਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਆਪਣੇ ਜਿਹੜੇ ਘਰ ਦੇ ਅੰਦਰ ਜਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਚੱਲੀਆਂ ਜਾਂ ਹੋਰ, ਉਹ ਜ਼ਰੂਰੀ ਨਹੀਂ ਕਿ ਉਹਦੇ ਲਈ ਕੋਹਿਨੂਰ ਹੀਰਾ ਜ਼ਿੰਮੇਵਾਰ ਹੋਵੇ, ਉਹਨਾਂ ਦਾ ਆਪਣਾ ਰਾਜ ਪ੍ਰਬੰਧ ਦੀ ਜਿਹੜੀ ਕਾਰਜ ਕੁਸ਼ਲਤਾ ਹੈ ਜਾਂ ਉਹਨਾਂ ਦੀ ਐਫੀਸ਼ੀਐਂਸੀ ਹੈ ਉਹ ਵੀ ਜ਼ਿੰਮੇਵਾਰ ਹੋ ਸਕਦੀ ਹੈ, ਫਿਰ ਜਾਂ ਦੂਜਿਆਂ ਤੇ ਇੰਨਾ ਡਿਪੈਂਡ ਕਰਨਾ ਖਾਸ ਕਰਕੇ ਡੋਗਰਿਆਂ ਦੇ ਉੱਪਰ, ਤੇ ਕਿਉਂਕਿ ਹਰ ਗੱਲ ਚ ਉਹਨਾਂ ਦਾ ਦਖਲ ਹੋਣਾ, ਹੋਰ ਉਹ ਗੱਲਾਂ ਵੀ ਜਿਹੜੀਆਂ ਨੇ ਹੋ ਸਕਦੀਆਂ ਨੇ। ਤੇ ਸੋ ਇਹ ਹੈ ਕਿ ਉਂਝ ਇਹਦੇ ਚ ਤਾਂ ਇਹ ਹੈਗਾ ਹੀ ਹੈ ਕਿ ਹਰ ਤਰੀਕੇ ਦੇ ਨਾਲ ਜਿਹੜਾ ਸੀ ਇਹਨੂੰ ਜਿੱਥੇ ਜਿੱਥੇ ਕਹਿੰਦੇ ਗਿਆ ਉਹਨਾਂ ਦਾ ਜਿਹੜਾ ਸੀ ਉਹ ਖਾਤਮਾ ਹੁੰਦਾ ਗਿਆ, ਇਸ ਕਰਕੇ ਇਹ ਕਿਹਾ ਜਾਂਦਾ। ਤੇ ਬਰਤਾਨੀਆ ਦਾ ਜਿਹੜਾ ਸੀ ਜਦੋਂ ਇਹ ਲੈ ਕੇ ਆਏ ਖਾਸ ਕਰਕੇ, ਤੇ ਜਦੋਂ ਇਹ ਤਾਜ ਦੇ ਵਿੱਚ ਜੜਿਆ ਗਿਆ ਮਹਾਰਾਣੀ ਦੇ, ਤੇ ਉਸ ਤੋਂ ਬਾਅਦ ਕਹਿੰਦੇ ਜਿਹੜਾ ਹੈਗਾ ਬਰਤਾਨਵੀ ਉਹਦਾ ਸਾਮਰਾਜ ਦਾ ਵੀ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਗਿਆ। ਤੇ ਹਾਲਾਂਕਿ ਚਲੋ ਉਹ ਤਾਂ ਜਦੋਂ ਉਹਨਾਂ ਨੇ ਇੰਡੀਆ ਆਜ਼ਾਦ ਕੀਤਾ 1947 ਦੇ ਵਿੱਚ, ਤੇ ਜਿਹੜਾ ਹੈਗਾ 1849 ਤੇ ਜਿਹੜਾ ਹੈਗਾ 47 ਦੇ ਵਿੱਚ ਜਿਹੜਾ ਇੱਕ ਸਪੈਨ ਹੈ ਉਹ ਆਪਾਂ ਦੇਖਦੇ ਹਾਂ ਵੀ ਲਗਭਗ 90 ਸਾਲ ਦਾ ਜਿਹੜਾ ਹੈਗਾ ਉਹ ਸਪੈਨ ਬਣਦਾ। ਤੇ ਉਹ ਹੁਣ ਉਹਦੇ ਵਿੱਚ ਜਿਹੜਾ ਹੈਗਾ ਜਦੋਂ ਉਹਨਾਂ ਨੇ ਹਾਸਲ ਕੀਤਾ ਸੀ ਤੇ ਇੰਡੀਆ 100 ਸਾਲ ਦੇ ਆਸ ਪਾਸ ਬਣਦਾ ਹੈ, ਤੇ ਇੰਡੀਆ ਨੂੰ ਜਦੋਂ ਕੀਤਾ ਤੇ ਉਦੋਂ ਬਾਅਦ ਹੌਲੀ ਹੌਲੀ ਹੌਲੀ ਹੌਲੀ ਉਹਨਾਂ ਦਾ ਕਹਿੰਦੇ ਹੋਰਨਾਂ ਥਾਵਾਂ ਤੋਂ ਵੀ ਜਿਹੜੀਆਂ ਉਹਨਾਂ ਦੀਆਂ ਕਲੋਨੀਜ਼ ਖਤਮ ਹੁੰਦੀਆਂ ਗਈਆਂ। ਤੇ ਸੋ ਇਸ ਤਰੀਕੇ ਨਾਲ ਜੋੜ ਕੇ ਕਈ ਵਾਰੀ ਇਹਨੂੰ ਦੇਖ ਲਿਆ ਜਾਂਦਾ, ਪਰ ਇਹ ਵੀ ਜੇ 100 ਸਾਲ ਦਾ ਇੰਡੀਆ ਦੇ ਵਿੱਚ ਉਦੋਂ ਬਾਅਦ ਤੱਕ ਵੀ ਬਰਤਾਨਵੀ ਹਕੂਮਤ ਰਹਿੰਦੀ ਆ ਤਾਂ ਉਹਨੂੰ ਇਹ ਨੀ ਮੰਨਿਆ ਜਾ ਸਕਦਾ ਕਿ ਜਿਹੜੀ ਲੋਸ ਕੋਈ ਜਾਂ ਹੋਰ ਹੈ ਉਹ ਕੋਹੇਨੂਰ ਕਰਕੇ ਹੋਇਆ। ਤੇ ਪਰ ਇਹ ਵੀ ਜਦੋਂ ਗੱਲ ਚੱਲ ਪੈਂਦੀ ਆ ਕੋਈ ਇਦਾਂ ਦਾ ਕੋਈ ਵਹਿਮ ਚੱਲ ਪੈਂਦਾ ਜਾਂ ਅੰਧ ਵਿਸ਼ਵਾਸ, ਫਿਰ ਉਹ ਅੱਗੇ ਤੱਕ ਚੱਲਦਾ ਰਹਿੰਦਾ।
0: ਤੁਸੀਂ ਅੰਧ ਵਿਸ਼ਵਾਸ ਨੂੰ ਲੈ ਕੇ ਜਦੋਂ ਹੁਣ ਆਪਾਂ ਪਿਛਲੇ ਸਮੇਂ 'ਚ ਵੇਖਿਆ ਕਿੰਗ ਚਾਰਲਸ ਤੀਜਾ ਜਦੋਂ ਤਾਜ ਪੁਸ਼ ਹੋਈ ਤਾਂ ਕਈ ਲੋਕਾਂ ਨੇ ਉਦੋਂ ਵੀ ਇਹ ਚੀਜ਼ ਲਿਖੀ ਵੀ ਜਿਹੜੀ ਕੈਮਿਲਾ ਆ ਉਹਨੇ ਤਾਂ ਕਰਕੇ ਨਹੀਂ ਉਹ ਵਾਲਾ ਤਾਜ ਪਾਇਆ ਕਿਉਂਕਿ ਇਹ ਮਨਹੂਸ ਹੈ। ਕਿ ਗੋਰੇ ਵੀ ਇੱਦਾਂ ਦੀਆਂ ਚੀਜ਼ਾਂ ਮੰਨਦੇ ਹੋਣਗੇ ਜਾਂ ਐਵੇਂ ਬਸ ਕਰਤੀ ਗੱਲ?
1: ਨਹੀਂ ਨਹੀਂ ਇਹ ਜਿਹੜੀ ਇਹ ਗੱਲ ਤੁਹਾਡੀ ਠੀਕ ਹੈ, ਪਰ ਇਹ ਤਾਂ ਕਿਉਂਕਿ ਉਹਦਾ ਹੁਣ ਤਾਜ ਹੀ ਜਿਹੜਾ ਸੀ ਜਦੋਂ ਉਹ ਆਰਕਾਈਵ ਦਾ ਹਿੱਸਾ ਬਣ ਗਿਆ, ਤੇ ਜਾਂ ਹੁਣ ਉਹਦਾ ਪਾਉਣ ਜਾਂ ਨਾ ਪਾਉਣ ਦਾ ਤਾਂ ਕੋਈ ਇਹ ਮਤਲਬ ਨਹੀਂ ਜਿਹੜਾ ਉਹ ਰਹਿ ਜਾਂਦਾ। ਤੇ ਦੂਜਾ ਇਹ ਵੀ ਜਿਉਂ ਨਵੀਂ ਜਨਰੇਸ਼ਨ ਆ ਰਹੀ ਹੈ ਉਹ ਹਰ ਤਰੀਕੇ ਦੀ ਜਿਹੜੀ ਬਦਲ ਰਹੀ ਹੈ, ਕਿਉਂਕਿ ਹੁਣ ਤਾਂ ਉਹ ਉਵੇਂ ਦੀ ਟ੍ਰੈਡੀਸ਼ਨ ਹੁਣ ਉਹ ਇੰਗਲੈਂਡ ਦੇ ਵਿੱਚ ਵੀ ਨਹੀਂ ਰਹਿ ਗਈ, ਤੇ ਉਹ ਵੀ ਹੁਣ ਉਦਾਂ ਦੀ ਡਰੈਸ ਜਿਹੜਾ ਉਦਾਂ ਦੀਆਂ ਸਾਰੀਆਂ ਐਪਰਲਸ ਨੇ ਜਿਹੜੇ ਪਹਿਲਾਂ ਇਹ ਕਿੰਗ ਜਿਹੜੇ ਉੱਥੋਂ ਦੇ ਪਾਉਂਦੇ ਸੀ ਜਾਂ ਜਿਸ ਤਰੀਕੇ ਨਾਲ, ਹੁਣ ਉਹ ਵੀ ਨਹੀਂ ਹੁਣ ਪਾਉਂਦੇ। ਤੇ ਸੋ ਇਹ ਮੈਨੂੰ ਨਹੀਂ ਲੱਗਦਾ ਕਿ ਕੋਈ, ਹਾਂ ਉਦੋਂ ਇਹ ਜ਼ਰੂਰ ਖਬਰਾਂ ਖੁਬਰਾਂ ਬਹੁਤ ਲੱਗੀਆਂ ਜਦੋਂ ਕੈਮਲਾ ਨੇ ਵੀ ਮੈਂ ਨਹੀਂ ਤਾਜ ਨਹੀਂ ਲੈਣਾ, ਪਰ ਉਹਨੇ ਕਿਤੇ ਇਹ ਨਹੀਂ ਕਿਹਾ ਵੀ ਮੈਂ ਜਿਹੜਾ ਕੋਹੇਨੂਰ ਹੀਰਾ ਇਹਦੇ ਚ ਲੱਗਿਆ ਮੈਂ ਤਾਂ ਨਹੀਂ ਲੈਣਾ ਇਸ ਕਰਕੇ ਮੈਂ ਸਿਰ ਤੇ ਨਹੀਂ ਰੱਖਣਾ। ਤੇ ਸੋ ਇਹ ਜਿਹੜਾ ਇੱਦਾਂ ਦੀਆਂ ਗੱਲਾਂ ਫਿਰ ਇਹ ਨਾਲ ਨਾਲ ਇਹ ਚੱਲਦੀਆਂ ਰਹਿਣੀਆਂ ਹੁੰਦੀਆਂ
0: ਜੀ। ਸੋ ਇਹ ਜਿਹੜੇ ਵੱਖ ਵੱਖ ਸਮਿਆਂ ਦੇ ਉੱਤੇ ਕੋਸ਼ਿਸ਼ਾਂ ਜਾਂ ਖਬਰਾਂ ਲੱਗਦੀਆਂ ਰਹਿੰਦੀਆਂ ਨੇ, ਚਾਹੇ ਉਹ ਭਾਰਤ ਦੇ ਵਿੱਚ ਆਏ ਉਹਨਾਂ ਪਾਕਿਸਤਾਨ ਤੋਂ ਵੀ ਆਪਾਂ ਖਬਰਾਂ ਇੱਕ ਸਮੇਂ ਦੇ ਵਿੱਚ ਵੇਖੀਆਂ ਨੇ, ਕੋਈ ਚਾਂਸ ਹੈਗੇ ਆ ਲੱਗਦੇ ਆ? ਕੋਈ ਰੌਲਾ ਤਾਂ ਵਾਰ ਵਾਰ ਆਪਾਂ ਜ਼ਰੂਰ ਸੁਣ ਲੈਂਦੇ ਹਾਂ, ਪਰ ਕੀ ਲੱਗਦਾ ਕਿ ਇੱਦਾਂ ਦਾ ਕੋਈ ਆਉਣ ਵਾਲੇ ਦਿਨਾਂ 'ਚ ਕੁਛ ਹੋ ਸਕਦਾ ਵਾ ਕਿ ਉਹ ਵਾਕਈ ਕਹਿਣ ਵੀ ਚਲੋ ਲੈ ਲਓ?
1: ਨਹੀਂ ਦੇਖੋ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਮੋੜ ਦਿੱਤੀਆਂ ਗਈਆਂ ਨੇ, ਤੇ ਪਰ ਹੁਣ ਇਹਦੇ ਇੱਥੇ ਜਿਹੜੇ ਹੈਗੇ ਇਹਦੇ ਕਲੇਮ ਕਰਨ ਵਾਲੇ ਕਈ ਨੇ ਧਿਰਾਂ, ਇਸ ਕਰਕੇ ਵੀ ਹੋ ਸਕਦਾ ਕਿ ਇਹਦਾ ਕਿਉਂਕਿ ਇਹ ਚੱਕਰ ਪਵੇ ਉਹ ਇੰਡੀਆ ਦਾ ਹੈਗਾ ਹੱਕਦਾਰ ਹੈ ਕਿ ਪਾਕਿਸਤਾਨ ਹੱਕਦਾਰ ਹੈ। ਪਾਕਿਸਤਾਨ ਵਾਲੇ ਕਹਿੰਦੇ ਕਿਉਂਕਿ ਉਦੋਂ ਜਿਹੜਾ ਸੀ ਪੰਜਾਬ ਦੇ ਮਹਾਰਾਜ ਤੋਂ ਲਿਆ ਗਿਆ ਸੀ ਤੇ ਉਹ ਲਾਹੌਰ ਦਾ ਸੀਗਾ, ਤੇ ਇਸ ਕਰਕੇ ਲਾਹੌਰ ਤਾਂ ਸਾਡੇ ਕੋਲੇ ਹੈ, ਇਹ ਲਾਹੌਰ ਦੇ ਜਿਹੜੀ ਹੈਗੀ ਹੈ ਜੋ ਅਜਾਇਬ ਘਰ ਹੈ ਉਹਦਾ ਹਿੱਸਾ ਬਣਨਾ ਚਾਹੀਦਾ। ਤੇ ਇਹ ਇਹ ਗੱਲ ਉਹ ਕਲੇਮ ਕਰਦੇ, ਇੰਡੀਆ ਵਾਲੇ ਕਲੇਮ ਕਰਦੇ ਕਿ ਕਿਉਂਕਿ ਉਹ ਭਾਰਤੀ ਰਾਜਾ ਸੀਗਾ ਮਹਾਰਾਜਾ ਰਣਜੀਤ ਸਿੰਘ, ਤੇ ਇਸ ਕਰਕੇ ਇਹ ਸਾਡਾ ਹੱਕ ਬਣਦਾ। ਤੇ ਇਸ ਤਰ੍ਹਾਂ ਹੀ ਜਿਹੜਾ ਸਿੱਖ ਡੈਸਪੋਰਾ ਖਾਸ ਕਰਕੇ ਜਾਂ ਕੁਛ ਜਥੇਬੰਦੀਆਂ ਉਹ ਇਹ ਕਹਿੰਦੀਆਂ ਨੇ ਕਿ ਕਿਉਂਕਿ ਇਹ ਤਾਂ ਸਿੱਖਾਂ ਦਾ, ਸਿੱਖਾਂ ਦੀ ਜਿਹੜੀ ਸੰਸਥਾ ਹੈ ਉਹ SGPC ਹੈ ਜਾਂ ਅਕਾਲ ਤਖ਼ਤ ਸਾਹਿਬ ਹੈ, ਤੇ ਇਹ ਉੱਥੇ ਰਹਿਣਾ ਚਾਹੀਦਾ ਜਿਹੜਾ ਦਰਬਾਰ ਸਾਹਿਬ ਦਾ ਅਜਾਇਬ ਘਰ ਹੈ ਜਾਂ ਉੱਥੇ ਉਹਦਾ ਹਿੱਸਾ ਬਣਨਾ ਚਾਹੀਦਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਦੇ ਤੇ ਉਹ ਗੱਲਾਂ ਅੱਗੋਂ ਚੱਲਦੀਆਂ ਨੇ, ਤੇ ਹੁਣ ਕਿਉਂਕਿ ਬਕਾਇਦਾ ਇਹ ਤਾਂ ਪੋਲਿਸੀ ਨੇ ਜਿਹੜੇ ਆਰਕਾਈਵ ਨੂੰ ਲੈ ਕੇ ਜਿਹੜੀਆਂ ਇਹ ਪੁਰਾਤੱਤਵ ਚੀਜ਼ਾਂ ਨੇ, ਤੇ ਹਰੇਕ ਥਾਂ ਤੇ ਇਹਦੇ ਬਾਰੇ ਕਾਨੂੰਨ ਬਣੇ ਹੋਏ ਨੇ, ਨੀਤੀਆਂ ਬਣੀਆਂ ਹੋਈਆਂ ਨੇ, ਹੁਣ ਉਹ ਜਿਹੜੀਆਂ ਇੰਗਲੈਂਡ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਮੁਤਾਬਕ ਇਹਦਾ ਹੱਕਦਾਰ ਕੌਣ ਬਣਦਾ ਕਿਵੇਂ ਬਣਦਾ ਉਹ ਤਾਂ ਕੱਲ ਨੂੰ ਜੇ ਕੋਈ ਦੇਣ ਦੀ ਗੱਲ ਚੱਲਦੀ ਹੈ, ਕਿਉਂਕਿ ਅਜੇ ਤੱਕ ਤਾਂ ਕੋਈ ਗੱਲ ਆਈ ਨਹੀਂ, ਤੇ ਫਿਰ ਇਹ ਹੈ। ਤੇ ਬਾਕੀ ਇਹ ਕਿ ਉਂਝ ਜੇ ਦੇਖਿਆ ਜਾਵੇ ਤਾਂ ਕਈ ਚੀਜ਼ਾਂ ਨਾਲ ਇਹ ਜਜ਼ਬਾਤੀ ਸਾਂਝ ਹੁੰਦੀ ਹੈ, ਪਰ ਕਈ ਚੀਜ਼ਾਂ ਦੀ ਜਿਹੜੀ ਆਰਕਾਈਵਲ ਵੈਲਿਊ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਜਿਹੜੀ ਪੂਰਾ ਸਾਰੀ ਉਹਦੀ ਮਹੱਤਤਾ ਹੈ ਕੀਮਤ ਹੈ ਉਹਦੀ, ਵੈਸੇ ਜਿਹੜੀ ਉਂਝ ਕਿਸੇ ਚੀਜ਼ ਦੀ ਕੀਮਤ ਉਹਦੇ ਨਾਲੋਂ ਕਿਤੇ ਵੱਧ ਹੁੰਦੀ ਹੈ। ਤੇ ਇਹ ਇਸ ਕਰਕੇ ਜ਼ਰੂਰ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਫਿਰ ਇਹ ਰਹਿੰਦਾ ਕਿ ਹਾਂ ਆਹ ਜਿਹੜਾ ਸੀ ਆਹ ਚੀਜ਼ ਇੱਥੇ ਆਹ ਸਾਡੇ ਰਾਜੇ ਪਾਉਂਦੇ ਸੀ ਮਹਾਰਾਜੇ ਪਾਉਂਦੇ ਸੀ ਆਹ ਮਹਾਰਾਜਾ ਰਣਜੀਤ ਸਿੰਘ ਡੋਲੇ ਤੇ ਬੰਨ ਕੇ ਰੱਖਦੇ ਸੀ ਦਲੀਪ ਸਿੰਘ ਦੇ ਵੀ ਡੋਲੇ ਤੇ ਬੰਨਿਆ ਹੁੰਦਾ ਸੀ ਇਹ ਜਿਹੜੀਆਂ ਫਿਰ ਨਾਲ ਗੱਲਾਂ ਅੱਗੇ ਫੇਰੇ ਤੁਰ ਪੈਂਦੀਆਂ ਕਿ ਅਸੀਂ ਇਹਨੂੰ ਦੇਖਣਾ ਤੇ ਅਜੇ ਤੱਕ ਦੇਖੋ ਸਾਡੀਆਂ ਪੁਰਾਣੀਆਂ ਆਰਮਰੀ ਹੈ ਹੋਰ ਹੈ ਬੰਦੂਕਾਂ ਤੋਪਾਂ ਪੁਰਾਣੇ ਐਪਰਲਸ ਨੇ ਜਿਹੜੇ ਉਹ ਅਜੇ ਤੱਕ ਸੰਭਾਲ ਕੇ ਰੱਖੇ ਹੋਏ ਨੇ ਉਹ ਚੀਜ਼ਾਂ ਦੀ ਓਦਾਂ ਤਾਂ ਵੈਲਿਊ ਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਇਤਿਹਾਸ ਨਾਲ ਨਵੀਆਂ ਪੀੜ੍ਹੀਆਂ ਨੂੰ ਜੋੜਨ ਵਾਸਤੇ ਤੇ ਅਜੇ ਤੱਕ ਜਿਹੜਾ ਤਖ਼ਤ ਦਾ ਜਿਹੜਾ ਰੈਪਲਿਕਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਤਖ਼ਤ ਸੀਗਾ ਤੇ ਉਹ ਵੀ ਹੁਣ ਰੱਖਿਆ ਹੋਇਆ ਅਜਾਇਬ ਘਰ ਦੇ ਵਿੱਚ ਸੋ ਇਹ ਇਸ ਪੱਖੋਂ ਰਾਜ ਦੀ ਜਿਹੜੀ ਮਹੱਤਤਾ ਹੈਗੀ ਆ ਅਦਰਵਾਈਜ਼ ਜਿਹੜਾ ਹੈ ਉਹ ਉਦੋਂ ਹੀ ਚਰਚਾ ਚ ਆਉਂਦਾ ਜਦੋਂ ਕੋਈ ਏਦਾਂ ਦੀ ਗੱਲ ਹੁੰਦੀ ਹੈ
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ
1: ਹਾਂਜੀ ਧੰਨਵਾਦ
0: ਜੀ ਦੋਸਤੋ ਇਸ ਨਾਲ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ ਗੱਲਬਾਤ ਕੋਹਿਨੂਰ ਦੀ ਚੱਲ ਰਹੀ ਸੀ ਅਤੇ ਚਰਚਾ ਇਸ ਕਰਕੇ ਸ਼ੁਰੂ ਹੋਈ ਹੈ ਕਿਉਂਕਿ ਫਿਰ ਦੁਬਾਰਾ ਤੋਂ ਇੱਕ ਵਾਰੀ ਮੰਗ ਕੋਹਿਨੂਰ ਦੀ ਅਤੇ ਖਬਰਾਂ ਦਾ ਹਿੱਸਾ ਕਿਉਂਕਿ ਜਿਹੜੇ ਮੇਅਰ ਨੇ ਨਿਊਯਾਰਕ ਦੇ ਉਹਨਾਂ ਦੇ ਵੱਲੋਂ ਇਹ ਮੰਗ ਇਹਨਾਂ ਦੇ ਵੱਲੋਂ ਇਹ ਬਿਆਨ ਆਇਆ ਸੀ ਕਿ ਉਹ ਮੰਗ ਕਰਨਗੇ ਕਿੰਗ ਚਾਰਲਸ ਦੇ ਕੋਲੋਂ ਕਿ ਇਹ ਭਾਰਤ ਨੂੰ ਵਾਪਸ ਦਿੱਤਾ ਜਾਵੇ ਸੋ ਫਿਲਹਾਲ ਇਸ ਵਜ੍ਹਾ ਦੇ ਕਰਕੇ ਫਿਰ ਦੁਬਾਰਾ ਤੋਂ ਇਹ ਚਰਚਾ ਦਾ ਵਿਸ਼ਾ ਬਣਿਆ ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ ਇਜਾਜ਼ਤ ਲੈਂਦੇ ਲੈਂਦੇ ਆਪਾਂ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿੱਚ ਕੋਹਿਨੂਰ ਗਾਣਾ ਅੱਗੇ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ

0: is now the ultimate power in the universe.
1: Radio Haji 1674 AM.

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM, 24/7 Indian Radio, Sydney ka apna Indian Radio Station.
3: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਇੱਕ ਮਾਂ ਜਿਹੜੀ ਆਪਣੀ ਬੱਚੀ ਨੂੰ ਘਰ ਛੱਡ ਕੇ ਡਾਕਟਰ ਦੇ ਕੋਲ ਦਵਾਈ ਲੈਣ ਗਈ ਹੈ, ਕਾਫੀ ਦੇਰ ਤੋਂ ਪਰੇਸ਼ਾਨੀਆਂ ਚੱਲ ਰਹੀਆਂ ਨੇ, ਦੋਵਾਂ ਜੀਆਂ ਦਾ ਅਲੱਗ ਹੋਣਾ, ਨੌਕਰੀ ਦਾ ਚਲਿਆ ਜਾਣਾ, ਬੜੇ ਮੌਕੇ ਹੋ ਸੌਖੇ ਹੋ ਕੇ ਕੋਈ ਨੌਕਰੀ ਲੱਭਣੀ ਅਤੇ ਉਹਦਾ ਪ੍ਰੈਸ਼ਰ ਹੋਰ ਜ਼ਿਆਦਾ ਵੱਧ ਜਾਣਾ, ਨਾਲ ਬੱਚਾ ਵੇਖਣਾ, ਉਹਨੂੰ ਸਕੂਲ ਭੇਜਣਾ, ਉਹਦਾ ਪਾਲਣ ਪੋਸ਼ਣ, ਅਤੇ ਨੌਕਰੀ ਵੀ ਉਹ ਕਰਨੀ ਜਿਹੜੀ ਉਹਨਾਂ ਨੂੰ ਪਸੰਦ ਨਹੀਂ। ਇਸ ਵਜ੍ਹਾ ਦੇ ਕਰਕੇ ਦਿਮਾਗ ਦੇ ਉੱਤੇ ਬੋਝ ਕਾਫੀ ਵੱਧ ਗਿਆ। ਪਹਿਲਾਂ ਤੱਕ ਆਪਣੇ ਤੌਰ ਦੇ ਉੱਤੇ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ, ਪਰ ਹੁਣ ਲੱਗ ਰਿਹਾ ਸੀ ਕਿ ਨਹੀਂ, ਇਹ ਮੇਰੇ ਵੱਸ ਦਾ ਨਹੀਂ। ਕਿਸੇ ਨੇ ਸਲਾਹ ਦਿੱਤੀ ਕਿ ਤੈਨੂੰ ਡਾਕਟਰ ਨੂੰ ਵਿਖਾ ਲੈਣਾ ਚਾਹੀਦਾ, ਤੈਨੂੰ ਕੌਂਸਲਿੰਗ ਲੈ ਲੈਣੀ ਚਾਹੀਦੀ ਹੈ, ਤੂੰ ਸਟ੍ਰੈਸ ਫੀਲ ਕਰਦੀ ਹੈ, ਤੂੰ ਡਿਪਰੈਸ਼ਨ ਦੇ ਵਿੱਚ ਹੈ। ਇਸ ਵਜ੍ਹਾ ਦੇ ਕਰਕੇ ਡਾਕਟਰ ਦੇ ਕੋਲੋਂ ਕੁਛ ਦਵਾਈਆਂ ਵੀ ਚੱਲ ਰਹੀਆਂ ਨੇ ਅਤੇ ਨਾਲ ਕੌਂਸਲਿੰਗ ਦਾ ਕੰਮ ਵੀ ਚੱਲ ਰਿਹਾ। ਖੁਦ ਨੂੰ ਹੀ ਸਮਝ ਨਹੀਂ ਆ ਰਹੀ ਕਿ ਪਹਿਲਾਂ ਦੇ ਨਾਲੋਂ ਕੁਛ ਫਰਕ ਪਿਆ ਜਾਂ ਨਹੀਂ ਪਿਆ। ਪਰੇਸ਼ਾਨੀ ਹੋਰ ਵੀ ਵੱਧਦੀ ਜਾਂਦੀ ਹੈ ਅਤੇ ਸ਼ਾਇਦ ਇਸ ਸਾਰੇ ਕੁਛ ਦੇ ਵਿੱਚ ਮੈਂ ਆਪਣੀ ਧੀ ਵੱਲ ਵੀ ਧਿਆਨ ਨਹੀਂ ਦੇ ਪਾ ਰਹੀ, ਮਨ ਦੇ ਵਿੱਚ ਹੁਣ ਵਾਪਸੀ ਦੇ ਉੱਤੇ ਸੋਚ ਰਹੀ ਹੈ। ਇਹਨਾਂ ਹੀ ਸੋਚਾਂ ਵਿਚਾਰਾਂ ਦੇ ਵਿੱਚ ਘਰ ਪਹੁੰਚਦੀ ਆ ਕੇ ਥੱਕੀ ਹਰੀ ਜਦੋਂ ਬੈਠਦੀ ਹੈ ਤੇ ਬੱਚੀ ਭੱਜ ਕੇ ਪਾਣੀ ਦਾ ਗਲਾਸ ਫੜਾਉਂਦੀ ਹੈ। ਬੱਚੀ ਜਿੱਦਾਂ ਇੰਤਜ਼ਾਰ ਹੀ ਕਰ ਰਹੀ ਸੀ ਕਿ ਮਾਂ ਘਰ ਆਵੇ ਤੇ ਮੈਂ ਉਹਨੂੰ ਕੁਛ ਵਿਖਾਵਾਂ। ਚਾਵਾਂ ਦੇ ਨਾਲ ਭੱਜੀ ਭੱਜੀ ਅੰਦਰ ਕਮਰੇ ਦੇ ਵਿੱਚੋਂ ਇੱਕ ਐਨਵੈਲਪ ਲੈ ਕੇ ਆਉਂਦੀ ਹੈ ਤੇ ਮਾਂ ਦੇ ਹੱਥ 'ਚ ਫੜਾ ਕੇ ਹੈਪੀ ਬਰਥਡੇ ਕਹਿੰਦੀ ਹੈ। ਮਾਂ ਨੂੰ ਸ਼ਾਇਦ ਚੇਤਾ ਹੀ ਨਹੀਂ ਜਾਂ ਆਸ ਹੀ ਨਹੀਂ ਕਿ ਕੋਈ ਇਸ ਤਰੀਕੇ ਦੇ ਨਾਲ ਮੈਨੂੰ ਵਿਸ਼ ਕਰੂਗਾ, ਪਰ ਮਾਂ ਦੇ ਮਨ ਦੇ ਵਿੱਚ ਹੋਰ 3600 ਪਰੇਸ਼ਾਨੀਆਂ ਚੱਲ ਰਹੀਆਂ ਨੇ। ਧੀ ਦੇ ਹੱਥ ਦੇ ਵਿੱਚ ਉਹ ਲਿਫਾਫਾ ਵੇਖ ਕੇ ਆਪਣੇ ਹੱਥ ਦੇ ਵਿੱਚ ਫੜਿਆ ਤੱਕ ਨਹੀਂ ਅਤੇ ਅੱਗੋਂ ਸਵਾਲ ਕੀਤਾ, ਇਹ ਨਵੈਲਪ ਤੂੰ ਇਹ ਕਾਹਦਾ ਬਣਾਇਆ? ਤੇ ਧੀ ਚੁੱਪ ਚਾਪ ਵੇਖ ਰਹੀ ਆ। ਉਹਨੂੰ ਪਤਾ ਹੈ ਕਿ ਸ਼ਾਇਦ ਹੁਣ ਮਾਂ ਨੇ ਗੁੱਸੇ ਹੋਣਾ। ਮੈਨੂੰ ਲੱਗਦਾ ਹੈ ਕਿ ਤੂੰ ਮੇਰੇ ਆਫਿਸ ਵਾਲੇ ਨਵੈਲਪ ਦੇ ਵਿੱਚੋਂ ਪੇਜ ਕੱਢਿਆ ਤੇ ਉਸ ਪੇਜ ਦੇ ਉੱਤੇ ਤੂੰ ਇਹ ਸਭ ਕੁਛ ਕੀਤਾ। ਇਹ ਉਹੀ ਹੈ ਨਾ? ਤੇ ਬੱਚੀ ਨੇ ਕਿਹਾ ਹਾਂ। ਤੈਨੂੰ ਪਤਾ ਨਹੀਂ ਉਹ ਕਿੰਨੇ ਇੰਪੋਰਟੈਂਟ ਪੇਪਰ ਨੇ, ਤੈਨੂੰ ਪਤਾ ਨਹੀਂ ਕਿੰਨੀ ਔਖੀ ਆਲਰੇਡੀ ਨੌਕਰੀ ਮਿਲੀ ਹੈ, ਤੂੰ ਪੇਪਰ ਹੀ ਲੈਣਾ ਸੀ ਹੋਰ ਕਿਤੋਂ ਲੈ ਲੈਂਦੀ, ਇਹੋ ਹੀ ਲੈਣਾ ਸੀ ਮੈਨੂੰ ਪੁੱਛ ਲੈਂਦੀ, ਉਹਦੇ ਵਿੱਚ ਹੋਰ 36 ਇੰਪੋਰਟੈਂਟ ਚੀਜ਼ਾਂ ਪਈਆਂ ਨੇ, ਕੋਈ ਵੀ ਇੱਧਰ ਉੱਧਰ ਕੋਈ ਚੀਜ਼ ਹੋ ਜਾਂਦੀ ਤਾਂ ਕੌਣ ਜ਼ਿੰਮੇਵਾਰ ਸੀ? ਤੂੰ ਆਪਣੇ ਆਪ ਜ਼ਿਆਦਾ ਸਿਆਣੀ ਨਾ ਬਣਿਆ ਕਰ, ਤੂੰ ਹਲੇ ਬੱਚੀ ਹੈ ਤੇ ਬੱਚੀ ਬਣ ਕੇ ਰਹਿ। ਤੇ ਨਾਲੇ ਕਿੰਨੀ ਵਾਰੀ ਤੈਨੂੰ ਕਿਹਾ ਮੇਰਾ ਕੋਈ ਸਮਾਨ ਨਹੀਂ ਫੁੱਲਣਾ, ਖਾਸ ਤੌਰ ਦੇ ਉੱਤੇ ਮੇਰਾ ਕੰਮ ਵਾਲਾ ਸਮਾਨ। ਤੇ ਖਬਰਦਾਰ ਅੱਗੇ ਤੋਂ ਮੇਰੇ ਕੰਮ ਵਾਲੇ ਫੋਲਡਰ ਨੂੰ ਹੱਥ ਲਾਇਆ। ਬੱਚੀ ਨੇ ਉਹ ਕਾਰਡ ਉਹ ਨਵੈਲਪ ਉੱਥੇ ਹੀ उसे पेज दे उत्ते सुटिया ते चुप करके अपने कमरे दे विच चली गई। मां ने पानी पीता, थोड़ी देर दे विच गुस्सा शांत होया, सोचिया इनवेल्प खोल के वेख ते लवां। हुण मन दे विच फील कर रही है कि मैं बच्ची नूं क्यों झिड़क दिता, पता नहीं मैं इदां दी क्यों हो गई हाँ। किन्ना ही चिर फिर दोबारा सोच विचार चलते रहे, आखिरकार वह इनवेल्प फड़िया ते वेख्या कि विचों ते खाली है। उन्हें लगा कि शायद बच्ची विच कुछ पाउणा भुल गई है, ते हुण मनाउणा भी होया। बच्ची दे मगर कमरे दे विच जांदी है, देखती है कि बच्ची बैठी है, रो रही है, उदास है। मां ने बच्ची तो माफी मंगी है, जो मैं बेटे तेनू कहा उहदे लई मैं माफी मंगदी हां, मैं थोड़ी जी अज परेशान सां, थोड़ा जा मूड चेंज करन दे लई पुछिया। ये जिहड़ा एनवेल्प तू मैनू दिता, कार्ड तां ठीक है पर एनवेल्प दे विच ते कुछ भी नहीं, मैनू लगदा मेरा पुत इहदे विच कुछ पाउणा भुल गया, तुसीं फिर पाओ ते मैनू दसो की तुसीं बनाया मेरे लई। ते बच्ची ने बड़े मासूम जे चेहरे दे नाल मां दे मूंह वल तकदिआं कहा, ममा इहदे विच मैं ढेर सारा प्यार पाया सी, जदों तुसीं डॉक्टर दे गए सी ना उदों इह एनवेल्प बना के मैं सोचिआ इहदे विच की पावां, ते मैनूं नेबर आंटी ने दस्सिआ कि सब तो वड्डी चीज़ हुंदी आ प्यार, जे तेरे कोल पैसे नहीं हैगे पाउण दे लई कोई चीज़ तू नहीं खरीद सकदी। ते मेरे पुछण ते उन्हां ने दस्सिआ कि दुनिया की सब तो महंगी चीज़ प्यार है, ते मैं सोचिआ कि मैं दुनिया की सब तो महंगी चीज़ फिर प्यार ही क्यों ना तुहानूं दवां। मैं ये एक एनवेल्प बना के इहदे विच बहुत प्यार पाया, मैं बहुत सारिया पारियां कीतियां, ढेर सारिया हग्स करके ਇਹ ਸਾਰਾ ਪਿਆਰ ਇਕੱਠਾ ਕਰਕੇ ਮੈਂ ਇਸ ਐਨਵੈਲਪ ਦੇ ਵਿੱਚ ਪਾ ਕੇ ਤੁਹਾਨੂੰ ਤੁਹਾਡੇ ਬਰਥਡੇ 'ਤੇ ਗਿਫਟ ਕੀਤਾ। ਅਤੇ ਹੁਣ ਮਾਂ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਨਹੀਂ ਸੀ ਰੁਕ ਰਹੇ। ਆਪਣੀ ਧੀ ਨੂੰ ਗੱਲ ਦੇ ਨਾਲ ਲਾ ਕੇ ਸੋਚਦੀ ਕਿ ਮੇਰੀ ਧੀ ਇੰਨੀ ਵੱਡੀ ਹੋ ਗਈ ਹੈ, ਮੈਂ ਤਾਂ ਸੋਚਿਆ ਸੀ ਮੇਰੀ ਧੀ ਹੱਲੇ ਨਿਆਣੀ ਆ, ਇਹਦਾ ਮੈਂ ਪਾਲਣ ਪੋਸ਼ਣ ਕਿੱਦਾਂ ਕਰੂੰਗੀ, ਮੈਂ ਤਾਂ ਆਪਣੇ ਆਪ ਨੂੰ ਨਹੀਂ ਸਾਂਭ ਪਾ ਰਹੀ। ਧੀਏ ਅੱਜ ਇਸ ਤੇਰੇ ਕਾਰਡ ਦੇ ਕਰਕੇ ਮੈਨੂੰ ਇਹ ਅਹਿਸਾਸ ਹੋਇਆ ਕਿ ਤੂੰ ਤਾਂ ਬਹੁਤ ਵੱਡੀ ਹੋ ਗਈ, ਤੂੰ ਆਪਣੇ ਆਪ ਨੂੰ ਕੀ ਤੂੰ ਤਾਂ ਮੈਨੂੰ ਵੀ ਸਾਂਭ ਸਕਦੀ ਹੈ, ਅਤੇ ਅੱਜ ਬੜੇ ਵਧੀਆ ਤਰੀਕੇ ਦੇ ਨਾਲ ਤੂੰ ਸਾਂਭਿਆ ਵੀ ਹੈ, ਆਪਣੇ ਆਪ 'ਤੇ ਵੀ ਮਾਣ ਕਰ ਰਹੀ ਹੈ, ਆਪਣੀ ਧੀ 'ਤੇ ਵੀ ਮਾਣ ਕਰ ਰਹੀ ਹੈ। ਅਤੇ ਸੋਚ ਰਹੀ ਹੈ ਕਿ ਹੁਣ ਮੈਂ ਬਹੁਤ ਸਾਰੀਆਂ ਗੱਲਾਂ ਆਪਣੀ ਸ਼ਾਇਦ ਧੀ ਦੇ ਨਾਲ ਕਰ ਸਕਦੀ ਹਾਂ, ਹੁਣ ਮੇਰਾ ਮਨ ਸ਼ਾਇਦ ਪਹਿਲਾਂ ਦੇ ਨਾਲੋਂ ਹਲਕਾ ਫੀਲ ਕਰ ਰਿਹਾ। ਅਤੇ ਉਸ ਦਿਨ ਤੋਂ ਦੋਵਾਂ ਦੀ ਜ਼ਿੰਦਗੀ ਕਾਫੀ ਬਿਹਤਰ ਹੋਈ, ਹੁਣ ਦੋਵੇਂ ਕਾਫੀ ਇਕੱਠਾ ਸਮਾਂ ਬਿਤਾਉਂਦੇ, ਇੱਕ ਦੂਸਰੇ ਦੇ ਨਾਲ ਮਨ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਬਾਤਾਂ ਕਰਦੇ, ਦੋਵਾਂ ਦਾ ਪਾੜਾ ਵੀ ਹੌਲੀ ਹੌਲੀ ਘਟਣ ਲੱਗਾ ਅਤੇ ਮਾਂ ਦੀ ਸਿਹਤ ਵੀ ਠੀਕ ਹੋਣ ਲੱਗੀ। ਸ਼ਾਇਦ ਇਸ ਕਹਾਣੀ ਦੇ ਵਿੱਚੋਂ ਆਪਾਂ ਇਹ ਚੀਜ਼ ਵੇਖ ਸਕਦੇ ਹਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਹਮੇਸ਼ਾ ਬੱਚਾ ਹੀ ਸਮਝਦੇ ਰਹਿੰਦੇ ਹਾਂ, ਆਪਣੀਆਂ ਪਰੇਸ਼ਾਨੀਆਂ ਉਹਨਾਂ ਦੇ ਉੱਤੇ ਹਮੇਸ਼ਾ ਲੱਦ ਕੇ ਉਹਨਾਂ ਨੂੰ ਆਪਣੇ ਤੱਕ ਆਉਣ ਹੀ ਨਹੀਂ ਦਿੰਦੇ। ਪਰੇਸ਼ਾਨੀ ਸਾਡੀ ਹੁੰਦੀ ਹੈ, ਸੁੱਟ ਆਪਾਂ ਬੱਚਿਆਂ ਦੇ ਉੱਤੇ ਦਿੰਦੇ ਹਾਂ, ਬੱਚਾ ਸਾਡੇ ਲਾਗੇ ਆਉਣ ਦੀ ਕੋਸ਼ਿਸ਼ ਕਰਦਾ, ਆਪਾਂ ਧੱਕ ਕੇ ਦੋ ਕਦਮ ਹੋਰ ਦੂਰ ਕਰ ਦਿੰਦੇ ਹਾਂ, ਹੌਲੀ ਹੌਲੀ ਬੱਚਾ ਇੰਨੀ ਦੂਰ ਚਲਿਆ ਜਾਂਦਾ ਕਿ ਫਿਰ ਉਹ ਤੁਹਾਡੇ ਲਾਗੇ ਆਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਤੁਹਾਨੂੰ ਲੱਗਦਾ ਕਿ ਬੱਚੇ ਅੱਜ ਕੱਲ੍ਹ ਦੇ ਬੜੇ ਜਿੱਦੀ ਹੋ ਗਏ ਨੇ, ਅਤੇ ਬਾਹਰ ਵਾਲਿਆਂ ਨੂੰ ਲੱਗਦਾ ਹੋਊਗਾ ਕਿ ਸ਼ਾਇਦ ਬਾਹਰ ਰਹਿ ਕੇ ਬੱਚੇ ਬਦਤਮੀਜ਼ ਹੋ ਗਏ ਨੇ, ਪਰ ਕਿਤੇ ਨਾ ਕੁਛ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ। ਨਿੱਕੀ ਨਿੱਕੀ ਗੱਲ ਤੋਂ ਆਪਾਂ ਟੋਕ ਦਿੰਦੇ ਹਾਂ, ਮੇਰੇ ਕੰਮ ਵਾਲੇ ਫੋਲਡਰ ਨੂੰ ਹੱਥ ਨਾ ਲਾਈ, ਮੇਰੇ ਬੈਗ 'ਚੋਂ ਕੋਈ ਚੀਜ਼ ਨਾ ਕੱਢੀ, ਮੇਰੀ ਅਲਮਾਰੀ ਨੂੰ ਹੱਥ ਨਹੀਂ ਲਾਉਣਾ। ਅਤੇ ਆਪਾਂ ਜੇ ਹਰ ਇੱਕ ਚੀਜ਼ ਦੇ ਉੱਤੇ ਬੱਚੇ ਦੇ ਆਪਣਾ ਅਧਿਕਾਰ ਜਮਾਉਂਦੇ ਹਾਂ, ਅਤੇ ਫਿਰ ਇਸ ਤਰੀਕੇ ਦੇ ਨਾਲ ਸਾਨੂੰ ਟ੍ਰੀਟਮੈਂਟ ਬੱਚੇ ਦੇ ਨਾਲ ਨਹੀਂ ਕਰਨਾ ਚਾਹੀਦਾ। ਸੋ ਕਿਸੇ ਵੀ ਐਂਗਲ ਤੋਂ ਤੁਸੀਂ ਵੇਖ ਲਓ, ਅਤੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਗਲਤੀ ਕਰ ਰਿਹਾ ਅਤੇ ਕੋਸ਼ਿਸ਼ ਕਰੋ ਕਿ ਉਸ ਗਲਤੀ ਨੂੰ ਆਪਾਂ ਅੱਜ ਦੀ ਅੱਜ ਸੁਧਾਰੀਏ, ਕਿਉਂਕਿ ਬੱਚੇ ਸਾਡੇ ਨਾਲੋਂ ਵੱਧ ਸਮਾਰਟ ਨੇ, ਬੱਚੇ ਸਾਡੇ ਨਾਲੋਂ ਵੱਧ ਸਮਝਦਾਰ ਨੇ। ਅਤੇ ਧੰਨਵਾਦ ਸੁਖਵਿੰਦਰ ਭੈਣ ਜੀ ਦਾ, ਜਿਨ੍ਹਾਂ ਨੇ ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।

0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਉਠਤ ਬੈਠ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ।
1: ਲੋ ਚਾਚੇ ਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦ ਆਤ।
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ।
1: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ।
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ।
1: ਆਠ ਪੈਰ ਪ੍ਰਭ ਸਹਿ ਹਜੂਰ ਹੈ ਕਹੋ ਨਾਨਕ ਸੇ ਜਨ ਪੂਰੈ।
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ।
1: ਜਿਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ।
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ।
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ।
0: ਆਵਨ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। 8:17 ਸਲੋਕ।
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ। ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ।
0: ਸਿੱਖ ਕੀ ਗੁਰਦੁਰ ਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ।
1: ਸਤਿਗੁਰ ਸਿੱਖੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ।
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ।
1: ਸਤਿਗੁਰ ਸਿੱਖਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ।
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ।
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ।
0: ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕੇ ਕਾਰਜ ਰਾਸ।
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ।
0: ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ।
1: ਵਿਸ਼ ਵਿਸ਼ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ।
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ।
1: ਸਰਵ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਦਾਤਾ।
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ।
1: ਸਹਿ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂੜ ਭਾਗੀ ਪਾਈਐ।
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ।
1: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ।
0: ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ।
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ।
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ।
1: ਜੇ ਬਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਬੇ।
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ।
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ।
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰ ਹੈ।
1: ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ।
1: ਪੁਰਖ ਕਾ ਨਾਹੀਂ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ।
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕਉ ਦੇ।
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ।
0: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ।
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ।
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ।
1: ਪਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ।
0: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ।
1: ਕਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ।
0: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ।
1: ਆਪਣੇ ਚਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ।
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ।
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ।
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। 8:18 ਸਲੋਕ।
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ।
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ।
1: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ।
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ।
1: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ।
0: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵ ਹੈ।
1: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ।
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ।
1: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ।
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗੈ ਪਰਵਾਨ।
1: ਮਨ ਪ੍ਰਬੋਧੋ ਹਰ ਕੈ ਨਾਏ ਦੈ ਦਸਤਾਵਤ ਆਵੈ ਠਾਏ।
0: ਕਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ।
1: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ।
0: ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ।
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ।
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ।
1: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ।
0: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ।
1: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ।
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ।
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ।
0: ਸੁੱਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ।
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ।
0: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ।
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ।
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ।
1: हर की पद करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जप हो अवरै नाम जपावो सुनत कहत रहत गत पावो
0: सार भूत सत हर को नाओ सहज सुभाए नानक गुण गाओ
1: गुण गावत त्रि उत्तर समैल बिनस जाए हो मैं बिख फैल
0: होए अचिंत बसै सुख नाल सांस गिरा सर नाम संभाल
1: छाड़ सियान सगली मना सात संग पावे सजतना
0: हर पूंजी संच करो व्यवहार इहां सुख दर गै जयकार
1: सर्व निरंतर एको देख कहो नानक जाके मस्त कलेख
0: एको जापे को साला है एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आप पूर्ण पूरहे ओ प्राव्याप
1: अनक विस्तार एक ते भय एक अराध पराचित गए
0: मन तन अंतर एक प्रभ राता गुर प्रसाद नानक एक जाता
1: सुखमनी सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरनाए नानक की प्रभ बेनती अपनी भगती लाए सत नाम श्री वाहे गुरु अष्टपदी
1: जाचक जन जाचै प्रभदान कर कृपा दिवो हर नाम
0: साध जना की मांगो तूर पार ब्रह्म मेरी शरदा पूर
1: सदा सदा प्रभ की गुण गाओ सास सास प्रभ तुम्हें ते आओ
0: चरण कमल सो लागै प्रीत भगत करो प्रभ की नित नीत
1: एक ओट एको आधार नानक मांगे ना प्रभ सार
0: प्रभ की दृष्ट महा सुख होए हर रस पावे बिरला कोए
1: जिन चख्या से जन तृप्ता ने पूर्ण पुरख नहीं डोला ने
0: सो भर भरे प्रेम रस रंग उपजै चाओ साध कै संग
1: परे शरण आन सब त्याग अंतर प्रगास अंध निर्लाग
0: बड़ भागी जपया प्रभ सोए नानक नामर ते सुख होए
1: सेवक की मनसा पूरी भई सतगुर ते निर्मल मत लई
0: जन को प्रभ होए ओ दयाल सेवक कीनो सदा निहाल
1: बंधन काट मुकुत जन भया जन्म मरण दुख परम गया
0: पिछपुनी शरदा सा पूरी रब रहया सत्संग हजूरी
1: इसका सा तिन लिया मिलाए नानक भक्ति नाम समाए
0: सो क्यों बिसरै जे काल न पानै सो क्यों बिसरै जे की आ जानै
1: सो क्यों बिसरै जिन सब कुछ दिया सो क्यों बिसरै जे जीवन जिया
0: सो क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते गाडै जन्म जन्म का टूटा गाडै
0: गुरपुरै तते है बुझाया प्रभ अपना नानक जन त्याया
1: साजन संत करो हो काम आन त्याग जपो हर नाम
0: सिमर सिमर सिमर सुख पावो आप जपो अवरह नाम जपावो
1: पाए त्रिय संसार बिन भक्ति तन हो सी चार
0: सर्व कल्याण सुख निध नाम बूट जात पाए विश्राम
1: सगल दुख का हो तनास नानक नाम जपो गुण तास
0: उपजी प्रीत प्रेम रस चाओ मन तन अंतर एही सुआओ
1: नेत्रो पेक दरस सुख होए मन बिकसै साध चरण तो
0: भक्त जना कै मन तन रंग बिरला को पावे संग
1: एक बस दीजे कर मया गुर प्रसाद नाम जप लया
0: ताकी उपमा कही न जाए नानक रहया सर्व समाए
1: प्रभ क्षण दीन दयाल भगत विछल सदा कृपाल
0: नाथ नाथ गोविंद गोपाल सर्व कटा करत प्रतपाल
1: आद पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व कुंठ मुक्त मोख पाए एक निमख हर के गुण गाए
1: अनक राज भोग वडियाई हर के नाम की कथा मन भाई
0: बहु भोजन कापर संगीत रसना जपती हर हर नीत
1: पलि सुकरनी शोभा धनवंत हृदय बसे पूरन गुरु मंत
0: साध संग प्रभ देहो निवास सर्व सुख नानक प्रगास
1: सुख मनी सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपदी
1: जब अकार कुछ न दृष्टि ताप पुन तब कहते होता
0: जब तारी आपन सुन समाध तब बैर विरोध के संग कमात
1: जब इसका वरन चिहिन्ना जापत तब हर सो को किसे व्याप्त
0: जब आपन आप पार ब्रह्म तब हो कहां किस होवत परम
1: आपन खेलिया वर्ती जा नानक करने हार न दूजा
0: जब होवत प्राव केवल तानी तब बंद मुक्त कहो किसको गनी
1: जब एक हर गम अपार तब नरक सुरु को कौन अवतार
0: जब निर्गुण प्राव सहज सुभाए तब शिव शक्त कहो कित ठाए
1: जब आपे आप अपनी जोत धरे तब कौन निडर कौन कत डरे
0: आपन चले तब करने हार नानक ठाकुर अगम पार
1: अविनाशी सुख अपने आसन तै जन्म मरण को कहा विनाशन
0: जब पूर्ण करता प्रभ सोए तब जम की त्रास कहो किस होए
1: जब अवगत अगोचर प्रभ एका तब चित्र गुप्त किस पूछत लेखा
0: जब नाथ निरंजन अगोचर गादे तम कौन छुटे कौन बंधन बाधे
1: आपन आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तूता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी ज्योत संग समावै तह किसै भू कौन तृप्तावै
0: कर्ण करावन करनै हार नानक करते का नाही सुमार
1: जा अपनी सुवा आपन संग बनाई तब कौन माए बा मित्र सुत भाई
0: जह सर्व कला आपह परवीन तह वेदक तेव कहां कोचीन
1: जब आपने आप उतारै तो सगन अपसगन कहां विचारै
0: जहे आपन ऊच आपन आपनीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गजानो आप
0: जह अछल अछेद अपीद समाया ऊहा किसह व्याप्त माया
1: आपस को आपे आदेश तिह गुण का नाही प्रवेश
0: जह एक है एक एक भगवंता तह कौन अचिंत किस लागे चिंता
1: जह आपन आपा पतियारा तह कौन कथे कुन सुन न हारा
0: बहु बेअंत ऊच ते ऊंचा नानक आपस को आप है पहुंचा
1: जह आप रचियो पर पंच आकार तिह गुण में कीनो विस्तार
0: पाप पुन तह पई कहावत को नरक को स्वर्ग बंचावत
1: जाल जाल माया जंजाल हो मैं मोह परम पैपार
0: दुख सुख मान अपमान अनक प्रकार कियो बखिया
1: अपन खेल आप कर देख है खेल संकोच है तो नानक एक है
0: जह अवगत भक्त है आप जह पसर पासार संत प्रताप
1: पाक का आप है धनी उनकी शोभा उन्हों बनी
0: आप है कौत कर आनंद चोज आप है रस भोगन निर्जोग
1: जिस भाव है तुस अपन ना लावे जिस भाव है तुस खेल खिलावे
0: बेशुमार अथा अगंत अतुल ज्यों बुलावो त्यों नानक दास बोले
1: सुख मनि सुख अमृत पब नाम भगत जना कै मन विश्राम अठ इक्की श्लोक
0: जी जंत के ठाकुरा आपे वर्तनहार नानक एको पसरिया दूजा कह दृष्टार सत नाम श्री वाहेगुरु अष्टपदी
1: आप कथे आप सुनने हार आपे एक आप विस्तार
0: जा तिस भावे ता सृष्टो पाए अपने भाणे लय समाए
1: तुम ते पिन्ने किछ होए आपन सूत सब जगत परोए
0: जाको प्रभु जियो आप बुझाए सच नाम सोई जन पाए
1: सो समदर्शी तत् का बेता नानक सगल सिष्ट का जेता
0: जी जंत्र सबता कै हाथ दीन दयाल अनाथ को नाथ
1: जिस राखे तिस कोई न मारे सो मुआ जिस मनो बिसार
0: तिस्ता जबर कहां को जाए सब सिरे एक निरंजन राए
1: जी की जुग जाके सुभात अंतर बाहर जानो सात
0: गुण निदान बे अंत पार नानक दास दा बलिहार
1: पूरन पूर रह दयाल सब ऊपर होवत कृपाल
0: अपने कर्तव्य जाने आप अंतर जामी रहो ब्याप
1: तत्पाले जी अनुभव पात जो जो रचियो सुत सह त्यार
0: जिस पावे तिस लय मिलाए भक्त करे हर के गुण गाए
1: मन अंतर विश्वास कर मानिया करन हार नानक इक जानिया
0: जान लागा हर एक नाए तिसकी आसन बिरथी जाए
1: सेवक को सेवा बने आए हुक्म बूझ परम पद पाए
0: इस ते ऊपर नहीं विचार जाके मन बसिया निरंकार
1: बंधन तोर पै निर्वैर अंदिन पूजे गुर के पैर
0: यह लोक सुखिए पर लोक सुहेले नानक हर प्रभ आप है मेले
1: साध संग मिल करो आनंद गुण गावो परमानंद
0: राम नाम तत् करो हो विचार दुर्लभ देह का करो उदार
1: अमृत वचन हर की गुण गाओ प्राण तनन का हे सुहाओ
0: आठ पहर प्रापी खुह नीरा मिटे अज्ञान बिन सहंदीरा
1: सुन उपदेश हृदय बसावो मन इच्छा नानक फल पावो
0: हलत पलत दो लिहो सवार राम नाम अंतर उरतार
1: पूरे गुर की पूरी दिखिया जिसमन बसै ते साच परीखिया
0: मनता नाम जपो लिवलाए दुख दर्द मन ते पौ जाए
1: सच व्यापार करो व्यापारी दरगह निभै खेप तुम्हारी
0: टीका टीक रखो मन माहे नानक बहुर न आवे जाहे
1: रिश्ते दूर कहा को जाए उबरे रख नहार ते आए
0: निर्भौ जपै सगल भौ मिटे प्रभु कृपा ते प्राणी छुटै
1: जिस प्रभ रखै तिस नाही दुख नाम जपत मन होवत सुख
0: चिंता जाए मिटै अहंकार तिस जन को कोई न पहुंचन हार
1: सिर उपर ठाडा गुरसूरा नानक ता कै कारज पूरा
0: मत पूरी अमृत जाकी दृष्ट दर्शन पेखत उदरत सृष्ट
1: चरण कमल जाके अनूप सफल दर्शन सुंदर हर रूप
0: धन सेवा सेवक परवान अंतर जामी पुरख प्रधान
1: जिस मन बसे सोत निहाल ताकै निकट न आवत काल
0: अमर भय अमरा पद पाया साध संग नानक हर ध्याया
1: सुख मनि सुख अमृत पब नाम भल जना कै मन विश्राम अठ बाई श्लोक
0: ज्ञान अंजन गुरदिया अज्ञान अंधेर विनाश हर कृपा ते संत भेटिया नानक मन परगास सत नाम श्री वाहेगुरु अष्टपदी
1: संत संग अंतर प्रभ डीठा नाम प्रभु काला का मीठा
0: सगल समिगरी एक स्कट माहे अनक रंग नाना दृष्टा हे
1: नौनद अमृत पब का नाम देही में इसका विश्राम
0: सुन समाध अनहत नाद कहन न जाई अचार्य विस्माद
1: इन देखिया जिसे आप दिखाए नानक ते संसो जी पाए
0: सो अंतर सो बाहर अनंत घट घट व्याप रहे आप भगवंत
1: करण माहे आकाश पयाल सर्व लोक पूर्ण प्रतपाल
0: बंतन पर्वत है पार ब्रह्म जैसी आज्ञा तैसा कर्म
1: पौन पानी बैसंतर माहे चार कुंड दै दिसै समाहे
0: किस्ते भिन्न नहीं कोठाओ गुर प्रसाद नानक सुख पाओ
1: वेद प्राण सिमरत मैं देख ससियर सूर नखत्र मैं एक
0: वाणी प्रभु की सब को बोले आप अडूल न कबहू डूले
1: सर्व करा कर खेले खेल मोल न पाइए गुणे अमोल
0: सर्व ज्योत मह जाकी ज्योत धार हे ओ स्वामी ओत पोत
1: गुर प्रसाद परम का नाश नानक तिन मैं एहो विसास
0: संत जना का पीखन सा ब्रह्म संत जना कै हृदय सब धर्म
1: संत जना सुने सो बचन सर्व व्यापी राम संग रचन
0: जन जाता तिसकी एह रहत सत बचन साधु सब कहत
1: जो जो होए सो इश्क माने करन करावन हर प्रभ जाने
0: अंतर बसे बाहर पी ओही नानक दर्शन देख सा मोही
1: आप सत किया सब सत तिस प्रभु ते सगली उत्पत
0: तिस पावे ता करे बे ਤਿਸ ਥਾਰ ਤਿਸ ਪਾਵੈ ਤਾ ਇਕ ਅੰਕਾਰ
1: ਅਨਕਲਾ ਲਖੀ ਨਾ ਜਾਏ ਜਿਸ ਪਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਵਰ ਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਉ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾਸ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤ ਆਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰੈ ਤਿਨ ਕਹਿ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਿਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
1: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਇੱਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ ਸਲੋਕ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਸ ਉਮਰ ਦੇ ਵਿੱਚ ਤਬੀਅਤ ਖਰਾਬ ਹੀ ਰਹਿੰਦੀ ਹੈ। ਪਰ ਜੇਕਰ ਫਿਰ ਤੋਂ ਸਾਰਾ ਟੱਬਰ ਡਰ ਗਿਆ। ਡਾਕਟਰ ਸਾਹਿਬ ਨੇ ਘਰ ਆ ਕੇ ਸਾਰਾ ਚੈੱਕਅਪ ਕੀਤਾ ਅਤੇ ਫਿਰ ਉਹੀ ਸਲਾਹ ਦਿੱਤੀ ਹੈ, ਤੁਸੀਂ ਸੋਚਿਆ ਘੱਟ ਕਰੋ, ਤੁਸੀਂ ਕਿਸੇ ਗੱਲ ਦੀ ਬੀਜੀ ਚਿੰਤਾ ਬਹੁਤ ਕਰਦੇ ਹੋ, ਇਸ ਵਜ੍ਹਾ ਕਰਕੇ ਵਾਰ ਵਾਰ ਤੁਸੀਂ ਬਿਮਾਰ ਹੁੰਦੇ ਹੋ। ਚਾਹ ਪਾਣੀ ਪੀਂਦਿਆਂ ਕਹਿਣ ਲੱਗੇ, ਇੱਕ ਤਾਂ ਤੁਸੀਂ ਦੱਸਦੇ ਵੀ ਕੁਛ ਨਹੀਂ, ਕਈ ਬਿਮਾਰੀਆਂ ਇੱਦਾਂ ਦੀਆਂ ਹੁੰਦੀਆਂ ਨੇ ਉਹ ਦੱਸਿਆ ਉਹਨਾਂ ਦਾ ਇਲਾਜ ਹੋ ਜਾਂਦਾ। ਜਾਂ ਤਾਂ ਭਈ ਆਪਣਾ ਢਿੱਡ ਕਿਸੇ ਦਿਨ ਮੇਰੇ ਨਾਲ ਫੁੱਲੋ ਅਤੇ ਮੈਂ ਸ਼ਾਇਦ ਉਹਦਾ ਕੋਈ ਇਲਾਜ ਦੱਸ ਸਕਾਂ, ਨਹੀਂ ਤਾਂ ਫਿਰ ਮੈਂ ਤੁਹਾਨੂੰ ਇਹੋ ਹੀ ਸਲਾਹ ਦੇ ਸਕਦਾ ਕਿ ਬਹੁਤੀ ਚਿੰਤਾ ਨਾ ਕਰਿਆ ਕਰੋ। ਇਹ ਚਿੰਤਾ ਤੁਹਾਡੇ ਲਈ ਇਸ ਉਮਰ ਦੇ ਵਿੱਚ ਚੰਗੀ ਨਹੀਂ, ਤੁਹਾਡੀ ਸਿਹਤ ਨੂੰ ਹੋਰ ਵੀ ਵਿਗਾੜਦੀ ਹੈ। ਬਿਮਾਰੀਆਂ ਬਿਮਾਰੀਆਂ ਦੀਆਂ ਭੈਣਾਂ ਹੁੰਦੀਆਂ ਅਤੇ ਦਿਮਾਗੀ ਜੇਕਰ ਆਪਾਂ ਕੁਛ ਸੋਚਦੇ ਹਾਂ, ਦਿਮਾਗ ਦੇ ਉੱਤੇ ਬਹੁਤਾ ਬੋਝ ਪਾਉਂਦੇ ਹਾਂ ਅਤੇ ਫਿਰ ਸਾਰੇ ਦਾ ਸਾਰਾ ਇਹ ਸਾਡਾ ਇੰਜਣ ਹੀ ਖੜਨਾ ਪੈਂਦਾ। ਕੋਲ ਬੈਠੀ ਬੇਟੀ ਨੂੰ ਵੀ ਹਦਾਇਤਾਂ ਦੇ ਰਹੇ ਨੇ, ਕੋਸ਼ਿਸ਼ ਕਰਿਓ ਕਿ ਇਹ ਖੁਸ਼ ਰਹਿਣ, ਥੋੜ੍ਹੀ ਬਹੁਤੀ ਸੈਰ ਕਰਦੇ ਰਹਿਣ ਅਤੇ ਕਿਸੇ ਦੇ ਨਾਲ ਆਪਣਾ ਇਹ ਢਿੱਡ ਸਾਂਝਾ ਕਰਨ। ਇੱਦਾਂ ਦੀਆਂ ਹਦਾਇਤਾਂ ਦੇ ਕੇ ਜਾਣ ਲੱਗੇ ਤਾਂ ਅੱਜ ਬੇਟੀ ਦੇ ਕੋਲੋਂ ਰਿਹਾ ਨਹੀਂ ਗਿਆ। ਕਹਿਣ ਲੱਗੀ ਡਾਕਟਰ ਸਾਹਿਬ ਇਹਨਾਂ ਨੂੰ ਹੁਣ ਕੌਣ ਦੱਸੇ ਕਿ ਇਹ ਚਿੰਤਾ ਇਹਨਾਂ ਦੀ ਸਿਹਤ ਦੇ ਲਈ ਕਿੰਨੀ ਮਾੜੀ ਹੈ। ਮਾਂ ਦੀਆਂ ਅੱਖਾਂ ਧੀ ਵੱਲ ਘੁੰਮੀਆਂ, ਸ਼ਾਇਦ ਉਹ ਇਹ ਕਹਿ ਰਹੀ ਸੀ ਕਿ ਤੂੰ ਕੁਛ ਦੱਸਣਾ ਨਹੀਂ, ਪਰ ਅੱਜ ਧੀ ਦੇ ਕੋਲੋਂ ਰਿਹਾ ਨਹੀਂ ਗਿਆ। ਕਹਿਣ ਲੱਗੀ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਦੀ ਹਾਂ ਇਹ ਕਿਹੜੀ ਚੀਜ਼ ਦੀ ਚਿੰਤਾ ਲਾ ਕੇ ਬੈਠੇ ਨੇ। ਮੇਰੀ ਵੱਡੀ ਭੈਣ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾ ਲਿਆ ਸੀ, ਉਹਨੇ ਲਵ ਮੈਰਿਜ ਕਰਵਾਈ ਸੀ। ਬਸ ਸਾਰੇ ਪਰਿਵਾਰ ਨੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਉਹ ਸਾਡੇ ਲਈ ਮਰ ਗਈ। ਬਸ ਉਸ ਦਿਨ ਤੋਂ ਕਹਿ ਲਓ ਕਿ ਮੇਰੀ ਭੈਣ ਇਸ ਘਰ ਦੇ ਲਈ ਮਰੀ ਹੈ, ਨਾ ਕੋਈ ਉਧਰੋਂ ਆਵੇ ਅਤੇ ਨਾ ਆਪਾਂ ਕਵਾਈਏ ਬੁਲਾਈਏ। ਪਰ ਅੰਦਰੋਂ ਥੋੜ੍ਹੀ ਇਹ ਚੀਜ਼ਾਂ ਜਾਂਦੀਆਂ, ਸ਼ਾਇਦ ਸਾਰਿਆਂ ਦੇ ਦਿਲ 'ਚ ਝੋਰਾ। ਬੰਦੇ ਤਾਂ ਬਾਹਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਬੋਝ ਨੂੰ ਥੋੜ੍ਹਾ ਮੈਨੇਜ ਕਰ ਆਉਂਦੇ ਆ, ਪਰ ਜ਼ਿਆਦਾ ਭਾਰ ਸਾਡੀ ਮਾਂ ਆਪਣੇ ਦਿਲ 'ਤੇ ਲਾ ਬੈਠੀ ਹੈ। ਇੱਕ ਉਮਰ ਆਉਂਦੀ ਹੈ ਜਦੋਂ ਤੁਹਾਨੂੰ ਇਹ ਗੱਲਾਂ ਜ਼ਿਆਦਾ ਸਤਾਉਂਦੀਆਂ ਨੇ। ਹੁਣ ਤੁਸੀਂ ਦੱਸੋ ਅਜਿਹੇ ਦੇ ਵਿੱਚ ਕੀ ਕਰ ਸਕਦੇ ਹਾਂ, ਕਿੱਦਾਂ ਕਹਿ ਦਈਏ ਕਿ ਤੂੰ ਆਪਣੀ ਧੀ ਨੂੰ ਯਾਦ ਨਾ ਕਰਿਆ ਕਰ, ਕਿੱਦਾਂ ਕਹਿ ਦਈਏ ਕਿ ਤੂੰ ਉਹਨੂੰ ਮਿਲੇ ਤੋਂ ਬਗੈਰ ਹੀ ਮਰ ਜਾਣਾ। ਹੁਣ ਦੱਸੋ ਇਸ ਚਿੰਤਾ ਦਾ ਕੀ ਹਾਲ ਹੈ। ਮੈਂ ਨਹੀਂ ਚਾਹੁੰਦੀ ਮੇਰੀ ਮਾਂ ਨੂੰ ਕੁਛ ਹੋਵੇ। ਡਾਕਟਰ ਨੇ ਕਿਹਾ ਜੇਕਰ ਬੇਟਾ ਜੀ ਤੁਸੀਂ ਆਪਣੇ ਦਿਲ ਦੀ ਗੱਲ ਮੇਰੇ ਨਾਲ ਸਾਂਝੀ ਕਰਨ ਹੀ ਲੱਗੇ ਹੋ ਤੇ ਫਿਰ ਇੰਨਾ ਵੱਡਾ ਵੀ ਕੀ ਹੋ ਗਿਆ, ਅੱਜ ਕੱਲ੍ਹ ਸਾਰੇ ਵਿਆਹ ਕਰਾਉਂਦੇ ਨੇ। ਮੈਨੂੰ ਲੱਗਦਾ ਤੁਹਾਨੂੰ ਇਸ ਤਰੀਕੇ ਦੇ ਨਾਲ ਗੰਢ ਨਹੀਂ ਮਾਰਨੀ ਚਾਹੀਦੀ, ਤੁਹਾਡੀ ਧੀ ਵੀ ਤਾਂ ਤੁਹਾਨੂੰ ਯਾਦ ਕਰਦੀ ਹੋਊਗੀ ਨਾ। ਤੇ ਬਸ ਹੁਣ ਸਬਰ ਦਾ ਬੰਨ ਟੁੱਟ ਗਿਆ, ਅੱਖਾਂ ਚੋਂ ਅੱਥਰੂ ਸੁੱਟਦਿਆਂ ਮਾਂ ਬੋਲੀ, ਮੇਰੀ ਪਰਵਰਿਸ਼ 'ਚ ਕੋਈ ਫਰਕ ਰਹਿ ਗਿਆ ਹੋਊਗਾ ਡਾਕਟਰ ਸਾਹਿਬ, ਧੀਆਂ ਪੁੱਤਾਂ 'ਤੇ ਕਾਹਤਾ ਦੋਸ਼। ਇਹਨਾਂ ਕਹਿੰਦੇ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਅੱਥਰੂ ਵਗਣ ਲੱਗ ਪਵੇ। ਧੀ ਨੇ ਮਾਂ ਦਾ ਹੱਥ ਘੁੱਟਦਿਆਂ ਕਿਹਾ, ਨਹੀਂ ਬੀਜੀ ਤੁਸੀਂ ਤਾਂ ਬਹੁਤ ਸੋਹਣੀ ਤਰਬੀਅਤ ਦਿੱਤੀ ਹੈ, ਮੈਨੂੰ ਬਹੁਤ ਸੋਹਣੀ ਤਰਬੀਅਤ ਦਿੱਤੀ ਹੈ, ਤੁਸੀਂ ਭੈਣ ਨੂੰ ਬੜੀ ਸੋਹਣੀ ਤਰਬੀਅਤ ਕੀਤੀ ਸੀ, ਬੜਾ ਸੋਹਣਾ ਪਾਲਣ ਪੋਸ਼ਣ ਕੀਤਾ ਤੁਸੀਂ। ਅਤੇ ਡਾਕਟਰ ਨੇ ਵੀ ਇਸ ਚੀਜ਼ ਦੇ ਵਿੱਚ ਹਾਮੀ ਭਰੀ, ਕਹਿਣ ਲੱਗਾ ਮੈਨੂੰ ਇੰਨੇ ਦਿਨ ਹੋ ਗਏ ਤੁਹਾਡੇ ਘਰ ਆਉਂਦਿਆਂ, ਇੰਨੇ ਸਮੇਂ ਤੋਂ ਮੈਂ ਇਹੋ ਜਿਹਾ ਕੁਛ ਨਹੀਂ ਵੇਖਿਆ, ਜਿੰਨਾ ਆਨੰਦ ਜਿੰਨਾ ਆਪਣਾਪਨ ਤੁਹਾਡੇ ਬੱਚਿਆਂ ਨੂੰ ਮਿਲ ਕੇ ਤੁਹਾਡੇ ਘਰ ਆ ਕੇ ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਮਿਲਦਾ, ਸ਼ਾਇਦ ਕਿਸੇ ਵਿਰਲੇ ਘਰ ਦੇ ਵਿੱਚ ਹੀ ਮਿਲਦਾ ਹੋਵੇ।

0: जे तुसीं बुरा ना मनाओ तो की मैं जान सकदा तुहाडी बेटी किहड़े शहर व्याही है। ती कहण लगी डॉक्टर साहब शायद तुसीं मुंडे नूं जानदे हो तुहाडे हॉस्पिटल दे विच वो बतौर डॉक्टर काम करता उहदा नाम मनदीप सिंह है। तो डॉक्टर एकदम हैरान हो के कहण लगा जे मैं ठीक समझिया तो वह तो मेरा स्टूडेंट भी रहा मेरे हेठा ही उन्हें काम सीख्या वो तो बहुत चंगा मुंडा बल्कि मैं तो इदा कहांगा उदा के मुंडे अजकल लभदे ही नहीं शायद तुसी उन्हें जानने की कोशिश ही नहीं की। मैं हैरान हाँ कि गलती रह कित्थे गई मैनू इत्थों तक भी कहण दे विच कोई संकोच नहीं कि जेकर मेरी धी हो तो मैं मिंट ना लावां उहदे नाल विआहुण लगा इन्ना मेहनती मुंडा मैं अपनी अखीं वेख्या उहनू मेहनत करदिआं मैं जाणदा हां तो शायद मैं तुहाडी धी नूं भी एक दो वारी मिलिआ वेखो किड्डा सोटा संसार है मैनू पता ही नहीं सी कोई इस घर दी धी है। माता जी का हठ घुट के डॉक्टर साहब ने जो कहा शायद वह सुन के बीजी के मन तो शायद चिर का भार लै गया हो कहन लगे बीजी हुण तो मैं होर पुख्ता कह सकदा कि तुहाडी तरबीयत दे विच कोई नुक्स नहीं जिहड़े तरीके दे नाल तुसीं अपनियां बच्चियां का पालन पोषण किया ਤੁਹਾਨੂੰ ਉਹਦੇ 'ਤੇ ਮਾਣ ਹੋਣਾ ਚਾਹੀਦਾ। ਚੰਗੀ ਤਰਬੀਅਤ ਸਿਰਫ ਤੇ ਸਿਰਫ ਇਹ ਨਹੀਂ ਹੁੰਦੀ ਕਿ ਸਾਰਾ ਕੁਛ ਤੁਹਾਡੇ ਉਹ ਕਹਿਣ ਮੁਤਾਬਕ ਹੀ ਕਰਨ। ਕਈ ਵਾਰੀ ਆਪਾਂ ਉਸ ਅੱਖ ਦੇ ਨਾਲ ਚੀਜ਼ਾਂ ਨੂੰ ਨਹੀਂ ਵੇਖ ਸਕਦੇ। ਕੋਈ ਚੰਗਾ ਜੀਵਨ ਸਾਥੀ ਲੱਭ ਲੈਣਾ ਇਹ ਵੀ ਤਾਂ ਉਸੇ ਤਰਬੀਅਤ ਦਾ ਹਿੱਸਾ ਹੋ ਸਕਦਾ। ਮਾੜੀ ਤਰਬੀਅਤ ਤਾਂ ਮੰਨੀਏ ਜੇ ਧੀ ਪੁੱਤ ਕੋਈ ਗਲਤ ਡਿਸੀਜ਼ਨ ਲੈ ਲਵੇ ਐਵੇਂ ਕਿਸੇ ਦੇ ਨਾਲ ਅਜਾਈ ਰਾਹ ਜਾਂਦੇ ਦੇ ਨਾਲ ਚਲਿਆ ਜਾਵੇ ਫਿਰ ਤਾਂ ਆਪਾਂ ਮੰਨੀਏ ਕਿ ਉਹਦੀ ਤਰਬੀਅਤ ਤੁਸੀਂ ਸਹੀ ਨਹੀਂ ਕੀਤੀ। ਤੁਹਾਡੀ ਤਰਬੀਅਤ ਦਾ ਹੀ ਸ਼ਾਇਦ ਇਹ ਸਿੱਟਾ ਕਿ ਤੁਹਾਡੀ ਬੇਟੀ ਨੇ ਬਹੁਤ ਵਧੀਆ ਜਵਾਈ ਲੱਭਿਆ ਬਹੁਤ ਵਧੀਆ ਘਰਵਾਲਾ ਲੱਭਿਆ ਸ਼ਾਇਦ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜੇ ਤੁਸੀਂ ਬੁਰਾ ਨਾ ਮਨਾਓ ਤੇ ਮੈਂ ਮਨਦੀਪ ਦੇ ਨਾਲ ਗੱਲ ਕਰੂੰਗਾ ਆਖਿਰਕਾਰ ਕਦੋਂ ਕੁ ਤੱਕ ਆਪਣੇ ਮਨ ਦੇ ਉੱਤੇ ਭਾਰ ਪਾ ਕੇ ਫਿਰੋਗੇ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਸਰਦਾਰ ਸਾਹਿਬ ਨਾਲ ਵੀ ਗੱਲ ਕਰੂੰਗਾ। ਕਈ ਵਾਰੀ ਆਪਾਂ ਸਾਰੀ ਉਮਰ ਆਪਣੇ ਮਨ ਨੂੰ ਗੰਢਾਂ ਬੰਨ੍ਹ ਕੇ ਆਪਣੇ ਮਨ ਦੇ ਉੱਤੇ ਭਾਰ ਪਾ ਕੇ ਆਪਣੇ ਆਪ ਨੂੰ ਬਿਮਾਰੀਆਂ ਲਾ ਕੇ ਇਸ ਦੁਨੀਆਂ ਤੋਂ ਚਲੇ ਜਾਂਦੇ ਹਾਂ ਅਸੀਂ ਆਪਣਿਆਂ ਨੂੰ ਤਰਸਦੇ ਰਹਿੰਦੇ ਹਾਂ ਸਾਡੇ ਆਪਣੇ ਸਾਨੂੰ ਤਰਸਦੇ ਰਹਿੰਦੇ ਆ ਅਤੇ ਕਈ ਵਿੱਚ ਵਿਚਾਲੇ ਵਾਲੇ ਜਿਹੜੇ ਤੁਹਾਨੂੰ ਜਾਣਦੇ ਆ ਜਿਹੜੇ ਦੋਵਾਂ ਧਿਰਾਂ ਨੂੰ ਸਾਂਝਾ ਜਾਣਦੇ ਆ ਉਹ ਵੀ ਇਸ ਦੇ ਸਾਰੇ ਕੁਛ ਦੇ ਵਿੱਚ ਪਿਸਦੇ ਰਹਿੰਦੇ ਗਲਤ ਤੁਸੀਂ ਵੀ ਕੁਛ ਨਹੀਂ ਕੀਤਾ ਤੁਸੀਂ ਆਪਣੇ ਸਮੇਂ ਦੇ ਹਾਣੀ ਹੋ ਧੀਆਂ ਪੁੱਤ ਆਪਣੇ ਸਮੇਂ ਦੇ ਹਾਣੀ ਨੇ ਪਰ ਜਾਂਦੇ ਜਾਂਦੇ ਇੱਕ ਗੱਲ ਫੇਰ ਕਹਿ ਦਿਆਂ ਤੁਹਾਡੀ ਤਰਬੀਅਤ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਆ ਤੁਹਾਡੀ ਧੀ ਨੇ ਬਹੁਤ ਵਧੀਆ ਸਾਥ ਲੱਭਿਆ ਅਤੇ ਮੈਂ ਦਾਅਵੇ ਨਾਲ ਕਹਿੰਦਾ ਉਹ ਆਪਣੇ ਘਰ ਬਹੁਤ ਖੁਸ਼ ਹੈ ਜੇ ਕਿਸੇ ਚੀਜ਼ ਦੀ ਉਹਨੂੰ ਘਾਟ ਰੜਕਦੀ ਹੋਈ ਨਾ ਤਾਂ ਉਹ ਇਹ ਹੋਊਗੀ ਕਿ ਉਹ ਆਪਣੇ ਮਾਂ ਪਿਓ ਨੂੰ ਆਪਣੀ ਭੈਣ ਨੂੰ ਮਿਲ ਨਹੀਂ ਸਕਦੀ ਉਹ ਘਾਟ 'ਤੇ ਤੁਹਾਨੂੰ ਵੀ ਰੜਕ ਰਹੀ ਹੈ ਬੜੀ ਵਾਰੀ ਇੱਦਾਂ ਹੁੰਦਾ ਬੜੇ ਮਾਂ ਪਿਓ ਆਪਣੇ ਆਪ ਨੂੰ ਸ਼ਾਇਦ ਇਸ ਚੀਜ਼ ਦੇ ਲਈ ਦੁਖੀ ਮੰਨਦੇ ਨੇ ਕਿ ਉਹ ਆਪਣੇ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਨਹੀਂ ਕਰ ਪਾਏ ਅਜੋਕੇ ਸਮੇਂ ਦੇ ਵਿੱਚ ਜ਼ਰੂਰਤ ਇਸ ਗੱਲ ਦੀ ਮੰਨੀ ਜਾ ਰਹੀ ਹੈ ਕਿ ਆਪਾਂ ਆਪਣੇ ਧੀਆਂ ਪੁੱਤਾਂ ਨੂੰ ਇਹ ਦੱਸੀਏ ਕਿ ਉਹਨਾਂ ਦਾ ਦਾਇਰਾ ਕੀ ਹੈ ਉਹਨਾਂ ਦੀ ਤਰਬੀਅਤ ਦਾ ਇਹ ਹਿੱਸਾ ਬਣਾਈਏ ਕਿ ਉਹਨਾਂ ਨੇ ਕੀ ਲੱਭਣਾ ਇੰਨੀ ਸੋਝੀ ਸ਼ਾਇਦ ਰੱਬ ਨੇ ਹਰ ਇੱਕ ਇਨਸਾਨ 'ਚ ਪਾ ਕੇ ਭੇਜੀ ਹੈ ਕਈ ਚੀਜ਼ਾਂ ਪੁਰਾਣੇ ਖਿਆਲਾਂ ਦੇ ਨਾਲ ਨਵੇਂ ਸਮੇਂ ਦੀਆਂ ਬੰਨਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ। ਸਮਾਂ ਇੰਨੀ ਤੇਜ਼ੀ ਦੇ ਨਾਲ ਬਦਲ ਰਿਹਾ ਕਿ ਸ਼ਾਇਦ ਸਾਡੇ ਕਈ ਫੈਸਲੇ ਗਲਤ ਹੋ ਜਾਣਗੇ ਨਵੀਂ ਪੀੜ੍ਹੀ ਦੇ ਲਈ। ਅਤੇ ਵੈਸੇ ਵੀ ਅੱਜ ਕੱਲ੍ਹ ਸੁਖਾਵਾਂ ਮਾਹੌਲ ਇਹੋ ਮੰਨਿਆ ਜਾ ਰਿਹਾ ਕਿ ਨਵੇਂ ਅਤੇ ਪੁਰਾਣੇ ਦਾ ਸੋਹਣਾ ਸੁਮੇਲ ਹੋਵੇ, ਪੁਰਾਣੇ ਦਾ ਤਜਰਬਾ ਹੋਵੇ, ਉਹਨੂੰ ਨਵੇਂ ਦੇ ਵਿੱਚ ਘੋਲਿਆ ਜਾਵੇ ਅਤੇ ਫਿਰ ਜਿਹੜੀ ਰੈਸਪੀ ਤਿਆਰ ਹੁੰਦੀ ਹੈ ਉਹਦੇ ਨਾਲ ਦੋਵੇਂ ਪਰਿਵਾਰ ਖੁਸ਼ ਰਹਿੰਦੇ ਨੇ, ਦੋਵੇਂ ਪੀੜ੍ਹੀਆਂ ਖੁਸ਼ ਰਹਿੰਦੀਆਂ। ਕੋਸ਼ਿਸ਼ ਕੀਤੀ ਜਾਵੇ ਕਿ ਆਪਾਂ ਆਪਣੇ ਧੀਆਂ ਪੁੱਤਾਂ ਨੂੰ ਇਹ ਦੱਸੀਏ ਕਿ ਉਹਨਾਂ ਦਾ ਦਾਇਰਾ ਕੀ ਹੈ, ਉਹ ਕਿਸ ਹੱਦ ਤੱਕ ਜਾ ਸਕਦੇ ਨੇ, ਕਿਹੜੇ ਦਾਇਰੇ ਤੋਂ ਉਹਨਾਂ ਨੇ ਬਾਹਰ ਨਹੀਂ ਜਾਣਾ। ਸ਼ਾਇਦ ਇੱਕ ਚੰਗੀ ਤਰਬੀਅਤ ਹੋਏਗੀ ਅੱਜ ਦੇ ਹਿਸਾਬ ਦੇ ਨਾਲ, ਨਾ ਕਿ ਇਹ ਕਹਿਣਾ ਕਿ ਨਹੀਂ ਤੁਸੀਂ ਆਹ ਕਰ ਹੀ ਨਹੀਂ ਸਕਦੇ। ਇਸ ਚੀਜ਼ ਤੋਂ ਸ਼ਾਇਦ ਬੜੇ ਧੀਆਂ ਪੁੱਤ ਬਾਗੀ ਹੋ ਜਾਂਦੇ ਨੇ, ਪਰ ਉਹਦਾ ਮਤਲਬ ਇਹ ਨਹੀਂ ਕਿ ਤੁਹਾਡੀ ਤਰਬੀਅਤ ਦੇ ਵਿੱਚ ਕੋਈ ਕਮੀ ਪੇਸ਼ੀ ਹੈ। ਤੁਹਾਡੀ ਤਰਬੀਅਤ ਦੇ ਵਿੱਚ ਕਮੀ ਪੇਸ਼ੀ ਤਾਂ ਗਿਣੀ ਜਾਵੇਗੀ ਜੇਕਰ ਉਹ ਕੁਛ ਗਲਤ ਲੱਭ ਲੈਣ। ਲੋੜ ਹੈ ਉਹਨਾਂ ਨੂੰ ਚੰਗਾ ਮਾੜਾ ਚੰਗੀ ਤਰ੍ਹਾਂ ਦੇ ਨਾਲ ਸਮਝਾਉਣ ਦੀ, ਉਹਨਾਂ ਦੇ ਨਾਲ ਹੋ ਕੇ ਚੱਲਣ ਦੀ, ਤਾਂ ਕਿ ਉਹ ਵੀ ਤੁਹਾਡੇ ਨਾਲ ਹੋ ਕੇ ਚੱਲ ਸਕਣ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਹਾਂਜੀ ਰੇਡੀਓ
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਤੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਯੂ ਆਰ ਲਿਸਨਿੰਗ Radio Hanji, 1674 AM, 24/7 Indian Radio, Sydney ka apna Indian radio station. Radio
5: Hanji, stay tuned.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਦੱਸ ਗਏ ਸੀ ਨੀ ਘੁੰਗਰੂ ਤੇਰਿਆਂ ਪੈਰਾਂ ਦੇ ਕਿ ਗੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।